0: ਜੀ
1: ਉੱਤੇ ਪੈਂਦੀ ਓਕੇ ਤੇ ਕਾਕਾ ਕੋਲੂ
0: ਜੀ
1: ਕਾਕਾ ਕਹਿਬਤ ਤੇ ਕਾਕਾ ਕੇਰੀ
0: ਜੀ
1: ਕਾਕਾ ਕੇਰਾ
0: ਜੀ
1: ਕਾਕਾ ਕੈਲ
0: ਜੀ
1: ਓਕੇ ਸੋ ਇਹ ਸੱਤ ਸ਼ਬਦ ਨੇ ਇਹਨਾਂ ਦੇ ਤੁਸੀਂ ਅਰਥ ਦੱਸਣੇ ਨੇ ਭਾਈ ਜਾਂ ਤੇ ਤੁਸੀਂ ਫੋਨ ਕਰਕੇ ਦੱਸ ਲਓ 044-717-1674 0447-1674 ਜਾਂ ਫਿਰ 93-56-0-344 ਇਹ ਸਾਡੇ ਨੰਬਰ ਨੇ ਇਹਨਾਂ ਦੇ ਉੱਤੇ ਕਾਲ ਕਰਕੇ ਜਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਅਤੇ ਜਾਂ ਫਿਰ ਇਸੇ ਨੰਬਰ ਦੇ ਉੱਤੇ ਵਟਸਐਪ ਕਰ ਸਕਦੇ ਹੋ 044-717-1674 ਦੇ ਉੱਤੇ ਅਤੇ ਵਟਸਐਪ ਕਰਕੇ ਤਾਂ ਤੁਸੀਂ ਦੱਸ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਫੇਸਬੁੱਕ 'ਤੇ ਮੈਸੇਜ ਕਰ ਸਕਦੇ ਹੋ ਸੋ ਇਹ ਸਾਡੇ ਸ਼ਬਦ ਅਤੇ ਕਿੱਦਾਂ ਤੁਸੀਂ ਇਹਨਾਂ ਸ਼ਬਦਾਂ ਦੇ ਨਾਲ ਵਾਹ ਵਾਸਤਾ ਰੱਖਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਕੁਛ ਹੋਰ ਵੀ ਕਹਿੰਦੇ ਨੇ ਜਾਂ ਕਈ ਵਾਰੀ ਇੱਕ ਤੋਂ ਵੱਧ ਵੀ ਆਪਾਂ ਥਾਵਾਂ ਦੇ ਉੱਤੇ ਵਰਤ ਰਹੇ ਹੁੰਦੇ ਹਾਂ ਉਹ ਵੀ ਤੁਸੀਂ ਦੱਸ ਸਕਦੇ ਹੋ ਯਾਨੀ ਕਿ ਵੱਧ ਤੋਂ ਵੱਧ ਜੋ ਵੀ ਤੁਹਾਨੂੰ ਪਤਾ ਹੋਵੇ ਉਹ ਤੁਸੀਂ ਜ਼ਰੂਰ ਸਾਂਝਾ ਕਰਿਆ ਕਰੋ ਅਤੇ ਸ਼ਬਦਾਂ ਤੋਂ ਇਲਾਵਾ ਫਿਰ ਸਾਡਾ ਇਸ ਪ੍ਰੋਗਰਾਮ ਦੇ ਵਿੱਚ ਮੰਗਲਵਾਰ ਦੇ ਪ੍ਰੋਗਰਾਮ 'ਚ ਹੁੰਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਭਾਈ ਇਹਨਾਂ ਦਿਨਾਂ ਦੇ ਵਿੱਚ ਅਤੇ ਸੁਖ ਜੀ ਕੀ ਚੱਲ ਰਿਹਾ ਫਿਰ ਤੁਹਾਡੇ ਮੀਡੀਆ 'ਤੇ ਕੀ ਚੱਲ ਰਿਹਾ
0: ਜੀ ਬਿਲਕੁਲ ਰਣਜੋਤ ਜੀ ਇੱਕ ਤਾਂ ਕਹਿ ਲਓ ਕਿ ਜੋ ਬਹੁਤ ਜ਼ਿਆਦਾ ਵੀਡੀਓ ਵਾਇਰਲ ਆ ਉਹ ਹੈਗੀ ਆ ਕਿ ਜਿਹੜਾ ਮਹਾਰਾਸ਼ਟਰ ਦਾ ਮੁੰਡਾ ਸੀਗਾ ਇੱਕ ਉਹਨੇ ਆਈਫੋਨ ਲੈਣਾ ਸੀ ਉਹਦੇ ਚੱਕਰ ਦੇ ਵਿੱਚ ਉਹ ਜਾ ਕੇ ਘਰ ਦੇ ਲੈ ਕੇ ਨਹੀਂ ਦਿੰਦੇ ਹੋਣੇ ਅਤੇ ਪਹਾੜ 'ਤੇ ਕਿਸੇ 'ਤੇ ਜਾ ਕੇ ਚੜ ਗਿਆ ਪਹਾੜੀ 'ਤੇ ਅਤੇ ਉਹਨੇ ਡਰਾਉਣਾ ਸ਼ੁਰੂ ਕਰਤਾ ਪਤਾ ਨਹੀਂ ਹੁਣ ਡਰਾਉਣਾ ਸੀ ਕਿ ਉਹ ਘਰਦਿਆਂ ਨੂੰ ਕਿ ਮੈਂ ਨਾ ਛਾਲ ਮਾਰ ਦੇਣੀ ਜੀ ਤੁਸੀਂ ਨਹੀਂ ਲੈ ਕੇ ਦਿਉਂਗੇ ਲੋਕਾਂ ਨੇ ਵੀ ਮਨਾਉਣਾ ਵੀ ਸ਼ੁਰੂ ਕੀਤਾ ਕੁਛ ਲੋਕਾਂ ਨੇ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਹਾਂਜੀ ਅਤੇ ਉਹਦੇ ਡੈਡੀ ਹੌਲੀ ਹੌਲੀ ਕਰਦਾ ਕਰਦਾ ਮੁੰਡੇ ਕੋਲ ਪਹੁੰਚਿਆ ਹੁਣ ਪਤਾ ਨਹੀਂ ਐਕਸੀਡੈਂਟਲੀ ਹੋਇਆ ਜਾਂ ਕੀ ਹੋਇਆ ਡੈਡੀ ਦੇ ਨਾਲ ਮੁੰਡਾ ਦੋਨੇ ਮਾਂ ਪਿਓ ਪੁੱਤ ਥੱਲੇ ਡਿੱਗ ਗਏ ਅਤੇ ਉਹ ਮਾਂ ਵੀ ਉੱਥੇ ਸੀ ਅਤੇ ਜਦੋਂ ਉਹ ਦੋਨੇ ਜਣੇ ਥੱਲੇ ਡਿੱਗੇ ਅਤੇ ਮਾਂ ਨੇ ਉਹਨਾਂ ਨੂੰ ਦੇਖ ਕੇ ਮਗਰ ਛਾਲ ਮਾਰਤੀ ਅਤੇ ਇਹੀ ਉਹਨਾਂ ਦਾ ਸਾਰਾ ਪਰਿਵਾਰ ਸੀਗਾ ਤਿੰਨੇ ਜਣੇ ਸੀਗੇ ਇੱਕ ਫੈਮਲੀ ਦੇ ਵਿੱਚ ਇੱਕ ਨਵਾਂ ਆਈਫੋਨ ਲੈਣ ਦੇ ਚੱਕਰਾਂ ਦੇ ਵਿੱਚ ਸਾਰੀ ਫੈਮਲੀ ਹਾਂਜੀ 17-19 ਸਾਲ ਦੀ ਏਜ ਦਾ ਦੇ ਵਿੱਚ ਸੀਗਾ ਉਹ ਲਾਈਕ ਇੰਨਾ ਛੋਟਾ ਵੀ ਨਹੀਂ ਸੀਗਾ ਕਿ ਉਹ ਇੱਦਾਂ ਦੀ ਕੋਈ ਹਰਕਤ ਕਰ ਲਵੇ ਪਰ ਬੜਾ ਹੀ ਉਹ ਸੀਗਾ ਕਿ ਬਹੁਤ ਇੰਨੇ ਲੋਕ ਸੀਗੇ ਆਲੇ ਦੁਆਲੇ ਰਿਕਾਰਡਿੰਗ ਕਰਨ 'ਤੇ ਲੱਗੇ ਹੋਏ ਸੀਗੇ ਕਿਸੇ ਨੇ ਵੀ ਇਹ ਨਹੀਂ ਟਰਾਈ ਕੀਤਾ ਜਾਂ ਜਿਹਨੇ ਟਰਾਈ ਕੀਤਾ ਉਹਨੂੰ ਵੀ ਉਹ ਨਾਲ ਲੈ ਗਿਆ ਹੁਣ ਇਹ ਨਹੀਂ ਪਤਾ ਲੱਗਿਆ ਕਿ ਉਹ ਐਕਸੀਡੈਂਟਲੀ ਇੱਦਾਂ ਡਿੱਗ ਗਏ ਦੋਨੇ ਜਣੇ ਗੱਲ ਕਰਦੇ ਕਰਦੇ ਜਾਂ ਇੱਕ ਦੂਜੇ ਨੂੰ ਮੁੰਡੇ ਨੇ ਨਾਲ ਡੈਡੀ ਨੂੰ ਲੈ ਕੇ ਆਪਣੇ ਛਾਲ ਮਾਰਤੀ ਜਦੋਂ ਮਾਂ ਨੇ ਦੇਖਿਆ ਕਿ ਉਹ ਦੋਨੇ ਜਣੇ ਚਲੇ ਗਏ ਅਤੇ ਫਿਰ ਉਹਨੇ ਵੀ ਮਗਰ ਛਾਲ ਮਾਰਤੀ ਸੋ ਸਾਰੇ ਜਣੇ ਉਹਦੇ ਬਾਰੇ ਗੱਲ ਕਰ ਰਹੇ ਆ ਸੋ ਆਪਾਂ ਦੇਖੀ ਹੋਣੀ ਆ ਮੋਸਟਲੀ ਵੀਡੀਓ ਇਹ ਹਰ ਪਾਸੇ ਹੀ ਆ ਟਿਕਟੋਕ ਇੰਸਟਾ ਹਰੇਕ ਪਾਸੇ ਹੀ ਆ ਫੇਸਬੁੱਕ 'ਤੇ ਵੀ ਕਿ ਮਤਲਬ ਬੱਚਿਆਂ ਨੂੰ ਕੀ ਹੋ ਰਿਹਾ ਆ ਹੈ ਨਾ ਕਿ ਕਿੱਧਰ ਨੂੰ ਜਾ ਰਹੇ ਆ ਜਾਂ ਫਿਰ ਅਸੀਂ ਕੀ ਨਹੀਂ ਸਮਝਾ ਪਾ ਰਹੇ ਬੱਚਿਆਂ ਨੂੰ
1: ਬੱਚੇ ਕੀ ਵੱਡੇ ਕੀ ਸੁੱਖ ਜੀ ਸਾਰੇ ਪਾਸੇ ਕਿਉਂਕਿ ਕਈ ਆਉਂਦੇ ਜੇ ਵੱਡਾ ਹੋਣਾ ਹੋਵੇ ਅਤੇ ਕਈ ਬਚਪਨ 'ਚ ਹੀ ਬੜੇ ਸਿਆਣੇ ਹੁੰਦੇ
0: ਅਤੇ
1: ਕਈਆਂ ਨੂੰ ਨਹੀਂ ਜੇ ਸਮਝ ਆਉਣੀ ਅਤੇ ਉਹਨਾਂ ਨੂੰ ਵੱਡੀ ਉਮਰ 'ਚ ਵੀ ਜਾ ਕੇ ਆਉਂਦੀ ਜਾਂ ਫਿਰ ਇੱਦਾਂ ਕਹਿ ਲਓ ਵੀ ਸਮਝ ਵੀ ਨਾ ਮੈਨੂੰ ਲੱਗਦਾ ਝਮੱਕੇ ਮਾਰਦੀ ਹੈ ਇੱਕ ਟਾਈਮ ਦੇ ਉੱਤੇ ਤੁਹਾਨੂੰ ਆ ਗਈ ਆ ਜ਼ਰੂਰੀ ਨਹੀਂ ਆ ਵੀ ਅਗਲੇ ਕਿਸੇ ਸਿਨੈਰੀਓ ਦੇ ਵਿੱਚ ਅਗਲੇ ਕਿਸੇ ਪੜਾਅ ਦੇ ਵਿੱਚ ਅਗਲੀ ਕਿਸੇ ਮੁਸੀਬਤ ਦੇ ਵਿੱਚ
0: ਤੁਹਾਡੀ ਹੈ ਨਾ ਤੁਹਾਡੀ ਬਿਲਕੁਲ
1: ਇੱਕ ਹੋਰ ਉਹ ਵੀਡੀਓ ਜਿਹੜੀ ਆ ਅੱਜ ਕੱਲ੍ਹ ਚਲੋ ਬਹੁਤ ਸਾਰੀਆਂ ਸਾਨੂੰ ਜਿਹੜਾ ਉਹ ਹਾਸਾ ਠੱਠਾ ਸੁਗਧ ਚੀਜ਼ਾਂ ਵੀ ਸਾਨੂੰ ਵੇਖਣ ਨੂੰ ਮਿਲਦੀਆਂ ਪਰ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮਾਜ ਦਾ ਸ਼ੀਸ਼ਾ ਸਾਨੂੰ ਜ਼ਰੂਰ ਵਿਖਾ ਜਾਂਦੀਆਂ ਇੱਕ ਹੋਰ ਉਹ ਛੋਟੇ ਬੱਚੇ ਵਾਲੀ ਵੀ ਜਿਹੜੀ ਚੱਲਦੀ ਜਿਹਨੂੰ ਉਹ ਸਕੂਲ ਦੇ ਵਿੱਚ ਮੈਡਮ ਨੇ ਪ੍ਰੈਸ਼ਰਾਈਜ਼ ਕੀਤਾ ਸੋ ਉਹ ਬੱਚਾ ਵੀ ਛੋਟਾ ਜਿਹਾ ਮੇਰਾ ਖਲੋ 8-9 ਸਾਲ ਦਾ ਛੇ ਸਾਲ ਦਾ ਬੱਚਾ ਉਹ ਅਤੇ ਸਕੂਲ ਦੇ ਵਿੱਚ ਉਹ ਹੁਣ ਮੰਨਿਆ ਤਾਂ ਇਹੋ ਜਾ ਰਿਹਾ ਹੁਣ ਚਲੋ ਬਾਕੀ ਹੋਰ ਕੀ ਚੀਜ਼ਾਂ ਨਿਕਲਦੀਆਂ ਅਤੇ ਮੰਨਿਆ ਤਾਂ ਇਹੋ ਜਾ ਰਿਹਾ ਵੀ ਮੈਡਮ ਨੇ ਉਹਨੂੰ ਪ੍ਰੈਸ਼ਰਾਈਜ਼ ਉਹਨੂੰ ਬੇਇੱਜ਼ਤੀ ਇੰਨਾ ਕੁ ਕੀਤਾ ਅਤੇ ਉਹਦੇ ਮਾਂ ਪਿਓ ਸੋ ਜਿਨ੍ਹਾਂ ਨੇ ਨਹੀਂ ਵੇਖੀ ਉਹਨਾਂ ਨੂੰ ਥੋੜ੍ਹਾ ਜਿਹਾ ਦੱਸ ਦਿੰਦੇ ਕਿ ਉਹ ਇੱਕ ਬੱਚਾ ਵਾ ਸਕੂਲ ਦੇ ਵਿੱਚ ਛੋਟਾ ਜਿਹਾ ਅਤੇ ਟੀਚਰ ਉਹਨੂੰ ਝਿੜਕਦੀ ਆ ਉਹਨੂੰ ਕੰਮ ਕਰਨ ਤੋਂ ਸ਼ਾਇਦ ਅਤੇ ਉਹਨੂੰ ਉਹ ਕਹਿੰਦੀ ਆ ਵੀ ਉਸੇ ਚੱਕਰ ਦੇ ਵਿੱਚ ਉਹਨੂੰ ਉਹਦੇ ਬਟਨ ਖੋਲ੍ਹੀ ਜਾਂਦੀ ਆ ਉਹਦੇ ਕੱਪੜੇ ਖੋਲ੍ਹ ਦਿੰਦੀ ਆ ਅਤੇ ਉਹ ਬੱਚਾ ਕਹਿ ਰਿਹਾ ਵਾ ਵੀ ਨਹੀਂ ਨਹੀਂ ਨਹੀਂ ਵੀ ਨਾ ਨਾ ਇੱਦਾਂ ਕਰ ਨਾ ਇੱਦਾਂ ਕਰ ਅੱਗੋਂ ਰੋਕ ਰਿਹਾ ਅਤੇ ਪਰ ਉਹਨੇ ਉਹ ਜਾਰੀ ਰੱਖਿਆ ਆਪਣਾ ਕੰਮ ਪਤਾ ਨਹੀਂ ਕੀ ਉਹਦੀ ਵੀ ਚਲੋ ਫਰਸਟ੍ਰੇਸ਼ਨ ਕੀ ਸੀ ਜਾਂ ਕੀ ਸੀ ਇੱਦਾਂ ਦਾ ਅਤੇ ਵੈਸੇ ਤਾਂ ਉਹਨੇ ਮਾਰਿਆ ਕੋਈ ਖਾਸ ਨਹੀਂ ਆਪਾਂ ਜਿੰਨਾ ਕੁ ਵੇਖ ਹੀ ਸਕਦੇ ਹਾਂ ਵੀ ਬਹੁਤ ਪੋਲੀ ਜੀ ਮਾਰੀ ਪਰ ਇਹ ਆ ਵੀ ਉਹ ਨਹੀਂ ਕਿਤੇ ਨਾਲ ਹੀ ਉਹ ਬੱਚਾ ਡਿੱਗ ਪਿਆ ਬਾਅਦ 'ਚ ਉੱਠਿਆ ਨਹੀਂ ਸੋ ਉਹ ਚੀਜ਼ਾਂ ਕਿੱਦਾਂ ਸਾਡੇ ਬੱਚੇ ਹੁਣ ਆਪਾਂ ਨੂੰ 2-4 ਚੀਜ਼ਾਂ ਜਿਹੜੀਆਂ ਨੇ ਉਹ ਵੇਖਣੀਆਂ ਪੈਣਗੀਆਂ ਵੀ ਪਹਿਲਾਂ ਵਰਗੇ ਬੱਚੇ ਨਹੀਂ ਹਨ
0: ਹੁਣ
1: ਇੱਕ ਸਮਾਂ ਸੀ ਜਦੋਂ ਬੱਚਿਆਂ ਨੂੰ ਸਕੂਲ ਚੰਗੀ ਤਰ੍ਹਾਂ ਮਾਰ ਕੁੱਟ ਵੀ ਲੈਂਦੇ ਸੀ ਜਾਂ ਹਾਲੇ ਵੀ ਕਈ ਹੋਣਗੇ ਸੋ ਹਾਲੇ ਵੀ ਕਈ ਸਖਤ ਹੁੰਦੇ ਆ ਕਈਆਂ ਦੀ ਜਿਹੜੀ ਪਰਵਰਿਸ਼ ਉਸ ਹਿਸਾਬ ਦੀ ਹੁੰਦੀ ਹੈ
0: ਜੀ,
1: ਉਹ ਇਹਨਾਂ ਚੀਜ਼ਾਂ ਨੂੰ ਇੰਨਾ ਨਹੀਂ ਸੀਰੀਅਸਲੀ ਲੈਂਦੇ। ਪਰ ਕਈ ਬੱਚੇ ਤੁਸੀਂ ਵੇਖੋ ਵੀ ਬਹੁਤ ਸੈਂਸਿਟਿਵ, ਉਹਨਾਂ ਨੂੰ ਮਾੜੀ ਜਿਹੀ ਉੱਚੀ ਵੀ ਬੋਲ ਪਓ ਅਤੇ ਉਹਨਾਂ ਦੇ ਉੱਤੇ ਅਸਰ ਹੋ ਜਾਂਦਾ।
0: ਬਿਲਕੁਲ,
1: ਆਪਾਂ ਵੀ ਵੇਖਦੇ ਹਾਂ ਸਾਡੇ ਆਸ ਪਾਸ ਹੈ ਨਾ ਕਿੱਦਾਂ, ਅਤੇ ਉਹ ਚੀਜ਼ਾਂ ਹੁਣ ਸਾਨੂੰ ਧਿਆਨ 'ਚ ਰੱਖਣੀਆਂ ਪੈਣਗੀਆਂ। ਸਾਨੂੰ ਇਹ ਵੇਖਣਾ ਪਊਗਾ ਕਿ ਉਹ ਪਹਿਲਾਂ ਵਾਲਾ ਤੁਹਾਡੇ ਟਾਈਮ ਵਾਲਾ ਸਿਸਟਮ ਨਹੀਂ ਰਿਹਾ, ਹੁਣ
0: ਇੱਕੋ ਜਿਹੇ ਨਹੀਂ ਹੈਗੇ ਸਾਰੇ,
1: ਹੁਣ ਬਹੁਤ ਜ਼ਿਆਦਾ ਫਰਕ ਹੈ।
0: ਪਹਿਲਾਂ ਰਣਜੋਤ ਜੀ ਇਹ ਵੀ ਹੁੰਦਾ ਸੀਗਾ ਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਸਾਰਿਆਂ ਦੇ ਘਰ ਉੱਦਾਂ ਦਾ ਹੀ ਮਾਹੌਲ ਸੀਗਾ, ਸਾਰਿਆਂ ਦੇ ਪੈਂਦੀਆਂ ਹੁੰਦੀਆਂ ਸੀਗੀਆਂ। ਕੋਈ ਕਹੇ ਕਿ ਨਹੀਂ ਬਈ ਹਾਂ ਕੁੜੀਆਂ ਜਿਹੜਾ ਘੱਟ ਪੈ ਜਾਂਦੀਆਂ ਸੀ ਕਿਉਂਕਿ ਮਾਪੇ ਥੋੜ੍ਹਾ ਇਲਤ ਵੀ ਘੱਟ ਕਰਦੀਆਂ ਹੁੰਦੀਆਂ ਸੀਗੀਆਂ, ਦੌੜ ਭੱਜ ਵੀ ਘੱਟ ਕਰਦੀਆਂ ਸੀਗੀਆਂ, ਅਤੇ ਮਤਲਬ ਸਾਰਾ ਇੱਕੋ ਜਿਹਾ ਮਾਹੌਲ ਸੀ। ਪਰ ਹੁਣ ਇੱਥੇ ਜਿੰਨੇ ਗਲੀ ਦੇ ਵਿੱਚ ਘਰ ਆ ਅਲੱਗ ਅਲੱਗ ਮਾਹੌਲ ਆ। ਪਹਿਲਾਂ ਤਾਂ ਨੈਸ਼ਨੈਲਿਟੀ ਅਲੱਗ ਆ ਸਾਡੀ, ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਅਤੇ ਮਾਹੌਲ ਅਲੱਗ ਹੋ ਗਿਆ, ਸਾਰਿਆਂ ਦੇ ਘਰਾਂ ਦਾ ਕਲਚਰ ਅਲੱਗ ਗਿਆ, ਮਾਹੌਲ ਅਲੱਗ ਗਿਆ, ਅਤੇ ਸਾਰੇ ਜਦੋਜਹਿਦ ਕਰਨ ਲੱਗੇ। ਮੈਂ ਨਾ ਇਹ ਕਈ ਵਾਰੀ ਮੈਂ ਸੋਚਦੀ ਨਹੀਂ ਕਿ ਸਾਨੂੰ ਲੱਗਦਾ ਕਿ ਇੰਡੀਅਨ ਹੀ ਸ਼ਾਇਦ ਇੱਦਾਂ ਕਰਦੇ ਆ ਕਿ ਹਨਾ ਇੱਕ ਪੇਰੈਂਟਿੰਗ ਗੁੱਡ ਸਾਡੇ ਬੱਚੇ ਹੋਣ, ਪਰ ਹੁਣ ਜਿੱਦਾਂ ਜਿੱਦਾਂ ਉਹ ਅਲੱਗ ਅਲੱਗ ਕਲਚਰ ਦੇ ਨਾਲ ਮਿਲਣਾ ਵਰਤਣਾ ਹੁੰਦਾ ਨਾ, ਸਾਰੇ ਸਾਡੇ ਵਰਗੇ ਆ, ਸਾਨੂੰ ਹੀ ਲੱਗਦਾ ਕਿ ਉਹ ਇਹਨਾਂ ਨੂੰ ਫਰਕ ਨਹੀਂ ਪੈਂਦਾ। ਸਾਰਿਆਂ ਨੂੰ ਇੰਨਾ ਫਰਕ ਪੈਂਦਾ ਆ, ਜਿੱਦਾਂ ਮਰਜ਼ੀ ਤੁਹਾਡਾ ਰੰਗ ਚਿੱਟਾ ਹੈ ਤੁਹਾਨੂੰ ਉਨਾ ਹੀ ਫਰਕ ਪੈਂਦਾ ਜਿੰਨਾ ਸਾਨੂੰ ਪੈਂਦਾ ਆ ਕਿ ਆਪਣੇ ਬੱਚਿਆਂ ਨੂੰ ਕੋਈ ਨਹੀਂ ਉਹ ਚਾਹੁੰਦਾ ਵੀ ਇੱਦਾਂ ਹੋਵੇ। ਅਤੇ ਹੁਣ ਬਾਹਰ ਜਿਹੜਾ ਮਾਹੌਲ ਜਿਹੜਾ ਬੱਚੇ ਆ ਕੇ ਸਕੂਲ ਲਾਉਂਦਾ ਦੱਸਦੇ ਆ ਕਿ ਫਲਾਨੇ ਦੇ ਇੱਦਾਂ ਫਲਾਨੇ ਦੇ ਉੱਦਾਂ, ਵੀ ਉਹ ਤੁਹਾਨੂੰ ਗਿਲਟ ਫੀਲ ਕਰਾਉਂਦੇ, ਉਹ ਪਤਾ ਨਹੀਂ ਕਿੱਥੋਂ ਆ ਰਿਹਾ, ਉਹ ਮੈਨੂੰ ਹਜੇ ਤੱਕ ਨਹੀਂ ਸਮਝ ਲੱਗ ਰਿਹਾ।
1: ਨਹੀਂ, ਬੜੇ ਸਾਰੇ ਸੁੱਖ ਜੀ ਇਹਦੇ ਰੀਜ਼ਨ ਹੈ, ਸਾਨੂੰ ਇਹ ਸਮੇਂ ਦੇ ਨਾਲ ਉਹ ਚੀਜ਼ਾਂ ਸਮਝ ਕੇ ਫਿਰ ਹੀ ਸਾਨੂੰ, ਕਿਉਂਕਿ ਆਪਾਂ ਆਪਣੇ ਕੰਮਾਂ ਕਾਰਾਂ ਦੇ ਉੱਤੇ ਇਹ ਚੀਜ਼ਾਂ ਨੂੰ ਸਾਨੂੰ ਸਮਝਣਾ ਪਊਗਾ। ਜੇ ਕੋਈ ਫੋਰ ਟਾਈਮਲੀ ਜੇ ਮੰਨ ਲਓ ਕੋਈ ਕਿਸੇ ਚੀਜ਼ ਦਾ ਮੰਨ ਲਓ ਐਡਾ ਨਹੀਂ ਧਿਆਨ ਦੇ ਪਾ ਰਿਹਾ, ਤਾਂ ਆਪਾਂ ਇੱਕ ਦੂਸਰੇ ਨੂੰ ਪੋਲਾਈਟਲੀ ਉਹ ਚੀਜ਼ਾਂ ਦੱਸ ਵੀ ਸਕਦੇ ਹਾਂ। ਹੁਣ ਤੁਸੀਂ ਅਲੱਗ ਅਲੱਗ ਜੋਬਸ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਤੁਸੀਂ ਕੇਸ ਵੇਖਦੇ ਹੋ, ਸਮੱਸਿਆ ਇਹ ਆ ਵੀ ਅੱਜ ਕੱਲ੍ਹ ਨਾ ਬੱਚੇ ਵੀ ਕਹਿ ਲਓ ਵੀ ਇੱਕ ਇੱਕ ਬੱਚਾ ਵਾ, ਦੋ ਦੋ ਬੱਚੇ ਨੇ, ਇਹ ਵੀ ਮੇਰੇ ਖਿਆਲ ਇਕੱਲਾ ਇਹੀ ਬੱਚਾ ਜਿਹੜਾ, ਅਤੇ ਉਹ ਵੀ ਇੱਕ ਸਮੱਸਿਆ ਵਾ। ਆਪਾਂ ਉੱਥੇ ਸਾਰੇ ਲਾਡ ਪਿਆਰ ਦੁਲਾਰ ਸਾਰਾ ਕੁਛ ਮਤਲਬ ਆਪਾਂ ਆਪ ਤਾਂ ਉਹ ਵੀ ਨਹੀਂ ਕਹੀ ਕਹਿੰਦੇ ਕਿਉਂਕਿ ਬੱਚਾ ਇਕੱਲਾ ਇਕੱਲਾ ਵਾ। ਸੋ ਉਸ ਚੱਕਰ ਦੇ ਵਿੱਚ ਬੱਚੇ ਨੂੰ ਉਸ ਚੀਜ਼ ਦੀ ਆਦਤ ਹੀ ਨਹੀਂ ਆ। ਅੱਛਾ, ਪਹਿਲੀਆਂ ਦੇ ਵਿੱਚ ਜੇ ਆਪਾਂ ਅਧਿਆਪਕਾਂ ਦੇ ਪੱਖ ਤੋਂ ਵੇਖੀਏ ਤਾਂ ਪਹਿਲੀਆਂ ਦੇ ਵਿੱਚ ਇੱਦਾਂ ਹੁੰਦਾ ਸੀ ਵੀ ਕਲਾਸ ਦੇ ਵਿੱਚ ਅਧਿਆਪਕ ਨੂੰ ਜਾਂ ਸਕੂਲ ਦੇ ਵਿੱਚ ਈਵਨ ਪਤਾ ਹੀ ਟੀਚਰਾਂ ਨੂੰ ਵੀ ਕਿਹੜਾ ਬੱਚਾ ਕਿੱਦਾਂ ਦੇ ਸੁਭਾਅ ਦਾ, ਉਹਨਾਂ ਨੂੰ ਪਤਾ ਹੁੰਦਾ ਵੀ ਆਹ ਢੀਠ ਆ, ਉਹਨਾਂ ਨੂੰ ਪਤਾ ਵੀ ਆਹ ਬਸ਼ਰਮ ਆ, ਉਹਨਾਂ ਨੂੰ ਪਤਾ ਹੁੰਦਾ ਸੀ ਵੀ ਆਹ ਬਹੁਤ ਲਾਇਕ ਆ। ਸਾਰੇ ਸਕੂਲ ਨੂੰ ਲਗਭਗ ਸਾਰੇ ਟੀਚਰਾਂ ਨੂੰ ਪਤਾ ਹੁੰਦਾ ਸੀ ਕਿਉਂਕਿ ਆਪਸ ਵਿੱਚ ਸ਼ਾਇਦ ਉਹ ਗੱਲਾਂ ਵੀ ਕਰਦੇ ਹੋਣਗੇ ਬੈਠੇ।
0: ਬਿਲਕੁਲ, ਹੁਣ ਵੀ ਕਰਦੇ ਆ,
1: ਕਰਦੇ ਆ ਨਾ, ਪਰ ਹੁਣ ਇਹਦਾ ਮਤਲਬ ਕਿ ਉਹਨਾਂ ਦਾ ਜਿਹੜੀ ਸਮਝਣ ਦੀ ਹਰ ਇੱਕ ਦੀ, ਆਪਾਂ ਇਹ ਨਹੀਂ ਕਹਾਂਗੇ ਵੀ ਹਰ ਇੱਕ ਇੱਦਾਂ ਦਾ, ਪਰ ਬਹੁਤਿਆਂ ਦੀ ਫਿਰ ਆਪਾਂ ਇਹੋ ਹੀ ਕਹਿ ਸਕਦੇ ਹਾਂ ਵੀ ਸਮਝ ਉਨੀ ਨਹੀਂ ਰਹੀ, ਉਹਨਾਂ ਦਾ ਧਿਆਨ ਉਸ ਚੀਜ਼ 'ਤੇ ਕੇਂਦਰਿਤ ਨਹੀਂ ਰਿਹਾ, ਉਹ ਵੀ ਕੰਪਿਊਟਰਾਈਜ਼ਡ ਟੀਚਰ ਬਣ ਗਏ ਨੇ। ਸੋ ਉਹਨਾਂ ਨੂੰ ਕੋਈ ਇਸ ਚੀਜ਼ ਦਾ ਨਾਲ ਉਹ ਲੈਣਾ ਦੇਣਾ ਨਹੀਂ, ਜਾਂ ਤਾਂ ਉਹ ਜੇ ਕਿਸੇ ਦੇ ਨਾਲ ਸੋਫਟ ਡੀਲ ਕਰਦੇ ਆ ਤਾਂ ਸਾਰਿਆਂ ਨਾਲ ਹੀ ਸੋਫਟ ਡੀਲ ਕਰੀ ਜਾਂਦੇ ਆ। ਜਿਹੜੇ ਬੱਚੇ ਬਹੁਤ ਜ਼ਿਆਦਾ ਸ਼ਰਾਰਤੀ ਨੇ, ਖਲਲ ਪਾਉਂਦੇ ਕਲਾਸ 'ਚ, ਉਹਨਾਂ ਨੂੰ ਐਜ ਮਿਲਦਾ, ਉਹ ਦੂਜਿਆਂ ਨੂੰ ਵੀ ਤੰਗ ਪਰੇਸ਼ਾਨ ਕਰਦੇ। ਅਤੇ ਜੇ ਫਿਰ ਜੇ ਕੋਈ ਸਖਤ ਨੇ ਤਾਂ ਬਹੁਤ ਜ਼ਿਆਦਾ ਸਖਤ ਨੇ। ਸਖਤੀ ਚਲੋ ਹੁਣ ਉੱਦਾਂ ਦੀ ਸਖਤੀ ਤਾਂ ਨਹੀਂ ਰਹੀ,
0: ਬਿਲਕੁਲ,
1: ਪਰ ਫਿਰ ਵੀ ਉਹ ਸਖਤੀ ਸਖਤੀ 'ਚ ਫਰਕ ਹੈ, ਜਿਹਨੇ ਕਰਨੀ ਉਹ ਕਰੀ ਜਾਂਦਾ, ਉਹਦੇ 'ਚ ਫਿਰ ਜਿਹੜੇ ਸੋਫਟ ਬੱਚੇ ਉਹ ਮਾਰ ਖਾਂਦੇ।
0: ਰਣਜੋਤ ਜੀ, ਜਿੱਦਾਂ ਮੈਂ ਹੁਣ ਕਈ ਟੀਚਰਸ ਨੂੰ ਵੀ ਜਾਣਦੀ ਹਾਂ ਨਾ, ਉਹ ਕਈ ਵਾਰ ਕਹਿੰਦੇ ਕਿ ਅਸੀਂ ਪੇਰੈਂਟਸ ਨੂੰ ਕੋਈ ਸਲਾਹ ਦਿੰਦੇ ਹਾਂ ਨਾ, ਉਹ ਸੁਣਦੇ ਨਹੀਂ, ਉਹ ਮਤਲਬ ਮੰਨਣਾ ਹੀ ਨਹੀਂ ਚਾਹੁੰਦੇ ਕਿ ਹਾਂ ਇੱਦਾਂ। ਇਸ ਲਈ ਉਹਨਾਂ ਨੇ ਵੀ ਮਤਲਬ ਆਪਣੇ ਹੱਥ ਖੜ੍ਹੇ ਕਰਤੇ ਹੋ ਆ ਕਿ ਠੀਕ ਆ, ਆਪਾਂ ਵੀ ਲਕੀਰ ਦੇ ਫਕੀਰ ਲਕੀਰ 'ਤੇ ਹੀ ਤੁਰਨਾ ਆ। ਪਹਿਲਾਂ ਜਦੋਂ ਆਪਾਂ ਸਕੂਲ ਜਾਂਦੇ ਹੁੰਦੇ ਸੀਗੇ ਟੀਚਰ ਘਰ ਤੱਕ ਦੱਸਣ ਆ ਜਾਂਦੇ ਹੁੰਦੇ ਸੀਗੇ, ਕਿਉਂਕਿ ਆਲੇ ਦੁਆਲੇ ਦੇ ਪਿੰਡਾਂ ਦੇ ਹੀ ਹੁੰਦੇ ਸੀ ਜਾਂ ਤਾਂ ਫਿਰ ਪਿੰਡ ਦੇ ਹੀ ਹੁੰਦੇ ਸੀਗੇ ਕਿ ਹਾਂ ਵੀ ਇੱਦਾਂ ਹੋ ਰਿਹਾ ਆ, ਵੀ ਇਹ ਥੋੜ੍ਹਾ ਸ਼ਰਾਰਤਪਨ ਨੂੰ ਜਾ ਰਿਹਾ ਨਿਆਣਾ ਤੁਹਾਡਾ, ਜਾਂ ਇਹ ਗਲਤ ਨਿਆਣਿਆਂ ਦੇ ਨਾਲ ਆ। ਅਤੇ ਘਰ ਗੱਲ ਆਪਣੇ ਸਕੂਲ ਤੋਂ ਘਰ ਪਹੁੰਚਣ ਤੋਂ ਪਹਿਲਾਂ ਪਹੁੰਚੀ ਹੁੰਦੀ ਸੀਗੀ ਗੱਲ, ਪਰ ਉਹ ਕਹਿੰਦੇ ਹੁਣ ਜਦੋਂ ਅਸੀਂ ਕਿਸੇ ਪੇਰੈਂਟ ਨੂੰ ਕੋਈ ਖੜ੍ਹੇ ਕਰਕੇ ਸਲਾਹ ਦੇਣ ਦੀ ਜਾਂ ਕੋਈ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ, ਪਹਿਲਾਂ ਤਾਂ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ। ਜੇ ਹੈਗਾ ਵੀ ਆ ਕਿਸੇ ਕੋਲ ਤਾਂ ਉਹ ਮਤਲਬ ਸੁਣ ਕੇ ਜਾਂ ਤਾਂ ਇੱਕ ਪੇਰੈਂਟ ਮੰਨ ਰਿਹਾ, ਦੂਜਾ ਨਹੀਂ ਮੰਨ ਰਿਹਾ ਉਸ ਚੀਜ਼ ਨੂੰ, ਹੈ ਨਾ, ਜਦੋਂ ਕੋਈ ਵੀ ਆਪਾਂ ਗੱਲ ਡਿਸਕਸ਼ਨ ਕਰਦੇ ਹਾਂ। ਸੋ ਮੇ ਬੀ ਉਹ ਵੀ ਰੀਜ਼ਨ ਆ ਕਿ ਬੱਚੇ ਨੂੰ ਵੀ ਹੋਰ ਥੋੜ੍ਹੀ ਸਪੇਸ ਮਿਲ ਜਾਂਦੀ ਕਿ ਓਕੇ ਠੀਕ ਆ ਕਿ ਚਲੋ ਚੱਲੀ ਜਾ ਰਿਹਾ ਜੋ ਵੀ ਹੋ ਰਿਹਾ।
1: ਜਿਹੜੀ ਸਲਾਹ ਦੀ ਸੁੱਖ ਜੀ ਤੁਸੀਂ ਗੱਲ ਕੀਤੀ ਨਾ, ਜਿਹੜਾ ਵੈਸੇ ਅੱਜ ਆਪਾਂ ਦੋਸਤੋ ਗੱਲ ਵੀ ਆਪਾਂ ਸਲਾਹ ਦੇ ਉੱਤੇ ਕਰਾਂਗੇ, ਸਾਡਾ ਵਿਸ਼ਾ ਵੀ ਅੱਗੇ ਚੱਲ ਕੇ ਇਸ ਪਾਸੇ ਨੂੰ ਰੁਕ ਲਊਗਾ। ਸੋ ਜਿਹੜੀ ਤੁਸੀਂ ਕਹਿੰਦੇ ਵੀ ਟੀਚਰਾਂ ਦੀ ਸਲਾਹ ਨਹੀਂ ਮੰਨਦੇ ਮਾਂ ਪਿਓ, ਜਿਹੜੀ ਆਪਾਂ ਗਾਣਾ ਵੀ ਸੁਣਿਆ ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ, ਅਤੇ ਮੈਂ ਇਹਦੇ ਉੱਤੇ ਪੜ੍ਹ ਰਿਹਾ ਸੀ, ਕਹਿੰਦੇ ਨੇ ਕਿ ਜਿਹੜਾ ਬਿਨਾਂ ਮੰਗਿਆਂ ਜਦੋਂ ਤੁਹਾਨੂੰ ਲੱਗੇ ਵੀ ਕਿਸੇ ਨੂੰ ਜ਼ਰੂਰਤ ਨਹੀਂ ਆ ਪਰ ਫਿਰ ਵੀ ਤੁਸੀਂ ਲੋੜ ਸਮਝ ਕੇ ਤੁਸੀਂ ਸਲਾਹ ਦੇ ਰਹੇ ਹੋ, ਤੇ ਬਿਨਾਂ ਕਿਸੇ ਦੇ ਮੰਗਿਆਂ ਕਹਿੰਦੇ ਨੇ ਕਿ ਜਦੋਂ ਆਪਾਂ ਸਲਾਹ ਦਿੰਦੇ ਹਾਂ ਨਾ, ਤਾਂ ਜਿਹੜਾ ਇਨਸਾਨੀ ਦਿਮਾਗ ਆ ਉਹ ਉਸ ਚੀਜ਼ ਨੂੰ ਇੱਕ ਇੱਕ ਥ੍ਰੈਟ ਦੇ ਵਜੋਂ ਲੈਂਦਾ
0: ਜੀ,
1: ਉਹਨੂੰ ਉਸ ਤਰੀਕੇ ਦੇ ਨਾਲ ਨਹੀਂ ਲੈਂਦਾ, ਉਹਨੂੰ ਹੈਲਪ ਦੇ ਵਜੋਂ ਨਹੀਂ ਲੈਂਦਾ, ਕਿਉਂਕਿ ਉਹਦਾ ਮਾਇੰਡ ਉਸ ਚੀਜ਼ ਲਈ ਪ੍ਰਪੇਅਰਡ ਨਹੀਂ ਗਾ
0: ਜੀ।
1: ਕਿਉਂਕਿ ਤੁਸੀਂ ਮੰਨ ਲਓ ਹੁਣ ਅਲੱਗ ਅਲੱਗ ਸਾਡੇ ਦਿਮਾਗ ਦੇ ਅਲੱਗ ਅਲੱਗ ਖਾਨੇ ਨੇ, ਹੈ ਨਾ, ਅਤੇ ਆਪਾਂ ਉਸ ਖਾਨੇ ਨੂੰ ਹੱਥ ਪਾ ਲਿਆ ਜਿਹੜਾ ਉਹਨੇ ਐਕਟਿਵ ਨਹੀਂ ਕੀਤਾ। ਮੰਨ ਲਓ ਇੱਕ ਬੰਦਾ ਇੱਕ ਸਮੱਸਿਆ ਸਮਝ ਲਈ ਉਹਨੇ ਵੀ ਆਹ ਮੇਰੀ ਸਮੱਸਿਆ ਵਾ, ਫਿਰ ਉਹ ਹੱਲ ਕਰਨ ਦੇ ਲਈ ਲੱਗਾ, ਇਹਦਾ ਮਤਲਬ ਵੀ ਉਹ ਖਾਨਾ ਉਹ ਡਰੋਰ ਖੋਲ ਕੇ ਬੈਠਾ
0: ਅਤੇ
1: ਉਹਦੇ ਵਿੱਚੋਂ ਤੁਸੀਂ ਉਹਨੂੰ ਕੁਛ ਦੱਸਤਾ ਵੀ ਤੇਰੀ ਉਹ ਪਈ, ਉਹ ਫਲਾਣੀ ਥਾਂ ਪਈ ਚੀਜ਼, ਜਾਂ ਤੇਰੀ ਇਸ ਡਰੋਰ 'ਚ ਨਹੀਂ ਆ, ਦੂਸਰੇ ਡਰੋਰ ਨੂੰ ਖੋਲ੍ਹ, ਉਹ ਕੇਂਦਰਿਤ ਆ ਉਸ ਚੀਜ਼ 'ਤੇ। ਪਰ ਇੱਥੇ ਉਹਨੇ ਉਸ ਡਰੋਰ ਨੂੰ ਹਲੇ ਹੱਥ ਹੀ ਨਹੀਂ ਪਾਇਆ। ਤੁਸੀਂ ਇੱਕਦਮ ਜਦੋਂ ਉਹਨੂੰ ਕੋਈ ਸਲਾਹ ਦਿੰਦੇ ਹੋ ਅਤੇ ਉਹ ਇਨਸਾਨੀ ਦਿਮਾਗ ਕਹਿੰਦੇ ਉਹਨੂੰ ਇੱਕ ਇੱਕ ਇੱਕ ਖਤਰੇ ਦੇ ਵਜੋਂ ਲੈਂਦਾ, ਅਤੇ ਇਸ ਵਜ੍ਹਾ ਦੇ ਕਰਕੇ ਉਹਦੇ ਜਿਹੜੇ ਦਿਮਾਗ ਦੇ ਵਿੱਚ ਜਿਹੜੇ ਹਾਰਮੋਨਸ ਜਿਹੜੇ ਪੈਦਾ ਹੁੰਦੇ ਨੇ ਉਹ ਉਹਨੂੰ ਉਸ ਪਾਸੇ ਲੱਗਣ ਨਹੀਂ ਦਿੰਦੇ, ਉਹ ਸਗੋਂ ਉਲਟਾ ਤੁਹਾਡੇ ਨਾਲ ਉਹਦੇ ਰਿਲੇਸ਼ਨ ਖਰਾਬ ਹੋ ਜਾਂਦੇ ਆ। ਸੋ ਇਹ ਸਿੱਧੇ ਸਿੱਧੇ ਨਹੀਂ ਹੁੰਦਾ, ਕੋਈ ਬਹੁਤ ਸਿੱਧੇ ਸਿੱਧੇ ਨਹੀਂ ਹੁੰਦਾ, ਪਰ ਇਹ ਅਸਿੱਧੇ ਤਰੀਕੇ ਦੇ ਨਾਲ ਹੁੰਦਾ ਵਾ, ਜਿਹਦੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਜਦੋਂ ਇੱਦਾਂ ਦੀ ਸਿਚੁਏਸ਼ਨ ਬਣਦੀ ਆ, ਖਤਰਾ ਹੁੰਦਾ, ਅਤੇ ਤੁਹਾਡੇ ਦਿਮਾਗ 'ਚ ਕਹਿੰਦੇ ਕੋਰਟੀਸੋਲ ਨਾਂ ਦਾ ਇੱਕ ਹਾਰਮੋਨ ਪੈਦਾ ਹੁੰਦਾ ਵਾ, ਉਸੇ ਵਜ੍ਹਾ ਦੇ ਕਰਕੇ ਤੁਹਾਨੂੰ ਉਹ ਸਲਾਹਾਂ ਸੁਣ ਕੇ, ਪਹਿਲਾਂ ਉਹ ਸਲਾਹ ਸੁਣ ਕੇ ਗੁੱਸਾ ਹੁੰਦਾ, ਫਿਰ ਉਸ ਬੰਦੇ ਤੋਂ ਤੁਹਾਨੂੰ ਗੁੱਸਾ ਆਉਣ ਲੱਗ ਪੈਂਦਾ ਵੀ ਇਹਨੇ ਆਹ ਗੱਲ ਕੀਤੀ ਅਤੇ ਕੀਤੀ ਕਿਉਂ। ਸੋ ਇਸ ਵਜ੍ਹਾ ਦੇ ਕਰਕੇ ਪਹਿਲਾਂ ਅੱਜ ਕੱਲ੍ਹ ਇਹ ਵੀ ਬਹੁਤ ਜ਼ਰੂਰੀ ਹੋ ਗਿਆ ਵੀ ਪਹਿਲਾਂ ਜੇ ਆਪਾਂ ਇੱਦਾਂ ਦੇ ਪ੍ਰੋਫੈਸ਼ਨ 'ਚ ਹਾਂ ਤਾਂ ਪਹਿਲਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪਹਿਲਾਂ ਪ੍ਰਪੇਅਰ ਕੀਤਾ ਜਾਵੇ। ਹੁਣ ਇਹ ਬੜੀਆਂ ਬਹੁਤ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਡੂੰਘੀਆਂ ਗੱਲਾਂ ਹੋ ਗਈਆਂ, ਦੈਨ ਆਪਾਂ ਕੀ ਕਹਾਂਗੇ ਵੀ ਹੁਣ ਮੰਨ ਲਓ ਅਸੀਂ ਸਲਾਹ ਦੇਣੀ ਆ ਕਿਸੇ ਨੂੰ, ਅਤੇ ਇੱਕ ਟੀਚਰ ਕੀ ਸੋਚੂ ਵੀ ਸਲਾਹ ਵੀ ਦੇਣੀ ਆ, ਹੈ ਵੀ ਇਹਦੇ ਬੱਚੇ ਦੀ ਭਲਾਈ ਦੇ ਲਈ ਆ, ਫਿਰ ਮੈਨੂੰ ਪਹਿਲਾਂ ਇਹਦਾ ਆਸ਼ਾ ਮੈਨੂੰ ਪਹਿਲਾਂ ਪ੍ਰੈਪਰੇਸ਼ਨ ਵੀ ਮੈਨੂੰ ਇਹਦੀ ਕਰਨੀ ਪੈਣੀ ਆ, ਹੌਲੀ ਹੌਲੀ ਮੈਨੂੰ ਇਹਨੇ ਕਿਹੜਾ ਵੀ ਰੋਜ਼ ਮਿਲਣਾ ਜਾਂ ਇਹਨੇ ਖੁੱਲ੍ਹੇ ਟਾਈਮ ਲਈ ਮਿਲਣਾ, ਹੌਲੀ ਹੌਲੀ ਮਤਲਬ ਮੈਂ ਮੇਰੇ ਕੋਲ ਕਲਾਸ ਦੇ ਵਿੱਚ 20 ਬੱਚੇ ਨੇ, ਮੈਂ ਕਿੱਥੇ ਕਿੱਥੇ ਦਿਮਾਗ ਮੈਂ ਮਾਰਦਾ ਫਿਰੂੰ, ਓਕੇ ਸੇਫ ਆਪਸ਼ਨ ਇਜ਼ ਡੂ ਮਾਈ ਜੋਬ, ਆਪਣੇ ਕੰਮ ਤੱਕ ਸੀਮਿਤ ਰੱਖੋ, ਦਬਾ ਕਰੋ। ਸੋ ਆਪਾਂ ਕੁੱਲ ਮਿਲਾ ਕੇ ਜਦੋਂ ਆਪਾਂ ਸਲਾਹ, ਹੁਣ ਇਹਦੇ 'ਚ ਨੁਕਸਾਨ ਕਿਹਦਾ ਹੋਇਆ, ਸਭ ਤੋਂ ਵੱਡਾ ਨੁਕਸਾਨ ਤੇ ਬੱਚੇ ਦਾ ਤੇ ਉਹਦੇ ਮਾਂ ਪਿਓ ਦਾ,
0: ਬਿਲਕੁਲ ਸਭ ਤੋਂ ਵੱਡਾ ਤਾਂ ਮਾਂ ਪਿਓ ਦਾ ਤੇ ਬੱਚੇ ਦਾ ਹੀ ਆ,
1: ਕਿਉਂਕਿ
0: ਟੀਚਰ ਨੂੰ ਤਾਂ ਸੈਲਰੀ ਮਿਲੀ ਜਾਣੀ ਆ।
1: ਸੋ ਇਸ ਕਰਕੇ ਆਪਾਂ ਜਦੋਂ ਹੁਣ ਬੱਚੇ ਨੂੰ ਮੰਨ ਲਓ ਪਹਿਲੀਆਂ ਦੇ ਵਿੱਚ ਇਹੀ ਆਪਾਂ ਕਿਸੇ ਦੇ ਹੱਥ 'ਚ ਦਿੱਤਾ ਤੇ ਉੱਥੇ ਆਪਾਂ ਇਹ ਕਹਿੰਦੇ ਹਾਂ ਵੀ ਜਿੱਦਾਂ ਵੀ ਹੁੰਦਾ ਵਾ ਇਹਨੂੰ ਖਿੱਚ ਕੇ ਰੱਖਿਓ,
0: ਹਾਂਜੀ ਹਾਂ ਬਿਲਕੁਲ,
1: ਉਹ ਵੀ ਵੱਖਰੀ ਗੱਲ ਹੈ ਵੀ ਆਪਾਂ ਹੁਣ ਗਲਤ ਬੰਦੇ ਕੋਲ ਖਿਚਾ ਲਿਆ ਜਾਂ ਸਹੀ ਕੋ, ਕਈ ਤਾਂ ਸਮਝ ਕੇ ਖਿੱਚਦੇ ਸੀ ਉਹਨਾਂ ਕੀ ਜਿੰਨੀ ਕੁ ਲੋੜ ਹੈ, ਅਤੇ ਕਈ ਐਵੇਂ ਨਜਾਇਜ਼ ਹੀ ਫਿਰ ਕੁੱਟੀ ਜਾਂਦੇ ਵੀ ਤੇਰਾ ਕਹਿ ਕੇ ਗਿਆ ਤੇਰਾ ਪਾਪਾ ਉਹ ਰਿਹਾ ਜ਼ਰਾ, ਹੈ ਨਾ। ਸੋ ਉੱਥੇ ਬੜਾ ਫਰਕ ਪੈ ਜਾਂਦਾ, ਹੁਣ ਉੱਥੇ ਸਾਨੂੰ ਇਹ ਚੀਜ਼ ਵੇਖਣੀ ਪਊਗੀ, ਸਾਨੂੰ ਮਾਪਿਆਂ ਦੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਸਮਝਦਿਆਂ ਹੋਇਆਂ ਸਾਨੂੰ ਆਲਵੇਜ਼ ਆਪਣੇ ਕਪਾਟ ਖੁੱਲ੍ਹੇ ਰੱਖਣੇ ਪੈਣਗੇ ਕਿ ਹਾਂ ਸਾਡੇ ਬੱਚਾ ਸਾਡੇ ਨਾਲੋਂ ਵਧੇਰੇ ਸਕੂਲ ਦੇ ਵਿੱਚ ਰਹਿੰਦਾ ਵਾ, ਵਧੇਰੇ ਉਹ ਟੀਚਰਸ ਦੇ ਕੋਲ ਰਹਿੰਦਾ ਵਾ, ਇਸ ਕਰਕੇ ਉਹ ਵਧੇਰੇ ਸ਼ਾਇਦ ਜਾਣਦੇ ਆ, ਉਹ ਵਾਲਾ ਪੱਖ ਜਿਹੜਾ ਅਸੀਂ ਨਹੀਂ ਜਾਣਦੇ, ਅਤੇ ਇਸ ਕਰਕੇ ਆਪਾਂ ਓਪਨ ਰਹੀਏ ਵੀ ਜੇ ਕੋਈ ਸਲਾਹ ਦਿੰਦਾ ਤਾਂ ਉਹਨੂੰ ਥੋੜ੍ਹੀ ਜਿਹੀ ਤਵੱਜੋ ਦੇ ਦਈਏ, ਮੰਨਣੀ ਨਹੀਂ ਮੰਨਣੀ ਉਹ ਬਾਅਦ ਦੀ ਗੱਲ ਹੈ। ਕਹਿੰਦੇ ਇੱਥੋਂ ਇਹ ਵੀ ਮੰਨਿਆ ਜਾਂਦਾ ਕਿ ਜਦੋਂ ਕੋਈ ਤੁਹਾਨੂੰ ਸਲਾਹ ਦਿੰਦਾ ਅਤੇ ਤੁਸੀਂ ਉਹਦੀ ਸਲਾਹ ਧਿਆਨ ਦੇ ਨਾਲ ਸੁਣਦੇ ਹੋ, ਇਹ ਇੱਕ ਤਰ੍ਹਾਂ ਦੇ ਨਾਲ ਤੁਹਾਡੀ ਸਿਆਣਪ ਸ਼ੋਅ ਕਰਦਾ
0: ਜੀ,
1: ਬੰਦੇ ਨੂੰ ਲੱਗਦਾ ਇਹ ਆ। ਤੁਸੀਂ ਵੇਖੋ ਕਿੱਡੀ ਕਮਾਲ ਦੀ ਗੱਲ ਹੈ, ਜਦੋਂ ਕੋਈ ਸਾਨੂੰ ਸਲਾਹ ਦੇਣ ਲੱਗਦਾ ਤਾਂ ਅਸੀਂ ਕਿਉਂ ਬੈਕ ਆਫ ਕਰਦੇ ਹਾਂ, ਕਿਉਂਕਿ ਅਸੀਂ ਇਹ ਸੋਚਦੇ ਹਾਂ ਜਾਂ ਫਿਰ ਕੋਈ ਇਹ ਸੋਚਦਾ ਹੋਊਗਾ ਜਾਂ ਫਿਰ ਕੁਛ ਇੱਕ ਲੋਕ ਇਹ ਸੋਚਦੇ ਹੋਣਗੇ ਕਿ ਇਹਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ, ਮੈਂ ਸਿਆਣਾ ਨਹੀਂ,
0: ਬਿਲਕੁਲ
1: ਮੈਂ ਸਿਆਣੀ ਨਹੀਂ, ਇਹ ਮਤਲਬ ਇਸੇ ਵਜ੍ਹਾ ਕਰਕੇ ਆਪਾਂ ਬਲੌਕ ਮਾਰ ਦਿੰਦੇ ਨਾ ਅੱਗੋਂ, ਹੈ ਨਾ, ਇੱਕ ਦੂਸਰਾ ਉਹਦਾ ਹੋ ਗਿਆ ਰੀਜ਼ਨ। ਸੋ ਉੱਥੇ ਹੁਣ ਫੋਰ ਐਗਜ਼ਾਮਪਲ ਜੇ ਮੰਨ ਲਓ ਇਸੇ ਸਨੈਰੀਓ ਦੇ ਵਿੱਚ ਕੋਈ ਤੁਹਾਨੂੰ ਸਲਾਹ ਦੇਣ ਲੱਗਾ ਅਤੇ ਤੁਸੀਂ ਧਿਆਨ ਦੇ ਨਾਲ ਤਵੱਜੋ ਦੇ ਨਾਲ ਉਹਦੀ ਗੱਲ ਸੁਣੀ, ਤੁਸੀਂ ਸੋਚੋ ਵੀ ਉਹ ਕੀ ਹੋਊਗਾ, ਅਗਲੇ ਨੂੰ ਕੀ ਮੈਸੇਜ ਆਊਗਾ, ਅਗਲੇ ਨੂੰ ਮੈਸੇਜ ਆਊਗਾ ਵੀ ਇਹਦੇ ਮਾਂ ਪਿਓ ਸਿਆਣੇ ਆ, ਮਾਂ ਪਿਓ ਲਾ ਲਓ, ਕਿਉਂਕਿ ਇਹ ਹੁਣ ਇੱਦਾਂ ਤੁਰੀ ਐਗਜ਼ਾਮਪਲ ਤਾਂ ਆਪਾਂ ਇੱਦਾਂ ਹੀ ਲਈ ਜਾਂਦੇ, ਅਦਰਵਾਈਜ਼ ਤੁਹਾਡਾ ਫਰੈਂਡ ਹੋ ਸਕਦਾ, ਇੰਪਲੋਈ ਹੋ ਸਕਦਾ, ਹੈ ਨਾ, ਕੋਈ ਆਂਢ ਗੁਆਂਢ ਹੋ ਸਕਦਾ,
0: ਸਾਨੂੰ ਸਲਾਹ ਦੇ ਰਿਹਾ, ਅਸੀਂ ਉਹਨੂੰ ਜੇ ਸੁਣਾਂਗੇ ਤਾਂ ਉਹਨੂੰ ਲੱਗੂਗਾ ਕਿ ਓਕੇ ਜਿਹੜੀ ਇਹਦੀ ਪ੍ਰੋਬਲਮ ਹੈ ਇਹ ਉਹਦਾ ਹੱਲ ਕਰਨਾ ਚਾਹੁੰਦਾ ਆ। ਕਈ ਵਾਰੀ ਅਸੀਂ ਆਪ ਉਹਨੂੰ ਦੱਸੀ ਹੁੰਦੀ ਆਪਣੀ ਪ੍ਰੋਬਲਮ, ਜਦੋਂ ਸਾਨੂੰ ਸਲਾਹ ਦੇ ਰਿਹਾ ਹੁੰਦਾ ਉਦੋਂ ਸਾਨੂੰ ਚੰਗਾ ਨਹੀਂ ਲੱਗਦਾ, ਸਾਨੂੰ ਸਿਰਫ ਇਹ ਹੁੰਦਾ ਵੀ ਸੁਣ ਲਓ ਪਰ ਸਾਨੂੰ ਪਤਾ ਹੈ ਅਸੀਂ ਕੀ ਕਰ ਰਹੇ ਹਾਂ ਉਹ ਠੀਕ ਆ, ਪਰ ਅਸੀਂ ਇਹ ਮੰਨਣ 'ਤੇ ਤਿਆਰ ਨਹੀਂ ਹੁੰਦੇ ਕਿ ਜੇ ਉਹ ਠੀਕ ਹੁੰਦਾ ਤਾਂ ਅਸੀਂ ਇਹਨੂੰ ਪੁੱਛ ਨਾ ਰਹੇ ਹੁੰਦੇ, ਉਹ ਠੀਕ ਹੋ ਗਿਆ ਹੁੰਦਾ ਹੁਣ ਤੱਕ।
1: ਹਾਂ, ਸਾਨੂੰ ਉਹਦੀ ਬਰੀਕੀ ਵੇਖਣੀ ਪਊਗੀ ਨਾ। ਹੁਣ ਇੱਕ ਪਾਸੇ ਕੀ ਆ, ਆਪਾਂ ਦੂਸਰੇ ਨੂੰ ਆਪਾਂ ਸੋਚਦੇ ਹਾਂ ਵੀ ਇਹ ਬਹੁਤਾ ਸਿਆਣਾ ਵਾ, ਹੈ ਨਾ, ਇਹਨੂੰ ਕੀ ਲੱਗਦਾ ਵਾ ਵੀ ਮੈਨੂੰ ਪਤਾ ਨਹੀਂ ਕਿਸੇ ਗੱਲ ਦਾ, ਇੱਕ ਆ ਪੱਖ ਆ। ਦੂਸਰਾ ਪੱਖ ਇਹ ਆ, ਮੰਨ ਲਓ ਤੁਸੀਂ ਕਿਸੇ ਦੇ ਨਾਲ ਧਿਆਨ ਦੇ ਨਾਲ ਕਿਸੇ ਦੀ ਗੱਲ ਸੁਣ ਲਈ, ਸਲਾਹ ਤੁਸੀਂ ਸੁਣ ਲਈ ਕਿਸੇ ਦੀ, ਅਤੇ ਉੱਥੇ ਤੁਸੀਂ ਵੇਖੋਗੇ ਵੀ ਦੋਵੇਂ ਵਿਨਰ ਆ, ਜਿਹੜਾ ਤਾਂ ਸਲਾਹ ਦੇ ਰਿਹਾ ਵਾ
0: ਬਿਲਕੁਲ
1: ਉਹਨੂੰ ਲੱਗਦਾ ਵੀ ਮੈਂ ਸਿਆਣਾ ਅਸਟੈਬਲਿਸ਼ ਹੋ ਗਿਆ, ਦਿਮਾਗ ਆ ਨਾ ਉਹਨੂੰ ਲੱਗਦਾ ਵੀ ਮੇਰੀ ਸਲਾਹ ਦੇ ਉੱਤੇ ਇਹਨੇ ਤਵੱਜੋ ਦਿੱਤੀ ਆ, ਧਿਆਨ ਦੇ ਨਾਲ ਸੁਣਿਆ, ਉਹਨੂੰ ਸਿਆਣੇ ਵਾਲੀ ਫੀਲਿੰਗ ਤੁਸੀਂ ਦੇ ਦਿੱਤੀ, ਤੁਹਾਡਾ ਰਿਲੇਸ਼ਨ ਉਹਦੇ ਨਾਲ ਸਟਰੋਂਗ ਹੋ ਗਿਆ। ਅੱਛਾ, ਜਿਹਨੇ ਸਲਾਹ ਸੁਣੀ ਆ ਉਹਦੀ ਵੀ ਸਿਆਣਪ ਇਹਦੇ ਵਿੱਚ ਮੰਨੀ ਜਾਊਗੀ, ਕਿਉਂਕਿ ਤੁਸੀਂ ਇਹ ਅਗਲੇ ਨੂੰ ਜਿਹੜੇ ਬੰਦੇ ਦੇ ਕੇ ਗਿਆ ਸਲਾਹ, ਉਲਟਾ ਤੁਸੀਂ ਹੁਣ ਇਹ ਸੋਚੋਗੇ ਵੀ ਇਹ ਬਹੁਤ ਸਿਆਣਾ, ਇਹਨੇ ਕਿੱਡੀ ਧਿਆਨ ਦੇ ਨਾਲ ਮੇਰੀ ਸਲਾਹ ਸੁਣੀ ਆ,
0: ਹੈ ਨਾ,
1: ਇਹ ਸਿਆਣਾ ਵਾ, ਇਹ ਕਰ ਲੂ ਕੋਈ ਨਾ ਕੋਈ ਹੱਲ ਆਪਣਾ।
0: ਬਿਲਕੁਲ,
1: ਹੁਣ ਇਹਦੇ ਵਿੱਚ ਦੋਵੇਂ ਵਿਨਰ ਹੋ ਗਏ, ਪਰ ਅਸੀਂ ਕੀ ਸੋਚਦੇ ਹਾਂ, ਆਪਾਂ ਜਿਹੜਾ ਸਿੱਧਾ ਸਿੱਧਾ ਜਿਹਾ ਸਾਡਾ ਜਿਹੜਾ ਨੈਗਟਿਵਿਟੀ ਵਾਲਾ ਜਿਹੜਾ ਹਾਰਮੋਨ ਆ ਉਹ ਸਾਨੂੰ ਇਸ ਪਾਸੇ ਨੂੰ ਧੱਕਦਾ ਵਾ ਵੀ ਉਹ ਜਿੱਥੇ ਆਪਾਂ ਦੋਵੇਂ ਲੂਜ਼ਰ ਹੋਈਏ। ਸੋ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਦੋਵਾਂ ਧਿਰਾਂ ਦਾ ਨੁਕਸਾਨ ਹੁੰਦਾ, ਪਰ ਫਿਰ ਵੀ ਆਪਾਂ ਉਹੀ ਕਰਦੇ ਹਾਂ, ਜਦਕਿ ਤੁਸੀਂ ਜਦੋਂ ਧਿਆਨ ਦੇ ਨਾਲ ਇੱਕ ਦੂਸਰੇ ਦੀ ਸੁਣ ਲੈਂਦੇ ਹੋ ਅਤੇ ਦੋਵੇਂ ਸਿਆਣੇ ਅਸਟੈਬਲਿਸ਼ ਹੋ ਜਾਂਦੇ ਆ। ਉਸ ਤੋਂ ਬਾਅਦ ਅਗਲਾ ਆਪਣੇ ਟਾਈਮ ਭੰਨ ਕੇ, ਸੱਤ ਵੱਲ ਭੰਨ ਕੇ ਵੀ ਆਪਣੀ ਕਾਫੀ ਹੱਦ ਤੱਕ ਐਨਰਜੀ, ਮੰਨ ਲਓ ਜੇ ਹੁਣ ਬੱਚੇ ਦੀ ਆਪਾਂ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ, ਅਤੇ ਉਹ ਸਾਰੀ ਐਨਰਜੀ ਮੰਨ ਲਓ ਉਸ ਬੱਚੇ 'ਤੇ ਲਾ ਦੂਗਾ
0: ਜੀ,
1: ਕਿਉਂਕਿ ਉਹਦੀ ਮਾਂ ਨੇ ਉਹਦੇ ਪਿਓ ਨੇ ਤੁਹਾਨੂੰ ਸਿਆਣਾ ਮੰਨ ਲਿਆ
0: ਜੀ। ਬਿਲਕੁਲ,
1: ਸੋ ਇਹ ਆ ਫਾਇਦਾ ਜਦੋਂ ਆਪਾਂ ਕਿਸੇ ਦੀ ਸੁਣ ਲੈਂਦੇ ਹਾਂ। ਆਪਾਂ ਸਿਰਫ ਇੰਨਾ ਕਿ ਇੱਥੇ ਕਹਿ ਕੇ ਨਹੀਂ ਛੱਡ ਸਕਦੇ ਵੀ ਬਿਨਾਂ ਮੰਗਿਆ ਨਹੀਂ ਕਿਸੇ ਨੂੰ ਸਲਾਹ ਦੇਣੀ ਚਾਹੀਦੀ। ਹਾਂ, ਇਹ ਗੱਲ ਗਲਤ ਆ, ਉਹ ਕਿਉਂ ਗਲਤ ਆ ਉਹ ਆਪਾਂ ਪਹਿਲਾਂ ਗੱਲ ਕੀਤੀ, ਪਰ ਜੇ ਮੰਨ ਲਓ ਆਪਾਂ ਵੈਲਕਮ ਕਰਦੇ ਹਾਂ ਕਈ ਚੀਜ਼ਾਂ ਨੂੰ। ਹੁਣ ਬਹੁਤ ਸਾਰੇ ਇੱਦਾਂ ਦੇ ਸਮੀਕਰਨ ਬਣਦੇ ਨੇ ਜਿੱਥੇ ਕੋਈ ਸਾਡੇ ਕੋਲ ਸਲਾਹ ਨਹੀਂ ਮੰਗ ਨਹੀਂ ਰਿਹਾ ਹੁੰਦਾ ਅਤੇ ਉਹ ਮੰਗ ਨਹੀਂ ਸਕਦਾ ਹੁੰਦਾ। ਫੋਰ ਐਗਜ਼ਾਮਪਲ, ਜੇ ਮੰਨ ਲਓ ਕਿਸੇ ਨੂੰ ਪਤਾ ਹੀ ਨਹੀਂ ਆ, ਖੁਦ ਨੂੰ ਕਿਸੇ ਮਾਂ ਨੂੰ ਪਤਾ ਹੀ ਨਹੀਂ ਆ ਵੀ ਉਹਦਾ ਬੱਚਾ ਸਕੂਲ ਦੇ ਵਿੱਚ ਕੀ ਕਰਦਾ, ਉਹ ਟੀਚਰ ਕੋਲ ਸਲਾਹ ਕਿਉਂ ਮੰਗੂ
0: ਵੀ
1: ਇਹਨੂੰ ਮੈਂ ਕਿੱਦਾਂ ਠੀਕ ਕਰਾਂ। ਉੱਥੇ ਤਾਂ ਫਿਰ ਟੀਚਰ ਨੂੰ ਆਪ ਹੀ ਦੱਸਣਾ ਪੈਣਾ ਨਾ।
0: ਬਿਲਕੁਲ, ਜਾਂ ਸਾਨੂੰ ਪ੍ਰੋਬਲਮ ਪਤਾ ਹੀ ਨਹੀਂ ਹੈਗੀ ਕਿ ਹੋ ਕੀ ਰਿਹਾ। ਵੈਸੇ ਵੀ ਨਾ ਕਹਿੰਦੇ ਕਿ ਜਦੋਂ ਤੁਹਾਡੀ ਲਾਈਫ 'ਚ ਕੋਈ ਵੀ ਮਤਲਬ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ, ਬਾਹਰਲੇ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਤੁਹਾਨੂੰ ਪਤਾ ਲੱਗਣ ਤੋਂ। ਸੋ ਇਸ ਲਈ
1: ਕਿਉਂਕਿ ਆਪਾਂ ਵੈਲਕਮ ਹੀ ਹੁੰਦੇ ਨਹੀਂ ਇਸ ਚੀਜ਼,
0: ਉਹ ਜਦੋਂ ਸਾਨੂੰ ਦੱਸਦੇ ਆ ਆਪਾਂ ਉਦੋਂ ਸਾਨੂੰ ਜੇ ਤਾਂ ਅਸੀਂ ਸਾਡੇ ਪਹਿਲੇ ਦੱਸੇ ਤਾਂ ਸਾਨੂੰ ਸਮਝ ਲੱਗ ਗਈ। ਜੇ ਸਾਨੂੰ ਲੱਗਦਾ ਨਾ ਕਿ ਹਲੇ ਉਹ ਸ਼ੁਰੂਆਤ ਹੋਈ ਆ ਤਾਂ ਉਹ ਕੋਈ ਦੱਸ ਰਿਹਾ, ਉਹ ਮੈਨੂੰ ਲੱਗਦਾ ਹੁੰਦਾ ਕਿ ਉਹ 50-80% ਤੱਕ ਪਹੁੰਚ ਗਈ ਹੈ ਗੱਲ, ਤਾਂ ਹੀ ਉਹ ਕੋਈ ਸਾਨੂੰ ਆਪਣਾ ਦੱਸ ਰਿਹਾ, ਪਤਾ ਨਹੀਂ ਹੋਰ ਕਿੰਨੇ ਜਣਿਆਂ ਨੂੰ ਪਤਾ ਹੋਣੀ ਆ।
1: ਕਿਉਂਕਿ ਉਹ ਇਸ ਕਰਕੇ ਵੀ ਹੁੰਦੀ ਨਾ ਸੁਖ ਜੀ, ਹੁਣ ਸਮਾਜ ਦੇ ਵਿੱਚ ਨਾ ਆਲੇ ਦੁਆਲੇ ਆਂਢ ਗੁਆਂਢ ਕੰਮ ਦੇ ਉੱਤੇ ਵਿਚਰਦੇ ਹਾਂ, ਸਾਡੀ ਇੱਕ ਇਮੇਜ, ਸਾਡੀ ਪਰਸਨੈਲਿਟੀ ਅਸਟੈਬਲਿਸ਼ ਹੋਈ ਹੁੰਦੀ ਹੈ
0: ਜੀ,
1: ਹੈ ਨਾ। ਉਹ ਸਿਰਫ ਮੰਨ ਲਓ ਜੇ ਹੁਣ ਬੱਚੇ ਦੀ ਗਾਂ ਲਈ ਜਾਂਦੇ ਹਾਂ ਆਪਾਂ ਗੱਲ, ਅਤੇ ਉਹ ਸਿਰਫ ਬੱਚੇ ਕਰਕੇ ਥੋੜ੍ਹੀ ਹੋਣੀ ਆ।
0: ਬਿਲਕੁਲ,
1: ਉਹ ਤਾਂ ਪਹਿਲਾਂ ਵੀ ਤੁਹਾਡੀ ਜਿਹੜੀ ਆ, ਜਦੋਂ ਤੁਸੀਂ ਨਹੀਂ ਵੀ ਹੀ ਵਿਆਹੇ ਉਦੋਂ ਤੋਂ ਪਰਸਨੈਲਿਟੀ ਬਣ ਰਹੀ ਸੀ ਤੁਹਾਡੀ, ਫਿਰ ਜਦੋਂ ਤੁਸੀਂ ਵਿਆਹੇ ਗਏ ਆਂਢ ਗੁਆਂਢ ਆਸ ਪਾਸ ਘੁੰਮਦੇ ਫਿਰਦੇ ਗੱਲਾਂ ਬਾਤਾਂ ਕਰਦੇ ਆ, ਕਿਸੇ ਪ੍ਰੋਗਰਾਮ 'ਤੇ ਜਨਮ ਦਿਨ 'ਤੇ ਕਿਤੇ ਨਾ ਜਾਂਦੇ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੌਲੀ ਹੌਲੀ ਤੁਹਾਡੀਆਂ ਗੱਲਬਾਤ,
0: ਹੈ
1: ਨਾ, ਇਮੇਜ ਤਾਂ ਤੁਹਾਡੀ ਬਣੀ ਆ ਪਹਿਲਾਂ ਦੀ। ਹੁਣ ਉਸ ਇਮੇਜ ਨੂੰ ਲੈ ਕੇ ਮੰਨ ਲਓ ਹੁਣ ਬੱਚਾ ਹੋ ਗਿਆ, ਫਿਰ ਆਪਾਂ ਬੱਚੇ ਤੱਕ ਪਹੁੰਚ ਗਏ ਹਾਂ, ਅਤੇ ਉੱਥੇ ਮੰਨ ਲਓ ਤੁਹਾਡੇ ਤੱਕ ਕੋਈ ਇਸ ਕਰਕੇ ਪਹੁੰਚ ਕਰੂਗਾ ਜੇ ਉਹਨੂੰ ਪਤਾ ਵਾ ਵੀ ਇਹ ਵੈਲਕਮਿੰਗ,
0: ਅਤੇ
1: ਜੇ ਅਗਲੇ ਨੂੰ ਇਹ ਪਤਾ ਵਾ ਵੀ ਇਹਨੇ ਇਹਦਾ ਇੱਦਾਂ ਦਾ ਸੁਭਾਅ ਆ, ਇਸ ਕਰਕੇ ਉਹਨੇ ਤੁਹਾਡੇ ਤੋਂ ਉਹ ਚੀਜ਼
0: ਡਰਨਾ
1: ਵੀ ਮੈਨੂੰ ਕੀ ਲੋੜ ਹੈ ਟਾਈਮ ਵੇਸਟ ਕਰਨ ਦੀ। ਸੋ ਇੱਥੇ ਇਹ ਚੀਜ਼ਾਂ ਫਿਰ ਵੇਖੋ ਕਿੰਨਾ ਸਾਡੀ ਮਦਦ ਕਰਦੀਆਂ ਨੇ, ਜੇ ਆਪਾਂ ਪਹਿਲਾਂ ਤੋਂ ਹੀ ਆਪਣੀ ਪਰਸਨੈਲਿਟੀ ਇੱਦਾਂ ਦੀ ਇਸਟੈਬਲਿਸ਼ ਕੀਤੀ ਹੋਵੇ ਤਾਂ ਗਾਂ ਸਾਡੇ ਬੱਚੇ ਪਾਲਣ 'ਚ ਵੀ ਵੇਖੋ ਕਿੱਡੀ ਸੌਖੀ।
0: ਬਿਲਕੁਲ, ਈਵਨ ਅਸੀਂ ਕੰਮ 'ਤੇ ਜਾਂਦੇ ਹਾਂ, ਕੰਮਾਂ 'ਤੇ ਵੀ ਤਾਂ ਇੱਦੀ ਆ, ਸਾਨੂੰ ਕੋਈ ਸਲਾਹ ਦੇ ਰਿਹਾ ਆ, ਅਸੀਂ ਉਹਨੂੰ ਸੁਣਦੇ ਹਾਂ ਅਤੇ ਸਾਡਾ ਹੀ ਫਾਇਦਾ ਹੁੰਦਾ ਹੈ, ਅਸੀਂ ਆਪਣੇ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਕਈ ਵਾਰੀ ਤੁਹਾਨੂੰ ਕੋਈ ਜਾਣੇ ਅਣਜਾਣੇ, ਕਈ ਵਾਰੀ ਨਾ ਤੁਹਾਨੂੰ ਗੁੱਸਾ ਆਉਂਦਾ ਕਿ ਜਦੋਂ ਤੁਸੀਂ ਕਿਹਾ ਸੀਗਾ ਨਾ ਵੀ ਬਿਨਾਂ ਮੰਗੇ ਸਲਾਹ, ਤੁਹਾਨੂੰ ਗੁੱਸਾ ਆਉਂਦਾ, ਪਰ ਜਦੋਂ ਤੁਸੀਂ ਸੋਚਦੇ ਹਾਂ ਬਾਅਦ ਵਿੱਚ ਤਾਂ ਫਿਰ ਤੁਹਾਨੂੰ ਲੱਗਦਾ ਕਿ ਹਾਂ ਕਿਉਂ ਨਾ ਮੈਂ ਇਸ ਚੀਜ਼ 'ਤੇ ਆਪਣੀ 'ਤੇ ਕੰਮ ਕਰ ਲਵਾਂ, ਮੈਂ ਇਹਨੂੰ ਹੋਰ ਵਧੀਆ ਕਰ ਸਕਦਾ ਜਾਂ ਕਰ ਸਕਦੀ ਹਾਂ, ਅਤੇ ਫਿਰ ਤੁਸੀਂ ਉਹਦੇ ਵਿੱਚ ਜਦੋਂ ਵਧੀਆ ਕਰਦੇ ਨਾ ਫਿਰ ਤੁਸੀਂ ਥੈਂਕਫੁੱਲ ਵੀ ਹੁੰਦੇ ਹੋ ਉਸ ਬੰਦੇ ਦਾ ਕਿ ਉਹਨੇ ਜਾਣੇ ਅਣਜਾਣੇ 'ਚ ਐਂ ਮੂੰਹ 'ਚੋਂ ਗੱਲ ਕੱਢੀ ਸੀ ਪਰ ਮੇਰੇ ਕੰਮ ਆ ਗਈ ਉਹ, ਇਸ ਲਈ ਸੁਣਨਾ ਬਹੁਤ ਜ਼ਰੂਰੀ ਆ।
1: ਬੇਸਿਕਲੀ ਇਹ ਹੁਣ ਅਗਲਾ ਚੈਪਟਰ ਹੋ ਗਿਆ ਅਤੇ ਬੜਾ ਖੂਬਸੂਰਤ ਚੈਪਟਰ ਹੈ, ਉਹਦੇ ਵਿੱਚ ਤੁਸੀਂ ਜਦੋਂ ਮੰਨ ਲਓ ਕਿਸੇ ਦਿਨ ਕਿਸੇ ਨੂੰ ਅੱਗੋਂ ਬਲੌਕ ਮਾਰਤਾ
0: ਜੀ,
1: ਕਿਸੇ ਦੀ ਤੁਸੀਂ ਨਹੀਂ ਸਲਾਹ ਸੁਣੀ, ਤੁਸੀਂ ਜਿਹੜਾ ਸੋਚ ਕੇ ਵੇਖਿਓ ਉਹ ਕੋਈ ਵੀ ਚੀਜ਼ ਜਿਹੜੀ ਆ ਨਾ ਉਹ ਅਗਲੇ ਨੂੰ ਲੱਗਦਾ ਹੁੰਦਾ, ਅਗਲਾ ਕੀ ਕਹੂਗਾ ਵੀ ਇਹਨੂੰ ਨਹੀਂ ਕੋਈ ਫਾਇਦਾ ਕਹਿਣ ਦਾ, ਮੈਂ ਪਿਛਲੀ ਵਾਰੀ ਮੈਂ ਕਹੀ ਸੀ ਇਹਦੇ ਨਾਲ ਨਹੀਂ ਕੋਈ ਗੱਲ ਕਰਨ ਦਾ ਫਾਇਦਾ, ਪਰ ਯਕੀਨ ਮੰਨਿਓ ਫਾਇਦਾ ਹੋ ਚੁੱਕਾ ਹੁੰਦਾ, ਕਿਉਂਕਿ ਜਦੋਂ ਤੁਸੀਂ ਗੱਲ ਕਿਸੇ ਦੇ ਨਾਲ ਕਰਦੇ ਹੋ ਨਾ, ਜਦੋਂ ਤੁਸੀਂ ਸਲਾਹ ਦੀ ਗੱਲ ਕੀਤੀ ਆ, ਤੁਸੀਂ ਕਿਸੇ ਦੇ ਨਾਲ ਗੱਲ ਕਰਦੇ ਹੋ, ਉਹਨੇ ਉਸ ਵੇਲੇ ਤੁਹਾਨੂੰ ਬਲੌਕ ਮਾਰਤਾ ਹੁੰਦਾ
0: ਜੀ,
1: ਪਰ ਜਿੱਦਾਂ ਤੁਸੀਂ ਕਿਹਾ ਵਾ
0: ਚੱਲਦੀ ਰਹਿੰਦੀ ਹੈ ਗੱਲ,
1: ਉਹ ਬੰਦੇ ਰਜਿਸਟਰ ਹੋ ਚੁੱਕੀ ਹੁੰਦੀ ਆ ਉਹ ਚੀਜ਼, ਉਹ ਸੋਚਣ ਲਈ ਮਜਬੂਰ ਹੋ ਚੁੱਕਾ ਹੁੰਦਾ, ਹੋ ਚੁੱਕੀ ਹੁੰਦੀ ਆ, ਉਹਨੇ ਉਹਦੇ ਉੱਤੇ ਜਾ ਕੇ ਸੋਚਣਾ ਹੀ ਸੋਚਣਾ ਵਾ, ਉਹ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਚੀਜ਼ ਆ ਉਹ ਅੱਗੇ ਚੱਲ ਕੇ ਰਜਿਸਟਰ ਹੋਊਗੀ, ਉਹ ਅਜਾਈ ਨਹੀਂ ਜਾਂਦੀ। ਸੋ ਇਸ ਕਰਕੇ ਆਪਾਂ ਕਈ ਵਾਰੀ ਇਹ ਵੀ ਕਹਿ ਦਿੰਦੇ ਨਾ ਵੀ ਯਾਰ ਉਹਦੇ ਨਾਲ ਨਹੀਂ ਕੋਈ ਫਾਇਦਾ ਗੱਲ ਕਰਨ ਦਾ, ਉਹਨੂੰ ਕੀ ਦੱਸਣਾ, ਉਹ ਨਹੀਂ ਸੁਣਨ ਵਾਲੇ ਉਹਦੇ। ਪਰ ਪਹਿਲੀ ਗੱਲ ਤਾਂ ਇਹ ਵੀ ਹਰ ਵੇਲੇ ਹਰ ਇਨਸਾਨ ਇੱਕੋ ਜਿਹੇ ਮੂਡ 'ਚ ਨਹੀਂ ਹੁੰਦਾ, ਦੂਸਰੀ ਗੱਲ ਆ ਕੋਈ ਵੀ ਗੱਲ ਤੁਹਾਡੀ ਅਜਾਈ ਨਹੀਂ ਜਾ ਰਹੀ ਹੁੰਦੀ, ਤੁਹਾਡਾ ਕੰਮ ਆ ਆਪਣੀ ਗੱਲ ਰੱਖ ਦੇਣਾ ਇੱਕ ਵਾਜਬ ਤਰੀਕੇ ਦੇ ਨਾਲ। ਕਹਿੰਦੇ ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਸਲਾਹ ਆ ਐਡਵਾਈਸ ਆ ਉਹ ਜੇਕਰ ਕਿੰਨੀ ਵੀ ਵਧੀਆ ਹੋਵੇ ਅਤੇ ਜੇਕਰ ਤੁਸੀਂ ਸ਼ਬਦ ਸਹੀ ਨਹੀਂ ਚੁਣੇ ਤਾਂ ਉਹ ਵੀ ਤੁਹਾਡੀ ਖਰਾਬ ਹੋ ਗਈ।
0: ਬਿਲਕੁਲ,
1: ਸਲਾਹ ਤੁਹਾਡੀ ਕਿੱਡੀ ਨਿਕੰਮੀ ਹੋਵੇ ਤੁਸੀਂ ਜੇ ਵਧੀਆ ਤਰੀਕੇ ਦੇ ਨਾਲ ਪੇਸ਼ ਕਰਤੀ ਤਾਂ ਉਹ ਵੀ ਪ੍ਰਵਾਨ ਹੋ ਜਾਂਦੀ
0: ਜੀ।
1: ਸੋ ਅੱਜ ਗੱਲਾਂ ਆਪਾਂ ਸਲਾਹ 'ਤੇ ਕਰਾਂਗੇ, ਐਡਵਾਈਸ 'ਤੇ ਕਰਾਂਗੇ, ਅਤੇ ਤੁਸੀਂ ਵੀ ਸਾਂਝ ਪਾਇਓ ਕਿ ਤੁਹਾਨੂੰ ਅੱਜ ਤੱਕ ਜਾਂ ਫਿਰ ਰੀਸੈਂਟਲੀ ਜਾਂ ਫਿਰ ਕੁਛ ਜਿਹੜੀਆਂ ਤੁਹਾਨੂੰ ਯਾਦ ਹੋਣ ਜ਼ਿੰਦਗੀ ਦੇ ਵਿੱਚ ਬੈਸਟ ਸਲਾਹਾਂ ਕਿਹੜੀਆਂ ਮਿਲੀਆਂ
0: ਜੀ,
1: ਐਡਵਾਈਸ
0: ਹਾਂਜੀ ਐਡਵਾਈਸ
1: ਕਿੰਨੇ ਤੁਹਾਨੂੰ ਬੈਸਟ ਐਡਵਾਈਸ ਕੀਤਾ, ਤੁਹਾਨੂੰ ਅੱਜ ਲੱਗਦਾ ਵੀ ਉਸ ਬੰਦੇ ਨੇ ਆਹ ਜਿਹੜੀ ਜਾਂ ਉਸ ਬੰਦੀ ਨੇ ਆਹ ਜਿਹੜੀ ਸਲਾਹ ਦਿੱਤੀ ਜਾਂ ਮਾਂ ਪਿਓ ਨੇ ਆਹ ਸਲਾਹ ਦਿੱਤੀ, ਯਾਰਾਂ ਦੋਸਤਾਂ ਨੇ ਜਾਂ ਫਿਰ ਬੌਸ ਨੇ ਕਿਸੇ ਨੇ ਵੀ ਸਾਡੇ ਟੀਚਰ ਨੇ ਉਹ ਜਿਹੜੀ ਸਲਾਹ ਦਿੱਤੀ ਸੀ ਉਹਦੀ ਵਜ੍ਹਾ ਦੇ ਕਰਕੇ ਮੈਂ
0: ਬਿਲਕੁਲ
1: ਅਚੀਵ ਕੀਤਾ
0: ਜੀ, ਉਹ ਇੰਪਲੀਮੈਂਟ ਤੁਸੀਂ ਕਰ ਲਈ ਐਡਵਾਈਸ ਤਾਂ ਹੀ ਤੁਸੀਂ ਤੁਹਾਨੂੰ ਯਾਦ ਰਹਿੰਦੀ ਆ। ਕਈ ਸਲਾਹਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਦਿੱਤੀਆਂ ਗਈਆਂ ਹੁੰਦੀਆਂ, ਸ਼ਾਇਦ ਤੁਸੀਂ ਉਹਦੇ ਵਿੱਚ ਵਧੀਆ ਵੀ ਕਰ ਸਕਦੇ ਸੀ ਪਰ ਉਹ ਇੰਪਲੀਮੈਂਟ ਨਹੀਂ ਹੋਈਆਂ ਅਤੇ ਤੁਸੀਂ ਭੁੱਲ ਵੀ ਚੁੱਕੇ ਹੁੰਦੇ ਉਹਨਾਂ ਚੀਜ਼ਾਂ ਨੂੰ, ਅਤੇ ਫਿਰ ਕਈ ਵਾਰ ਤੁਹਾਡੇ ਦਿਮਾਗ 'ਚ ਆਉਂਦਾ ਸ਼ਾਇਦ ਮੈਂ ਇੱਦਾਂ ਕਰ ਲੈਂਦਾ ਤਾਂ ਸ਼ਾਇਦ ਉਹ ਇੱਦਾਂ ਹੁੰਦਾ, ਪਰ ਉਹ ਹੁੰਦਾ ਨਿਕਲ ਗਿਆ ਹੈ ਨਾ, ਪਰ ਜਿਹੜੀ ਕੀਤੀ ਆ ਅਤੇ ਜੋ ਹੁਣ ਤੁਸੀਂ ਕਰ ਰਹੇ ਹੋ ਸਾਨੂੰ ਉਹ ਤੁਸੀਂ ਜ਼ਰੂਰ ਸ਼ੇਅਰ ਕਰਿਓ ਕਿ ਹਾਂ ਮੈਂ ਇੱਦਾਂ, ਮਤਲਬ ਮੈਂ ਉਹਨੇ ਮੈਨੂੰ ਫਲਾਨੇ ਬੰਦੇ ਨੇ ਜਾਂ ਬੰਦੀ ਨੇ ਜਾਂ ਮੇਰੇ ਪੇਰੈਂਟਸ ਨੇ ਮੇਰੇ ਫਰੈਂਡ ਨੇ ਕਿਸੇ ਨੇ ਮੇਰੀ ਸਲਾਹ ਭੈਣ ਭਾਈ ਨੇ ਮੈਨੂੰ ਦਿੱਤੀ ਸੀਗੀ ਅਤੇ ਮੈਨੂੰ ਲੱਗਦਾ ਆ ਕਿ ਇਹ ਬਹੁਤ ਵਧੀਆ ਡਿਸੀਜ਼ਨ ਸੀਗਾ
1: ਕੰਮ ਆਈ।
0: ਹਾਂ ਕਈ ਵਾਰੀ ਨਾ ਰਣਜੋਤ ਜੀ ਤੁਹਾਨੂੰ ਉਸ ਪੁਆਇੰਟ 'ਤੇ ਤੁਹਾਨੂੰ ਲੱਗਦਾ ਹੁੰਦਾ ਆ ਕਿ ਤੁਹਾਡੇ ਕੋਲ ਪਲੈਨ ਏ ਅਤੇ ਬੀ ਆ, ਹੈ ਨਾ, ਤੁਸੀਂ ਏ 'ਤੇ ਕੰਮ ਕਰਨਾ ਚਾਹੁੰਦੇ ਆ, ਤੁਹਾਡਾ ਭੈਣ ਭਾਈ ਤੁਹਾਡਾ ਪਾਰਟਨਰ ਤੁਹਾਡੇ ਪੇਰੈਂਟਸ ਤੁਹਾਡੇ ਬੱਚੇ ਈਵਨ ਉਹ ਤੁਹਾਨੂੰ ਕਹਿੰਦੇ ਆ ਕਿ ਨਹੀਂ ਪਲੈਨ ਵੀ ਗੁੱਡ ਆ ਲੌਂਗ ਟਰਮ ਦੇ ਲਈ, ਹੈ ਨਾ, ਪਰ ਤੁਹਾਨੂੰ ਨਹੀਂ ਲੱਗਦਾ ਹੁੰਦਾ ਅਤੇ ਤੁਹਾਨੂੰ ਦੋ ਤਿੰਨ ਜਣੇ ਜੇ ਕਹਿ ਵੀ ਦਿੰਦੇ ਆ ਜਾਂ ਇੱਕ ਬੰਦੇ ਦੇ ਵੀ ਤੁਸੀਂ ਫਿਰ ਪਲੈਨ ਵੀ 'ਤੇ ਚੱਲ ਜਾਂਦੇ ਆ ਕਿਉਂਕਿ ਤੁਸੀਂ ਉਨੇ ਕੋਨਫੀਡੈਂਟ ਨਹੀਂ ਹੈਗੇ, ਹੈ ਨਾ, ਤੁਸੀਂ ਕਹਿੰਦੇ ਅੱਛਾ ਚੱਲ ਠੀਕ ਆ ਜੇ ਤਾਂ ਪਲੈਨ ਵੀ ਸਕਸੈਸਫੁਲ ਹੋ ਗਿਆ ਤਾਂ ਬਾਰੇ ਨਿਆਰੇ ਆ, ਜੇ ਨਹੀਂ ਹੋਇਆ ਤਾਂ ਬਲੇਮ ਕਰਨੇ ਨੂੰ ਇਹ ਹੈਗਾ, ਹੈ ਨਾ, ਇਹ ਵੀ ਸਾਡੀ ਮੈਂਟੈਲਿਟੀ ਹੈ ਨਾ ਕਿ ਅਸੀਂ ਬਲੇਮ ਕਰਨਾ ਹੁੰਦਾ ਕਿਸੇ ਨਾ ਕਿਸੇ ਨੂੰ, ਆਪਣੀ ਜਿਹੜੀ ਸਾਡਾ ਸਕਸੈਸ ਆ ਉਹਦੇ ਲਈ ਅਸੀਂ ਆਪ ਜ਼ਿੰਮੇਵਾਰੀ ਲੈਣਾ ਚਾਹੁੰਦੇ ਹਾਂ ਅਤੇ
1: ਜਿਹੜੇ
0: ਫੇਲੀਅਰ ਦੇ ਲਈ ਅਸੀਂ ਦੂਜੇ ਤੇਰੇ ਕਰਕੇ ਇੱਦਾਂ ਹੋਇਆ, ਹੈ ਨਾ, ਅਸੀਂ ਫਟਾਫਟ ਇੱਦਾਂ ਕਹਿ ਦਿੰਦੇ ਹਾਂ।
1: ਇਹ ਵੀ ਬੜੀ ਪਤੇ ਦੀ ਚੀਜ਼ ਆ, ਸਾਨੂੰ ਨਾ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਬੜੀਆਂ ਔਖੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣੀਆਂ
0: ਜੀ,
1: ਪਰ ਇਹ ਬਹੁਤ ਇੰਪੋਰਟੈਂਟ ਨੇ, ਛੋਟੀਆਂ ਛੋਟੀਆਂ ਚੀਜ਼ਾਂ। ਮੈਂ ਵੇਖਣਾ ਕਈਆਂ ਦੇ ਵਿੱਚ ਕਿੱਡੀ ਸੋਹਣੀ ਇਹ ਸੁਭਾਅ 'ਚ ਚੀਜ਼ਾਂ ਹੁੰਦੀਆਂ ਨਾ, ਕਾਸ਼ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਸੀਂ ਇਕੱਠੀਆਂ ਕਰਕੇ ਤੁਸੀਂ ਆਪਣੇ ਸੁਭਾਅ 'ਚ ਗੁਲਦਸਤੇ ਦੇ ਵਜੋਂ ਤੁਸੀਂ ਰੱਖ ਸਕੋ। ਹੁਣ ਸਲਾਹ ਦੀ ਜੇ ਗੱਲ ਕਰੀਏ, ਤੁਸੀਂ ਨਾ ਕਈ ਬੰਦੇ ਤੁਹਾਨੂੰ ਸੁੱਖ ਜੀ ਜ਼ਿੰਦਗੀ 'ਚ ਮਿਲਦੇ ਆ, ਉਹ ਨਾ ਵੇਲੇ ਕੁ ਵੇਲੇ ਤੁਹਾਨੂੰ ਮਿਲਦੇ, ਤੁਹਾਨੂੰ ਚੇਤਾ ਵੀ ਨਹੀਂ ਹੁੰਦਾ, ਅਤੇ ਉਹ ਤੁਹਾਨੂੰ ਕਹਿੰਦੇ ਆ ਤੁਸੀਂ ਨਾ ਉਹ ਥੈਂਕ ਯੂ, ਤੁਸੀਂ ਉਹ ਜਿਹੜੀ ਫਲਾਣੇ ਟਾਈਮ 'ਤੇ ਮੈਨੂੰ ਯਾਦ ਆ ਤੁਸੀਂ ਇੱਕ ਵਾਰੀ ਉਹ ਗੱਲ ਕੀਤੀ ਸੀ ਨਾ ਅਤੇ ਉਹਨੇ ਮੇਰੀ ਬਹੁਤ ਹੈਲਪ ਕੀਤੀ, ਤੁਹਾਡੇ ਲਈ ਉਹ ਯਾਦ ਵੀ ਨਹੀਂ ਹੁੰਦੀ ਤੁਹਾਨੂੰ ਜਾਂ ਤੁਹਾਡੇ ਲਈ ਉਹ ਇੰਨੀ ਅਹਿਮੀਅਤ ਨਹੀਂ ਹੁੰਦੀ, ਪਰ ਉਹਦੇ ਲਈ ਬਹੁਤ ਹੈ। ਉਹ ਕਿਉਂ ਹੁੰਦੀ ਅਗਲੇ ਲਈ ਅਹਿਮੀਅਤ, ਉਹ ਵੀ ਚਲੋ ਆਪਾਂ ਕਰਾਂਗੇ ਗੱਲ, ਪਰ ਉਹ ਚੀਜ਼ ਤੁਹਾਨੂੰ ਨਾ ਸੁਣਨ ਦੇ ਵਿੱਚ ਕਿੱਡੀ ਤੁਹਾਨੂੰ ਵਧੀਆ ਲੱਗਦੀ ਆ, ਤੁਹਾਡਾ ਮਨ ਕਰਦਾ ਵੀ ਮੈਂ ਇਸ ਬੰਦੇ ਦੇ ਨਾਲ ਹੋਰ ਵਾਹ ਵਾਸਤਾ ਰੱਖਾਂ, ਹੈ ਨਾ, ਉਹ ਤੁਹਾਡਾ ਰਿਲੇਸ਼ਨ ਕਿੰਨਾ ਹੈਲਦੀ ਹੋ ਜਾਂਦਾ। ਅੱਛਾ, ਦੂਸਰੀ ਤਰ੍ਹਾਂ ਦਾ ਸਨੈਰੀਓ ਆ, ਉਹਦੇ ਵਿੱਚ ਤੁਸੀਂ ਕਾਮਯਾਬ ਹੋ ਗਏ ਹੋ, ਸੇਮ ਸਨੈਰੀਓ ਆ ਪਰ ਦੂਸਰੀ ਤਰ੍ਹਾਂ ਦੇ ਲੋਕ, ਉਹ ਇਹ ਨੇ ਕਿ ਤੁਸੀਂ ਕਾਮਯਾਬ ਹੋ ਗਏ ਹੋ, ਸੇਮ ਸਨੈਰੀਓ ਆ, ਸਲਾਹ ਵੀ ਤੁਸੀਂ ਦਿੱਤੀ ਸੀ, ਤੁਹਾਡੀ ਸਲਾਹ ਦੇ ਨਾਲ ਉਹ ਕਾਮਯਾਬ ਹੋਇਆ, ਪਰ ਉਹਨਾਂ ਦੇ ਲਈ ਐਕਸੈਪਟ ਕਰਨਾ ਬੜਾ ਔਖਾ ਹੁੰਦਾ,
0: ਕਿ ਹਾਂ
1: ਉਹ ਤਾਂ ਉਹਨਾਂ ਦੀ ਜ਼ਬਾਨ 'ਤੇ ਇਹ ਚੀਜ਼ ਬਹੁਤ ਔਖੀ ਆਉਂਦੀ ਆ, ਉਹ ਤੁਹਾਡੇ ਸਾਹਮਣੇ ਬਹਿਣਗੇ ਉਹਨਾਂ ਚੀਜ਼ਾਂ ਨੂੰ ਸੈਲੀਬ੍ਰੇਟ ਕਰਨਗੇ, ਸਾਰਾ ਕੁਛ ਕਰਨਗੇ, ਪਰ ਉਹ ਤੁਹਾਨੂੰ ਕਦੀ ਵੀ ਇਸ ਚੀਜ਼ ਨੂੰ ਦਾ ਕ੍ਰੈਡਿਟ ਨਹੀਂ ਦੇਣਗੇ ਵੀ ਆਹ ਸਲਾਹ ਜਿਹੜੀ ਤੂੰ ਦਿੱਤੀ, ਉਹ ਸਗੋਂ ਗੱਲੀ ਬਾਤੀ ਇੱਧਰ ਉੱਧਰ ਤੁਹਾਨੂੰ ਹੋਰ ਬੁਰਾ ਲੱਗਦਾ ਜਦੋਂ ਕਿਸੇ ਨੇ ਕਹਿਤਾ ਵੀ ਆਹ ਭਾਜੀ ਮਤਲਬ ਆਹ ਕੰਮ 'ਤੇ ਤੁਸੀਂ ਵਾਕਈ ਆਹ ਨਾ ਬਹੁਤ ਸੋਹਣਾ ਤੁਸੀਂ ਕੀਤਾ, ਅਤੇ ਉਹ ਇੱਕ ਤਰ੍ਹਾਂ ਦੇ ਨਾਲ ਡਾਇਰੈਕਟਲੀ ਨਾ ਕਹਿ ਕੇ ਇਨਡਾਇਰੈਕਟਲੀ ਥੈਂਕ ਯੂ ਅਤੇ ਰਿਸੀਵ ਕਰ ਰਹੇ ਹੁੰਦੇ ਆ ਕ੍ਰੈਡਿਟ, ਤੁਸੀਂ ਲਾਗੇ ਬੈਠੇ ਫੀਲ ਕਰ ਰਹੇ ਹੁੰਦੇ, ਤੁਹਾਨੂੰ ਪਤਾ ਹੁੰਦਾ ਵੀ ਤੁਸੀਂ ਇਹ ਗੱਲ ਦੱਸੀ ਆ। ਹੁਣ ਦੋਵਾਂ ਸਨੈਰੀਆਂ 'ਚ ਵੇਖੋ ਫਰਕ ਕਿੰਨਾ, ਇੱਥੇ ਤੁਸੀਂ ਇੱਕ ਚੰਗਾ ਦੋਸਤ ਚੰਗਾ ਸਲਾਹਕਾਰ ਗਵਾਤਾ, ਪਹਿਲੇ ਦੇ ਵਿੱਚ ਤੁਸੀਂ ਉਹਨੂੰ ਕਮਾ ਲਿਆ। ਸੋ ਆਪਾਂ ਕੀ ਕਰਦੇ ਹਾਂ, ਸੋ ਇੱਥੋਂ ਵੇਖਣ ਵਾਲੀ ਚੀਜ਼ ਇਹ ਆ ਕਿ ਆਪਾਂ ਜਦੋਂ ਨਹੀਂ ਕ੍ਰੈਡਿਟ ਦਿੰਦੇ ਤਾਂ ਆਪਾਂ ਆਪਣੇ ਆਪਣੇ ਹੱਥ ਵੱਢ ਰਹੇ ਹੁੰਦੇ ਹਾਂ ਇੱਕ ਤਰ੍ਹਾਂ ਦੇ ਨਾਲ, ਆਪਣੀ ਸਿਆਣਫ ਦਾ ਆਪਾਂ ਜਨਾਜ਼ਾ ਵੀ ਕੱਢ ਰਹੇ ਹੁੰਦੇ ਹਾਂ, ਅਤੇ ਇੱਕ ਚੰਗਾ ਦੋਸਤ ਵੀ ਆਪਾਂ ਗਵਾ ਲਿਆ, ਅਤੇ ਹੋ ਸਕਦਾ ਕਿ ਅੱਗੇ ਤੋਂ ਸਾਨੂੰ ਉੱਦਾਂ ਦਾ ਕੋਈ ਸਲਾਹਕਾਰ ਨਾ ਮਿਲੇ। ਜਦਕਿ ਜਦੋਂ ਸਾਨੂੰ ਇਹ ਚੀਜ਼ ਪ੍ਰੂਵ ਹੋ ਗਈ ਕਿ ਇਹਦੀ ਸਲਾਹ ਚੰਗੀ ਆ, ਮੇਰੀ ਜ਼ਿੰਦਗੀ ਨੂੰ ਇਹਨੇ ਸਮਝ ਕੇ ਚੰਗੀ ਸਲਾਹ ਦਿੱਤੀ ਅਤੇ ਇਹਦੇ ਕਰਕੇ ਮੈਂ ਕੁਛ ਅਚੀਵ ਕੀਤਾ, ਅਤੇ ਉਹ ਕੱਲ੍ਹ ਨੂੰ ਵੀ ਤੁਸੀਂ ਅਚੀਵ ਕਰ ਸਕਦੇ ਹੋ। ਸੋ ਬੇਸਿਕਲੀ ਆਪਾਂ ਆਪਣਾ ਜਿਹੜਾ ਹਿੱਸਾ ਵਾ ਉਹ ਆਪਾਂ ਸਲਾਈਸ ਕਰਦੇ ਕਰਦੇ ਬਾਅਦ 'ਚ ਇੰਨੇ ਕੁ ਰਹਿ ਜਾਂਦੇ।
0: ਬਿਲਕੁਲ।
1: ਸੋ ਇਹ ਵੇਖੋ ਕਿੰਨੀਆਂ ਨਿੱਕੀਆਂ ਨਿੱਕੀਆਂ ਜਿਹੀਆਂ ਚੀਜ਼ਾਂ, ਅਤੇ ਇਹ ਹੁਣ ਕਈ ਬੰਦੇ ਨੇ ਤੁਹਾਨੂੰ ਕਈ ਵਾਰੀ ਚੇਤਾ ਵੀ ਨਹੀਂ ਹੁੰਦਾ ਵੀ ਉਹ ਵਾਕਈ ਗੱਲ ਤੁਸੀਂ ਕਹੀ ਸੀ ਜਾਂ ਉਹ ਤੁਹਾਡੇ ਕਰਕੇ ਉਹਨਾਂ ਨੇ ਉਹ ਵਾਲਾ ਡਿਸੀਜ਼ਨ ਲਿਆ, ਅਤੇ ਉੱਥੇ ਉਹ ਚੀਜ਼ ਤੁਹਾਨੂੰ ਇੰਨਾ ਕੁ ਮਾਣ ਮਹਿਸੂਸ ਕਰਵਾ ਕੇ ਜਾਂਦੀ ਹੈ, ਤੁਹਾਡਾ ਜੀ ਕਰਦਾ ਵੀ ਆਹ ਮੈਂ ਨਾ ਆਪਣੇ ਸੁਭਾਅ 'ਚ ਲੈ ਕੇ ਆਵਾਂਗਾ।
0: ਜੀ ਬਿਲਕੁਲ। ਰੰਜੋ ਜੀ, ਜਦੋਂ ਤੁਸੀਂ ਕਿਸੇ ਦੀ ਪ੍ਰੇਜ਼ ਕਰਦੇ ਆ ਨਾ, ਜਦੋਂ ਤੁਸੀਂ ਕਿਸੇ ਨੂੰ ਐਪਰੀਸ਼ੀਏਟ ਕਰਦੇ ਆ, ਮੈਨੂੰ ਲੱਗਦਾ ਕਿ ਜਿਹੜੀ ਕੁਦਰਤ ਆ ਨਾ ਉਹ ਫਿਰ ਤੁਹਾਨੂੰ ਐਪਰੀਸ਼ੀਏਟ ਕਰਦੀ ਆ ਉਦੋਂ। ਇੱਕ ਵਾਰੀ ਨਾ ਯੂਥ ਫੈਸਟੀਵਲ ਦੀ ਗੱਲ ਆ, ਮੈਨੂੰ ਹੁਣੇ ਗੱਲ ਤੁਸੀਂ ਜਦੋਂ ਕਹੀ ਤਾਂ ਮੈਨੂੰ ਯਾਦ ਆ ਗਈ, ਮੇਰੇ ਕਾਲਜ ਦੀ ਸੀਗੀ ਕੁੜੀ ਅਤੇ ਉਹਨੇ ਆਵਾਜ਼ ਪੰਜਾਬ ਦੀ 'ਚ ਪਾਰਟੀਸਪੇਟ ਕੀਤਾ ਸੀਗਾ ਨਾ, ਅਤੇ ਉਹਨੇ ਨਾ ਮਲਕੀ ਕੀਮਾ ਗਾਇਆ, ਅਤੇ ਉਹਦਾ ਬੜਾ ਹੀ ਉਦੋਂ ਉਹ ਮਤਲਬ ਵਧੀਆ ਸੀਗਾ ਹੈ ਨਾ, ਉਹਨੇ ਹੇਕ ਇੱਦਾਂ ਦੀ ਲਾਈ ਨਾ, ਉਹਨੂੰ ਜੱਜਿਸ ਨੇ ਪੁੱਛਿਆ ਕਿ ਇਹ ਜਿਹੜੀ ਹੇਕ ਸੀਗੀ ਡਿਫਰੈਂਟ ਸਟਾਈਲ ਦੇ ਨਾਲ, ਇਹ ਤੂੰ ਆਪ ਕੀਤੀ ਆ ਜਾਂ ਤੇਰੇ ਜਿਹੜੇ ਗੁਰੂ ਆ ਉਹਨਾਂ ਨੇ ਕਹੀ ਹੈ ਨਾ। ਸਾਰਿਆਂ ਨੂੰ ਪਤਾ ਸੀਗਾ, ਹੁਣ ਮੈਂ ਵੀ ਮਿਊਜ਼ਿਕ ਇੰਸਟਰੂਮੈਂਟ ਦੀ ਸਟੂਡੈਂਟ ਸੀਗੀ, ਸਾਰਿਆਂ ਨੂੰ ਪਤਾ ਸੀਗਾ ਕਿ ਉਹਦੇ ਕੌਣ ਆ ਹੈ ਨਾ, ਉਹਦੇ ਗੁਰੂ ਹੈ ਨਾ, ਅਤੇ ਅਸੀਂ ਐਂ ਗੱਲ ਕੀਤੀ ਕਿ ਉਹਨੇ ਕਹਿਤਾ ਕਿ ਮੈਂ ਆਪ ਚੂਜ਼ ਕੀਤਾ ਆ ਉੱਥੇ। ਹੁਣ ਉਹ ਜਿਹੜੇ ਬੈਠੇ ਆ ਜੱਜਿਸ, ਉਹ ਵੀ ਐਂ ਤਾਂ ਜੱਜ ਬਣ ਕੇ ਉੱਥੇ ਬੈਠੇ ਨਹੀਂ ਹੈਗੇ ਹੈ ਨਾ। ਅਤੇ ਜਦੋਂ ਅਸੀਂ ਦੂਸਰੇ ਦਿਨ ਕਾਲਜ ਗਏ, ਜਦੋਂ ਉਹ ਹੋਇਆ ਹੈ ਨਾ ਸ਼ੋ ਆਇਆ ਮਤਲਬ ਟੀਵੀ 'ਤੇ, ਅਸੀਂ ਸਾਰੇ ਦੇਖਦੇ ਹੁੰਦੇ ਸੀਗੇ ਨਾ ਵੀ ਚਲੋ ਆਪਣੇ ਨਾਲ ਸਟੂਡੈਂਟ ਆ ਸਾਡਾ ਹੈ ਨਾ ਨਾਲ ਦਾ, ਅਤੇ ਅਸੀਂ ਗਏ ਅਤੇ ਅਸੀਂ ਬੜਾ ਹੀ ਜਾ ਕੇ ਸਾਰਿਆਂ ਨੇ ਇਸ ਗੱਲ 'ਤੇ ਪਹਿਲਾਂ ਬੱਸ ਤੋਂ ਹੀ ਸ਼ੁਰੂ ਹੋ ਗਈ ਇਹ ਗੱਲ, ਉਸ ਕਾਲਜ ਜਾ ਕੇ ਨਾ ਵੀ ਹਾਂ ਇੱਦਾਂ ਕਿੱਦਾਂ ਕਹਿਤਾ ਉਹਨੇ, ਇੱਦਾਂ ਕਿੱਦਾਂ ਕਹਿਤਾ ਉਹਨੇ ਹੈ ਨਾ, ਵੀ ਸਾਨੂੰ ਪਤਾ ਆ ਵੀ ਸਰ ਨੇ ਕਿਹਾ ਉਹਨੂੰ ਨਾ ਵੀ ਸਾਨੂੰ ਪਤਾ ਆ, ਅਤੇ ਆਪਾਂ ਜਾ ਕੇ ਗੱਲ ਕੀਤੀ। ਅਤੇ ਸਾਡੇ ਇੱਕ ਟੀਚਰ ਹੁੰਦੇ ਸੀਗੇ ਬਹੁਤ ਓਲਡ ਸੀਗੇ, ਉਹ ਸਾਨੂੰ ਕਹਿੰਦੇ ਕਿ ਇੱਕ ਐਪੀਸੋਡ ਹੋਰ ਆ ਉਹ ਸ਼ੋਅ ਦੇ ਵਿੱਚ। ਅਸੀਂ ਕਿਹਾ ਲੈ ਇੱਦਾਂ ਕਿੱਦਾਂ ਆਪਣੀ ਕੁੜੀ ਨੂੰ ਨਾ, ਚਾਹੇ ਚੱਲ ਉਹਨੇ ਇੱਦਾਂ ਕਹਿਤਾ ਪਰ ਇੱਦਾਂ ਨਹੀਂ ਕਹਿਣਾ ਚਾਹੀਦਾ। ਕਹਿੰਦੇ ਜਦੋਂ ਤੁਸੀਂ ਜਿਹੜਾ ਤੁਹਾਡੇ ਤੋਂ ਤੁਹਾਨੂੰ ਸਿਖਾ ਰਿਹਾ ਤੁਸੀਂ ਉਹਨੂੰ ਨਹੀਂ ਕਰਨਾ ਚਾਹੁੰਦੇ, ਕਹਿੰਦੇ ਉਹਦਾ ਕਿਹੜਾ ਉੱਥੇ ਉਹਨੇ ਜਿੱਤ ਲੈਣਾ ਸੀ ਆਵਾਜ਼ ਪੰਜਾਬ 'ਚ, ਉਹਦਾ ਨਾਂ ਸੀਗਾ। ਕਹਿੰਦੇ ਕੁਦਰਤ ਨੇ ਧੱਕਾ ਮਾਰਨਾ ਹੀ ਮਾਰਨਾ ਆ ਜਦੋਂ ਤੁਸੀਂ ਕਿਸੇ ਨੂੰ ਹਾਂ ਕਿਸੇ ਵੀ ਰੂਪ 'ਚ ਮਾਰੇ। ਅਤੇ ਰਣਜੋਤ ਜੀ, ਉਹ ਐਪੀਸੋਡ ਦੇ ਵਿੱਚ ਉਹਨੂੰ ਸਭ ਤੋਂ ਵੱਧ ਨੰਬਰ ਮਿਲੇ ਸੀ, 9.5 ਇੱਦਾਂ ਹੈ ਨਾ, ਅਗਲੇ ਐਪੀਸੋਡ 'ਚ ਉਹ ਬਾਹਰ ਸੀਗੀ ਸੱਚੀ। ਅਤੇ ਉੱਥੋਂ ਇੱਥੋਂ ਮੈਨੂੰ ਇੱਦਾਂ ਲੱਗਿਆ ਕਿ ਹਾਂ ਸੱਚੀ ਕੁਦਰਤ ਹੈਗੀ ਆ ਕੋਈ ਚੀਜ਼, ਉਹ ਤੁਹਾਨੂੰ ਪੁਸ਼ਬੈਕ ਕਰਦੀ ਆ।
1: ਕੁਦਰਤ ਕਹਿ ਲਓ ਜਾਂ ਇੱਦਾਂ ਕਹਿ ਲਓ ਵੀ ਉਸ ਬੰਦੇ ਦਾ ਨਾਂ ਲਿਆ ਹੁੰਦਾ ਅਤੇ ਉਹਨੇ ਫੋਨ ਕਰਕੇ ਕਹਿਣਾ ਸੀ ਪੁੱਤ ਤੂੰ ਅਗਲੇ ਚਾਹ ਵੀ ਕਰੀ,
0: ਹਾਂ ਬਿਲਕੁਲ,
1: ਜਾਂ ਤੂੰ ਹੁਣ ਇੱਦਾਂ ਵੀ ਚੀਜ਼ ਕਰ ਸਕਦੀ, ਕਿਉਂਕਿ ਗੁਣੀ ਗੁਣ ਤਾਂ ਉਹਦੇ ਕੋਲ ਆ ਹੈ ਨਾ, ਤੁਹਾਡੇ ਕੋਲ ਸਿਰਫ ਇੰਪਲੀਮੈਂਟ ਕਰਨ ਦੀ ਉਹ ਆ
0: ਆਵਾਜ਼,
1: ਤੁਹਾਡੇ ਕੋਲ ਪਲੇਟਫਾਰਮ ਤੁਹਾਡੇ ਕੋਲ,
0: ਬਿਲਕੁਲ।
1: ਸੋ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਸਾਡੀ ਜ਼ਿੰਦਗੀ ਦੇ ਵਿੱਚ, ਕਿਸੇ ਦੀ ਵੀ ਦਿੱਤੀ ਸਲਾਹ ਕਿਸੇ ਦਾ ਵੀ ਦਿੱਤਾ ਗੁਣ ਜਦੋਂ ਆਪਾਂ ਐਵੇਂ ਫੋਰ ਗਰੰਟਿਡ
0: ਆਪਣੇ ਆਪ ਤੇ ਲੈ ਲੈਂਦੇ ਹਾਂ ਕਿ ਅਸੀਂ
1: ਕਰ ਲੈਣੇ ਆਪਣੇ ਆਪ ਦੇ ਉੱਤੇ, ਆਪਣੀ ਸਿਆਣਫ ਦੇ ਥੱਲੇ ਸਾਰਾ ਕੁਝ ਦੱਬ ਲੈਣੇ, ਉੱਥੇ ਫਿਰ ਉਹ ਤੁਹਾਡੀ ਸਿਆਣਫ ਨਹੀਂ ਹੁੰਦੀ ਬੇਸਿਕਲੀ
0: ਜੀ,
1: ਕਿਉਂਕਿ ਬੰਦੇ ਨੂੰ ਲੱਗਦਾ ਵੀ ਸ਼ਾਇਦ ਇੰਨੇ ਕੁ ਦੇ ਨਾਲ ਮੈਨੂੰ ਹੋਰ ਵਡਿਆਈ ਮਿਲੂਗੀ, ਪਰ ਬੇਸਿਕਲੀ ਉਹ ਵਡਿਆਈ ਨਹੀਂ ਮਿਲਦੀ। ਤੁਸੀਂ ਵੇਖੋ ਵੀ ਤੁਹਾਡੇ 'ਚ ਹੋਰ ਸਕੂਲ ਕਾਲਜ ਲੋ ਜੱਜਾਂ ਨੂੰ ਨਹੀਂ ਵੀ ਪਤਾ ਲੱਗਾ ਹੋਊਗਾ, ਉਹ ਬਾਕੀ ਲੋਕਾਂ ਦੇ ਵਿੱਚ ਸਗੋਂ ਬੰਦਾ ਨਜ਼ਰਾਂ 'ਚੋਂ ਡਿੱਗ ਪੈਂਦਾ।
0: ਬਿਲਕੁਲ।
1: ਸੋ ਇਹ ਆਮ ਆਪਾਂ ਜ਼ਿੰਦਗੀ ਦੇ ਵਿੱਚ ਇੱਦਾਂ ਦੀਆਂ ਗਲਤੀਆਂ ਕਰਦੇ।
0: ਉਹਨੇ ਸਭ ਤੋਂ ਵੱਡੀ ਮਿਸਟੇਕ ਇਹ ਕੀਤੀ, ਉਹਨੂੰ ਲੱਗਿਆ ਕਿ ਜਿਹੜੇ ਮਤਲਬ ਮੈਂ ਜਿਹਨਾਂ ਤੋਂ ਸਿੱਖ ਰਹੀ ਹਾਂ ਕਿ ਉਹਨਾਂ ਦਾ ਨਾਂ ਨਹੀਂ ਹੈਗਾ ਹਜੇ, ਮਤਲਬ ਉਹ ਤਾਂ ਇੱਕ ਕਹਿ ਲਓ ਕਾਲਜ ਟੀਚਰ ਜਾਂ ਕੁਛ ਕਹਿ ਲਓ, ਪਰ ਉਹਨਾਂ ਨੂੰ ਉਹਨੂੰ ਇਹ ਨਹੀਂ ਪਤਾ ਕਿ ਉਹ ਜਿਹੜੇ ਜੱਜਿਸ ਉੱਥੇ ਤੱਕ ਪਹੁੰਚੇ ਉਹ ਆਲਰੇਡੀ ਉਹਨਾਂ ਨੂੰ ਜਾਣਦੇ ਹੁੰਦੇ ਆ, ਚਾਹੇ ਨਾ ਵੀ ਜਾਣਦੇ ਹੋਣ, ਪਰ ਉਹਨਾਂ ਨੇ ਐਪਰੀਸ਼ੀਏਟ ਤਾਂ ਕੀਤਾ, ਤੁਸੀਂ ਉਹਨੂੰ ਉਸ ਚੀਜ਼ ਨੂੰ ਲੈ ਕੇ ਚੱਲੋ।
1: ਕੁਛ ਤੇ ਤੁਹਾਨੂੰ ਚਾਹੀਦਾ ਨਾ, ਨਾਲੇ ਤੁਸੀਂ ਕਿਹੜਾ ਕੁਛ ਗਲਤ ਕਹਿਣਾ, ਸਿਰਫ ਸਹੀ
0: ਸਹੀ ਜੋ ਸੱਚ ਆ ਉਹ ਕਹਿਣਾ,
1: ਸਿਰਫ ਉਹੀ ਕਹਿਣਾ। ਇੱਕ ਆਪਾਂ ਬ੍ਰੇਕ ਲੈ ਕੇ ਆਉਂਦੇ ਹਾਂ ਜੀ, ਫਿਰ ਤੁਹਾਡੀਆਂ ਕਾਲਸ ਵੀ ਆਪਾਂ ਲੈਣਾ। ਕਿਹੜੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਲਾਹ ਅਤੇ ਕਿਹੜੇ ਬੰਦੇ ਨੂੰ ਤੁਸੀਂ ਐਪਰੀਸ਼ੀਏਟ ਕਰਨਾ ਚਾਹੁੰਦੇ ਹੋ ਉਸ ਸਲਾਹ ਦੇ ਲਈ, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ
0: 1674 AM।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਡੈਲੀ ਜੁਐਲਰ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493536042। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਡੈਲੀ ਜੁਐਲਰਸ।
4: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
9: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
10: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
9: ਫਿਰ ਲਵਾਈਏ ਕਿੱਥੋਂ?
10: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
11: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
9: ਕੀ ਹੋਇਆ?
11: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
11: ਜਾਂ 90-77-97-33
9: ਜਾਂ ਈਮੇਲ info@vyimmigration.com.au।
11: ਯਾਦ ਰੱਖੋ 9077-9733।
9: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
11: ਹਰ ਕਦਮ ਤੁਹਾਡੇ ਨਾਲ।
12: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
13: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
12: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
13: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
12: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
14: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
12: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਡਾਕਟਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ ਅਤੇ ਆਪਾਂ ਗੱਲਾਂ ਬਾਤਾਂ ਅੱਜ ਸਲਾਹ ਦੇ ਉੱਤੇ ਕਰ ਰਹੇ ਹਾਂ ਕਿ ਕਿੰਨੇ ਤੁਹਾਨੂੰ ਸਲਾਹ ਦਿੱਤੀ ਅਤੇ ਕਿਹੜੀ ਸਲਾਹ ਨੇ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਜਾਂ ਫਿਰ ਉਹ ਬਹੁਤ ਵਧੀਆ ਤੁਹਾਡਾ ਡਿਸੀਜ਼ਨ ਰਿਹਾ। ਜੇਕਰ ਤੁਸੀਂ ਕ੍ਰੈਡਿਟ ਕਿਸੇ ਨੂੰ ਦੇਣਾ ਚਾਹੋ ਕਿਸੇ ਵੀ ਚੀਜ਼ ਦੇ ਲਈ ਤਾਂ ਮੇਰੇ ਨਾਲ ਨੇ ਸੁਖਪ੍ਰਮਾਨ
1: ਜੀ। ਹਾਂ ਬਿਲਕੁਲ, ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਅੱਜ ਤੱਕ ਦੀ ਤੁਹਾਨੂੰ ਮਿਲੀ ਹੋਈ ਬੈਸਟ ਜਿਹੜੀ ਐਡਵਾਈਜ਼ ਆ ਉਹਦੇ ਉੱਤੇ, ਜਾਂ ਕਹਿ ਸਕਦੇ ਹਾਂ ਕਿ ਕਿਹੜੀ ਸਲਾਹ ਇੱਦਾਂ ਦੀ ਸੀਗੀ ਕਿ ਜਿਹਨੂੰ ਤੁਹਾਨੂੰ ਲੱਗਦਾ ਵੀ ਉਹ ਅੱਛਾ ਜੇ ਇਹ ਸਲਾਹ ਮੈਨੂੰ ਮਿਲੀ ਆ ਤਾਂ ਮੇਰੀ ਜ਼ਿੰਦਗੀ ਆ ਜਿਹੜੀ ਉਹ ਬਦਲ ਗਈ ਆ।
0: ਜ਼ਿੰਦਗੀ ਵੀ ਨਹੀਂ, ਮੰਨ ਲਓ ਨਿੱਕੇ, ਮੈਨੂੰ ਤਾਂ ਲੱਗਦਾ ਸੁੱਖ ਜੀ ਸਾਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਵੀ ਇਹ ਪ੍ਰੈਕਟਿਸ ਕਰਨੀ ਚਾਹੀਦੀ, ਫਿਰ ਜਾ ਕੇ ਸਾਡੀ ਜ਼ਿੰਦਗੀ 'ਚ ਸ਼ਾਮਿਲ ਹੋਊਗਾ। ਨਹੀਂ ਤਾਂ ਮਤਲਬ ਮੈਂ ਖੁਦ ਇਹ ਚੀਜ਼ ਰਿਲਾਈਜ਼ ਕਰਦਾ ਵੀ ਇਹ ਇੰਨੀ ਸੌਖੀ ਨਹੀਂ ਆ ਜਿੰਨੀ ਆਪਾਂ ਕਹਿ ਦਿੰਦੇ ਹਾਂ। ਈਵਨ ਤੁਹਾਨੂੰ ਹਮੇਸ਼ਾ ਇਹ ਚੀਜ਼, ਕਿਉਂਕਿ ਮੰਨ ਲਓ ਮੈਂ ਆਪਣੇ 'ਤੇ ਵੀ ਮਹਿਸੂਸ ਕਰਾਂ ਨਾ, ਅਤੇ ਤੁਸੀਂ ਜੇ ਕੋਈ ਸਾਹਮਣੇ ਹੋਊਗਾ ਫਿਰ ਸ਼ਾਇਦ ਤੁਸੀਂ ਦੱਬੇ ਜੇ ਤੁਸੀਂ ਟੋਨ 'ਚ ਕਹਿ ਦਿਓਗੇ, ਪਰ ਜੇ ਉਹ ਬੰਦਾ ਉੱਥੇ ਹੈ ਹੀ ਨਹੀਂ, ਉਹਦੇ ਹੋਣ ਦੀ ਉਹਦੀ ਮੌਜੂਦਗੀ ਦੀ ਕੋਈ ਉਹ ਹੈ ਹੀ ਨਹੀਂ ਆ, ਤਾਂ ਤੁਸੀਂ ਬਦੋ ਬਦੀ ਫਿਰ ਆਪਣੀ ਸਿਆਣਪ ਘੋੜ ਦਿੰਦੇ ਵਿੱਚ।
1: ਪਰ ਮੈਨੂੰ ਲੱਗਦਾ ਰੰਜੋ ਜੀ, ਸਗੋਂ ਜਦੋਂ ਬੰਦਾ ਉੱਥੇ ਹੈ ਨਹੀਂ ਨਾ, ਉਦੋਂ ਤੁਹਾਨੂੰ ਜ਼ਿਆਦਾ ਕਹਿਣਾ ਚਾਹੀਦਾ। ਮੈਨੂੰ ਨਾ ਪਤਾ ਨਹੀਂ ਕਿਉਂ ਇਹ ਮੇਰੀ ਵੀਕਨੈਸ ਆ, ਜੇ ਮੈਂ ਆਪਣੀ ਵੀਕਨੈਸ ਦੀ ਗੱਲ ਕਰਾਂ, ਜੇ ਮੈਨੂੰ ਕੋਈ ਕਿਸੇ ਦਾ ਕੁਛ ਪਾਇਆ ਲਾਇਆ, ਕੋਈ ਕਿਸੇ ਦੀ ਕੋਈ ਆਦਤ ਸੋਹਣੀ ਵੀ ਲੱਗਦੀ ਹੈ ਨਾ, ਮੈਂ ਤਾਂ ਉਹਦੇ ਮੂੰਹ 'ਤੇ ਨਹੀਂ ਕਹਿ ਹੁੰਦਾ ਕਿ ਮੈਨੂੰ ਆਹ ਬਹੁਤ ਸੋਹਣਾ ਲੱਗਦਾ। ਮੈਨੂੰ ਲੱਗਦਾ ਕਿ ਜਦੋਂ ਮੈਂ ਕਹਿਣਾ ਉਹਨੂੰ, ਕਿਉਂਕਿ ਮੈਨੂੰ ਜਦੋਂ ਕੋਈ ਇੱਦਾਂ ਕਹੇ ਮੈਨੂੰ ਇੱਦਾਂ ਲੱਗਦਾ ਕਿ ਜਿੱਦਾਂ ਅਜੀਬ ਜਿਹਾ ਲੱਗਦਾ ਮੈਨੂੰ ਆਪਣੇ ਆਪ ਨੂੰ ਅੰਦਰੋਂ, ਅਤੇ ਫਿਰ ਮੈਨੂੰ ਲੱਗਦਾ ਹੁੰਦਾ ਹਾਏ ਉਹਨੂੰ ਵੀ ਇੱਦਾਂ ਤਾਂ ਨਹੀਂ ਲੱਗੂਗਾ ਕਿ ਮਤਲਬ ਐਵੇਂ ਜਿਹਾ।
0: ਮੈਂ ਜਿਹੜੀ ਗੱਲ ਪਹਿਲਾਂ ਕਹੀ ਆ, ਤੁਹਾਡੇ ਸ਼ਬਦਾਵਲੀ
1: ਜੀ
0: ਡਿਪੈਂਡ ਕਰਦਾ ਤੁਸੀਂ ਵਰਡਿੰਗ ਕੀ ਯੂਜ਼ ਕੀਤੀ ਆ। ਸੋ ਬੇਸਿਕਲੀ ਇੱਥੇ ਦੋ ਤਰ੍ਹਾਂ ਦੀ ਪ੍ਰੈਕਟਿਸ

0: ਤੁਹਾਡੀ ਹੋ ਜਾਂਦੀ ਹੈ। ਇੱਕ ਤੇ ਤੁਹਾਡੀ ਆਦਤ ਕਿਸੇ ਨੂੰ ਬਣਦਾ ਕ੍ਰੈਡਿਟ ਦੇਣ ਦੀ
1: ਜੀ,
0: ਉਹਦੀ ਸਿਫਤ ਕਰਨ ਦੀ, ਤੇ ਦੂਸਰਾ ਤੁਹਾਡੀ ਸ਼ਬਦਾਵਲੀ ਕਿੱਦਾਂ ਪਿੱਕ ਕਰਨੀ ਹੈ, ਹੈ ਨਾ, ਗੱਲਬਾਤ ਤੁਹਾਡੀ ਜਿਹੜੀ ਹੁਣ ਜਾਂ ਅੱਜ ਦਾ ਮੰਨ ਲਓ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਕਿੱਦਾਂ ਵੀ, ਜਿਵੇਂ ਮੈਂ ਹੁਣ ਅੱਜ ਦਾ ਜੇ ਕ੍ਰੈਡਿਟ ਦੇਣਾ ਹੋਵੇ ਤਾਂ ਮੈਂ ਕਹੂੰਗਾ ਵੀ ਅੱਜ ਦਾ ਜਿਹੜਾ ਇਹ ਵਿਸ਼ਾ ਬੜਾ ਵਧੀਆ ਅਤੇ ਮੈਨੂੰ ਵੀ ਵਧੀਆ ਲੱਗ ਰਿਹਾ ਇਹਦੇ 'ਤੇ ਗੱਲ ਕਰਕੇ। ਇਹ ਇਹ ਵਿਸ਼ਾ ਜਿਹੜਾ ਇਹ ਸੁੱਖ ਜੀ ਨੂੰ ਕ੍ਰੈਡਿਟ ਜਾਂਦਾ ਹੈ, ਤੁਸੀਂ ਲੈ ਕੇ ਆਏ, ਤੁਸੀਂ ਐਡਵਾਈਸ ਦਿੱਤੀ ਵੀ ਆਪਾਂ ਇਸ ਵਿਸ਼ੇ 'ਤੇ ਆਪਾਂ ਗੱਲ ਕਰੀਏ, ਹੈ ਨਾ। ਸੋ ਆਹ ਨਿੱਕੀ ਜੀ ਚੀਜ਼ ਆ, ਭਾਵੇਂ ਤੁਸੀਂ ਮੰਨ ਲਓ ਬੰਦਾ ਸੋਚ ਰਿਹਾ ਹੋਵੇ, ਭਾਵੇਂ ਤੁਸੀਂ ਸੋਚ ਰਹੇ ਹੋ ਵੀ ਇਹ ਕਿੱਡੀ ਕੁ ਗੱਲ ਹੈ, ਅਤੇ ਆਪਾਂ ਆਮ ਅਕਸਰ ਆਪਾਂ ਡਿਸਕਸ ਕਰਦੇ ਹਾਂ ਅਤੇ ਜੋ ਫਾਈਨਲ ਹੁੰਦਾ ਉਹ
1: ਆਪਾਂ ਲੈ ਕੇ ਆਉਂਦੇ
0: ਹਾਂ, ਹੈ ਨਾ, ਉਹ ਅਗਲੇ ਦਿਨ ਆਪਾਂ ਪ੍ਰੈਜ਼ੈਂਟ ਕਰ ਦਈਦਾ ਵਾ। ਸੋ ਪਰ ਇਹ ਚੀਜ਼ ਤੁਸੀਂ ਮਹਿਸੂਸ ਕਰੋ ਵੀ ਇਹ ਸੁਣਨ 'ਚ ਕਿੱਡੀ ਵਧੀਆ ਲੱਗਦੀ ਹੈ। ਅਤੇ ਇੰਨੀ ਜੀ ਗੱਲ ਆ, ਜਿੱਦਾਂ ਮੰਨ ਲਓ ਹੁਣ ਕਈ ਵਾਰੀ ਇਹ ਆਪਣੇ 'ਚ ਵੀ ਚੱਲਦਾ ਵਾ, ਰੇਡੀਓ 'ਤੇ ਵੀ, ਵੀ ਜਾਂ ਉੱਦਾਂ ਵੀ ਕਿਸੇ ਵੇਲੇ ਤੁਸੀਂ ਕਨਵਰਸੇਸ਼ਨ ਕੋਈ ਕਰ ਰਹੇ ਹੋ ਅਤੇ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਉਹ ਚੀਜ਼ ਜਿਹੜੀ ਆ ਉਹ ਤੁਸੀਂ ਉਹ ਮਤਲਬ ਦੱਬ ਦੁੱਬ ਕੇ ਗਾਹ ਨਿਕਲ ਗਏ,
1: ਹੈ
0: ਨਾ, ਸੋ ਉੱਥੇ ਉਹ ਚੀਜ਼ ਤੁਹਾਡੀ ਓਨੀ ਫਰੂਟਫੁੱਲ ਨਹੀਂ ਰਹੂਗੀ। ਤੋ ਇਹ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਜ਼ਿੰਦਗੀ 'ਚ ਜੇ ਇਹਨਾਂ ਦਾ ਧਿਆਨ ਰੱਖੀਏ ਤਾਂ ਕਿੱਡਾ ਵਧੀਆ ਲੱਗਦਾ।
1: ਬਿਲਕੁਲ,
0: ਕਿਉਂਕਿ ਉੱਥੇ ਫਿਰ ਜਿੱਥੇ ਕੁਛ ਬੰਦਾ ਸਹੀ ਦਾ ਕ੍ਰੈਡਿਟ ਦਿੰਦਾ ਉੱਥੇ ਫਿਰ ਤੁਹਾਨੂੰ ਇਹ ਵੀ ਅਹਿਸਾਸ ਹੁੰਦਾ ਵਾ ਵੀ ਹਾਂ ਚੀਜ਼ ਗਲਤ ਹੀ।
1: ਬਿਲਕੁਲ,
0: ਉੱਥੇ ਤੁਸੀਂ, ਮੈਂ ਤਾਂ ਇਹ ਕਹੂੰਗਾ ਵੀ ਤੁਹਾਨੂੰ ਗਲਤ ਵੀ ਉਹਦੇ ਵੀ ਵਾਜਬ ਸ਼ਬਦਾਵਲੀ ਚਾਹੀਦੀ, ਉਹ ਵੀ ਦੱਸ ਦੇਣਾ ਚਾਹੀਦਾ।
1: ਬਿਲਕੁਲ, ਹਾਂਜੀ,
0: ਉਹ ਵੀ ਚੀਜ਼ਾਂ ਚਾਹੀਦੀਆਂ। ਸੋ ਤੁਸੀਂ ਵੀ ਦੱਸ ਸਕਦੇ ਹੋ ਵੀ ਕਿਹਦੀ ਸਲਾਹ ਤੁਹਾਨੂੰ ਵਧੀਆ ਲੱਗੀ। ਇੱਕ ਬ੍ਰੇਕ ਤੋਂ ਪਹਿਲਾਂ ਤਾਂ ਸਾਡੇ ਨਾਲ ਕਾਲਰ ਨੇ ਪਹਿਲਾਂ ਇਹਨਾਂ ਨੂੰ ਵਿਹਲੇ ਕਰ ਦਈਏ
1: ਜੀ। ਬਿਲਕੁਲ,
0: 897 ਤੁਸੀਂ ਆਉਂਦੇ ਹੋ ਜੀ।
1: ਹੈਲੋ,
2: ਹੈਲੋ,
0: ਹਾਂਜੀ, 897 ਤੁਸੀਂ ਆਉਂਦੇ ਹੋ, ਹਾਂਜੀ, ਤੁਸੀਂ ਲੈ ਲਓ ਜੀ ਟਾਈਮ, ਕੋਈ ਚੱਕਰ ਨਹੀਂ, ਤੁਸੀਂ ਖੁੱਲ੍ਹਾ ਟਾਈਮ ਲਓ, ਆਵਾਜ਼ ਦੇ ਦਿਓ ਜਦੋਂ ਹੋ ਗਏ। ਵਿਨੋਦ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਿਸੇ ਦਿਨ ਕਹਿੰਦੇ ਵਸੀਅਤ ਉੱਤੇ ਵੀ ਪ੍ਰੋਗਰਾਮ ਕਰਨਾ ਜੀ। ਵਸੀਅਤ ਉੱਤੇ ਬਹੁਤ ਲੰਮਾ ਚੌੜਾ ਪ੍ਰੋਗਰਾਮ ਹੋ ਚੁੱਕਾ ਜੀ, ਤੁਸੀਂ ਸ਼ਾਇਦ ਮਿਸ ਕਰ ਚੁੱਕੇ ਹੋ, ਅਤੇ ਇਹ ਤੁਸੀਂ ਜਾ ਕੇ ਸਾਡੇ ਹੁਣ ਯੂਟਿਊਬ ਚੈਨਲ 'ਤੇ ਸੁਣ ਲਿਓ। ਆਪਾਂ ਅਜੇ ਬਾਂਸਲ ਜੀ ਦੇ ਨਾਲ ਪ੍ਰੋਪਰ ਇਹਦੇ ਉੱਤੇ ਪ੍ਰੋਗਰਾਮ ਕਰ ਚੁੱਕੇ ਹਾਂ ਅਤੇ ਰੇਡੀਓ ਦੇ ਉੱਤੇ ਵੀ 3-4 ਵਾਰੀ ਚੱਲ ਚੁੱਕਾ ਵਾ ਫਿਲਹਾਲ, ਅਤੇ ਤੁਸੀਂ ਜੇ ਮਿਸ ਕੀਤਾ ਅਤੇ ਹੁਣ ਉਹ ਪ੍ਰੋਗਰਾਮ ਤੁਸੀਂ ਜਾ ਕੇ ਸਾਡੇ ਵਿਨੋਦ ਜੀ ਯੂਟਿਊਬ ਚੈਨਲ ਰੇਡੀਓ ਹਾਂਜੀ ਦਾ ਅਤੇ ਸੋਸ਼ਲ ਮੀਡੀਆ 'ਤੇ ਵੀ ਸਰਚ ਕਰੋਗੇ ਤਾਂ ਉੱਥੋਂ ਲੱਭ ਕੇ ਤੁਹਾਨੂੰ ਉੱਧਰ ਨੂੰ ਤੁਸੀਂ ਚੱਲ ਜਾਓਗੇ। ਸੋ ਬੜਾ ਸੋਹਣਾ ਇੱਕ ਕੰਪਲੀਟ ਪੈਕੇਜ ਜੋ ਵੀ ਤੁਸੀਂ ਜਾਣਨਾ ਚਾਹੁੰਦੇ ਹੋ ਵਸੀਅਤ ਬਾਰੇ, ਜੇ ਉਸ ਤੋਂ ਵੀ ਵੱਧ ਕੁਛ ਤੁਹਾਡਾ ਸਵਾਲ ਹੋਵੇ ਤਾਂ ਉਹ ਤੁਸੀਂ ਭੇਜ ਸਕਦੇ ਹੋ, ਅਤੇ ਜਿੰਨਾ ਕੁ ਮੈਨੂੰ ਪਤਾ ਉਹ ਮੈਂ ਤੁਹਾਨੂੰ ਦੱਸ ਦੂੰਗਾ, ਅਤੇ ਪਹਿਲਾਂ ਉਹ ਸੁਣ ਕੇ ਆਇਓ, ਪਰ ਫਿਰ ਹੋ ਸਕਦਾ ਉਹ 'ਚੋਂ ਹੀ ਤੁਹਾਨੂੰ ਸਾਰਾ ਕੁਛ ਮਿਲ ਜਾਏ। ਮਨਜੀਤ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਦੇ ਲਈ, ਅਤੇ ਟਾਈਗਰ ਜੀ, ਟਾਈਗਰ ਜੀ ਬੜੇ ਦਿਨਾਂ ਬਾਅਦ ਰੋਟੀ ਖਾਧੀ ਜਾਪਦੀ ਅੱਜ ਮੈਸੇਜ। ਗੁੱਡ ਮੋਰਨਿੰਗ ਕਹਿੰਦੇ ਨੇ, ਆਸ ਕਰਦੇ ਹਾਂ ਸਭ ਚੜ੍ਹਦੀ ਕਲਾ ਦੇ 'ਚ ਹੋਣਗੇ। ਕੱਲ੍ਹ ਦਾ ਡਿਨਰ ਵਾਜ਼ ਵਾਈਟ ਛੋਲੇ ਚੌਲ ਸਲਾਦ ਰਹਿਤਾ, ਹੈਵ ਏ ਗੁੱਡ ਟਿਊਜ਼ਡੇ ਐਂਡ ਇੰਜੋਏ ਲਾਈਫ।
1: ਦੇਖੋ ਟਾਈਗਰ ਜੀ ਆ ਨਾ, ਹੁਣ ਜਿੱਦਾਂ ਇਹ ਕਰਦੇ ਨਾ
0: ਹੈਗੇ, ਟਾਈਗਰ ਖਾਂਦੇ ਛੋਲੇ ਆ, ਖਾਂਦੇ ਚੌਲ ਆ,
1: ਰੋਟੀ ਖਾ, ਰੋਟੀ ਦਾ ਵੀ ਪ੍ਰੈਜੈਂਟੇਸ਼ਨ ਇਹਨਾਂ ਦੀ ਇੰਨੀ ਵਧੀਆ ਹੁੰਦੀ। ਪਹਿਲਾਂ ਤੁਹਾਨੂੰ ਯਾਦ ਆ ਮੈਂ ਕਈ ਵਾਰ ਪੁੱਛ ਦਿੰਦੀ ਸੀਗੀ ਕਿ ਸੱਚੀ ਇਹ ਮਤਲਬ ਕੋਈ ਰੈਸਟੋਰੈਂਟ 'ਚ ਕੰਮ ਕਰਦੇ ਆ ਜਿਹੜਾ ਮਤਲਬ ਇੰਨਾ ਕੁਛ ਇਹ ਬਣਾਉਂਦੇ ਆ।
0: ਇਹਨਾਂ ਵੈਸੇ ਜਿੱਦਾਂ ਦਾ ਨਾਂ ਇਹਨਾਂ ਨੂੰ ਚਾਹੀਦਾ ਵਾ ਵੀ ਯੈਸਟਰਡੇ ਡਿਨਰ ਵਾਜ਼ ਮੇਮਣਾ, ਯੈਸਟਰਡੇ ਡਿਨਰ ਵਾਜ਼ ਹਿਰਨ, ਲੇਲਾ ਚੀਰ ਫਾੜ ਕਰਕੇ।
1: ਸਾਡੇ ਨਾ ਮੇਰੀ ਬੇਟੀ ਦੀ ਫਰੈਂਡ ਹੈ, ਉਹਦਾ ਨਾਂ ਲਾਇਲਾ ਆ ਨਾ, ਮੈਂ ਉਹਨੂੰ ਲੇਲਾ ਕਹਿੰਦੀ ਹਾਂ, ਅਤੇ ਮੇਰੇ ਤੋਂ ਪਤਾ ਨਹੀਂ ਕਿਉਂ ਨਿਕਲੇ ਨਹੀਂ ਕਦੀ ਲਾਇਲਾ ਨਾ ਮੇਰੇ ਮੂੰਹ ਦੇ ਵਿੱਚੋਂ। ਅਤੇ ਉਹ ਜਦੋਂ ਤੀਜੀ ਚੌਥੀ 'ਚ ਪੜ੍ਹਦੀ ਸੀ ਨਾ ਤਾਂ ਉਹਨੇ ਕਿਹਾ ਕਿ ਮੰਮਾ ਇਹਦਾ ਨਾਂ ਲਾਇਲਾ ਆ, ਹੈਨਾ, ਵੀ ਤੂੰ ਉਹਨੂੰ ਕਹਿੰਦੀ ਦੱਸ ਮੇਰੀ ਮੰਮੀ ਨੂੰ ਨਾ ਤੇਰਾ ਨਾਂ ਲਾਇਲਾ ਆ, ਵੀ ਮੇਰੀ ਮੰਮੀ ਤਾਂ ਬੜਾ ਕਹਿੰਦੀ ਆ ਵੀ ਤੇਰਾ ਨਾਂ ਨੀਆ ਨਹੀਂ ਹੈਗਾ, ਹੈ ਨਾ, ਵੀ ਤੂੰ ਦੱਸਿਆ ਕਰ ਵੀ ਤੂੰ ਵੀ ਅੱਜ ਇਹਨੂੰ ਦੱਸ ਕੇ ਜਾ, ਹੈ ਨਾ, ਉਹਨੂੰ ਅੰਦਰੋਂ ਪੰਪ ਪੁੰਪ ਦੇ ਕੇ ਭੇਜਿਆ। ਉਹ ਮੈਨੂੰ ਆ ਕੇ ਕਹਿੰਦੀ ਆਂਟੀ, ਮੈਂ ਕਿਹਾ ਹਾਂ, ਕਹਿੰਦੀ ਜੇ ਮੈਂ ਤੈਨੂੰ ਕੁਛ ਕਰੈਕਟ ਕਰਨੇ ਨੂੰ ਕਹਾਂ ਅਤੇ ਆ ਸਲਾਹ ਦੀ ਨਾਲ ਹੀ ਮੈਂ ਨਾ ਉਹਨੂੰ ਰਿਲੇਟ ਕਰਦੀ ਹੁੰਦੀ, ਕਹਿੰਦੀ ਜੇ ਮੈਂ ਤੈਨੂੰ ਕੁਛ ਕਰੈਕਟ ਕਰਨੇ ਨੂੰ ਕਹਾਂ ਅਤੇ ਤੂੰ ਕਰ, ਤੂੰ ਜੇ ਮਤਲਬ ਕਰੇਂਗੀ ਤੂੰ, ਹੈ ਨਾ, ਮੈਂ ਕਿਹਾ ਹਾਂ ਮੈਂ ਕਰੂੰਗੀ, ਚਲੋ ਪੰਜਾਬੀ ਨਹੀਂ ਬੋਲਦੀ, ਪੰਜਾਬੀ ਨਹੀਂ ਬੋਲਦੀ ਨਾ, ਅਤੇ ਕਹਿੰਦੀ ਤੂੰ ਕਰੂੰਗੀ, ਮੈਂ ਕਿਹਾ ਹਾਂ ਮੈਂ ਕਰੂੰਗੀ, ਤੂੰ ਮੈਨੂੰ ਦੱਸ, ਕਹਿੰਦੀ ਪਰ ਤੂੰ ਪਿੰਕੀ ਪ੍ਰੋਮਿਸ ਕਰ ਮੇਰੇ ਨਾਲ ਕਿ ਤੂੰ ਫਿਰ ਮੈਨੂੰ ਬਟਰ ਚਿਕਨ ਦੇ ਨਾਲ ਰੋਟੀ ਦੇਣੀ ਨਹੀਂ ਬੰਦ ਕਰੂੰਗੀ ਜਦੋਂ ਮੈਂ ਆਉਂਦੀ ਹਾਂ ਤੇਰੇ। ਅਤੇ ਮੈਂ ਕਿਹਾ ਐਡੀ, ਮੈਂ ਕਿਹਾ ਕੀ ਆ, ਕਹਿੰਦੀ ਮਾਈ ਨੇਮ ਇਜ਼ ਲਾਇਲਾ ਨਾਟ ਜੋ ਵੀ ਤੂੰ ਕਹਿੰਦੀ ਹੈ, ਕਹਿੰਦੀ ਨਾ ਮੈਨੂੰ ਉਹ ਕਹਿਣਾ ਨਹੀਂ ਆਉਂਦਾ। ਮੈਂ ਕਿਹਾ ਹੁਣ ਜੋ ਤੂੰ ਕਹਿੰਦੀ ਉਹ ਮੈਨੂੰ ਨਹੀਂ ਕਹਿਣਾ ਆਉਂਦਾ, ਹੁਣ ਮੈਨੂੰ ਦੱਸ ਲੇਲਾ ਮੈਂ ਕੀ ਕਰਾਂ ਨਾ। ਕਹਿੰਦੀ ਓਕੇ ਲੀਵ ਇਟ ਨੈਵਰ ਮਾਈਂਡ ਤੇ ਉਹ ਅੰਦਰੋਂ ਕਹਿੰਦੀ ਇੰਨਾ ਤੈਨੂੰ ਮੈਂ ਪੰਪ ਦੇ ਕੇ ਭੇਜਿਆ ਸੀਗਾ ਵੀ ਤੈਨੂੰ ਫਿਰ ਉਹਨਾਂ ਨੂੰ ਦੱਸਿਆ ਵੀ ਲੀਲਾ ਦਾ ਉਹ ਮੈਨੂੰ ਲੀਲਾ ਦਾ ਮਤਲਬ ਕੀ ਹੁੰਦਾ ਪੰਜਾਬੀ 'ਚ ਨਾ ਉਹਨਾਂ ਨੂੰ ਦੱਸਿਆ ਆ ਕੇ ਬਾਹਰ ਕਹਿੰਦੀ ਆ ਤੂੰ ਜਿਹੜਾ ਨਾਂ ਲੈਣੀ ਨਾ ਮੇਰਾ ਮੈਨੂੰ ਬੜਾ ਕਿਊਟ ਲੱਗਿਆ ਤੇ ਮੈਂ ਵੀ ਤੇਰਾ ਬੇਬੀ ਹਾਂ ਕਹਿੰਦੀ ਅੱਜ ਤੋਂ ਬਾਅਦ
0: ਉਹੀ ਨਾ ਗੱਲ ਉਹ ਵਿੱਚ ਆ ਗਈ ਵੀ ਉਹਨੇ ਨਹੀਂ ਸਮੇਂ ਲੱਗੀ ਲੱਗੀ ਹਾਂ ਸਮਝ ਆ ਕੇ ਪਰ ਰਜਿਸਟਰ ਤੇ
1: ਉਹਨੂੰ ਪਤਾ ਲੱਗ ਗਿਆ ਵੀ ਮੈਂ ਕੋਈ ਬੈਡ ਨਹੀਂ
0: ਹੋ ਗਿਆ ਪਤਾ ਲੱਗ ਗਿਆ
1: ਮੈਨੂੰ ਵੀ ਪਤਾ ਲੱਗ ਗਿਆ
0: ਹੋ ਚੁੱਕੀ ਹੁੰਦੀ
1: ਹਾਂ ਮੈਂ ਵੀ ਹੁਣ ਉਹਦਾ ਟਰਾਈ ਕਰਦੀ ਵੀ ਲਾਈ ਲਾ ਕਮਾ ਪਰ ਮੈਂ ਦੂਜੀ ਵਾਰ ਫਿਰ ਲੀਲਾ ਤੇ ਆ ਜਾਂਦੀ
0: ਇਹ ਇਹ ਹਾਂਜੀ 897
2: ਹੈਲੋ
0: ਹਾਂਜੀ
2: ਬੱਚਿਆਂ ਦੀ ਕੋਈ ਗੱਲ ਕਰਦੇ ਕਿਸੇ ਦੀ ਰਾਇ ਲੈਣੀ ਹੈ ਇਹਦੇ ਨਾ ਸਾਡੇ ਫਾਦਰ ਸਾਹਿਬ ਟੀਚਰ ਸੀ ਤੇ ਅਸੀਂ ਕਿਉਂਕਿ ਮੈਂ ਸਪੋਰਟਸਮੈਨ ਬੰਦਾ ਤੇ ਮੈਂ ਸ਼ਰਾਰਤੀ ਤਾਂ ਹੁੰਦਾ ਹੀ ਆਪਾਂ ਨਾ ਯੰਗ ਚ ਉਮਰ ਚ ਕੋਈ ਵੀ ਨਾ ਮੇਰੇ ਫਾਦਰ ਸਾਹਿਬ ਨੇ ਇੱਕ ਘਰੇ ਕੋਈ ਆ ਜਾਣਾ ਕੰਪਲੇਂਟ ਕਰ ਵੀ ਤੁਹਾਡੇ ਬੱਚੇ ਐਂ ਕਰਦੇ ਤੇ ਮੇਰੇ ਮੰਮਾ ਨੂੰ ਪਾਪਾ ਨੇ ਕਿਹਾ ਵੀ ਕੋਈ ਵੀ ਬੰਦਾ ਕੰਪਲੇਂਟ ਕਰਨ ਆਉਂਦਾ ਨਾ ਉਹਨੂੰ ਕੋਈ ਨੀ ਕਹਿਣਾ ਵੀ ਕਿਉਂ ਕਰਦਾ ਵਾ ਕਿਵੇਂ ਕਰਦਾ ਕਿਉਂਕਿ ਫਾਦਰ ਸਾਹਿਬ ਨੇ ਬੜੀ ਦੁਨੀਆਂ ਵੇਖੀ ਸੀ ਸਕੂਲਾਂ 'ਚ ਹਨਾ ਸਾਰਾ ਕੁਛ ਤੇ ਇਹ ਮੈਂ ਤੈਨੂੰ ਸ਼ੋਰਟ ਕਰਕੇ ਸੁਣਾਉਣਾ ਈਵਨ ਜਿਹੜੇ ਸਾਡੇ ਚਾਚੇ ਤਾਏ ਸੀਗੇ ਸਾਡੀਆਂ ਚਾਚੀਆਂ ਤਾਈਆਂ ਸਾਡੇ ਚਾਚੀ ਤਾਈਆਂ ਨੇ ਤਾਂ ਚਾਰੇ ਪੈਰ ਲੈ ਕੇ ਪੈ ਜਾਣਾ ਵੀ ਤੂੰ ਮੇਰੇ ਮੁੰਡੇ ਨੂੰ ਕਹਿਣ ਕਿਵੇਂ ਆਇਆ ਵਾ ਤੂੰ ਹੁੰਦਾ ਕੌਣ ਆ ਤੇ ਵੀਰ ਜੀ ਮੈਂ ਤੈਨੂੰ ਮਤਲਬ ਇਹ ਜਿਹੀਆਂ ਸਟੋਰੀਆਂ ਕੀ ਦੱਸਾਂ ਆਪਦੇ ਘਰ ਦੀਆਂ ਨਾ ਉਹ ਬੰਦੇ ਦੁਨੀਆਂ ਨੂੰ ਪਿਆਰੇ ਹੋ ਗਏ ਬੜੀ ਮਤਲਬ ਯੰਗ ਉਮਰ 'ਚ ਉਹ ਜੇ ਜੇ ਆਪਾਂ ਉਹੀ ਉਹਨਾਂ ਦੀ ਸਲਾਹ ਲਈ ਹੁੰਦੀ ਹੋ ਸਕਦਾ 10 ਬੰਦੇ ਆਪਾਂ ਨੂੰ ਕਹਿਣ ਉੱਪਰ ਇੱਕ ਅੱਧਾ ਬੰਦਾ ਵੀ ਤੁਹਾਡੀ ਹਮਦਰਦੀ ਕਰਦਾ ਵੀ ਤੁਹਾਡਾ ਬੱਚਾ ਨਸ਼ਾ ਕਰਦਾ ਜਾਂ ਉੱਥੇ ਬਹਿੰਦਾ ਵਾ ਇਹ ਇਹ ਸ਼ੁਰੂ ਤੋਂ ਹੀ ਆ ਜੀ ਮੈਂ ਇਹ ਮੇਰੀ ਜ਼ਿੰਦਗੀ 'ਚ ਨਾ ਬੜਾ ਹੀ ਜ਼ਿੰਦਗੀ ਚੇਂਜ ਆਇਆ ਇਹ ਲਾਈਕ ਸਲਾਹਾਂ ਕਰਕੇ ਮੈਂ ਇੱਥੇ ਵੀ ਆਇਆ ਕੋਈ ਮੈਨੂੰ ਸਲਾਹ ਦੇ ਦਿੰਦਾ ਵੀ ਇੱਦਾਂ ਕਰਨਾ ਐਂ ਕਰਨਾ ਨਾ ਮੇਰੀ ਜ਼ਿੰਦਗੀ ਸਕਸੈਸ ਗਈ ਹੈ ਪਰ ਮੈਂ ਸਾਰਿਆਂ ਦੀ ਨਹੀਂ ਕਹਿੰਦਾ ਇਹ ਰਾਇ ਥੋੜ੍ਹੀ ਲੈਣੀ ਨਹੀਂ ਲੈਣੀ ਈਵਨ ਜਦੋਂ ਮੈਂ ਸਿਡਨੀ ਤੋਂ ਇੱਥੇ ਮੂਵ ਹੋਇਆ ਨਾ ਬੱਚਾ ਮੇਰਾ ਉਦੋਂ 6 ਸਾਲ ਦਾ ਸੀ ਰੁੱਬਲ 6-7 ਸਾਲ ਦਾ ਨਹੀਂ ਜ਼ਿਆਦਾ ਹੋਊਗਾ 11 ਸਾਲ ਹੋ ਗਏ ਇੱਥੇ ਆਏ ਮੈਨੂੰ ਅਤੇ ਇੱਥੇ ਸਾਨੂੰ ਜੋ ਸਕੂਲ 'ਚ ਨਾ ਉਹ ਸਾਨੂੰ ਇੱਕ ਇੰਡੀਅਨ ਟੀਚਰ ਸੀ ਅਤੇ ਇੱਕ ਉਹਦੀ ਸਹੇਲੀ ਸੀ ਉਹਨੇ ਦੱਸਿਆ ਵੀ ਤੁਹਾਡਾ ਬੱਚਾ ਨਾ ਇੱਥੇ ਗਲਤ ਸੰਗਤ 'ਚ ਪੈ ਗਿਆ ਇੱਥੇ ਜਦੋਂ ਅਸੀਂ ਆਪਣਾ ਘਰੇਗੀ ਬਾਰੇ 'ਚ ਮੂਵ ਹੋਏ ਹਾਂ ਵੀ ਬੱਚਿਆਂ ਨਾਲ ਬਾਹਰ ਘੁੰਮਦਾ ਰਹਿੰਦਾ ਇਹ ਅਤੇ ਸਾਨੂੰ ਵੀ ਮਹਿਸੂਸ ਹੋਇਆ ਵੀ ਹਾਂ ਉਹਦੇ ਲਾਈਕ ਜੂੜਾ ਵੀ ਸੀਗਾ ਬੰਨਿਆ ਹੈ ਨਾ ਰੁੱਬਲ ਦੇ ਮੈਨੂੰ ਕਹਿੰਦੀ ਤੁਸੀਂ ਬੱਚਾ ਇੱਥੋਂ ਹਟਾ ਕੇ ਨਾ ਆਪਦਾ ਕਿਤੇ ਹੋਰ ਸਕੂਲ 'ਚ ਪਾ ਲਓ ਅਤੇ ਫਿਰ ਅਸੀਂ ਉਦੋਂ ਮੈਂ ਉਹਨੂੰ ਲਾਈਕ ਪ੍ਰਾਈਵੇਟ ਸਕੂਲ 'ਚ ਪਾਇਆ ਸਾਨੂੰ ਉਹਨੇ 10-15 ਮਿੰਟ ਗੱਲਾਂ ਬਾਤਾਂ ਕੀਤੀਆਂ ਮੇਰੀ ਵਾਈਫ ਵੀ ਬੜੀ ਸਿਆਣੇ ਪਰਿਵਾਰ 'ਚੋਂ ਆ ਅਸੀਂ ਪਹਿਲਾਂ ਤਾਂ ਉਹੀ ਗੱਲ ਹਨ ਵੀ ਆਪਾਂ ਜਿਹੜੀ ਤੁਸੀਂ ਵੀਰ ਜੀ ਗੱਲਾਂ ਕਰਦੇ ਹਾਂ ਨਾ ਇਹ ਗੱਲ ਬੰਦਾ ਜੇ ਸਮਝਣ ਲੱਗ ਪੈਣਾ ਵੀ ਤੁਸੀਂ ਕਿਹੜੇ ਵੇ ਨਾਲ ਤੁਹਾਨੂੰ ਬੰਦਾ ਕਹਿ ਰਿਹਾ ਅਤੇ ਕਿਹੜੇ ਵੇ ਨਾਲ ਤੁਸੀਂ ਲੈ ਰਹੇ ਹੋ ਕਰ ਤਾਂ ਤੁਸੀਂ ਤਾਂ ਦੋਨੇ ਹੀ ਆ ਨਾ ਇੱਕੋ ਬੰਦਾ ਕਹਿਣ ਵਾਲਾ ਤਾਂ ਇੱਕ ਤੁਸੀਂ ਤੀਜਾ ਬੰਦਾ ਤਾਂ ਕੋਲੇ ਹੈ ਨਹੀਂ ਜੇ ਮੋਸਟ ਆਫ ਅਤੇ ਉਹ ਤੁਹਾਡੇ ਬੱਚੇ ਦੀ ਗੱਲ ਕਰ ਰਿਹਾ ਤਾਂ ਸੁਣ ਲੈਣੀ ਚਾਹੀਦੀ ਆ ਕਿਉਂਕਿ ਵੀਰ ਜੀ ਮੈਂ ਆਪਦੀ ਜਵਾਨੀ ਤੋਂ ਲੈ ਕੇ ਹੁਣ ਮੈਂ 46-47 ਸਾਲ ਦਾ ਹੁਣ ਮੇਰਾ ਮੁੰਡਾ 21 ਸਾਲਾਂ ਦਾ ਮੈਂ ਸਭ ਕੁਝ ਵੇਖ ਰਿਹਾ ਵੀਰ ਜੀ ਵੀ ਕਿੱਦਾਂ ਕਿੱਦਾਂ ਚੇਂਜ ਹੋ ਰਿਹਾ ਆਪਣੇ ਨਾ ਜਿਹੜੇ ਮਾਪੇ ਆ ਖਾਸ ਕਰਕੇ ਜਿਹਨਾਂ ਦੇ ਇੱਕ ਬੱਚੇ ਆ ਉਹਦਾ ਮਤਲਬ ਸੁਣ ਕੇ ਰਾਜੀ ਨਹੀਂ ਤੁਹਾਡੀਆਂ ਗੱਲਾਂ ਮਾੜੀਆਂ ਹੀ ਸੁਣਦਾ ਵੀ ਮੇਰੇ ਬੇਟਾ ਤਾਂ ਨਾ ਕਹਿਣਾ ਦਾ ਅਸ ਨਾ ਸੁਣਦਾ ਹੀ ਨਹੀਂ ਜਿਹੜਾ ਬੱਚਾ ਨਾ ਨਹੀਂ ਸੁਣਦਾ ਉਹ ਬੰਦਾ ਕੀ ਕਰੂਗਾ ਗਾਂਹ ਜਾ ਕੇ ਤਰੱਕੀ 'ਚ ਜਾ ਕੇ ਨਾ ਤਾਂ ਇੱਕ ਇੱਕ ਮਿੰਟ 'ਤੇ ਨਾ ਵਾ ਬਾਹਰ ਥੁੱਕਣਾ ਪੈਣੀ ਆ ਬੱਚੇ ਨੂੰ ਜਦੋਂ ਅਤੇ ਇਹ ਚੀਜ਼ਾਂ ਬਾਕੀ ਤੁਸੀਂ ਸੁੱਖ ਭੈਣ ਜੀ ਨੇ ਵੀ ਇਹ ਜਿਹੜੇ ਟੋਪਿਕ ਲੈ ਕੇ ਆਉਣੇ ਨਾ ਤੁਸੀਂ ਇਹ ਵੀਰ ਜੀ ਬੰਦੇ ਇੱਥੇ ਸੋਚ ਵੀ ਨਹੀਂ ਸਕਦਾ ਇਹ ਚੀਜ਼ਾਂ ਵੀ ਬੰਦਾ ਆਪਦੀ ਜ਼ਿੰਦਗੀ 'ਚ ਇੰਨਾ ਭੱਜੋ ਭਜਾਈ 'ਚ ਲੱਗਾ ਹੋਇਆ ਵਾ ਉਹ ਆਹ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਮੈਨੂੰ ਵੀ ਇੱਦਾਂ ਵੀ ਸੁਣਨਾ ਅਤੇ ਮੈਂ ਹੈਰਾਨ ਹੋ ਗਿਆ ਯਾਰ ਵੀ ਆਹ ਤਾਂ ਆਪਾਂ ਕਦੇ ਸੋਚਿਆ ਹੀ ਨਹੀਂ ਯਾਰ ਕਿਸੇ ਜੇ ਦੋ ਬੰਦੇ ਗੱਲ ਕਰ ਰਹੇ ਆ ਤੁਹਾਡੇ ਅਤੇ ਤੁਹਾਡੇ ਪਰਿਵਾਰ ਬਾਰੇ ਜੇ ਸੁਣ ਲਓ ਹੋ ਸਕਦਾ ਤੁਸੀਂ ਤੁਹਾਡਾ ਫਾਇਦਾ ਹੀ ਹੋਣਾ ਵਿੱਚ ਨੇ ਉਹ ਤੀਜੇ ਬੰਦੇ ਨੇ ਜਾਂ ਤਾਂ ਸਵਾਦ ਲੈਣ ਦੀ ਖਾਤਰ ਕਰ ਰਿਹਾ ਪਰ ਮੋਸਟਲੀ ਇਹ ਜੇ ਬੰਦੇ ਸਵਾਦ ਨਹੀਂ ਦਿੰਦੇ ਹੁੰਦੇ ਉਹ ਤੁਹਾਡੇ ਹਮਦਰਦ ਹੀ ਹੁੰਦੇ ਆ ਜੇ ਉਹ ਤੁਹਾਡੇ ਸਾਹਮਣੇ ਗੱਲ ਕਰ ਰਹੇ ਫੇਸ ਟੂ
0: ਜਿਹੜਾ ਸਵਾਦ ਲੈਣ ਵਾਲਾ ਨਾ
1: ਰੁਪਿੰਦਰ ਉਹ ਪਤਾ ਲੱਗ ਜਾਂਦਾ ਤੁਹਾਨੂੰ
0: ਨਹੀਂ ਲੱਗਦਾ ਹੀ ਨਹੀਂ ਆ ਉਹ ਲੱਗ ਵੀ ਜਾਂਦਾ ਪਰ ਇਹ ਇਹ ਹੋਰ ਚੀਜ਼ ਆ ਵੀ ਜਿਹੜਾ ਸਵਾਦ ਲੈਣ ਵਾਲਾ ਨਾ ਉਹ ਤੁਹਾਨੂੰ ਉਹ ਗੱਲ ਦੱਸੂਗਾ ਜਿਸ 'ਚ ਤੁਹਾਨੂੰ ਸਵਾਦ ਆਊਗਾ ਉਹ ਤੁਹਾਨੂੰ ਉਹ ਗੱਲ ਨਹੀਂ ਦੱਸੂਗਾ ਜਿਹੜੀ ਤੁਹਾਨੂੰ ਕੌੜੀ ਲੱਗਣੀ
1: ਜੀ ਵੈਸੇ ਵੀ ਜਦੋਂ ਤੁਹਾਡੀ ਕੋਈ ਗੱਲ ਦੇ ਵਿੱਚ ਤੁਹਾਨੂੰ ਗੱਲ ਪਤਾ ਹੋਣ ਦੇ ਬਾਵਜੂਦ ਤੁਹਾਨੂੰ ਉਹਨੂੰ ਵੀ ਪਤਾ ਹੈ ਵੀ 50 ਜਣਿਆਂ ਨੂੰ ਪਤਾ ਆ ਤਾਂ ਫਿਰ ਉਹ ਸਵਾਦ ਲਾ ਲੈ ਕੇ ਪੁੱਛੂਗਾ ਵੀ ਉਦੋਂ ਕੀ ਹੋਇਆ ਸੀ ਕਿੱਦਾਂ ਹੋਇਆ ਸੀ ਕਿੱਦਾਂ ਹੋਇਆ ਸੀ ਪਤਾ ਉਹਨੂੰ ਵੀ ਹੈ ਕਿ ਤੁਹਾਨੂੰ ਪਤਾ ਆ ਪਰ ਉਹ ਹਮਦਰਦੀ ਉਹ ਤੁਹਾਨੂੰ ਮੈਨੂੰ ਲੱਗਦਾ ਹੁੰਦਾ ਕਿ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਤਾ ਲੱਗ ਜਾਂਦਾ ਵੀ ਇਹ ਸਵਾਦ ਲੈ ਰਿਹਾ ਹੈ
0: ਸੋ ਰੁਪਿੰਦਰ ਜੀ ਕੋਈ ਕ੍ਰੈਡਿਟ ਕਿਸੇ ਕੋਈ ਇੱਕ ਬੰਦਾ ਕੋਈ ਦਿਮਾਗ 'ਚ ਆ ਰਿਹਾ ਹੋਵੇ ਕੋਈ ਨਿੱਕੀ ਮੋਟੀ ਕੋਈ ਮਾੜੀ ਮੋਟੀ ਵੀ ਕੋਈ ਸਲਾਹ ਕੋਈ ਨਿੱਕੀ ਜੀ
1: ਮੈਂ
2: ਨਾ ਵੀਰ ਜੀ ਹੁਣ ਮੈਂ ਕਈ ਵਾਰ ਨਾ ਆਪਾਂ ਜ਼ਿੰਦਗੀ 'ਚ ਮਾੜੇ ਪਾਸੇ ਰਾਹ ਪੈ ਜਾਂਦੇ ਹਾਂ ਕੋਈ ਆਪਾਂ ਨੂੰ ਥੋੜ੍ਹਾ ਜਿਹਾ ਸਮਝਾ ਦੇਵੇ ਨਾ ਵੀ ਇੱਥੇ ਨਹੀਂ ਜਾਣਾ ਮੇਰੇ ਨੂੰ ਵੀ ਯਾਦ ਆ ਵੀਰ ਜੀ, ਮੈਂ ਨਾ ਬੜਾ ਯੰਗ ਜਿਹਾ ਹੁੰਦਾ ਸੀ, ਅੱਠ ਨੌ ਅੱਠਵੀਂ ਨੌਵੀਂ 'ਚ ਹੋਊਂਗਾ। ਇੱਕ ਬੰਦੇ ਨੇ ਨਾ ਜਾ ਕੇ ਘਰੇ ਮੇਰੇ ਫਾਦਰ ਸਾਹਿਬ ਨੂੰ ਦੱਸਿਆ ਵੀ ਤੁਹਾਡਾ
0: ਵਿਦ, ਤੁਸੀਂ ਉਹਦੀ ਗੱਲ ਕਰਿਓ ਜਿਹਦੇ ਜਿਹਨੂੰ ਵਿਦ ਨੇਮ ਤੁਸੀਂ ਕ੍ਰੈਡਿਟ ਦੇ ਸਕਦੇ ਹੋ ਵੀ ਆਹ ਨਾਂ ਸੀ ਉਸ ਬੰਦੇ ਦਾ ਅਤੇ ਇੱਦਾਂ ਮੈਨੂੰ ਜਾਣਦਾ ਸੀ ਅਤੇ ਉਹਨੇ ਆਹ ਗੱਲ ਕਹੀ ਸੀ, ਉੱਥੋਂ ਮੈਨੂੰ ਲੱਗਦਾ ਵੀ ਮੈਨੂੰ ਬਹੁਤ ਫਾਇਦਾ ਹੋਇਆ
2: ਜ਼ਿੰਦਗੀ 'ਚ। ਹਾਂਜੀ, ਸਾਡੇ ਗੁਆਂਢ 'ਚ ਹੀ ਉਹਨਾਂ ਦਾ ਖੇਤ ਸਾਡੇ ਖੇਤ ਦੇ ਨਾਲ ਸੀ, ਅਸੀਂ ਉਹਨਾਂ ਦਾ ਪਿੰਡ 'ਚ ਨੂੰ ਕਹਿੰਦੇ ਵੀ ਆਪਣਾ ਕੱਟੇ ਕੇ ਇੱਦਾਂ ਦਾ ਸਾਡਾ ਚਾਚਾ ਸੀਗਾ ਗੌਰੀ ਨੀ ਗੱਗੀ, ਉਹਨੇ ਦੱਸੀ ਗੱਲ ਨਾ ਘਰੇ ਜਾ ਕੇ ਪਾਪੇ ਨੂੰ, ਕਿਉਂਕਿ ਫਾਦਰ ਸਾਹਿਬ ਮੇਰੇ ਟੀਚਰ ਵੀ ਸੀ, ਕਬੱਡੀ ਦੇ ਕੋਚ ਸੀ। ਕਹਿੰਦਾ ਤੁਹਾਡਾ ਬੇਟਾ ਨਾ ਇੱਥੇ ਜਾਂਦਾ ਵਾ, ਕਹਿੰਦਾ ਮਾਸਟਰ ਜੀ, ਅਤੇ ਇਹ ਕੰਮ ਖਰਾਬ ਹੋ ਸਕਦਾ। ਮੈਂ ਕਹਿੰਦਾ ਜਵੀਰ ਜੀ, ਜੇ ਉਹ ਬੰਦੇ ਨੇ ਮੇਰੀ ਅੱਜ ਉਦੋਂ ਬਾਅਦ ਉਸ ਟਾਈਮ ਮੈਨੂੰ ਬਹੁਤ ਗੁੱਸਾ ਆਇਆ, ਮੈਂ ਕਹਿੰਦਾ ਤਾਂ ਗਲ ਘੁੱਟ ਦਿਆਂ। ਪਰ ਮੈਂ ਜਦੋਂ ਇੱਥੇ ਤੱਕ ਪਹੁੰਚਿਆ ਵਾਂ, ਹੌਲੀ ਸਟੈਪ ਬਾਏ ਸਟੈਪ ਬਾਹਰ ਆ ਗਏ ਜ਼ਿੰਦਗੀ ਸਵਾਰੀ, ਉਹ ਬੰਦਾ ਨਾ ਮੈਨੂੰ ਵੀਰ ਜੀ ਮੇਰਾ ਰੱਬ ਵਾਂਗੂ ਲੱਗਦਾ ਯਾਰ। ਜੇ ਉਹ ਬੰਦੇ ਨੇ ਗੱਲ ਨਾ ਕੀਤੀ ਹੁੰਦੀ, ਹੋ ਸਕਦਾ ਮੈਂ ਇਸ ਦੁਨੀਆਂ 'ਚ ਹੀ ਨਾ ਹੁੰਦਾ, ਕਿਉਂਕਿ
0: ਉਹ ਹੈਗਾ ਦੁਨੀਆਂ 'ਤੇ,
2: ਹੈਗਾ ਜੀ ਉਹ ਹੈਗਾ।
0: ਉਹਨਾਂ ਗੱਲ ਕੀਤੀ ਤੁਸੀਂ?
2: ਮੈਂ ਵੀਰ ਜੀ ਹੁਣ ਮੈਂ ਉਹਦੇ ਨਾਲ ਗੱਲ ਕਰੂੰਗਾ, ਕਿਉਂਕਿ ਤੂੰ ਮੈਨੂੰ ਕਿਉਂਕਿ ਰੇਡੀਓ ਕੀ ਆ, ਰੇਡੀਓ ਤਾਂ ਸਾਡੀ ਜਾਨ ਆ, ਕਿਉਂਕਿ ਸਾਨੂੰ ਇੰਨੀ ਵੀਹ ਤੀਹ ਸਾਲ ਪੁਰਾਣੀਆਂ ਯਾਦਾਂ ਯਾਦ ਕਰਾ ਰਿਹਾ। ਹੁਣ ਮੈਂ ਉਹਦਾ ਥੈਂਕ ਯੂ ਕਰੂੰਗਾ ਯਾਰ, ਵੀ ਥੈਂਕ ਯੂ ਤੇਰਾ ਯਾਰ, ਤੂੰ ਮੇਰੀ ਜ਼ਿੰਦਗੀ ਬਚਾਈ। ਅਤੇ ਵੀਰ ਜੀ ਇੰਨੇ ਬੰਦੇ ਸਾਡੇ ਆਂਢ ਗੁਆਂਢ ਤੁਰ ਗਏ ਨਾ ਮੁੰਡੇ ਨਸ਼ੇ 'ਚ, ਉਹਨਾਂ ਦੀਆਂ ਮਾਵਾਂ ਨੇ ਸੁਣਿਆ ਹੀ ਨਹੀਂ। ਪਾਪੇ ਨੇ ਕਹਿਣਾ ਬਈ ਭਰਜਾਈ ਕੋਈ ਬੰਦਾ ਕਹਿੰਦਾ ਸੁਣ ਲਿਆ ਕਰ, ਕਿਉਂਕਿ ਪਾਪੇ ਨੇ ਦੁਨੀਆਂ ਵੇਖੀ ਸੀ। ਬਾਕੀ ਉਹ ਸਾਡੇ ਉਹ ਹਨਾ ਉਹੀ ਕੰਮਕਾਰ ਵਾਲੇ ਪੇਂਡੂ ਬੰਦੇ, ਉਹਨਾਂ ਦੇ ਸਾਡੇ ਚਾਚੇ ਭਤੀਜੇ ਵੀ ਮਰ ਗਏ ਮਤਲਬ ਨਸ਼ਿਆਂ 'ਚ। ਪਰ ਮੇਰੇ ਫਾਦਰ ਸਾਹਿਬ ਨੇ ਮੇਰੀ ਮਾਂ ਨੂੰ ਕਿਹਾ ਵੀ ਸੁਣ ਲੈਣੀ ਆ, ਤੂੰ ਮੈਨੂੰ ਦੱਸਣੀ ਆ, ਕਿਸੇ ਨੂੰ ਇਹ ਨਹੀਂ ਕਹਿਣਾ ਵੀ ਸਾਡੇ ਘਰੇ ਮੁੰਡੇ ਦੀ ਸ਼ਿਕਾਇਤ ਕਿਹਨੇ ਲਿਓ ਕਿਉਂ ਲੈ ਕੇ ਆਇਆ, ਕਈ ਦੋ ਭਰਾ ਹੀ ਸੀ। ਇਹ ਮੇਰੇ ਫਾਦਰ ਸਾਹਿਬ ਨੂੰ ਕ੍ਰੈਡਿਟ ਜਾਂਦਾ, ਮੇਰੀ ਜ਼ਿੰਦਗੀ ਆ ਜੇ ਅੱਜ ਵੀ ਆ ਤਾਂ ਉਹਨਾਂ ਕਰਕੇ ਹੀ ਆ। ਪਰ ਸੁਣ ਲੈਣੀ ਚਾਹੀਦੀ ਵੀਰ ਜੀ, ਥੈਂਕ ਯੂ। ਮੈਂ ਜਾਣਾ ਕਿਤੇ ਕਿਸੇ ਦਾ ਅੱਜ ਫਿਨਰ ਵਾਲਾ, ਬੈਡ ਆ ਵੀ ਬੜੀ ਯੰਗ 'ਚ ਬੰਦਾ ਮਰ ਗਿਆ, ਇੱਥੇ ਮੁੰਡਾ ਤਰੀਕੀ ਰਹਿੰਦਾ ਸੀ। ਅਤੇ ਪਰ ਤੁਹਾਡਾ ਵੀਰ ਜੀ ਟੋਪਿਕ ਬਹੁਤ ਵਧੀਆ ਵਾ, ਇੱਦਾਂ ਦੇ ਟੋਪਿਕ ਨਾ ਵੀਰ ਜੀ ਹੋਰ ਲਿਆਓ, ਇਹ ਜਿਹੜਾ ਟੋਪਿਕ ਆਪਣੇ ਬੰਦਿਆਂ ਨੂੰ ਬਹੁਤ ਲੋੜ ਆ, ਖਾਸ ਕਰਕੇ ਯੰਗ ਬੱਚਿਆਂ ਦੇ, ਆਪਣੇ ਬੱਚੇ ਸਾਰੇ ਬੱਚੇ ਜੀ, ਸੋਸ਼ਲ ਮੀਡੀਆ ਇਹ ਵਾਕਈ ਵੀਰ ਜੀ ਬਹੁਤ ਲੋੜ ਆ, ਹੈ ਨਾ? ਮੈਂ ਤਾਂ ਵੇਖ ਰਿਹਾ ਨਾ।
0: ਨਹੀਂ ਜ਼ਰੂਰ ਜ਼ਰੂਰ, ਤੁਸੀਂ ਵੀ ਦੱਸ ਦਿਆ ਕਰੋ, ਸੁਝਾਅ ਦਿਆ ਕਰੋ ਵੀ ਆਹ ਚੀਜ਼ ਜਿਹੜੀ ਤੁਹਾਨੂੰ ਡਿਸਕਸ ਕਰਨੀ ਚਾਹੀਦੀ ਆ। ਬਾਕੀ ਹਾਂਜੀ, ਥੈਂਕ ਯੂ
1: ਤੁਹਾਡਾ,
0: ਥੈਂਕ ਯੂ ਜੀ। ਸੋਸ਼ਲ ਮੀਡੀਆ ਆਪਾਂ ਕਹਿ ਦਿੰਦੇ ਹਾਂ, ਪਰ ਸੋਸ਼ਲ ਮੀਡੀਆ ਦੇ ਉੱਤੇ ਵੀ ਮੈਂ ਕਹਿੰਦਾ ਵੀ ਕਮਾਲ ਤੋਂ ਕਮਾਲ ਦੀ ਚੀਜ਼ ਵੀ ਪਈ, ਅਸੀਂ ਬੜਾ ਕੁਛ ਸੋਸ਼ਲ ਮੀਡੀਆ ਤੋਂ ਚੁੱਕ ਕੇ ਤਿਆਰ ਕਰਕੇ ਤੁਹਾਡੇ ਨਾਲ ਪੇਸ਼ ਕਰ ਦਿੰਦੇ ਹਾਂ, ਆ ਡਿਪੈਂਡ ਆ ਨਾ ਅਸੀਂ ਕੀ ਵੇਖਣਾ।
1: ਬਿਲਕੁਲ, ਅਤੇ ਸੋਸ਼ਲ ਮੀਡੀਆ 'ਤੇ ਕੰਮ ਕਰਕੇ ਬੱਚੇ ਬਹੁਤ ਵਧੀਆ ਵੀ ਕਰ ਰਹੇ ਆ।
0: ਡਿਪੈਂਡ ਕਰਦਾ ਵਾ ਵੀ
1: ਤੁਸੀਂ ਕਿਹੜੇ ਕਰ ਕੀ ਰਹੇ ਆ,
0: ਕਿਹੜੇ ਪਾਸੇ ਨੂੰ ਤੁਸੀਂ ਲੈ ਕੇ ਜਾਣਾ। ਸੋ ਇਹ ਸਲਾਹ ਜਿਹੜੀ ਤੁਹਾਨੂੰ ਲੱਗਦਾ ਹੋਵੇ ਵੀ ਜ਼ਰੂਰੀ ਨਹੀਂ ਆ ਵੀ ਉਹ ਤੁਹਾਡੀ ਲਾਈਫ ਚੇਂਜਿੰਗ ਸਲਾਹ ਹੋਵੇ, ਐਵੇਂ ਨਿੱਕੀ ਮੋਟੀ ਵੀ ਹੋ ਸਕਦੀ ਆ। ਉਹਨੇ ਮੈਨੂੰ ਕਿਹਾ ਸੀ ਵੀ ਇਸ ਰਾਹ ਨਾ ਜਾਈ, ਆਹ ਰਾਹ ਬੰਦ ਆ, ਮੈਂ ਅੱਜ ਨੈਵੀਗੇਟਰ ਔਨ ਕੀਤੇ ਨਹੀਂ ਹਲੇ ਕੀਤਾ ਤੇ ਮੈਂ ਉਹਦੀ ਸਲਾਹ ਮੰਨ ਕੇ ਮੈਂ ਦੂਸਰੇ ਰਾਹ ਚਲ ਗਿਆ, ਮੇਰਾ ਸਮਾਂ ਬਚ ਗਿਆ।
1: ਬਿਲਕੁਲ,
0: ਨਿੱਕਾ ਮੋਟੀ ਚੀਜ਼
1: ਜੇ ਤੁਸੀਂ ਲਾਈਫ ਚੇਂਜ ਹੈਗਾ ਕੀ ਆ ਰੰਜੋ ਜੀ, ਜੇ ਤੁਸੀਂ ਨਿੱਕੀ ਜਿਹੀ ਚੀਜ਼ ਨੂੰ ਕਹਿੰਦੇ ਨਾ ਕਿ ਲਾਈਫ ਚੇਂਜ ਆ, ਮੈਂ ਤੁਹਾਨੂੰ ਮੇਰੇ ਲਈ ਤਾਂ ਸਾਰਾ ਕੁਛ ਲਾਈਫ ਚੇਂਜ ਹੋ ਜਾਂਦਾ ਹੈ ਨਾ। ਮੈਂ ਜੇ ਆਪਣੀ ਗੱਲ ਕਰਦੀ, ਮੈਂ ਤੁਹਾਨੂੰ ਦੱਸਦੀ ਹਾਂ, ਸਾਡੇ ਨਾ ਦੀਦੀ ਆ ਉਹ ਗੱਲਾਂ ਕਰਦੇ ਕਿ ਮੈਂ ਨਾ ਕੇ ਮਾਰਟ ਤੋਂ ਨਾ, ਇੱਕ ਨਿੱਕੀ ਜਿਹੀ ਗੱਲ ਆ ਵੈਸੇ ਜੇ ਦੇਖਿਆ ਜਾਵੇ, ਮੈਂ ਨਾ ਇੱਕ ਕੇ ਮਾਰਟ ਤੋਂ ਚੋਪਰ ਲੈ ਕੇ ਆਈ ਹਾਂ, ਬੜਾ ਵਧੀਆ ਉਹ ਚੋਪਰ ਆ। ਮੈਂ ਨਾ ਮੇਰੇ ਦਿਮਾਗ ਦੇ ਵਿੱਚ ਇੱਦਾਂ ਉਹ ਵਾਰ ਵਾਰ ਇਹ ਕਹੀ ਜਾਣ,
0: ਵਾਕਈ ਬੜੀ ਜ਼ਿੰਦਗੀ ਆਸਾਨ ਕਰ ਦਿੰਦਾ
1: ਉਹ। ਐਗਜ਼ੈਕਟਲੀ,
0: ਤੁਸੀਂ ਵਰਤੋਂ ਫਿਰ ਪਤਾ ਲੱਗਦਾ।
1: ਮੈਂ ਕਿ ਜਦੋਂ ਕੇ ਮਾਰਟ, ਮੈਂ ਨਾ ਆਪਣੀ ਕਿਚਨ 'ਚ ਕੰਮ ਕਰਦੀ ਤਾਂ ਦੀਦੀ ਮੰਮੀ ਨਾਲ ਬੈਠੇ ਗੱਲਾਂ ਗੱਲ, ਹਾਂ ਕੇ ਮਾਰਟ ਦਾ ਚੋਪਰ ਲੈ, ਕੇ ਮਾਰਟ ਦਾ ਚੋਪਰ। $5-7 ਦਾ, ਮੈਂ ਕਿਹਾ ਅੱਛਾ, ਮੈਂ ਫੇਰ ਤਾਂ ਬਿਲਕੁਲ ਹੀ ਮੇਰੇ ਦਿਮਾਗ ਚ ਆਪਾਂ ਸੋਚ ਲੈਂਦੇ ਹਾਂ $500 ਦੀ ਚੀਜ਼ ਦਾ $250-$300 ਦਾ ਕੀ ਮੁਕਾਬਲਾ। ਐਵੇਂ ਗਈ ਤੇ ਮੈਂ ਜਿੱਦਾਂ ਕੁਦਰਤੀ ਮੈਂ ਅੰਦਰ ਵੜੀ ਤੇ ਉੱਥੇ ਪਿਆ, ਮੈਂ ਕਿਹਾ ਅੱਛਾ ਇਹਦੀ ਗੱਲ ਕਰ, ਮੈਂ ਕਿਹਾ ਚੱਲ ਮੈਂ ਲੈ ਕੇ ਜਾਂਦੀ ਹਾਂ। ਮੈਂ ਲੈ ਕੇ ਗਈ ਨਾ ਰੰਜੋ ਜੀ, ਮੈਨੂੰ ਲੱਗਦਾ ਉਹ ਜਿਹੜਾ 300 ਵਾਲਾ ਖੁੰਜੇ ਲੱਗਿਆ ਉਸ ਦਿਨ ਦਾ, ਉਹ ਤਾਂ ਇੰਨਾ ਕੁ ਵਧੀਆ, ਮਤਲਬ ਮੈਂ ਕਈ ਵਾਰੀ ਕਹਿੰਦੀ ਹੁੰਦੀ ਹਾਂ ਸਾਰੇ ਜਣੇ ਜਦੋਂ ਵੀ ਉੱਠ ਲਿਆ ਕੋਈ ਕੁਛ ਕੱਟਦਾ ਵੜਦਾ ਉਹਦੇ ਨਾਲ, ਮਤਲਬ ਧਨੀਆ ਕੀ ਉਹਦੇ ਨਾਲ,
0: ਮੈਂ ਨਾ ਲਿਆ ਮੇਰੀ ਦਿੰਦਾ ਉਹ। ਮੈਨੂੰ ਸਭ ਤੋਂ ਬੈਸਟ ਪਤਾ ਉਹਦਾ ਕੀ ਲੱਗਦਾ ਵਰਤੋਂ, ਜਿਹੜੀ ਮੈਂ ਉਹਦੇ ਨਾਲ ਚਟਨੀ ਕੁੱਟਦਾ ਨਾ,
1: ਇਹ ਉਹੀ ਤੁਹਾਨੂੰ ਕਹਿੰਦੇ
0: ਹਨਾ, ਤੁਸੀਂ ਪੂਨਾ ਪਾਓ ਵਿੱਚੇ, ਤੁਸੀਂ ਜੋ ਪਿਆਜ਼ ਤੇ ਸਾਰਾ ਕੁਝ ਵਿੱਚੇ ਪਾਓ, ਗਰ ਗਰ ਗਰ ਡਨ।
1: ਹਾਂ ਨਹੀਂ, ਇੱਕ ਤਾਂ ਉਹ ਗਰ ਗਰ ਵਾਲਾ ਨਾ, ਇੱਕ ਐਦਾਂ ਪ੍ਰੈਸ ਕਰਨ ਵਾਲਾ ਆ, ਪ੍ਰੈਸ ਕਰਨ ਵਾਲਾ ਤਾਂ ਗਰ ਗਰ ਵਾਲਾ ਤਾਂ ਉਹਦਾ ਧਾਗਾ ਖਰਾਬ ਹੋ ਜਾਂਦਾ ਮੈਂ ਦੇਖਿਆ।
0: ਨਹੀਂ ਉਹ ਵੇਖੋ $5 $10,
1: ਹਾਂਜੀ
0: ਉਹ ਜਿੰਨੇ ਕੁ ਚਿਰ ਨੂੰ ਉਹ ਖਰਾਬ ਹੋਣਾ ਨਾ, ਉਹਨੇ ਚਿਰ ਨੂੰ ਆਪਣੇ ਪੈਸੇ ਕੱਢ ਚੁੱਕਾ,
1: ਬਿਲਕੁਲ ਕੱਢ ਚੁੱਕਾ।
0: ਜਿਹੜਾ ਉੱਤੋਂ ਦੱਬਣ ਵਾਲਾ ਉਹ 'ਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਨੇ, ਚਲੋ ਅੱਜ ਇਹ ਫਿਰ ਦੂਸਰੇ ਪਾਸੇ ਚੱਲਦੇ ਗੱਲ, ਪਰ ਉਹਦੇ 'ਚ
1: ਹਾਂ
0: ਉਹਦੇ ਉਹਦੇ 'ਚ ਕਈ ਸਮੱਸਿਆ ਆਉਂਦੀ, ਥੱਲਿਓਂ ਫਿਰ ਖੋਲ ਖਲ ਕੇ ਕੱਢਣਾ ਪੈਂਦਾ ਉਹ ਜਿਹੜਾ ਉਹ ਤੇ
1: ਮੈਂ ਤੇ ਮੈਂ ਕਿਹਾ ਹਾਏ, ਮੈਂ ਹਾਲੇ ਹੁਣੇ ਥੋੜੇ ਦਿਨ ਪਹਿਲੇ ਕਹਿ ਕੇ ਹਟੀ, ਮੈਂ ਕਿਹਾ ਆਹ ਤਾਂ ਮਤਲਬ ਲਾਈਫ ਚੇਂਜਿੰਗ ਹੈ ਨਾ ਚੀਜ਼ ਯਾਰ, ਤਾਂ ਲਾਈਫ ਹੀ ਚੇਂਜ ਕਰਤੀ ਵੀ ਉਹ ਭਾਰਾ ਜਿਹਾ ਹੁੰਦਾ ਸੀ ਪਹਿਲਾਂ ਚੱਕੋ ਫਿਰ 35 ਜੱਗ ਇਕੱਠੇ ਕਰੋ ਫਿਰ ਛੋਟਾ ਜੱਗ ਫਿਰ ਵੱਡਾ ਜੱਗ ਸਾਰਾ ਡਿਸ਼ਵਾਸ਼ਰ ਉਹਨਾਂ ਭਰਦਾ ਸੀ ਵੀ ਤਾਂ ਐਂ ਨਿੱਕੀ ਜਿਹੀ ਚੀਜ਼ ਆ ਹੈ ਨਾ, ਅਤੇ ਉਹ ਕਰਦਾ ਜਾਂਦਾ ਅਤੇ ਮੈਂ ਉਹ ਕਹਿੰਦੀ ਹਾਂ ਵੀ ਮੈਂ ਉਹਨਾਂ ਦੀ ਸਲਾਹ ਨੂੰ ਮੈਂ ਮਤਲਬ ਐਵੇਂ ਲੈਣਾ ਸੀਗਾ ਜੇ ਮੈਨੂੰ ਸਾਹਮਣੇ ਨਾ ਦਿਸਦਾ।
0: ਆਹ ਨਹੀਂ ਨਿੱਕੇ ਨਿੱਕੇ ਹੁਣ ਵੇਖ ਲਓ ਇਹਦੇ ਵਿੱਚ ਵੀ ਨਾ ਸਲਾਹ ਜਿਹੜਾ ਦੇਣ ਵਾਲਾ ਵਾ ਉਹਦੇ ਵੀ ਬਾਰੇ ਬਾਰੇ ਜਾਓ ਤੁਸੀਂ, ਕਿਉਂਕਿ ਮੰਨ ਲਓ ਤੁਸੀਂ ਜਿਹੜੇ ਤਰੀਕੇ ਦੇ ਨਾਲ ਲਾਈਟਲੀ ਲੈ ਰਹੇ ਹੋ, ਜੇ ਤੁਸੀਂ ਉਹ ਚੀਜ਼ ਲੈਂਦੀ ਹੁੰਦੀ ਤਾਂ ਤੁਸੀਂ ਸ਼ਾਇਦ ਝੱਕਦੇ ਸ਼ਰਮਾਉਂਦੇ ਹੀ ਨਾ ਦੱਸਦੇ ਕਿਸੇ ਨੂੰ ਵੀ ਇਹਦਾ ਮੈਂ ਕੀ ਦੱਸਾਂ, ਇਹ ਤਾਂ ਪਤਾ ਹੀ ਹੋਣਾ ਸਾਰਿਆਂ ਨੂੰ। ਪਰ ਇੱਕ ਬੰਦੇ ਨੇ ਵੇਖੋ ਕਿੱਡੀ ਉਹਨਾਂ ਬੰਦਿਆਂ ਦੀ ਨਾ ਸਾਨੂੰ ਆਸ ਪਾਸ ਹੋਰ ਵਧੇਰੇ ਕਦਰ ਕਰਨੀ ਚਾਹੀਦੀ ਆ। ਜਿੱਦਾਂ ਮੰਨ ਲਓ ਜਿੱਦਾਂ ਦਾ ਤੁਸੀਂ ਕਰੈਕਟਰ ਦੱਸਿਆ ਉਹ ਕਿੱਡੇ ਲਾਈਵਲੀ ਕਰੈਕਟਰ ਨੇ, ਉਹ ਨਿੱਕੀ ਨਿੱਕੀ ਚੀਜ਼ ਨੂੰ ਵੀ ਕਿੰਨਾ ਐਪਰੀਸ਼ੀਏਟ ਕਰਦੇ ਆ, ਕਿੰਨਾ ਉਹ ਖੁਸ਼ੀ ਮਹਿਸੂਸ ਕਰਦੇ ਆ, ਹਰ ਇੱਕ ਨੂੰ ਦੱਸਦੇ ਆ ਉਹ ਆ ਮੈਂ $2 ਦੀ ਚੀਜ਼ ਲੈਂਦੀ ਸੀ, ਉਹਨੇ ਇੱਦਾਂ ਕਰਤਾ, ਉਹ ਆਹ ਚੀਜ਼ ਉੱਥੇ ਬੜੀ ਵਧੀਆ, ਉੱਥੇ ਫਲਾਣੇ ਥਾਂ ਸੇਲ ਲੱਗੀ ਹੈ, ਹੈ ਨਾ ਮੈਂ ਆਹ ਲੈਂਦਾ ਤੂੰ ਵੀ ਲੈ। ਜਦਕਿ ਆਪਾਂ ਕਿੱਦਾਂ ਦੇ ਹੋ ਗਏ ਅੱਜ ਕੱਲ੍ਹ, ਇਨਸਾਨ ਕਿੱਦਾਂ ਦਾ ਵਾ, ਕੋਈ ਚੀਜ਼ ਲੈ ਆਓਗੇ ਨਾ ਤੁਸੀਂ ਸੇਲ 'ਚੋਂ ਜਾਂ ਸਸਤੀ ਅਤੇ ਅਸੀਂ ਲੁਕਾਉਂਦੇ ਹਾਂ ਵੀ ਹੋਰ ਕਿਸੇ ਨੂੰ ਪਤਾ ਨਾ ਲੱਗ ਜੇ ਕਿਤੇ।
1: ਇੱਦਾਂ ਉਹਨਾਂ ਨੂੰ ਨਾ ਕਿਚਨ ਦੀਆਂ ਚੀਜ਼ਾਂ ਦਾ ਇੰਨਾ ਹੁੰਦਾ, ਅਤੇ ਇੱਦਾਂ ਇੱਕ ਵਾਰੀ ਮੈਂ ਉਹਨਾਂ ਦੇ ਕਹਿੰਦੇ ਜੂਸਰ ਲੈ ਕੇ ਆਈ ਸੀਗੀ, ਉਹ ਜੂਸਰ ਨਾ ਲਾਈਕ ਉਹਦੇ ਵਿੱਚ ਕੋਈ ਬਲੇਡ ਨਹੀਂ ਹੈਗਾ, ਉਹ ਫਿਰ ਦਕੌਲੀ ਜਿਹੀ ਲੱਗੀ ਹੋਇਆ ਇਲੈਕਟ੍ਰਿਕ ਆ, ਪਰ ਤੁਸੀਂ ਇੱਦਾਂ ਰੱਖੋ ਔਰੇਂਜ ਨਾ ਜਿੱਦਾਂ ਜਿੱਦਾਂ ਜਿਹੜੇ ਆਇਰਨ ਆਪਾਂ ਲੈਂਦੇ ਹਾਂ ਟੈਬਲੇਟਸ ਨਾ ਉਹ ਬੈਸਟ ਆ, ਅਤੇ ਤੁਸੀਂ ਬਸ ਔਰੇਂਜ ਰੱਖੋ, ਬੱਚਾ ਹੋਵੇ ਚੋ ਵੱਡਾ ਹੋਵੇ ਕੋਈ ਵੀ ਕਰ ਸਕਦਾ ਉਹਨੂੰ, ਹਾਂ ਬਸ ਉਹਨੂੰ ਇੱਦਾਂ ਪ੍ਰੈਸ ਕਰੋ ਅਤੇ ਉਹ ਸਾਰਾ ਜੂਸ ਨਾ ਨਿਕਲ ਜਾਂਦਾ।
0: ਮੈਨੂੰ ਲਾਸਟ ਟਾਈਮ ਗੁਰਨੇਕ ਭਾਈ ਨੇ ਦੱਸਿਆ ਸੀ
1: ਉਹ ਤੇ ਮਤਲਬ ਇੰਨਾ ਕੁ ਬੈਸਟ ਆ, ਹੁਣ ਨਾ ਜਦੋਂ ਮੈਂ ਕੋਈ ਵੀ ਕਿਸੇ ਚੀਜ਼ ਲੈਣੀ ਹੁੰਦੀ ਮੈਂ ਉਹਨਾਂ ਨੂੰ ਪੁੱਛੂਗੀ
0: ਕੋਈ ਦੱਸੋ ਕੋਈ,
1: ਹਾਂ ਕਿਉਂਕਿ ਕੋਈ ਨਾ ਮਤਲਬ ਈਵਨ ਕਿ ਮੈਂ ਕਈ ਵਾਰੀ ਇਹ ਸੋਚ ਦਿੰਦੀ ਹਾਂ ਕਿ ਸਾਰਾ ਕੁਛ ਉਹਨਾਂ ਦੀ ਪਸੰਦ ਦਾ ਆਇਆ ਮੇਰੀ ਕਿਚਨ 'ਚ, ਹਾਲਾਂਕਿ ਭਾਵੇਂ ਮੈਂ ਦੇਰ ਨਾਲ ਲੈ ਕੇ ਆਵਾਂ ਚਾਹੇ ਜਿੱਦਾਂ ਮਰਜ਼ੀ ਲੈ ਕੇ, ਨਿੱਕੇ ਨਿੱਕੇ ਨਿੱਕੇ ਗਲਾਸ ਤੋਂ ਲੈ ਕੇ ਨਾ ਵੱਡੇ ਕੜਾਹੇ ਤੱਕ ਜੋ ਵੀ ਆ,
0: ਹਾਂ ਖਜਾ ਤੁਸੀਂ ਆਪ ਲੱਭਣਾ ਕਰਨਾ ਹੈ ਨਾ, ਵਰਤ ਕੇ
1: ਵੇਖਣਾ,
0: ਹਾਂ ਖਜਾ ਕਿਸੇ ਨੇ ਦੱਸ ਦੇਣਾ, ਕਿਉਂਕਿ ਆਪਾਂ ਇੱਕ ਮਤਲਬ ਇੱਕੋ ਜਿਹੇ ਤਰ੍ਹਾਂ ਦੀ ਕੁਕਿੰਗ ਕਰਦੇ ਹਾਂ। ਅਤੇ ਚਲੋ ਆਪਾਂ ਕਾਲਜ ਹਲਕੇ ਕਰ ਲਈ ਸੁੱਖ ਜੀ, ਕੋਈ ਸਲਾਹ ਅਤੇ ਕੋਸ਼ਿਸ਼ ਕਰਿਓ ਕੋਈ ਇੱਕ ਬੰਦੇ ਨੂੰ ਕਿਸੇ ਨੂੰ ਵੀ ਆਪਣੀ ਲਾਈਫ 'ਚ ਤੁਸੀਂ ਕ੍ਰੈਡਿਟ ਦੇ ਸਕਦੇ ਹੋ। ਅਤੇ ਸਾਡੇ ਨਾਲ ਵਰਿੰਦਰ ਜੀ ਨੇ, ਸਤਿ ਸ਼੍ਰੀ ਅਕਾਲ ਵਰਿੰਦਰ ਜੀ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਰਣਜੋਤ ਜੀ, ਸਤਿ ਸ਼੍ਰੀ ਅਕਾਲ ਸੁਖੀ
0: ਜੀ, ਸਤਿ ਸ਼੍ਰੀ ਅਕਾਲ ਜੀ,
3: ਬੜਾ ਵਧੀਆ ਟੌਪਿਕ ਹੈ ਜੀ
0: ਜੀ, ਥੈਂਕ ਯੂ।
3: ਮੈਨੂੰ ਦੋ ਬੰਦਿਆਂ ਨੇ ਸਲਾਹ, ਇੱਕ ਤਾਂ ਆਉਣ ਤੋਂ ਪਹਿਲਾਂ ਇੱਕ ਮੇਰੇ ਫਰੈਂਡ ਹੈ ਗੁਰਿੰਦਰ ਬਾੜ, ਸੁਣਦਾ ਵੀ ਆਉਣਾ ਹੁਣ
0: ਜੀ,
3: ਉਹਨੇ ਦਿੱਤੀ। ਮੈਂ ਕਰਨ ਆਉਣਾ ਚਾਹੁੰਦਾ ਸੀ ਰਣਜੀਤ ਜੀ MBA, ਨੋਰਮਲ ਸਟੱਡੀਆਂ ਜਿਹੜੀਆਂ ਹੁੰਦੀਆਂ ਨਾ,
0: ਓਕੇ,
3: ਤੇ ਉਹ ਮੈਂ ਕਿਤੇ ਉਹਨੂੰ ਉਦਾਂ ਹੀ ਫੋਨ ਮਾਰ ਲਿਆ, ਉਹ ਪਹਿਲੋਂ ਆ ਗਿਆ ਸੀ ਮੇਰੇ ਤੋਂ, ਕਹਿੰਦਾ ਮੈਂ ਵੀ ਆਉਣਾ, ਕਹਿੰਦਾ ਤੂੰ ਏਦਾਂ ਕਰ ਵੀ ਹੇਅਰ ਡਰੈਸਿੰਗ ਲੈ ਕੇ ਆ ਜਾ।
0: ਅੱਛਾ,
3: ਮੈਂ ਕਿਹਾ ਹੇਅਰ ਡਰੈਸਿੰਗ ਮਤਲਬ ਕਦੇ ਸੁਣਿਆ ਵੀ ਨੀ ਸੀ,
0: ਉੱਥੇ ਦੇਖਿਆ
1: ਤੇ
3: ਮੈਂ ਕਿਹਾ ਚਲੋ ਮੈਂ ਪਤਾ ਕਰਦਾ। ਦੋ ਸ਼ੁਰੂ ਸ਼ੁਰੂ ਜੀ ਹੋਈ ਸੀ ਹੇਅਰ ਡਰੈਸਿੰਗ ਦੇ ਕੋਰਸ ਦੇ, ਕੁਕਰੀ ਚਲੋ ਚੱਲਦੀ ਸੀ
0: ਜੀ,
3: ਤੇ ਚਲੋ ਮੈਂ ਗਿਆ ਤੇ ਨਾਲ ਹੀ ਕਹਿੰਦੇ ਹਾਂ ਹੁਣ ਸ਼ੁਰੂ ਹੋਏ ਕੋਰਸ ਤੇ ਦੂਜੇ ਜਾਣਾ, ਤਾਂ ਚਲੋ ਬਣ ਗਿਆ ਸਾਰਾ ਕੁਛ ਬਣ ਗਿਆ, ਇੰਨਾ ਵਧੀਆ ਰਹਿੰਦੇ ਜੀ ਉਹਦੇ ਸਲਾਹ। ਦੇਖੋ ਆ ਕੇ ਨਾ ਉਹ ਫਾਸਟ ਟ੍ਰੈਕ ਕੋਰਸ ਹੁੰਦੇ ਸੀ ਨਾ, ਉਦੋਂ ਵੀ ਤੁਸੀਂ ਭਾਵੇਂ ਤੁਸੀਂ ਅਸੈਸਮੈਂਟ ਪਹਿਲਾਂ ਕਰਵਾ ਦੋ ਤੇ ਉਹ ਨੀ ਛੇਤੀ ਖਤਮ ਹੋ ਜਾਂਦਾ ਕੋਰਸ, ਦੋ ਸਾਲਾਂ ਵਾਲਾ ਕੋਰਸ 16 ਮਹੀਨੇ ਚ ਖਤਮ ਕਰਤਾ ਅਸੀਂ, ਦੋ ਸਾਲ ਚ PR ਹੋ ਗਈ ਉਹਨਾਂ ਦੇ ਨਾਲ ਨਾ,
0: ਹੁਣ
3: ਤੱਕ ਵੀ ਕਿਤੇ ਬੜਾ ਫਾਇਦਾ ਹੋ ਗਿਆ ਜੀ, ਕਿਤੇ 2 ਸਾਲ ਤੋਂ ਬਾਅਦ ਫੇਰ ਅੱਗੇ ਪਤਾ ਨੀ ਕਿਹੜੇ ਐਕਸਪੀਰੀਅੰਸ ਤੋਂ ਬਾਅਦ ਆਉਣ ਲੱਗੇ ਸੀ ਨਾ। ਉਸ ਤੋਂ ਬਾਅਦ ਜਦੋਂ ਹੁਣ ਕੰਮ ਸਟਾਰਟ ਕੀਤਾ ਸੀ ਤੇ ਉਦੋਂ ਸ਼੍ਰੀਲੰਕਨ ਅਜੀਤ ਮੰਡਾ, ਚਲੋ ਮੇਰੇ ਤੋਂ ਵੱਡਾ ਜੀ, ਤੇ ਉਹਨੇ ਜਿੱਦਾਂ ਭੈਣ ਜੀ ਕਹਿੰਦੇ ਸੀ ਵੀ ਕੀ ਕੇ 22 ਨੀਟ ਲਾਣੀ ਮਸ਼ੀਨ, ਸਾਡੇ ਕੋਲ 150 ਨੀਟ ਲਾਣੀ ਮਸ਼ੀਨ ਆ ਜਿਹੜੀ ਵੱਡੇ ਪੈਟਰਨ ਬਣਾਉਂਦੀ ਨਾ।
0: ਅੱਛਾ ਅੱਛਾ, ਉਹਨਾਂ ਕੋਲ ਜਦੋਂ 14 ਤੁਹਾਡੇ ਕੋਲ 150 ਆ,
3: ਸਾਡੇ ਕੋਲ 150
0: ਆ, ਵਾਹ,
3: ਤੇ
0: ਤੁਹਾਡੇ ਕੋਲ ਫਿਰ AI ਰਾਵਣ ਆਂਦੇ। ਅੱਛਾ,
3: ਤੇ ਉਹ ਨਾ ਕਈ ਤਰ੍ਹਾਂ ਦੀਆਂ ਆਉਂਦੀਆਂ ਇੱਥੇ, ਮਤਲਬ ਇੱਥੋਂ ਦੇ ਹਿਸਾਬ ਨਾਲ ਜਿਹੜੇ ਅਸੀਂ ਹੁਣ ਕਈ ਹੋਰਾਂ ਵਾਸਤੇ ਵੀ ਕੰਮ ਕਰਦੇ ਹਾਂ, ਉਹ ਕਈਆਂ ਦੇ ਫਿੱਟ ਨਹੀਂ ਸੀ ਹੋਣੀਆਂ ਉਹ, ਤੇ ਉਹ ਸ਼੍ਰੀਲੰਕਨ ਅਜੀਤ ਬੰਦਾ ਨੇ ਸਲਾਹ ਦਿੱਤੀ ਵੀ ਆਹ ਦੇਖ ਕੇ ਲੈ ਕੇ ਆਏ ਜਾਣਾ ਜਾ ਕੇ, ਜੇ ਤੂੰ ਡਿਫਰੈਂਟ ਲਿਆ ਤਾਂ ਇੱਥੋਂ ਤੇਰੇ ਸਾਰੇ ਪੈਟਰਨ ਉੱਥੇ ਨਹੀਂ ਬਣਨੇ, ਤੇ ਉਹਨੇ ਬੜੀ ਵਧੀਆ ਸਲਾਹ ਦਿੱਤੀ ਤੇ ਹੁਣ ਸਾਰੇ ਮਤਲਬ ਜਿੱਦਾਂ ਪੈਟਰਨ ਦਬਾਉਣਾ ਚਾਹੋ ਮਸ਼ੀਨ ਜਿਹੜੀ ਹੁੰਦੀ ਕੈਪ ਦਾ ਫਰਕ ਹੁੰਦਾ ਦੋ ਤਿੰਨ ਨੀਡਲਾਂ ਚ ਤੇ ਉਹਨੇ ਸਲਾਹ ਦਿੱਤੀ ਤੇ ਉਹ ਹੁਣ ਬੜਾ ਵਧੀਆ ਕੰਮ ਕਰ ਰਹੀ ਹੈ ਦੇਖੋ ਜੀ
0: ਅਵੇਲੋ ਨਿੱਕੀ ਜੀ ਗੱਲ ਹੁੰਦੀ ਹੈ ਆਸਟ੍ਰੇਲੀਆ 'ਚ ਨਾ ਅਕਸਰ ਬੰਦਾ ਮਾਰ ਇਹਨਾਂ ਚੀਜ਼ਾਂ ਤੋਂ ਹੀ ਖਾਂਦਾ ਵਾ ਇੱਥੇ ਪਤਾ ਨਹੀਂ ਮੈਂ ਬੜੀਆਂ ਬੜੇ ਸੈਗਮੈਂਟਸ ਦੇ ਵਿੱਚ ਵੇਖਿਆ ਵਾ ਲੋਕ ਤੁਹਾਨੂੰ ਨਾ ਪਤਾ ਹੁੰਦਾ ਸਾਰਾ ਕੁਛ ਤੁਹਾਨੂੰ ਫਿਰ ਵੀ ਨਹੀਂ ਦੱਸਦੇ
1: ਦੱਸਦੇ ਨਹੀਂ
0: ਤੁਹਾਨੂੰ ਦੱਸ ਕੇ ਨਹੀਂ ਰਾਜੀ ਉਹ ਤੁਹਾਨੂੰ ਮਤਲਬ ਇੱਕ ਇੱਕ ਸਟੇਜ ਇੱਦਾਂ ਦੀ ਆਉਂਦੀ ਆ ਤੁਹਾਨੂੰ ਨਾ ਲਾਗੋ ਬੰਨਿਓ ਧੱਕੇ ਧੁੱਕੇ ਖਾ ਕੇ ਦੋਈ ਚੋਈ ਸਾਲੀ ਤੁਹਾਨੂੰ ਪਤਾ ਲੱਗਦਾ ਵੀ ਆਹ ਤਾਂ ਏਡੀ ਸੌਖੀ ਚੀਜ਼ ਸੀ
1: ਹਾਂਜੀ
0: ਹੈ ਨਾ ਫਿਰ ਤੁਹਾਨੂੰ ਉਹਨਾਂ ਬੰਦਿਆਂ ਦੇ ਧੱਪ ਚੜ੍ਹਦਾ ਵੀ ਮਤਲਬ ਤੁਸੀਂ ਤੁਹਾਨੂੰ
1: ਪਤਾ ਵੀ ਹੁੰਦਾ ਉਹਨਾਂ ਨੂੰ
0: ਹੈ ਨਾ ਤੇ ਫਿਰ ਉਹ ਏਡੇ ਕੁ ਮਤਲਬ ਕਈ ਤਾਂ ਏਡੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਵਾਪਸ ਐਕਸਪਲੇਨ ਕਰਦੇ ਆ ਵੀ ਨਹੀਂ ਉਹ ਤੁਹਾਡੇ ਮਤਲਬ ਦੀ ਨਹੀਂ ਸਾਨੂੰ ਲੱਗਦਾ ਤੁਹਾਨੂੰ ਚਾਹੀਦੀ ਨਹੀਂ
1: ਬਿਲਕੁਲ ਤੇ ਵਰਿੰਦਰ ਜੀ ਤੁਸੀਂ ਕਿੱਧਰੋਂ ਵਾਲਾਂ ਦੇ ਵਿੱਚ ਇੱਧਰੋਂ ਕਢਾਈਆਂ ਤੇ ਪਹੁੰਚ ਗਏ
0: ਆ ਇੱਧਰ ਕਿੱਦਾਂ ਆ ਗਏ ਫਿਰ ਇਹ ਮਤਲਬ ਗੱਦਿਆਂ
1: ਮਤਲਬ ਮੈਨੂੰ ਕਿਉਰਿਓਸਿਟੀ ਇਸ ਗੱਲ ਦੀ
0: ਗੱਦਿਆਂ ਦੇ ਵਾਲ ਕਦੋਂ ਕੱਟਣ ਲੱਗ ਪਏ ਛੁੱਟੀਆਂ ਤੇ ਜਾਂਦੇ ਆ ਰਿਲੈਕਸ ਕਰਕੇ ਆਉਂਦੇ ਆ ਦੋ ਹਫ਼ਤੇ ਘੁੰਮ ਕੇ ਆਉਂਦੇ ਆ ਹਨਾ ਮਿਲੀਨੇਅਰ ਹਰ ਕੋਈ ਕਿਉਂਕਿ ਮਿਲੀਅਨ ਮੁਲੀਅਨ ਦਾ ਤੇ ਘਰ ਹਰ ਇੱਕ ਦਾ ਹੋਇਆ ਲਗਭਗ ਹਨਾ ਭਾਵੇਂ ਕਰਜ਼ੇ ਤੇ ਹੀ ਆ ਪਰ ਹੈਗਾ ਹੀ ਆ
1: ਬੈਂਕ ਦਾ ਹੀ ਆ ਭਾਵੇਂ
3: ਐਕਚੁਅਲੀ ਨਾ ਐਕਚੁਅਲੀ ਆ ਇਧਰ ਨੂੰ ਗੱਦਿਆਂ ਵੱਲ ਤੋਰਨ ਵਾਲਾ ਵੀ ਜਿਹੜਾ ਗੁਰਿੰਦਰ ਮੁੰਡਾ ਮੈਂ ਪਹਿਲਾਂ ਨਾ ਲਿਆ ਉਹ ਇੱਕ ਮੈਨੂੰ ਇੰਪਲੋਇਮੈਂਟ ਏਜੰਸੀ ਚ ਲੈ ਗਿਆ ਵੀ ਚੱਲ ਉੱਥੇ ਕੰਮ ਦੇਖ ਲੈਂਦਾ ਤੈਨੂੰ ਤੇ ਉਹਨਾਂ ਨੇ ਮੈਨੂੰ ਇੱਧਰ ਭੇਜਤਾ ਕੰਮ ਕਰਨ ਵਾਸਤੇ ਨਾ ਚਲੋ ਮਹੀਨਾ ਕੁ ਲਾਇਆ ਪਹਿਲਾਂ ਤਾਂ ਨਹੀਂ ਸੀ ਲੱਗਿਆ ਪਰ ਬਾਅਦ ਚ ਚਲੋ ਵਧੀਆ ਲੱਗਣ ਲੱਗ ਗਿਆ ਨਾ ਤੇ ਉਹ ਤੋਂ ਬਾਅਦ ਫਿਰ ਕਰਦੇ ਕਰਦੇ ਕਰਦੇ ਕਰਦੇ ਹੁਣ ਇੱਧਰ ਹੀ ਫਿਰ ਆਪਣਾ ਕਰ ਲਿਆ
1: ਦੇਖ ਲੋ ਜੇ ਕਿਤੇ ਕੋਈ ਖੁੰਜਾ ਖੁੰਜਾ ਹੈਗਾ ਉੱਥੇ ਆਰਾਮ ਨਾਲ ਹੇਅਰ ਡਰੈਸਿੰਗ ਵੀ ਸ਼ੁਰੂ ਕਰ ਲੋ
0: ਗੱਲ ਕਰਨ ਤੋਂ ਇਹ ਪਤਾ ਲੱਗਦਾ ਵੀ ਇਹਨਾਂ ਦਾ ਸੁਭਾਅ ਵੀ ਆ ਵੀ ਇਹ ਮੰਨ ਵੀ ਲੈਂਦੇ
1: ਹਨਾ
0: ਕਿਸੇ ਦਾ ਕਹਿ ਦੇਣਾ ਕਿਉਂਕਿ ਇੰਡੀਆ ਬੈਠੇ ਬੰਦੇ ਨੂੰ ਕੋਈ ਇਹ ਕਹਿ ਦੇ ਨਾ ਤੂੰ ਮੰਨ ਲਾ ਹੇਅਰ ਡਰੈਸਰ ਦਾ ਕੋਰਸ ਕਰ ਆਈ ਜਾਂ ਮੰਨ ਲਓ ਉੱਥੇ ਬੈਠੇ ਨੂੰ ਕੋਈ ਇਹ ਕਹਿ ਦੇ ਵੀ ਤੰਦੂਰ ਦਾ ਕੰਮ ਸਿੱਖ ਆਈ ਹਨਾ ਤੂੰ ਅਗਲਾ ਕਹਿੰਦਾ ਜਾ ਉਹ ਕੋਈ ਨਹੀਂ ਕਰ ਲਾਂਗੇ ਉੱਥੇ ਆ ਕੇ ਹਨਾ ਕਿਉਂਕਿ ਆਪਾਂ ਨੂੰ ਮਕਸਦ ਵੇਖਣਾ ਪਊਗਾ ਪਹਿਲਾਂ ਵੀ ਸਾਡਾ ਮਕਸਦ ਜਿਹੜਾ ਉਹ ਪੱਕੇ ਹੋਣਾ ਵਾ ਜਾਂ ਹੀ ਉਹ ਪੜ੍ਹਾਈ ਕਰਨੀ ਆ ਬਹੁਤੇ ਲੋਕ ਇਸ ਚੀਜ਼ 'ਚ ਕੰਫਿਊਜ਼ ਹੋ ਜਾਂਦੇ ਆ ਉਹਨਾਂ ਨੂੰ ਉਹ ਇੱਦਾਂ ਲੈ ਲੈਂਦੇ ਆ ਵੀ ਸ਼ਾਇਦ ਆਪਾਂ ਇਸ ਇਹਦੇ 'ਚ ਪਤਾ ਨਹੀਂ ਆਪਾਂ ਕੈਰੀਅਰ ਇਹਦੇ 'ਚ ਬਣਾਉਣ ਨੂੰ ਸਾਨੂੰ ਕਹਿ ਰਹੇ ਆ ਜਾਂ ਮਤਲਬ ਉਹ ਉੱਥੇ ਫਿਰ ਉਹ ਸਾਰਾ
1: ਕਿਉਂਕਿ ਰੰਜੋਤ ਜੀ ਆਪਾਂ ਦੇ ਲਈ ਬਾਲ ਕੱਟਣਾ ਇੱਕ ਇਹਦੀ ਕੈਰੀਅਰ ਹੋਇਆ ਹੀ ਨਹੀਂ ਸੀਗਾ ਸਾਨੂੰ ਲੱਗਿਆ ਹੀ ਨਹੀਂ ਕਿ ਬਾਲ ਕੱਟਣਾ ਵੀ ਅਸੀਂ ਇੱਕ ਕੰਮ ਕਰ ਸਕਦੇ ਹਾਂ ਮੈਂ ਤੁਹਾਨੂੰ ਦੱਸਿਆ ਹੋਇਆ ਪਹਿਲਾਂ ਵੀ ਕਿ ਜਦੋਂ ਮੈਂ ਚਾਹੁੰਦੀ ਸੀ ਕਿ ਇੱਦਾਂ ਕਰਨਾ ਤਾਂ ਘਰੋਂ ਝਿੜਕੇ ਪੈਂਦੇ ਸੀਗੇ ਵੀ ਓਹ ਅੱਛਾ ਹਾਂ ਕੰਮ ਕਰਨੇ ਹਨਾ ਉਹ ਇੱਦਾਂ ਉਹ ਸਾਡਾ ਮਤਲਬ ਸੋਸਾਇਟੀ ਇੱਦਾਂ ਦੀ ਹੈ ਕਿ ਉਸ ਅਤੇ ਅਸੀਂ ਸੋਚ ਵੀ ਨਹੀਂ ਸਕਦੇ ਕਿ ਬਾਲ ਕੱਟਣ ਵਾਲਾ ਆਸਟ੍ਰੇਲੀਆ ਜਾ ਕੇ ਪੱਕਾ ਹੋ ਜੂਗਾ ਜਦੋਂ ਤੱਕ ਅਸੀਂ ਇੰਡੀਆ ਬੈਠੇ ਸੀਗੇ ਸਾਨੂੰ ਲੱਗਦਾ ਕਿ ਸਾਨੂੰ ਵੱਡੀ ਕੋਈ ਪੜ੍ਹਾਈ ਕਰਨੀ ਪੈਣੀ ਆ ਕੋਈ PhD ਕੋਈ MBA ਕੋਈ ਮਾਸਟਰ ਡਿਗਰੀ ਤਾਂ ਹੀ PR ਮਿਲਣੀ ਉਹਨਾਂ ਨੂੰ ਬਾਲ ਕੱਟਣ ਵਾਲਿਆਂ ਨੂੰ ਕਿੱਦਾਂ ਪੱਕੇ ਕਰ ਦੋਗੇ ਉਹ ਇੱਦਾਂ ਸੀਗਾ ਸਾਡੇ ਦਿਮਾਗ ਦੇ ਵਿੱਚ ਤਾਂ ਕਰਕੇ ਸਾਨੂੰ ਸੀਗਾ ਵੀ ਮੰਨੀਏ ਕਿ ਨਾ ਮੰਨੀਏ
0: ਪਰ ਉਹ ਸਮੇਂ ਦੀ ਗੱਲ ਹੀ ਮੈਂ ਕਹੂੰਗਾ ਉਦੋਂ ਦੇ ਹਿਸਾਬ ਦੇ ਨਾਲ ਉਹ ਠੀਕ ਸੀ
1: ਬਿਲਕੁਲ ਹਾਂਜੀ
0: ਹੁਣ ਦੇ ਹਿਸਾਬ ਦੀ ਇਹ ਸੱਚਾਈ ਹੈ ਨਹੀਂ ਥੈਂਕ ਯੂ ਤੁਹਾਡਾ ਵਰਿੰਦਰ ਜੀ ਸਲੀਪ ਐਂਡ ਰਿਲੈਕਸ ਵਾਲੇ ਗੱਦਿਆਂ ਵਾਲੇ ਅਤੇ ਤੁਸੀਂ ਇਹ ਵੀ ਸਲਾਹ ਆ ਵੀ ਤੁਸੀਂ ਇਹਨਾਂ ਦਾ ਗੱਦਾ ਵੀ ਇੱਕ ਵਾਰੀ ਲੈ ਕੇ ਤੁਸੀਂ ਵੇਖ ਲਓ ਖਾਸ ਤੌਰ ਦੇ ਉੱਤੇ ਜਿਹੜੇ ਮਾਪੇ ਆਉਂਦੇ ਨੇ ਆਪਣੇ ਮਾਂ ਪਿਓ ਆਉਂਦੇ ਨੇ ਉਹਨਾਂ ਨੂੰ ਹਾਰਡ ਗੱਦੇ ਦੇ ਉੱਤੇ ਸੌਣ ਦੀ ਆਦਤ ਹੁੰਦੀ ਹੈ ਸੋ ਇਹਨਾਂ ਦੇ ਗੱਦੇ ਜਿਹੜੇ ਉਸ ਕੰਮ ਦੇ ਲਈ ਬੈਸਟ ਕੰਮ ਕਰਦੇ ਆ
1: ਜੀ
0: ਸਤਿ ਸ਼੍ਰੀ ਅਕਾਲ ਆਂਟੀ ਜੀ ਤੁਸੀਂ ਆਉਂਦੇ ਰਹੋ
4: ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
1: ਸਤਿ ਸ਼੍ਰੀ ਅਕਾਲ ਆਂਟੀ ਜੀ ਅੱਜ ਤਾਂ ਮੈਂ ਬਹੁਤੀਆਂ ਗੱਲਾਂ ਨਹੀਂ ਕੀਤੀਆਂ
4: ਅੱਜ ਤਾਂ ਤੂੰ ਬਸ ਕੇਮਾਰਟ ਦੀ ਮਸ਼ਹੂਰੀ ਕਰਦੀ
0: ਆਹ ਵੇਖ ਲਓ ਪਿਛਲੀ ਵਾਰ ਜ਼ਿਆਦਾ ਕਰ ਲਈਆਂ
1: ਪਿਛਲੀ ਵਾਰ ਬਹੁਤ ਕਰ ਲਈਆਂ ਸੁੱਕਣੇ ਪਾਤਾ ਸੀ ਨੂੰ ਇਹਨਾਂ ਨੂੰ
4: ਉਹ ਗੱਲ ਕਹਿੰਦੇ ਨੇ ਤੇ ਮਹਿੰਗੀਆਂ ਚੀਜ਼ਾਂ ਲਿਆ ਲੈ ਹਰੇਕ ਘਰ ਦੀ ਸਟੋਰੀ ਆ ਵੀ ਖੂੰਜੇ ਰੱਖ ਦਿੰਦੇ ਆ ਫਿਰ ਉਹ ਲੈ ਉਹਦਾ ਸਿਆਣਿਆਂ ਦੀ ਗੱਲ ਮੰਨ ਲਿਆ ਕਰੋ ਸਾਡੇ ਅਰਗੇ ਇੱਕ ਕਹਾਵਤ ਹੁੰਦੀ ਆ, ਮਾਂ ਫਿਰੇ ਫੋਸੀ ਫੋਸੀ ਤੇ ਪੁੱਤ ਗੁਹਾਰੇ ਬਖਸ਼ੇ। ਇਹਦਾ ਮਤਲਬ ਮਾਂ ਦਾ ਫੋਸ ਫੋਸ ਇਕੱਠਾ ਕਰਕੇ ਵੀ ਗਹੀਰਾ ਲਾਉਂਦੀ ਆ ਤੇ ਪੁੱਤ ਚਕਾ ਦਿੰਦਾ ਵੀ ਲੈ ਚੱਕ ਲਾ। ਤੇ ਉਹ ਮਾਂ ਨੂੰ ਫਿਰ ਲੱਗਦਾ ਇਹ ਸਿਆਣੇ ਬੰਦਿਆਂ ਦੀਆਂ ਗੱਲਾਂ ਨਾ ਇਹ ਚੰਗੀਆਂ ਹੁੰਦੀਆਂ,
1: ਥੋੜਾ
4: ਥੋੜਾ ਘਰ ਬਣਾ ਲਾ,
0: ਬਾਅਦ ਚ ਪਤਾ ਲੱਗਦੀਆਂ ਵੇਖ ਲੋ ਹਨਾ।
1: ਸੇਵੀਆਂ ਵੱਟ ਲਈਆਂ ਤੁਸੀਂ?
4: ਘੋੜੀ ਫਿਰਨ ਵਾਲਾ ਮੁੰਡਾ ਵੀ ਚਾਹੀਦਾ ਆਪਾਂ ਨੂੰ ਲੈ ਕੇ ਆਈ ਮੇਰੇ ਪੁੱਤ ਨੂੰ ਨਾਲ।
0: ਇਹ ਜਿਹੜੀ ਮਹਿੰਗੀਆਂ ਆਂਟੀ ਤੁਸੀਂ ਮਹਿੰਗੀਆਂ ਚੀਜ਼ਾਂ ਲਈ ਗੱਲ ਕਰ ਰਹੇ ਨਾ, ਵਾਕਈ ਸਹੀ ਆ। ਆਪਾਂ ਜਿਹੜੀ ਬਹੁਤੀ ਮਹਿੰਗੀ ਲੈ ਲੈਂਦੇ ਨਾ, ਬਹੁਤਾ ਮਹਿੰਗਾ ਕੋਈ ਕਿਚਨ ਦਾ ਕੋਈ ਸੰਦ ਸਮਾਨ ਜਾਂ ਕੋਈ ਕੱਪੜਾ ਲੀੜਾ ਵੀ ਹੋ ਗਿਆ ਜਾਂ ਹੋਰ ਚੀਜ਼ਾਂ, ਉਹ ਬੰਦਾ ਵਰਤਦਾ ਹੀ ਨਹੀਂ ਹੈ ਵੀ ਇਹ ਖਰਾਬ ਨਾ ਹੋ ਜਾਏ ਹੁਣ ਕਿਤੇ। ਸਸਤੇ ਦਾ ਇਹ ਆ ਵੀ ਸਸਤਾ ਆਪਾਂ ਵਾਹੁੰਦੇ ਚੰਗੀ ਤਰ੍ਹਾਂ ਉਹਨੇ ਚਿਰ ਉਹਦੇ ਪੂਰੇ ਹੋ ਚੁੱਕੇ ਹੁੰਦੇ ਪੈਸੇ ਤੇ। ਸਤਿ ਸ਼੍ਰੀ ਅਕਾਲ।
4: ਨਾਲੇ ਮਸਲ ਮੁਸਲ ਬਣਦੇ ਆ ਜਦੋਂ ਧਾਗਾ ਦਾ ਖਿੱਚਦੇ ਹੋਰ
0: ਆਪਣੇ ਆਪਣੇ ਤੋਂ ਰਿਸ਼ਤਿਆਂ ਚ ਵੀ ਬੋਲੀ ਆ ਨਾ ਵੀ ਸੋਹਣੀ ਨਾ ਵਿਆਹੋ ਮੁੰਡੇ, ਉਹ ਕਰਨੀ ਪਊਗੀ ਰਾਖੀ।
1: ਤਾਈਓ ਤੁਹਾਡੇ ਇੰਨੇ ਇੰਨੇ ਡੋਲੇ ਬਣੇ ਹੋ ਨਾ ਵੀ ਉਹ ਧਾਗੇ ਵਾਲਾ ਚਟਲੀਆਂ ਗੁੱਟ ਗੁੱਟ ਕੇ
0: ਉਹ ਇੰਨੇ ਵੀ ਨਹੀਂ ਬਣਦੇ ਹੈ ਨਾ।
1: ਅੱਜ ਮੈਨੂੰ ਸਮਝ ਲੱਗੀ
0: ਖੱਬੀ ਖੱਬੀ ਚੜ੍ਹਨੀ ਨੀ ਨਾ ਖਾਦੀ
4: ਲਿਖਦੀ ਜਾਂਦਾ ਖੱਬਾ ਪਾਸਾ ਮੇਰਾ ਸਾਰਾ ਹੀ ਥੱਲੇ ਜਾਈ ਜਾਂਦਾ। ਸੱਚੀ ਤੋਂ ਸੱਚੀ ਲੱਤ ਵੀ ਮੇਰੀ ਖੱਬੀ ਦਾ ਟੁੱਚੇ ਟੁੱਚੇ ਕਰਦੀ ਜਾਂਦੀ ਆ।
0: ਕੁੱਟਦੇ ਆ ਨਾ, ਕੁੱਟ ਕੇ ਉਹਦੀ ਉਹ ਬਣ ਜਾਂਦੀ ਆ
1: ਪਿਚਕ
0: ਜੀ, ਹਾਂ ਉਹ ਨੀ ਸਹੀ ਬਣਦੀ। ਉਹ ਫਿਰ ਪਿਆਜ ਦਾ ਟੇਸਟ ਵੀ ਚੇਂਜ ਹੋ ਜਾਂਦਾ। ਆ ਜਿਹੜੀ ਗਰਰ ਜੀ ਕਰੀ ਦੀ
4: ਉਹ ਚਟਨੀ ਬਣਾਵਾਂਗੇ ਵੀ ਓਨੀ ਕੀ ਜਿਹਦੇ ਇੱਕ ਦਿਨ
0: ਓਨੀ ਕੀ ਹਾਂ ਜੀ
4: ਫਰਿੱਜ ਚ ਰੱਖ ਦਿਆਂਗੇ ਨਾ ਦੂਜੇ ਦਿਨ ਉਹ ਹੋਰ ਹੀ ਸੱਚੀ ਹੋਰ ਹੀ ਹੋ ਜਾਂਦਾ ਉਹਦਾ ਟੇਸਟ ਉਹ
1: ਜਿਹਾ। ਉਹਦਾ ਤਾਂ ਮੈਨੂੰ ਪਤਾ ਨਹੀਂ ਜਦੋਂ ਫਿਰ ਹਨਾ ਖਰਬੂਜੇ ਉਹਦੇ ਵਿੱਚੋਂ ਵੀ ਚਟਨੀ ਦੀ ਸਮੈਲ ਦੁੱਧ ਵਿੱਚੋਂ ਵੀ ਚਾਹ ਵਿੱਚੋਂ ਵੀ ਆਉਂਦੀ। ਉਹ
0: ਨਹੀਂ ਨਹੀਂ ਉਹ ਤਾਂ ਮੈਨੇਜ ਕਰਨਾ ਪੈਂਦਾ ਫਿਰ
1: ਨਹੀਂ ਉਹ ਕਈ ਵਾਰੀ ਰੱਖ ਨਹੀਂ ਦਿੰਦੇ ਆਪਾਂ ਫਰਿੱਜ ਦੇ ਬੱਚੇ ਉੱਪਰ ਢੱਕਣ ਖੋਲ ਦਿੰਦੇ।
0: ਅੱਛਾ ਅੱਛਾ ਨਹੀਂ ਨਹੀਂ ਉਨੀ ਬਣਾਉਣੀ ਨਹੀਂ ਆ ਤੁਸੀਂ ਖਾਓ ਤੇ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਆਂਟੀ ਜੀ ਸਲਾਹ ਸਲਾਹ
4: ਹਾਂ ਮੈਂ ਸੁਣਾਉਣੀ ਆ ਕਿ ਪਹਿਲਾਂ ਤਾਂ
0: ਸ਼ਬਦ
4: ਓਕੇ ਸ਼ਬਦ ਹਾਂ
0: ਹਾਂਜੀ
4: ਮੈਂ ਕੋਲੂ ਤੇ ਸਰੂਂ ਦੀ ਕਹਾਣੀ ਲੈ ਕੇ ਗਈ ਕਢਾਉਣ ਵਾਸਤੇ
0: ਜੀ
4: ਤੇ ਕਹਾਣੀ ਤਾਂ ਮੇਰੀ ਨਿਕਲ ਗਈ ਤੇ ਜਦੋਂ ਮੈਂ ਰਾਹ ਚ ਤੁਰੀ ਆਉਂਦੀ ਸੀ ਨਾ ਇੱਕ ਕੋਝਾ ਜਿਹਾ ਮਤਲਬ ਹੁੰਦਾ ਬਦਸੂਰਤ ਬਦਸੂਰਤ ਜਿਹਾ ਕੁੱਤਾ ਮਿਲਿਆ ਤੇ ਉਹਨੇ ਮੇਰੀ ਵੀ ਵਿੱਚ ਵੱਜ ਕੇ ਤੇ ਥੋੜਾ ਜਿਹਾ ਤੇਲ ਡਲਾਤਾ ਹਨਾ ਤੇ ਮੇਰੀ ਤਾਂ ਆਉਂਦੀ ਦੀਆਂ ਭਾਈ ਪਹਿਲਾਂ ਹੀ ਕੋਕੜਾਂ ਹੋਈਆਂ ਪਈਆਂ ਸੀ ਇੰਨੀ ਵੀ ਸਵੇਰ ਦੀ ਗਈ ਸੀ ਉੱਥੇ ਬਾਰੀ ਲੰਮੀ ਸੀਗੀ ਲੈਣ ਕੋਕੜਾ ਮਤਲਬ ਭੁੱਖਾ ਜਿਵੇਂ ਭੁੱਖੀ ਹੋਈ ਪਈ ਸੀ ਨਾ ਤੇ ਬਾਅਦ ਦੇ ਵਿੱਚ ਮੇਰੇ ਨਾਲ ਮੇਰੀ ਆ ਕੇ ਗੁਆਂਢਣ ਬਹਿ ਗਈ ਤੇ ਉਹ ਲੱਗ ਗਈ ਮੇਰੇ ਨਾਲ ਕਹਿਬਤ ਮਤਲਬ ਚੁਗਲੀਆਂ ਨਿੰਦਿਆ ਕਰਨ ਲੱਗ ਗਈ ਆਸ ਗੁਆਂਢਦੀਆਂ ਗਲੀ ਗੁਆਂਢਦੀਆਂ ਹਨਾ ਤੇ ਫਿਰ ਅਸੀਂ ਬਾਹਰ ਬੈਠੀਆਂ ਸੀ ਇਹ ਘਾਹ ਗਾਰਡਨਿੰਗ ਚ ਤੇ ਉੱਥੇ ਨਾ ਇੱਕ ਦਰਖਤ ਦੇ ਵਿੱਚ ਬੜੇ ਸੋਹਣੇ ਸੋਹਣੀਆਂ ਕੈਲ ਨਿਕਲੀਆਂ ਹੋਈਆਂ ਸੀ ਉਹਨਾਂ ਟਾਹਣੀਆਂ ਕੈਲ ਮਤਲਬ ਟਾਹਣੀਆਂ ਤੇ ਕੋਲ ਨਾਲ ਹੀ ਇੱਕ ਇੱਟਾਂ ਕੁੱਟ ਕੁੱਟ ਕੇ ਉਹ ਪਈ ਸੀਗੀ ਉਹਦੇ ਚੋਂ ਕੇਰੀ ਜੀ ਖਿੰਡੀ ਪਈ ਸੀ ਤੇ ਉਹ ਸਾਡੇ ਉੱਤੇ ਪੈ ਗਈ ਉੱਡ ਕੇ ਹਨਾ ਉਹ ਸਾਡੇ ਕੇਰੀ ਉੱਤੇ ਪੈ ਗਈ ਤੇ ਅਸੀਂ ਤਾਂ ਹਜੇ ਉਹ ਖੇਤ ਚ ਸਿੱਟਾ ਤਾਂ ਦੇਣਾ ਹੀ ਸੀਗਾ ਕੇਰਾ ਦੇਣਾ ਸੀ ਮਤਲਬ ਸਿੱਟਾ ਦੇਣਾ ਸੀ ਤੇ ਜਾਂ ਵੀ ਉਹ ਹਲ ਨਾ ਬੀਜਣ ਦੇ ਹੁੰਦੇ ਸੀਗੇ ਹਲ ਵਾਲਾ ਭਾਈ ਦਾ ਉਹਦੇ ਟਰੈਕਟਰ ਖਰਾਬ ਹੋ ਗਿਆ ਤੇ ਅਸੀਂ ਆਖਿਆ ਚੱਲ ਇੱਥੇ ਸਿੱਟਾ ਹੀ ਦੇ ਦਿੰਨੇ ਆਗੇ ਤੇ ਉਹ ਫਿਰ ਅਸੀਂ ਸਰੋਂ ਦਾ ਸਿੱਟਾ ਹੀ ਦੇ ਦਾ
0: ਸੁਖੇਰਾ ਸਿੱਟਾ ਹੀ ਦੇ ਆਏ
4: ਸਿੱਟਾ ਹੀ ਦੇ ਆਏ ਹਾਂ ਸਿੱਟਾ ਹੀ ਦੇ ਆਏ
0: ਵਾਹ ਵੈਰੀ ਨਾਈਸ ਆਂਟੀ
1: ਆਹ ਤਾਂ ਬਣੀ ਨਾ ਗੱਲ
0: ਨਹੀਂ ਆਹ ਅਲੱਗ ਹੀ ਕਲਾ ਆ ਨਾ
1: ਜੀ
0: ਇਹ ਜਦੋਂ ਪੜ੍ਹਦੇ ਹੁੰਦੇ ਹਾਂ ਬਿਲਕੁਲ ਨਹੀਂ ਆਉਂਦੀ ਹੁੰਦੀ ਸਾਨੂੰ
4: ਇਹਨੂੰ
0: ਅੱਜ ਕੱਲ ਕ੍ਰੀਏਟੀਵਿਟੀ ਕਹਿੰਦੇ
4: ਆ
0: ਬਹੁਤ
4: ਨਹੀਂ ਕੋਈ ਗੱਲ ਨੀ ਮੈਨੂੰ ਸਲਾਹ ਤਾਂ ਬਸ ਵੀ ਮੈਨੂੰ ਜਿਹੜਾ ਤੁਸੀਂ ਕੀਤਾ ਵੀ ਮੈਂ ਤਾਂ ਜੇ ਸੱਚੀ ਕਹਿੰਦੇ ਹੋ ਜਿਹੜੇ ਮੈਂ ਸਾਹ ਲੈਂਦੀ ਹੈਗੀ ਤੇ ਮੈਂ ਤਾਂ ਮੈਂ ਅੱਗੇ ਵੀ ਰਣਜੋਤ ਨੂੰ ਕਿਹਾ ਸੀ ਵੀ ਇੱਕ ਵਾਰ ਤਾਂ ਭਾਈ ਤੇਰੀ ਇਹਦੇ ਪਾਪਾ ਤਾਂ ਵਿਚਾਰੇ ਉਵੇਂ ਚੱਲ ਗਏ ਤੇ ਮੈਂ ਇਹਦੇ ਮਾਂ ਪਿਓ ਨੂੰ ਮਿਲਣਾ ਚਾਹੁੰਦੀ ਸੀਗੀ ਤੇ ਮੈਨੂੰ ਜੇ ਮੈਂ ਜਿਉਂਦੀ ਅੱਜ ਦੀ ਘੜੀ ਬੈਠੀ ਆ ਤਾਂ ਮੈਂ ਰੇਡੀਓ ਦੀ ਖਾਤਰ ਹੀ ਰੇਡੀਓ ਕਰਕੇ ਬੈਠੀ ਆ ਨਹੀਂ ਮੈਂ ਸੱਚੀ ਮਰ ਜਾਣੀ
1: ਥੈਂਕ ਯੂ ਆਂਟੀ ਜੀ
4: ਮੈਂ ਬਹੁਤ
1: ਅਸੀਂ
0: ਜਾਣ ਦਿੰਦੇ ਤੁਹਾਨੂੰ
4: ਮੈਂ ਡਿਪਰੈਸ਼ਨ ਚੋਂ ਨਿਕਲੀ ਸੀ ਬਿਲਿਆ ਮੇਰੀ ਮਦਰ ਦੀ ਤੇ ਮੇਰੇ ਅੱਗੇ ਵੀ ਮੈਂ ਦੱਸਿਆ ਉਹ ਬ੍ਰਦਰ ਦੀ ਡੈਥ ਹੋ ਗਈ ਸੀ ਤੇ ਉਦੋਂ ਬਾਅਦ ਮੈਂ ਸਾਲ ਡਿਪਰੈਸ਼ਨ ਚ ਰਹੀ ਸੀਗੀ ਤੇ ਹੁਣ ਮੈਂ ਜਿਹੜਾ ਮੇਰੇ ਤੇ ਦੁੱਖ ਪਿਆ ਸੀ ਨਾ ਤੇ ਮੈਂ ਆਪਦੇ ਆਪ ਨੂੰ ਬਸ ਇਹ ਸੋਚ ਲਿਆ ਸੀ ਵੀ ਪਰਮਾਤਮਾ ਕੋਈ ਨੀ ਮੈਂ ਬਸ ਤੰਦਰੁਸਤੀ ਚਾਹੀਦੀ ਹੈ ਮੈਨੂੰ ਸਾਰਿਆਂ ਦੀ
0: ਆਂਟੀ ਦੀ ਫਲਾਣੀ ਗੱਲ
4: ਸੱਚੀ ਮੈਂ ਅੰਦਰੋਂ ਮੈਂ ਖੋਖਲੀ ਹੋ ਜਾਂਦੀ ਹੈਗੀ ਕਈ ਵਾਰੀ ਪਰ ਮੈਂ ਫਿਰ ਸੋਚਦੀ ਨਹੀਂ ਮੇਰੇ ਨਾਲ ਤਾਂ ਬਹੁਤ ਸਾਰਾ ਲੋਕ ਹੈਗੇ ਸਾਰੇ ਮੇਰੇ ਨੂੰ ਪਿਆਰ ਕਰਨ ਵਾਲੇ ਹੈਗੇ
0: ਨਹੀਂ ਨਹੀਂ ਖੋਖਲਾ ਨਹੀਂ ਹੁੰਦਾ ਐਰ ਕੀ ਸਾਗ ਸਾਗ ਸੂਤ ਐਰ ਕੀ ਖਵਾਇਆ ਨਹੀਂ ਤੁਸੀਂ
1: ਹਾਂ ਤੇ ਤੁਹਾਨੂੰ ਪਤਾ ਆਂਟੀ ਜੀ ਸਾਰੇ ਜਣੇ ਮੈਨੂੰ ਪੁੱਛਦੇ ਆ ਕਿ ਉਹ ਆਂਟੀ ਇਹ ਇੰਨਾ ਗਲੋ ਕਿੱਦਾਂ ਕਰਦੇ ਆ ਫਿਰ ਮੈਂ ਆਪਣੀ ਐਡ ਕਰ ਲੈਣੀ ਹੁੰਦੀ ਆ
4: ਸਾਗ ਦੀ ਗਲੋ ਹੁੰਦੀ ਆ ਬਿਲ ਨਹੀਂ ਉਹ ਕਰ ਲੈ ਤੂੰ ਕਰ ਲੈ ਕੋਈ ਗੱਲ ਨਹੀਂ ਮੈਂ ਤਰੀਆ ਤੇ ਦੱਸਾਂ ਮੈਂ ਸਾਗ ਸੂਤ ਜਿਹੜੀ ਚਟਨੀ ਖਾ ਕੇ ਕਰ ਲੈਣੀ
0: ਪੂਰੀ ਰੀਝ ਲਾਉਣੀ ਆਪਾਂ ਅਗਲੇ ਪ੍ਰੋਗਰਾਮ ਤੇ ਤਿਆਰੀ ਵਾਲੀ ਥੈਂਕ ਯੂ ਆਂਟੀ
1: ਥੈਂਕ ਯੂ
0: ਸਤਿ ਸ਼੍ਰੀ ਅਕਾਲ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ੍ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏਂ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕ੍ਰਿਤ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
3: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵਅਵੇ ਆਫਰਸ ਦੇ ਨਾਲ। BYD Z-Line 7 ਪ੍ਰੀਮੀਅਮ ਸਿਰਫ $54,990, BYD Z-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨਸ ਅਪਲਾਈ।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ?
7: ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
8: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ। ਲੇਟ ਜੁੜਿਆਂ ਨੂੰ ਵੀ ਜੀ ਆਇਆਂ, ਸਤਿ ਸ਼੍ਰੀ ਅਕਾਲ। ਗੱਲਾਂ ਬਾਤਾਂ ਅੱਜ ਸਾਡੀਆਂ ਐਡਵਾਈਸ ਦੇ ਉੱਤੇ ਚੱਲ ਰਹੀਆਂ ਨੇ, ਸਲਾਹ ਦੇ ਉੱਤੇ ਚੱਲ ਰਹੀਆਂ ਨੇ, ਅਤੇ ਮੇਰੇ ਨਾਲ ਨੇ ਸੁਖਪਰਮਾ।
1: ਜੀ ਹਾਂ ਬਿਲਕੁਲ, ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਕਿ ਤੁਹਾਨੂੰ ਅੱਜ ਤੱਕ ਦੀ ਮਿਲੀ ਵਧੀਆ ਜਿਹੜੀ ਬੈਸਟ ਸਲਾਹ ਆ ਉਹ ਕਿਹੜੀ ਆ, ਤੁਸੀਂ ਸਾਡੇ ਨਾਲ ਆ ਕੇ ਸ਼ੇਅਰ ਕਰ ਸਕਦੇ ਹੋ। ਜ਼ਰੂਰੀ ਨਹੀਂ ਕਿ ਉਹ ਬਹੁਤ ਕੋਈ ਵੱਡੀ ਸਲਾਹ ਹੋਵੇ ਜਾਂ ਤੁਹਾਨੂੰ, ਮੈਨੂੰ ਲੱਗਦਾ ਹੁੰਦਾ ਰਣਜੋਤ ਜੀ ਕਈ ਵਾਰੀ ਨਾ ਤੁਹਾਨੂੰ ਨਿੱਕੀ ਜਿਹੀ ਜਿਹੜੀ ਚੀਜ਼ ਆ, ਕਿਸੇ ਦੀ ਨਿੱਕੀ ਜਿਹੀ ਸਲਾਹ ਵੀ ਤੁਹਾਨੂੰ ਲੱਗਦੀ ਹੁੰਦੀ ਆ ਕਿ ਉਹ ਅੱਛਾ ਬਹੁਤ ਵੱਡੀ, ਤੁਹਾਨੂੰ ਹਮੇਸ਼ਾ ਯਾਦ ਰਹਿੰਦੀ ਹੈ, ਅਤੇ ਕਈ ਵਾਰੀ ਬਹੁਤ ਵੱਡੀ ਸਲਾਹ ਵੀ ਤੁਸੀਂ ਭੁੱਲ ਜਾਂਦੇ ਆ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਸੀਂ ਆਪਣੇ ਆਪ ਨੂੰ ਕ੍ਰੈਡਿਟ ਦੇਣਾ ਸ਼ੁਰੂ ਕਰ ਦਿੰਦੇ ਹਾਂ ਉਸ ਚੀਜ਼ ਦੇ ਲਈ। ਸੋ ਤੁਸੀਂ ਸਾਡੇ ਨਾਲ ਨਿੱਕੀ ਕੀ, ਵੱਡੀ ਕੀ, ਛੋਟੀ ਕੀ, ਦਰਮਿਆਨੀ ਕੀ, ਕੋਈ ਵੀ ਜਿਹੜੀ ਤੁਹਾਨੂੰ ਸਲਾਹ ਮਿਲੀ ਅੱਜ ਤੱਕ ਦੀ ਤੁਸੀਂ ਆ ਕੇ ਸਾਡੇ ਨਾਲ ਸ਼ੇਅਰ ਕਰ ਸਕਦੇ ਹਾਂ, ਅਤੇ ਉਹਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 044-717-1674 ਦੇ ਉੱਤੇ। ਆ ਕੇ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਉਹਨੂੰ ਵੀ ਐਪਰੀਸ਼ੀਏਟ ਕਰੋ ਜਿਹਨੇ ਤੁਹਾਡੀ ਜਿਹਨੇ ਤੁਹਾਨੂੰ ਸਲਾਹ ਦਿੱਤੀ ਆ। ਜਿੱਦਾਂ ਅਸੀਂ ਕਿਹਾ, ਜ਼ਰੂਰੀ ਨਹੀਂ ਹੈਗਾ ਕਿ ਹਮੇਸ਼ਾ ਮੂੰਹ ਦੇ ਉੱਤੇ ਹੀ ਤਾਰੀਫ ਕਰਨੀ ਚਾਹੀਦੀ ਹੈ, ਕਦੀ ਪਿੱਠ ਪਿੱਛੇ ਵੀ ਤਾਰੀਫ ਕਰ ਲੈਣੀ ਚਾਹੀਦੀ, ਉਹ ਜ਼ਿਆਦਾ ਵਧੀਆ ਹੁੰਦੀ ਆ, ਅਤੇ ਤੁਹਾਨੂੰ ਵੀ ਅੰਦਰੋਂ ਸਕੂਨ ਆਉਂਦਾ ਹੈ ਕਿ ਹਾਂ ਉਹਦੀ ਗੱਲ ਮੈਂ ਕੀਤੀ ਆ। ਜੀ
0: ਨਹੀਂ ਵਧੀਆ, ਉਹ ਚੀਜ਼ ਤੁਹਾਡਾ ਰਿਲੇਸ਼ਨ ਹੋਰ ਸਟਰੋਂਗ ਕਰਦੀ ਹੈ। ਸੋ ਜੀ ਕਹਿੰਦੇ ਜਿਹੜੀ ਸਲਾਹ ਹੈ ਨਾ, ਆਪਾਂ ਕਈ ਵਾਰੀ ਵੇਖਦੇ ਹਾਂ ਕਿ ਤੁਹਾਨੂੰ ਕੁਛ ਯਾਦ ਨਹੀਂ ਹੁੰਦਾ, ਪਰ ਅਗਲਾ ਕਹਿੰਦਾ ਵਾ ਵੀ ਮੇਰੇ ਉਹ ਸਲਾਹ ਬਹੁਤ ਕੰਮ ਆਈ, ਜਾਂ ਫਿਰ ਜ਼ਿੰਦਗੀ 'ਚ ਆਪਾਂ ਨੂੰ ਸਾਰੀਆਂ ਸਲਾਹਾਂ ਯਾਦ ਨਹੀਂ ਰਹਿੰਦੀਆਂ, ਜਾਂ ਅਗਲੇ ਦੀ ਆਪਾਂ ਐਵੇਂ ਸੁੱਟ ਕਵਾਉਂਦੇ ਹਾਂ, ਅਤੇ ਕਈ ਸਲਾਹਾਂ ਤੁਹਾਨੂੰ ਮਤਲਬ ਸਾਰੀ ਜ਼ਿੰਦਗੀ ਯਾਦ ਰਹਿੰਦੀਆਂ, ਜਿਹੜੀਆਂ ਹੁਣ ਤੁਹਾਨੂੰ ਸੋਚ ਸੋਚ ਕੇ ਕੱਢਣੀਆਂ ਪੈ ਰਹੀਆਂ ਹੋਣਗੀਆਂ। ਉਹਦੇ ਵਿੱਚ ਕਿਹਾ ਜਾਂਦਾ ਕਿ ਜਿਹੜੇ ਜਦੋਂ ਆਪਾਂ ਇਮੋਸ਼ਨਲ ਹੁੰਦੇ ਹਾਂ ਨਾ, ਜਦੋਂ ਆਪਾਂ ਦੁੱਖ 'ਚ ਹੁੰਦੇ ਹਾਂ, ਉਦੋਂ ਉਹ ਸਲਾਹ ਜਿਹੜੀ ਕਿਸੇ ਦੀ ਦਿੱਤੀ ਉਹ ਸਾਰੀ ਉਮਰ ਯਾਦ ਰਹਿੰਦੀ।
1: ਬਿਲਕੁਲ,
0: ਕਿਉਂਕਿ ਉਦੋਂ ਉਸ ਸਮੇਂ ਤੁਹਾਡੀ ਬੋਡੀ ਦੇ ਵਿੱਚ ਕਹਿੰਦੇ ਨੇ ਕਿ ਐਸੇ ਹਾਰਮੋਨਸ ਪੈਦਾ ਹੁੰਦੇ ਆ ਜਿੱਥੇ ਇੱਕ ਕੈਲੋਪੀ ਤੁਹਾਡੀ ਜਿਹੜੀ ਮੈਮਰੀ, ਜਿੱਦਾਂ ਆਪਾਂ ਕੰਪਿਊਟਰ ਦੇ ਵਿੱਚ ਮੈਮਰੀ ਸਟਿੱਕ ਪਾਉਂਦੇ ਹਾਂ, ਅਤੇ ਜਿਹੜਾ ਮੈਮਰੀ ਕਾਰਡ ਪੈਂਦਾ ਵਾ, ਉਹ ਜਿਹੜੇ ਤੁਹਾਡੇ ਹਾਰਮੋਨਸ ਨੇ ਮੈਮਰੀ ਵਾਲੇ, ਉਹ ਬਹੁਤ ਐਕਟਿਵ ਹੋਏ ਹੁੰਦੇ ਆ
1: ਜੀ।
0: ਸੋ ਉਸ ਸਮੇਂ ਦੀ ਇਸ ਕਰਕੇ ਆਪਾਂ ਵੇਖਦੇ ਨਾ ਵੀ ਮੈਨੂੰ ਫਲਾਣੇ, ਮੈਨੂੰ ਮੈਂ ਉਦੋਂ ਬਹੁਤ ਦੁਖੀ ਸੀ, ਉਦੋਂ ਦੀ ਮੈਨੂੰ ਗੱਲ, ਉਦੋਂ ਮੈਨੂੰ ਇਹ ਗੱਲ ਕਹੀ ਉਹਨੇ, ਮੈਨੂੰ ਭੁੱਲਦੀ ਨਹੀਂ ਹਾਲੇ ਤੱਕ। ਉਹ ਜੇ ਗਲਤ ਕਿਸੇ ਦੀ ਕਹੀ ਆ, ਕਿਸੇ ਨੂੰ ਦੁੱਖ ਵੇਲੇ ਇਮੋਸ਼ਨਲ ਸਿਚੁਏਸ਼ਨ ਦੇ ਵਿੱਚ ਤੁਸੀਂ ਜੇ ਇੱਕ ਗਲਤ ਕਹਿ ਦਿੱਤੀ ਆ, ਉਹ ਵੀ ਸਾਰੀ ਉਮਰ ਨਹੀਂ ਭੁੱਲਣੀ
1: ਜੀ।
0: ਜੇ ਤੁਸੀਂ ਚੰਗੀ ਕਹੀ ਆ, ਉਹ ਵੀ ਸਾਰੀ ਉਮਰ ਨਹੀਂ ਭੁੱਲਣੀ, ਦਿੱਤੀ ਸਲਾਹ ਵੀ ਤੁਹਾਡੀ ਸਾਰੀ ਉਮਰ ਨਹੀਂ ਭੁੱਲਣੀ, ਕਿਉਂਕਿ ਇੱਕ ਤਰ੍ਹਾਂ ਨਾਲ ਇਹਨੂੰ ਦੂਜੇ ਸ਼ਬਦਾਂ ਦੇ 'ਚ ਇਹ ਵੀ ਕਿਹਾ ਜਾਂਦਾ ਵੀ ਇਸ ਅਵਸਥਾ ਦੇ ਵਿੱਚ ਬੰਦਾ ਨਾ ਕੱਚਾ ਹੋਇਆ ਹੁੰਦਾ
1: ਜੀ। ਬਿਲਕੁਲ,
0: ਜਦੋਂ ਆਪਾਂ ਹੱਡੀ ਦਾ ਜੋੜ ਫਿਰ ਦੁਬਾਰਾ ਕੱਚਾ ਕਰਕੇ ਬੰਨਦੇ, ਸੋ ਉਦੋਂ ਜੋ ਮਰਜ਼ੀ ਉਹਦੇ ਵਿੱਚ ਤੁਸੀਂ ਪਾ ਦਿਓ, ਸੋ ਉਦੋਂ ਬੀ ਵੈਰੀ ਕੇਅਰਫੁਲ। ਨੈਕਸਟ ਸਾਡੇ ਨਾਲ ਨੇ ਤਪਨੀਤ ਤੇ ਚੱਲ ਗਈ ਹੋਣੀ, ਗੁਰਜੀਤ ਜੀ ਲੱਗਦੇ ਮੈਨੂੰ। ਹੈਲੋ, ਸਤਿ ਸ਼੍ਰੀ ਅਕਾਲ ਗੁਰਜੀਤ ਜੀ।
2: ਮੈਂ ਕਈ ਵਾਰ ਕਵਾਂ ਵੀ ਤੂੰ ਸਕੂਲੇ ਜਾ ਕੇ ਗੱਲ ਕਰਨੀ ਟੀਚਰ ਨਾਲ ਵੀ ਕਰਿਆ ਕਰ ਹਨਾ, ਤੇ ਅੱਗੋ ਕਹੇਗੀ ਜਿੱਦਾਂ ਤੁਸੀਂ ਫੋਨ ਤੇ ਗੱਲ ਕਰੋਗੇ ਉਦੋਂ ਅਸੀਂ ਕਰ ਲਾਂਗੇ।
0: ਇਹ ਵੀ ਤਰੀਕਾ ਹੁੰਦਾ ਵਾ, ਪ੍ਰੋਵੋਕਿੰਗ ਵੇ ਹੁੰਦਾ ਬੰਦੇ ਨੂੰ, ਤੇ ਸਾਡੇ ਟਾਈਮ ਤੇ ਇਹੋ ਹੀ ਜ਼ਿਆਦਾ ਹੁੰਦੇ ਸੀ ਤਰੀਕੇ। ਵੈਸੇ ਅੱਜ ਕੱਲ੍ਹ ਨਿਆਣਿਆਂ 'ਚ ਵੀ ਨੇ, ਚਲੋ ਚੰਗੀ ਗੱਲ ਆ
1: ਜੀ।
0: ਸਾਡੇ ਟਾਈਮ ਤੇ ਇਹੋ ਆਉਂਦੇ ਹੋਏ, ਐਵੇਂ ਮੰਨ ਲਓ ਜੇ ਕੋਈ ਕੰਮ ਕਰਾਉਣਾ ਹੋਣਾ, ਐਵੇਂ ਕਹੀ ਜਾਣਾ ਉਹ ਇਹਦੇ ਕੋਲ ਨਹੀਂ ਹੋਣਾ,
2: ਰਹਿਣ ਦੇ,
1: ਇਹਨੂੰ ਕਹਿੰਦੇ ਫੂਕ ਦੇਣੀ,
0: ਫੂਕ ਚੁਕਾ ਕੇ ਕਰਵਾ।
1: ਮੈਂ
0: ਤਾਂ
1: ਨਿਆਣੇ
2: ਥੱਲੇ ਘੁੱਟ ਛੱਡ ਦਿੰਦੀ ਆ ਨਾ ਕਈ ਵਾਰੀ, ਮੰਮੀ ਕੋਲ ਇਸ ਗੱਲ ਬਹੁਤ ਝਿੜਕਾ ਖਾਦੀ ਆ, ਮੰਮੀ ਕਹਿੰਦਾ ਤੂੰ ਨੀ ਪੀ ਸਕਦੀ ਘੋਟੇ ਵਾਲਾ, ਬਿਲਕੁਲ ਤੂੰ ਛੱਡ ਹੀ ਜਾਣਾ, ਮੈਨੂੰ ਪਤਾ ਤੇਰਾ, ਤੇ ਮੈਂ ਪੀ ਜਾਣਾ ਭਾਜੀ,
1: ਹੱਥ ਪੈ ਗਈ ਏਦਾਂ ਹੁੰਦਾ ਨਾ।
2: ਹਾਂਜੀ, ਮੈਂ ਸਲਾਹ ਤੇ ਆਉਂਦੀ ਹਾਂ। ਮੈਂ ਜਦੋਂ ਆਈ ਸੀ ਇੱਥੇ ਤੇ ਮੈਨੂੰ ਮਤਲਬ ਮੇਰੀ ਕਜ਼ਨ ਇੱਥੇ ਅਮੈਰੀਕਾ ਰਹਿੰਦੀ, ਉਹਦੀ ਸਹੇਲੀ ਰਹਿੰਦੀ ਸੀ ਇੱਥੇ, ਤੇ ਉਹਨੇ ਕਿਤੇ ਉਹਨੂੰ ਕਿਹਾ ਹੋਣਾ ਕਿ ਵੀ ਥੋੜਾ ਦੇਖ ਲਈ ਕੰਮ ਕੁੰਮਦਾ ਜਿਵੇਂ ਵੀ ਹਨਾ, ਤੇ ਉਹਨੇ ਮੈਨੂੰ ਸਲਾਹ ਦਿੱਤੀ ਸੀ ਭਾਜੀ ਵੀ ਏਜ ਕੇਅਰ ਦਾ ਕੋਰਸ ਕਰ ਲਾ ਵੀ ਤੈਨੂੰ ਇਹ 'ਚ ਕੰਮ ਮਿਲ ਜੂਗਾ, ਤੇ ਬਟ ਜਿੱਥੇ ਮੈਂ ਰਹਿੰਦੀ ਸੀਗੀ ਉਹਨਾਂ ਨੇ ਮੈਨੂੰ ਜ਼ੋਰ ਪਾਉਂਦੇ ਹੁੰਦੇ ਸੀ ਵੀ ਇੱਥੇ ਹੈ ਨੀ ਕੰਮ ਨੀ ਹੈਗਾ ਮਿਲਦਾ ਵੀ ਅਸੀਂ ਵੀ ਕੀਤਾ ਹੋਇਆ ਹਨਾ, ਬਟ ਉਹ ਜਿਹੜੀ ਦੂਜੀ ਸੀਗੀ ਰਮਨ ਸੀ ਉਹਨਾਂ ਦਾ ਨਾਂ, ਤੇ ਉਹਨੇ ਰੋਜ਼ ਮੈਨੂੰ ਆ ਕੇ ਪੁਸ਼ ਕਰਨਾ ਵੀ ਤੂੰ ਕਰ ਹਨਾ, ਪਤਾ ਕਰ ਇਹਦਾ ਕੋਰਸ ਦਾ, ਥੋੜੇ ਬਹੁਤ ਪੈਸੇ ਨੀ ਕੁਝ ਲੱਗ ਜਾਂਦੇ, ਬਟ ਉਹਦੀ ਸਲਾਹ ਭਾਜੀ ਇੰਨੀ ਵਧੀਆ ਨਿਕਲੀ ਵੀ ਮੈਂ ਜਦੋਂ ਸ਼ੁਰੂ ਕੀਤਾ ਕੋਰਸ ਹੈ ਨਾ, ਫਿਰ ਪਲੇਸਮੈਂਟਾਂ ਲਾਉਣ ਲੱਗੀ ਤਾਂ ਮੈਨੂੰ ਨਾਲ ਹੀ ਜੋਬ ਮਿਲ ਗਈ ਉੱਥੇ ਹੀ, ਤੇ ਫਿਰ ਮੁੜ ਕੇ ਮਤਲਬ ਚਾਲ ਮਤਲਬ ਹੁਣ ਤੱਕ ਜਿਵੇਂ ਜਿੰਨਾ ਚਿਰ ਵੀ ਕੰਮ ਕੀਤਾ ਮੈਂ ਏਜ ਕੇਅਰ ਚ ਕੀਤਾ, ਬਹੁਤ ਵਧੀਆ ਕੀਤਾ, ਖੁਸ਼ ਹੋ ਕੇ ਕੀਤਾ
0: ਜੀ,
1: ਕਿਉਂਕਿ ਖੁਸ਼ ਹੋ ਕੇ ਕੀਤਾ ਤੁਸੀਂ ਤਾਂ ਹੀ ਤੁਹਾਨੂੰ ਤੁਹਾਡਾ ਵਧੀਆ ਗਿਆ,
0: ਜੇ ਕੋਈ ਕਰੇ ਤੇ ਸੇਵਾ ਹੀ ਆ
1: ਜੀ,
0: ਜੇ ਕੋਈ ਬੋਝ ਸਮਝ ਕੇ ਕਰੇ ਤੇ ਫਿਰ
1: ਬਿਲਕੁਲ
0: ਕੋਈ ਵੀ ਜੋਬ ਨਰਕ ਹੈ। ਆ ਵਧੀਆ, ਕਿੱਡੀ ਵਧੀਆ ਪੈਸ਼ਨੇਟਿੰਗ ਜੇ ਲੱਗਦੀ ਤੇ ਜਦੋਂ ਤੁਸੀਂ ਕਹਿ ਰਹੇ ਨਾ ਕਿੱਡੀ ਸੋਹਣੀ ਲੱਗਦੀ ਚੀਜ਼ ਸੁਣਨ ਦੇ ਵਿੱਚ, ਉਹ ਅਮਰੀਕਾ ਕੁੜੀ ਸੀ ਉਹਦੀ ਇੱਕ ਸਹੇਲੀ ਸੀ ਤੇ
2: ਹਾਂਜੀ ਮੇਰੀ ਭੂਆ ਜੀ ਦੀ ਕੁੜੀ ਉੱਥੇ ਆ ਤੇ ਉਹਦੀ ਸਹੇਲੀ ਤੇ ਪੱਕੀ ਸਹੇਲੀ ਸੀ ਇੱਥੇ, ਤੇ ਉਹਨੇ ਉਹਨੂੰ ਫੋਨ ਕੀਤਾ ਰਮਨ ਨੂੰ ਵੀ ਉਹਦਾ ਦੇਖ ਲਈ ਵੀ ਚੱਲ ਆਈ ਹੋਈ ਆ
1: ਜੀ,
2: ਮਤਲਬ ਵਧੀਆ ਰਿਹਾ।
1: ਇੱਕ
2: ਸਲਾਹ ਸੀ ਮੈਨੂੰ ਨੌਨੀਆਂ ਨੇ ਦਿੱਤੀ ਸੀ ਕਿ ਮੈਂ ਪੁੱਛਿਆ ਸੀ ਵੱਡੀ ਬੇਟੀ ਤਵਨੀਤ ਬਾਰੇ ਨਾ, ਉਹਦੇ ਵਾਲ ਜਿਵੇਂ ਗ੍ਰੇ ਹੋਣੇ ਸ਼ੁਰੂ ਹੋ ਗਏ ਸੀਗੇ।
0: ਅੱਛਾ,
2: ਹਾਂਜੀ ਹਾਂਜੀ, ਨੋਨੀਆ ਜੀ ਨੇ ਮੈਨੂੰ ਦੱਸਿਆ ਸੀਗਾ ਵੀ ਆਮਲਾ ਪਾਊਡਰ ਡੇਲੀ ਪੀਣਾ ਔਰੰਜ ਜੂਸ ਚ ਪਾ ਕੇ, ਤੇ ਸੁੱਖ ਜੀ ਉਹੀ ਕੇਮਾ ਡਾਲਾ ਜੂਸਰ ਲਿਆਂਦਾ ਮੈਂ ਵੀ, ਤੇ ਨਿਆਣੇ ਆਪੇ ਕੱਢ ਕੇ ਪੀ ਲੈਂਦੇ ਸੀ ਤੇ ਉਹ ਬਹੁਤ ਵਧੀਆ, ਹੁਣ ਉਹਦੇ ਵਾਲ ਇੰਨੇ ਵਧੀਆ ਹੋ ਗਏ ਨੇ ਇੱਕ ਵੀ ਨੀ ਗ੍ਰੇ ਰਿਹਾ, ਤੇ ਉਹ ਡੇਲੀ ਪੀਂਦੇ
0: ਗੁੱਡ,
2: ਆਪੇ ਕੱਢ ਕੇ ਪੀਂਦੇ ਨਾਲ ਮੈਨੂੰ ਪਿਆਉਂਦੇ ਆ।
0: ਨਾਈਸ, ਇੱਕ ਨਾ ਹੌਲੀ ਹੌਲੀ ਆਦਤ ਪਾਓ, ਗਰਮ ਪਾਣੀ ਤੋਂ ਠੰਡੇ ਤੇ ਲਿਆਓ ਉਹਨਾਂ ਨੂੰ ਨਵਾਉਣ ਦੇ ਟਾਈਮ, ਉਹਦੇ ਨਾਲ ਵੀ ਬਹੁਤ ਫਰਕ ਪੈਂਦਾ। ਜਿਹੜੇ ਝੜਦੇ ਨੇ ਜਿਹੜੇ ਗ੍ਰੇ ਹੁੰਦੇ ਆ ਉਹ ਗ੍ਰੇ ਕਹਿ ਦਿੰਦੇ ਆਪਾਂ, ਚਿੱਟੇ ਕਹੋ ਜੇ ਤੁਸੀਂ ਠੰਡੇ ਪਾਣੀ ਨਾਲ, ਭਾਵੇਂ ਤੁਸੀਂ ਨਹਾ ਕੇ ਉਸ ਤੋਂ ਬਾਅਦ ਚ ਭਾਵੇਂ ਠੰਡਾ ਪਾ ਲਓ ਨਾ ਇੱਕ ਵਾਰੀ ਕਰ ਦੋ ਮੁੜ ਕੇ ਸੈੱਟ ਜਾ, ਤੇ ਉਹਦੇ ਨਾਲ ਬੜਾ ਫਰਕ ਪੈਂਦਾ। ਥੈਂਕ ਯੂ ਤੁਹਾਡਾ, ਥੈਂਕ ਯੂ
1: ਫੋਰ ਕਾਲ ਜੀ,
0: ਨਾਲੇ ਕਹਿ ਦਿਓ ਜਾਓ ਕਹਿ ਦਿਓ ਨਿਆਣਿਆਂ ਨੂੰ,
1: ਮੈਂ ਕਰ ਲਿਆ ਸੀ, ਅਸੀਂ ਰਿਕਾਰਡਿੰਗ ਭੇਜ ਦਾਂਗੇ, ਅਸੀਂ ਤੁਸੀਂ ਕੱਲ ਨੂੰ ਦੱਸ ਦਿਓ ਨਾ,
0: ਹੈ ਉਹ ਮੈਂ ਕੀ ਦੱਸਣਾ, ਉਹ ਪਹਿਲਾਂ ਸ਼ੁਰੂ ਹੋ ਜਾਂਦੇ ਆ, ਮੈਂ ਉਹਨਾਂ ਨੂੰ ਦੱਸਣ ਦੀ ਲੋੜ ਪੈਂਦੀ
2: ਹੈ ਜੀ, ਸੌਰੀ ਕਿ ਮੇਰੇ ਵੱਧ ਘੱਟ ਬੋਲ ਜਾਂਦੀ ਹੈ ਤਵਨੀਤ, ਹੈ ਨਾ, ਮੈਨੂੰ ਲੱਗਦਾ ਵੀ
0: ਨਹੀਂ ਨਹੀਂ
2: ਉਹ ਐ ਬਸ ਜੋ ਵੇਂਦੀ ਰਹਿੰਦੀ ਉਹ ਤੁਹਾਨੂੰ ਆ ਕੇ ਦੱਸ ਦਿੰਦੀ ਸਾਰਾ ਕੁਝ,
0: ਨਹੀਂ ਸਾਰੇ ਉਹ ਅਸੀਸ ਵੀ ਇਦਾਂ ਹੀ ਆ,
1: ਸਾਰੇ ਬੱਚੇ ਇਦਾਂ ਹੀ
0: ਆ, ਬਚਪਨਾ ਇਹੋ ਹੀ ਤਾਂ ਹੈਗਾ ਵਾ,
1: ਜਿਸ ਦਿਨ ਉਹ ਘੱਟ ਬੋਲਣਾ ਸ਼ੁਰੂ ਕਰ ਗਏ ਨਾ ਉਦੋਂ ਤੁਸੀਂ ਫਿਕਰ ਕਰਿਓ, ਹੁਣ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ।
0: ਅਸੀਂ ਤੇ ਮੰਗ ਮੰਗ ਕੇ ਆਪਾਂ ਕਹਿੰਦੇ ਨਹੀਂ ਬਚਪਨਾ,
1: ਬਿਲਕੁਲ ਤੁਸੀਂ ਨਾ ਤਰਸਣਾ ਆ ਵੀ ਇਹ ਬਾਹਰ ਆ ਕੇ ਗੱਲ ਕਰਨ ਤੁਹਾਡੇ ਨਾਲ, ਮਤਲਬ ਵੀ ਇੱਦਾਂ ਦੀ ਵੀ ਇੱਕ ਸਟੇਜ ਆਉਂਦੀ ਹੈ, ਤੇ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਕਿਸੇ ਦੇ, ਸਾਰਿਆਂ ਦੇ ਉਹ ਨਿਆਣੇ ਦੀ ਚੇਂਜ ਹੁੰਦਾ, ਆਪਣਾ ਚੇਂਜ ਆਉਂਦਾ ਹੈ, ਉਹ ਕੁਆਇਟ ਹੋਣਾ ਸ਼ੁਰੂ ਹੋ ਜਾਂਦੇ ਆ, ਜਿੱਦਾਂ ਜਿਹੜਾ ਨਿਆਣਾ ਸਭ ਤੋਂ ਵੱਧ ਬੋਲਦਾ ਬਚਪਨ ਦੇ ਵਿੱਚ, ਉਹ ਫਿਰ ਵੱਡਾ ਹੋ ਕੇ ਥੋੜ੍ਹਾ ਇੱਕ ਦੋ ਤਿੰਨ ਸਾਲ ਫਿਰ ਉਹ ਬਿਲਕੁਲ ਕੁਆਇਟ ਹੋ ਜਾਂਦਾ, ਫਿਰ ਦੁਬਾਰਾ ਤੋਂ ਉਹ ਬੋਲਣਾ ਸ਼ੁਰੂ ਕਰਦਾ। ਸੋ ਇਹ ਸਾਰੀਆਂ ਸਟੇਜਿਸ ਆ, ਇਹਨਾਂ ਨੂੰ ਇੰਜੋਏ ਕਰੋ, ਇੱਦਾਂ ਸੋਰੀ ਨਾ ਫੀਲ ਕਰੋ ਤੁਸੀਂ।
2: ਮੈਨੂੰ ਹੁੰਦਾ ਵੀ ਕੋਈ ਉਹ ਭਾਜੀ ਨੂੰ ਸਿੱਧਾ ਕਹਿ ਦਿੰਦੀ, ਜਿਵੇਂ ਕੱਲ੍ਹ ਪਤਾ ਨਹੀਂ ਭਾਜੀ ਨੂੰ ਕਹਿਣ ਡੀ ਸੀ ਮੈਂ ਤੁਹਾਨੂੰ ਇਹ ਕੁਐਸਚਨ ਤਾਂ ਕਹਿ ਦਿਆ, ਤੁਹਾਡਾ ਬ੍ਰੇਨ ਸਮਾਰਟ ਹੋ ਜੇ ਹੋਰ ਥੋੜਾ
1: ਜਿਹਾ, ਤੇ ਵਧੀਆ ਹੀ ਗੱਲ ਆ ਨਾ।
0: ਨਹੀਂ ਨਹੀਂ ਵਧੀਆ, ਵੇਖੋ ਬੱਚੇ ਦੇ ਵਧੀਆ ਲੱਗਦੇ ਆ, ਅਸਲ ਚ ਉਹ ਖੁੱਲ ਕੇ ਗੱਲ ਕਰਦੇ, ਆਪਣਾ ਸਮਝ ਕੇ ਗੱਲ ਕਰਦੇ, ਤਾਂ ਉਹ ਕੋਈ ਫਿਲਟਰ ਨਹੀਂ ਨਾ ਰੱਖਦੇ
1: ਜੀ।
0: ਨਹੀਂ ਥੈਂਕ ਯੂ ਤੁਹਾਡਾ, ਤੁਸੀਂ ਇਸ ਪਾਸੇ ਤੁਰੇ ਆ, ਸਾਨੂੰ ਵੀ ਵਧੀਆ ਲੱਗਦਾ ਹੈ ਕਾਰ ਬਣਿਆ ਜੀ। ਥੈਂਕ ਯੂ,
1: ਥੈਂਕ ਯੂ ਜੀ,
0: ਥੈਂਕ ਯੂ, ਥੈਂਕ ਯੂ ਜੀ। ਤੇ ਨੈਕਸਟ ਸਾਡੇ ਨਾਲ ਅਮਰਿਤ ਜੀ ਨੇ, ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਆਉਂਦੇ ਰਹੋ।
1: ਇਹ ਕਿੱਦਾਂ ਲੇਟ ਹੋ ਗਿਆ ਅੱਜ?
0: ਨਹੀਂ ਆਏ ਤਾਂ ਵਾਹਵਾ ਚਿਰ ਦੇ ਆ, ਆਪਾਂ ਇਹ ਥੋੜਾ ਲੇਟ ਹੋ ਗਏ ਸੀ।
1: ਨਕਲ ਤੁਸੀਂ ਕਿੱਦਾਂ ਲੇਟ ਹੋ ਗਏ, ਨਕਲ ਮਾਰ ਲਈ,
2: ਮੈਂ ਨਕਲ ਮਾਰਦੀ ਰਹੀ ਆਂਟੀ ਸਾਰੀ ਕਹਿਣਾ
1: ਨਕਲ ਬਹੁਤ
0: ਤੁਹਾਡੇ ਨਾਲ, ਤੇ ਉਹ ਹੀ ਮਾਸਟਰ ਨਾ ਕਈ ਵਾਰੀ ਸਵਾਲ ਪੁੱਛਣ ਲੈਂਦੇ ਦੋ ਤਿੰਨ ਇਕੱਠੇ ਹੀ, ਹੈ ਨਾ, ਤੇ ਉਹ ਬੰਦਾ ਵਾਰ ਵਾਰ ਹੱਥ ਖੜਾ ਕਰਦਾ, ਮੈਨੂੰ ਆਉਂਦਾ ਮੈਨੂੰ ਆਉਂਦਾ ਮੈਨੂੰ ਆਉਂਦਾ, ਤੇ ਤੁਹਾਡੇ ਤੋਂ ਜਸਟ ਪਹਿਲਾਂ ਕੋਈ ਹੋਰ ਦੇ ਜਾਂਦਾ, ਬੰਦਾ ਸੋਚਦਾ ਵੀ ਹੁਣ ਮੈਂ ਹੱਥ ਕਿਉਂ ਖੜਾ ਕਰ,
1: ਤੇ ਤੁਹਾਨੂੰ ਪੁੱਛਦੇ ਉਦੋਂ ਹੀ ਆ ਜਦੋਂ ਤੁਹਾਨੂੰ ਆਉਂਦਾ ਨਾ ਹੋਵੇ, ਫਿਰ ਤੁਹਾਨੂੰ ਪੁੱਛਦੇ ਕਿਉਂ ਤੈਨੂੰ ਨੀ ਆਉਂਦਾ, ਤੂੰ ਵੀ ਕਦੀ ਹੱਥ ਖੜਾ ਕਰ ਲੈ।
2: ਔਰ ਹੁੰਦਾ ਏਦਾਂ ਹੀ ਸੁੱਖ ਜੇ, ਜੇ ਪੂਰੀ ਕਲਾਸ ਚ ਨਾ ਜਿਹੜਾ ਸੌਖਾ ਹੋਊਗਾ ਉਹ ਸੋਚੂਗੇ ਆਪਾਂ ਆਂਸਰ ਦੇ ਦਈਏ, ਆਪਾਂ ਦੇ ਦਈਏ, ਜਿਹੜਾ ਔਖਾ ਆਉਂਦਾ ਉਹਦੇ ਆਪਾਂ ਆਪਣੇ ਉੱਪਰ ਆ ਜਾਂਦਾ। ਹਾਂ ਤੁਸੀਂ ਦੱਸੋ,
0: ਕਿਉਂਕਿ ਮਾਸਟਰ ਨੂੰ ਪਤਾ ਹੁੰਦਾ ਵਾ ਇਹ ਕਿੰਨੇ ਕੁ ਪਾਣੀ ਚ, ਉਹਨੇ ਤੁਹਾਨੂੰ ਉਹਨੇ ਬਾਕੀਆਂ ਨੂੰ ਨਗਾ ਕੇ ਤੁਹਾਨੂੰ ਉੱਥੇ ਕਿਹੜੇ ਡਾਉਣ ਹੁੰਦਾ ਵੀ ਹੁਣ ਦੱਸ ਹਾਂ ਤੂੰ
1: ਤੂੰ ਬਤਾ ਹੱਥ ਖੜੇ ਕਰਨ ਲੱਗਿਆ।
3: ਅੱਜ ਤਾਂ ਮੈਂ ਸਲਾਹ ਹੀ ਦੇਣ ਆਵਾਂਗੀ, ਮੈਂ ਤਾਂ ਸਲਾਹ ਦੇਣ ਚ ਮਸ਼ਹੂਰ ਬਹੁਤ ਹਾਂ।
0: ਹਾਂਜੀ ਹਾਂਜੀ ਪਲੀਜ਼ ਪਲੀਜ਼ ਪਲੀਜ਼।
3: ਮੈਨੂੰ ਤਾਂ ਵੀਰ ਜੀ ਮਤਲਬ ਸਲਾਹ ਲੈਣੀ ਤਾਂ ਕੀ, ਮੈਨੂੰ ਤਾਂ ਜਦ ਕੋਈ ਕਾਲ ਆਉਂਦੀ ਨਾ ਕੁਛ ਕੋਈ ਦੱਸਦਾ ਹਾਏ ਮੈਨੂੰ ਏਦਾਂ ਦਿੱਕਤ ਆਉਂਦੀ ਪਈ ਹੈ, ਮੈਂ ਪਹਿਲਾਂ ਸਲਾਹ ਦੇਣ ਲੱਗੇ ਇਹ ਦਵਾਈ ਲੈ ਲੈਗਾ ਨੁਸਖੇ ਦੱਸਦੇ ਤੇ ਕਦੀ ਸਲਾਹ ਦੇ ਦੇ। ਕਈ ਵਾਰ ਮੈਨੂੰ ਮੇਰੇ ਵੱਡੇ ਦੀਦੀ ਹੱਸਣ ਲੈ ਜਾਂਦੇ, ਕਹਿੰਦੇ ਤੂੰ ਨਾ ਘੱਟ ਤੇ ਸੁਖਵਿੰਦਰ ਦੋਨੋਂ ਜਾਣੀ ਕਰਨਗੀਆਂ, ਕਹਿੰਦੇ ਇਹ ਨਾ ਇਹਨੂੰ ਪੁੱਛੋ ਬਾਅਦ ਚ, ਪਹਿਲਾਂ ਹਲੇ ਬੰਦਾ ਬਿਮਾਰੀ ਖੋਲਣਾ ਸ਼ੁਰੂ ਕਰਦਾ, ਪਹਿਲਾਂ ਲਿਸਟ ਗਿਣਾ ਦਿੰਦੀ ਆ ਦਵਾਈ ਲੈ ਲਓ, ਆਏ ਦਾ ਇਲਾਜ ਕਰ ਲਓ, ਇਹ ਕਰ ਲਓ, ਉਹ ਕਰ ਲਓ।
0: ਨਹੀਂ ਚੰਗੀ ਗੱਲ ਹੈ, ਵੇਖੋ ਇਹ ਨਾ ਸੁੱਖ ਆਰਾਮ ਦੀਆਂ ਗੱਲਾਂ ਨੇ, ਜਦੋਂ ਬੰਦਾ ਤੰਦਰੁਸਤ ਹੁੰਦਾ ਨਾ ਉਦੋਂ ਤੁਹਾਨੂੰ ਏਦਾਂ ਕਹੂਗਾ, ਪਰ ਜਦੋਂ ਕਿਤੇ ਮਾੜੀ ਮੋਟੀ ਕਿਤੇ ਉਦੋਂ ਕਿਤੇ ਲੋੜ ਪਈ ਨਾ, ਉਦੋਂ ਉਹਨੇ ਫਿਰ ਮਤਲਬ ਉਹ ਫਿਰ ਉਹੀ ਗੱਲ ਵੀ ਰਜਿਸਟਰ ਹੋ ਚੁੱਕੀ ਹੁੰਦੀ,
1: ਉਹਨੇ
0: ਪੁੱਛਣਾ ਫਿਰ ਤੁਹਾਡੇ ਕੋਲੋਂ ਹੀ ਆ ਵੀ ਅੱਜ ਆਪ ਰੱਖੋ, ਕਿ ਉਦੋਂ ਜਦੋਂ ਤੁਸੀਂ ਦੱਸ ਰਹੇ ਉਦੋਂ ਉਹਨੂੰ ਲੋੜ ਨਹੀਂ ਉਸ ਚੀਜ਼ ਦੀ।
1: ਫਿਰ ਉਹਨਾਂ ਨੇ ਕਹਿਣਾ ਵੀ ਇੱਦਾਂ, ਉਹ ਮੈਂ ਨਾ ਤੁਹਾਨੂੰ ਤਾਂ ਫੋਨ ਕੀਤਾ ਸੀ, ਮੈਨੂੰ ਲੱਗਦਾ ਤੁਹਾਨੂੰ ਜ਼ਿਆਦਾ ਪਤਾ ਹੋਣਾ ਇਹਦੇ ਬਾਰੇ।
0: ਹਾਂ ਜਿਹਨੂੰ ਆਦਤ ਹੁੰਦੀ ਨਾ, ਮੇਰੇ ਤੇ ਆਪ ਪ੍ਰੋਬਲਮ ਹੈ, ਉਹ ਤੇ ਵਧੋ ਵਧੀ ਸਲਾਹ ਨਿਕਲ ਜਾਂਦੀ ਉਹਦੀ
1: ਜੀ,
0: ਉਹਦੀ ਕਈਆਂ ਦੀ ਸਲਾਹ ਵਾਲਾ ਢੱਕਣ ਗਵਾਚਾ ਹੁੰਦਾ,
1: ਉਹ ਨਿਕਲਦੀ ਇੰਨੀ ਭੜਕਦੀ ਉਹ ਵਾਲਾ ਖਾਂਦੀਆਂ ਰਹਿੰਦੀਆਂ, ਕਈਆਂ ਨੂੰ ਸਲਾਹ ਕਾਲੀ ਆਈ ਹੁੰਦੀ ਆ,
3: ਸਹੀ ਸਹੀ
1: ਆਪਣੇ ਆਪ ਨਿਕਲ ਜਾਂਦੀ।
3: ਤੇ ਵੀਰ ਜੀ ਕਈ ਵਾਰ ਪਤਾ ਏਦਾਂ ਹੁੰਦਾ ਹੈ ਕਿ ਹਾਂ ਵੀ ਜਦ ਕੋਈ ਵਿੱਚ ਚ ਕੋਈ ਕੁਛ ਕਹਿ ਵੀ ਰਿਹਾ ਹੁੰਦਾ ਨਾ, ਸਾਨੂੰ ਕਹਿੰਦਾ ਕਿ ਰੋਕੋ ਨਾ, ਸਾਡੀ ਉਹ ਵੀ ਗੱਲ ਵਿੱਚ ਰੁਕ ਜਾਣੀ ਤਾਂ ਭੁੱਲ ਜਾਣਾ, ਅਸੀਂ ਪਹਿਲਾਂ ਸਾਡੀ ਸੁਣ ਲਓ
1: ਨਾ, ਜਿਹੜੇ ਹਾਲਾਤ ਸਾਡੇ ਹੋਏ
0: ਸੁਣ ਲਓ ਜੀ, ਸੁਣ ਲਓ ਸੁਣ ਲਓ, ਅੱਛਾ ਹਾਂਜੀ ਮੰਨ ਲਈ ਤੁਹਾਡੀ। ਹਾਂਜੀ
3: ਮੈਂ ਤੁਹਾਨੂੰ ਨਹੀਂ ਕਿਹਾ ਵਿੱਚ
0: ਦੱਸਦੀ, ਨਹੀਂ ਪਰ ਅਸੀਂ ਵੀ ਸਮਝ ਗਏ,
1: ਅਸੀਂ ਸਮਝਦਾ ਰਹੇ, ਸਾਨੂੰ ਇਸ਼ਾਰਾ ਹੀ ਕਾਫੀ ਆ।
0: ਜਦੋਂ ਸੁੱਖ ਜੀ ਅੱਜ ਘੱਟ ਘੱਟ ਜਾ ਬੋਲਣ ਡੇ, ਮੈਨੂੰ ਲੱਗਦਾ ਇਹਨਾਂ ਨੂੰ ਪਿਛਲੀ ਵਾਰੀ ਕਿਸੇ ਨੇ ਕਹਿ ਤਾ ਵੀ ਸੁੱਖ ਤੂੰ ਬੋਲ ਬੋਲ ਕੇ ਆਈ ਆ, ਕਿਹਾ ਤੁਹਾਨੂੰ ਕਿਸੇ ਨੇ, ਦੱਸੋ ਮਤਲਬ ਹੋਈ ਗੱਲ ਭਲਾ,
1: ਇਹਨਾਂ ਨੇ ਲੜਾਉਣਾ ਸਾਨੂੰ,
0: ਨਹੀਂ ਨਹੀਂ ਉਦਾਂ ਕੋਈ ਕਿਸੇ ਨੇ ਕਿਹਾ ਸੀ,
1: ਇਹਨਾਂ ਨੇ ਕਿਹਾ ਸੀ ਘੱਟ ਬੋਲਿਆ,
0: ਇਹਨਾਂ ਨੇ ਕਿਹਾ
1: ਬਾਕੀਆਂ ਨੂੰ ਮੌਕਾ ਦਿਆ ਕਰੋ,
0: ਯਾ ਵੀ ਇਹਨੂੰ ਭੈਣ ਜੀ ਤੁਹਾਡੀ ਵਾਕੇ ਮੰਨ ਲਈ ਇਹਨਾਂ,
3: ਕੋਈ ਨਹੀਂ
1: ਸਲਾਹ ਵਧੀਆ ਹੈ ਨਾ, ਸਲਾਹ ਵਧੀਆ ਹੈ ਨਾ, ਅਲੇ ਮੈਂ ਹੁਣ ਤਾਂ ਬਿਲਕੁਲ ਹੀ ਮੰਨ ਗਈ ਉਹਨਾਂ ਨੇ ਛੋਟੀ ਭੈਣ ਕਹਿਤਾ, ਹੁਣ ਤਾਂ ਇਹ ਜੋ ਮਰਜ਼ੀ ਕਹਿਣ ਸਾਰਾ ਕੁਝ ਸੱਤ ਵਜਨ ਆ।
3: ਹੈ ਸੁੱਖ ਮੈਂ ਵੀ ਛੋਟੀ ਹਾਂ ਨਾ ਕਿਸੇ ਦੀ ਭੈਣ, ਤਾਂ ਹੀ ਕਰਕੇ ਮੈਨੂੰ ਵੀ ਰੁਕਦੀ, ਮੈਨੂੰ ਵੀ ਰੁਕੀ ਜਾਂ ਜਵਾਨ,
1: ਛੋਟਿਆਂ ਦੀ ਜਵਾਨ ਜ਼ਿਆਦਾ ਨਹੀਂ ਰੁਕਦੀ ਮੈਨੂੰ ਲੱਗਦਾ,
3: ਸਹੀ ਸਹੀ। ਤੇ ਮੈਨੂੰ ਸਭ ਤੋਂ ਚੰਗੀ ਲੱਗਦੀ ਡੈਡੀ ਦੀ ਸਲਾਹ ਬਹੁਤ ਹੁੰਦੀ ਹੈ ਹੈਲਪਫੁਲ ਨਾ, ਜਦ ਵੀ ਕਿਤੇ ਮਤਲਬ ਹੋਇਆ ਕਿ ਕੁਛ ਹੋ ਮਤਲਬ ਤੁਹਾਨੂੰ ਐਮਰਜੈਂਸੀ ਚ ਜਾਂ ਕੁਛ ਵੀ ਹੈ, ਤੁਸੀਂ ਜਿੱਦਾਂ ਕੁਛ ਦਿਮਾਗ ਚ ਚੱਲਦਾ ਪਿਆ ਲੱਗਦਾ ਪਿਆ ਕਿ ਹਾਂ ਬਈ, ਤੇ ਉਸ ਟਾਈਮ ਡੈਡੀ ਇੰਨੀ ਵਧੀਆ ਸਲਾਹ ਦਿੰਦੇ ਨਾ, ਤੇ ਉਹ ਮਤਲਬ ਉਦਾਂ ਦੀ ਕੋਈ ਕੰਡੀਸ਼ਨ ਵੀ ਹੋ ਨਾ, ਉਹ ਬਾਤ ਬਾਅਦ ਚ ਦੁਬਾਰਾ ਫਿਰ ਆ ਜਾਂਦੀ ਕਿ ਹਾਂ ਡੈਡੀ ਨੇ ਆ ਕਿਹਾ ਤੇ ਇਹ ਸਹੀ ਤਰੀਕੇ ਤੇ ਆਪਣਾ ਮਤਲਬ ਲਾਈਫ ਤੇ ਵਧੀਆ ਰਿਜ਼ਲਟ ਦਊਗੀ ਤੁਹਾਨੂੰ ਨਾ
1: ਜੀ।
3: ਤੇ ਉਹ ਮਤਲਬ ਡੈਡੀ ਦੀ ਬਹੁਤ ਹੈਲਪ ਹੁੰਦੀ ਹੈ, ਮਤਲਬ ਹਰ ਟਾਈਮ ਡੈਡੀ ਇੱਦਾਂ ਦੀ ਮਤਲਬ ਪੋਜ਼ਿਟਿਵ ਸਲਾਹ ਦਿੰਦੇ ਕਿ ਮਤਲਬ ਲਾਈਫ ਚ ਅੱਗੇ ਮਤਲਬ ਤੁਹਾਨੂੰ ਲੱਗਦਾ ਹੈ ਕਿ ਹਾਂ ਮਤਲਬ ਸਹੀ ਚੀਜ਼ ਦੱਸੀ ਹੈ ਡੈਡੀ ਨੇ। ਤੇ ਬਾਕੀ ਰੇਡੀਓ ਹਾਂਜੀ ਦੇ ਤੇ ਕਹਿਣਾ ਹਰ ਟਾਈਮ ਇੱਦਾਂ ਲੱਗਦਾ ਕਿ ਲਾਈਫ ਦੇ ਨਾਲ ਨਾਲ ਚੱਲਦਾ ਪਿਆ। ਵੀਰ ਜੀ ਜਿਹੜੀ ਸਵੇਰੇ ਸਵੇਰੇ ਸਟੋਰੀਆਂ ਲੈ ਕੇ ਆਉਂਦੇ ਹੋ ਇੰਨੀ ਵਧੀਆ, ਉਹ ਸਟੋਰੀ ਨਾਲ ਇੰਨਾ ਵਧੀਆ ਲੈਸਨ ਮਿਲਦਾ, ਉਹ ਮਤਲਬ ਇੰਨੀ ਅੱਛੀ ਸਲਾਹ, ਮਤਲਬ ਸਲਾਹ ਤਾਂ ਰੱਖੀ ਹੈ ਵੀਰ ਜੀ ਉਹ ਕਿ ਤੁਹਾਨੂੰ ਮਤਲਬ ਇੱਕ ਚੀਜ਼ ਮਤਲਬ ਡਾਊਨ ਵੀ ਜਾ ਰਹੇ ਹੋ ਨਾ, ਉਹਦੇ ਨਾਲ ਵੀ ਹੌਸਲਾ ਹੋ ਜਾਂਦਾ ਕਿ ਨਹੀਂ
1: ਬਿਲਕੁਲ
3: ਕੁਛ ਅੱਛੀ ਚੀਜ਼ ਸਿੱਖਦੇ ਪਏ ਕਿ ਰੇਡੀਓ ਨੇ ਤਾਂ ਬਹੁਤ ਸਾਰੇ ਬਹੁਤ ਜਣੇ ਕਈ ਅਸੀਂ ਮਤਲਬ ਸਾਡੇ ਕੋਲ ਵਰਡ ਨਹੀਂ ਹੈ ਪਰ ਰੇਡੀਓ ਬਹੁਤ ਚੀਜ਼ਾਂ 'ਚ ਸਾਡੀ ਹੈਲਪ ਕਰਦਾ।
0: ਨਹੀਂ ਥੈਂਕ ਯੂ ਭੈਣ ਜੀ,
3: ਐਵਰੀ ਟਾਈਮ
0: ਬੜੀ ਹੈਲਪ ਹੋ ਜਾਂਦੀ ਹੈ, ਇੱਕ ਦੂਸਰੇ ਕੋਲੋਂ ਬੇਸਿਕਲੀ ਹੈਲਪ ਹੋ ਜਾਂਦੀ
1: ਹੈ। ਬਿਲਕੁਲ ਹਾਂਜੀ, ਇੱਕ
0: ਸੈਂਟਰ ਪੁਆਇੰਟ
3: ਹੋ ਗਿਆ ਕਿਸੇ ਦੇ ਮਨ 'ਚ, ਮਤਲਬ ਤੁਸੀਂ ਕਿਸੇ ਦੇ ਹਰੇਕ ਦੇ ਹਾਲਾਤ ਆਪਾਂ ਨੂੰ ਪਤਾ ਹੈ ਕਿ ਹਰ ਕਿੱਦਾਂ ਕਿੱਦਾਂ ਮਤਲਬ ਚੱਲਦੇ ਪਏ, ਕਈ ਤਾਂ ਆਪਾਂ ਨੂੰ ਦੱਸ ਵੀ ਨਹੀਂ ਪਾਉਂਦੇ ਉਹਨੇ ਰਾ ਕਹਿੰਦੇ ਕਿ ਹਾਂ ਇਹ ਚੱਲਦਾ ਪਿਆ
0: ਜੀ,
3: ਪਰ ਜਦ ਆਪਾਂ ਦੂਜਿਆਂ ਨਾਲ ਡਿਸਕਸ ਕਰਦੇ ਪਏ ਕਿ ਕਈਆਂ ਨੂੰ ਆਪਣੇ ਉਹਦੇ 'ਚ ਗੱਲਾਂ 'ਚ ਗੱਲਾਂ ਮਿਲ ਜਾਂਦੀਆਂ ਕਿ ਹਾਂ ਬਈ ਜੇ ਉਹ ਕਰ ਸਕਦਾ ਅਸੀਂ ਵੀ ਕਰ ਸਕਦੇ, ਉਹ ਸਲਾਹ ਨਾਲ ਕਿੰਨਾ ਫਾਇਦਾ ਹੋ ਸਕਦਾ ਆਪਾਂ
1: ਜੀ,
0: ਸਾਡੇ ਨਾਲ ਕੁਲਬੀਰ ਜੀ ਨੇ, ਸਤਿ ਸ੍ਰੀ ਅਕਾਲ ਕੁਲਬੀਰ ਜੀ, ਤੁਸੀਂ ਆਉਂਦੇ ਰਹੋ।
4: ਸਤਿ ਸ੍ਰੀ ਅਕਾਲ,
0: ਬੰਦੇ ਨੀ ਆਉਂਦੇ ਵੇਖ ਲੋ ਹਨਾ, ਇਹੋ ਜਿਹੀਆਂ
1: ਗੱਲਾਂ 'ਚ ਸਿਆਣੀਆਂ ਗੱਲਾਂ ਨੀ ਕਰਦੇ
0: ਹੈ, ਬੰਦਿਆਂ ਨੂੰ
1: ਸਲਾਹ
0: ਪਤਾ ਨਹੀਂ ਉਹ ਚਲੋ ਜਨਾਨੀਆਂ ਦੀਆਂ ਤੇ ਨਹੀਂ ਸੁਣਦੇ ਉਦਾਂ ਮਤਲਬ ਗੱਲ ਕਰਨੇ
1: ਵੀ ਮੰਨ ਗਏ ਨਾ ਤੁਸੀਂ ਨਹੀਂ ਸੁਣਦੇ ਮੰਨਦੇ ਤੁਸੀਂ ਨਹੀਂ ਸੁਣਦੇ
3: ਦੂਜੇ ਪਾਸੇ ਕੱਢ ਦਿੰਦੇ
1: ਆ ਨਹੀਂ ਮਤਲਬ ਮੰਨਦੇ ਆ ਨਾ ਤੁਸੀਂ ਵੀ ਬੰਦੇ ਜਨਾਨੀਆਂ ਦੀ ਸਲਾਹ ਨਹੀਂ ਸੁਣਦੇ
0: ਆ ਵੇਖ ਲਓ ਭਰਾ ਮੈਨੂੰ ਘੇਰਾ ਪਾਉਣ ਡੀਆਂ ਜੇ ਆ ਫੇਰ ਤੂੰ ਗਾਣਾ ਸਾਡੀ ਗੱਲ ਨਹੀਂ ਕਰਦਾ ਗੱਲ ਮੈਂ ਸਵਾਹ ਕਰਾਂ ਤੁਸੀਂ ਆਉਂਦੇ
1: ਤੁਸੀਂ ਆਉਂਦੇ ਨਹੀਂ
0: ਕਰ ਕਰਾ ਕੇ ਤੁਸੀਂ ਰਿਚਰਡ ਭੇਜ ਦਿੰਦੇ ਫਿਰ ਤੁਸੀਂ ਕਹਿ ਦਿੰਦੇ ਲੈ ਉਹ ਤੇ ਕੱਲਾ ਕਰ ਆ ਵਾ ਉਹਦੀ ਕਿਹੜੀ ਗੱਲ ਆ ਉਹ ਤੇ ਕਰ ਸਕਦਾ ਗੱਲ
1: ਹਨਾ ਇਹ ਡਰਦੇ ਆ ਜਨਾਨੀਆਂ ਤੋਂ ਬਾਕੀ
0: ਪਤਾ ਨਹੀਂ ਹੁਣ ਮੈਂ ਕੀ ਕਹਿ ਸਕਦਾ ਹੁੰਦਾ ਨਹੀਂ ਤੈਨੂੰ ਤੁਸੀਂ ਦੋਹਾਂ ਸਲਾਹ ਹੋਈ
1: ਮੈਨੂੰ ਲੱਗਦਾ ਤੁਸੀਂ ਇਹਨਾਂ ਤੋਂ ਡਰਦੇ
0: ਆ ਮੈਂ ਹੁਣ ਤਾਂ ਦੋ ਜਾਣੀਆਂ ਤੁਸੀਂ ਲੱਗੀਆਂ ਮੈਂ ਹੁਣ ਕੀ ਬੋਲਾਂ ਵਿੱਚ ਦੱਸਣ
1: ਉਹਨਾਂ ਨੂੰ ਤੁਸੀਂ ਬੋਲਣ ਨਹੀਂ ਦਿੱਤਾ ਦੋਨਾਂ ਜਣਿਆਂ ਨੇ
0: ਕਿਹਨਾਂ ਨੂੰ
1: ਜਿਹੜੇ ਤੀਜੇ
0: ਮੇਰੇ ਕੰਨਾਂ 'ਚ ਲੱਗੇ ਨਾ ਮੈਨੂੰ ਵਿੱਚ ਵਿੱਚ ਸੁਣ ਲਿਆ ਤੁਹਾਨੂੰ ਕੀ ਲੱਗਦਾ ਉਹ ਚੁੱਪ ਕਰਕੇ ਸੁਣ ਰਹੇ ਆ ਉਹਨਾਂ ਦੇ ਮਨ 'ਚ ਚੱਲਣ ਡੀਆਂ
1: ਤੁਸੀਂ ਮੰਨਦੀ
0: ਉਹਨਾਂ ਨੂੰ ਲੱਗਦਾ ਵੀ ਸੁੱਖ ਕਰੀ ਜਾਣੀ ਜਾਂ ਮੈਨੂੰ ਕੀ ਲੋੜ ਹੈ ਮੈਂ ਐਵੇਂ ਕਾਂ ਥਕਾਉਣਾ
1: ਤੁਸੀਂ ਮੰਨਦੀਆਂ ਜਾਣਦੇ ਲੋ ਆ ਗਏ
0: ਵੇਖੀ ਆਇਆ ਕੋਈ ਮਰਦ ਟਾਂਗੇ ਵਾਲਾ ਵੇਖੇ ਇੱਕ ਮਿੰਟ ਪਹਿਲਾਂ ਮਰਦ ਟਾਂਗੇ ਹੈਲੋ
1: ਮਰਦ ਟਾਂਗੇ ਵਾਲਾ ਪਤਾ ਲੱਗੇ ਮਰਦ ਟਾਂਗੇ ਵਾਲਾ ਤਾਂ ਨਹੀਂ ਬੱਸ ਵਾਲਾ ਭਾਵੇਂ ਦੀ ਆ ਗਿਆ
0: ਲੈ ਬੋ ਇੱਕ ਹੋਰ ਆਇਆ ਲੈ ਵੇਖੀ ਵੇਖੀ ਭਲਾ ਭਲਾ ਆਏ ਬੰਦੇ ਹੀ ਭਲਾ ਵੇਖੀ ਹੈ ਨਾ ਮੈਂ ਜਸਟ ਕਰੋਸਟੀ ਵਾਈਜ਼ ਮੈਂ ਚੈੱਕ ਤੇ ਕਰਾਂ ਪਹਿਲਾਂ ਹੈਲੋ ਹੈਲੋ ਮਰਦੋ ਵਾਹ ਲਿਆ ਵਾਹ ਵਾਹ ਵਾਹ ਹੁਣ ਹੁਣ ਬਣੀ ਗੱਲ ਹੁਣ ਕਰੋ ਗੱਲ ਤੂੰ ਹੁਣ ਮੈਨੂੰ ਯਕੀਨ ਹੋ ਗਿਆ ਇਹ ਬੰਦੇ ਹੋਣੇ ਜਿਹੜੇ ਇੰਨੇ ਛੇਤੀ ਆਏ ਹੁਣ ਦੱਸੋ ਕੀ ਕਹਿੰਦੇ ਨੀ
1: ਮੈਂ ਤੁਹਾਨੂੰ ਇਹ ਕਹਿੰਦੀ ਸੀ ਵੀ ਘਰ ਜਾਣ ਦਾ ਟਾਈਮ ਹੋ ਗਿਆ
0: ਹਾਂਜੀ ਹਾਂਜੀ ਨਹੀਂ ਨਹੀਂ ਨਹੀਂ ਨਹੀਂ ਤੁਸੀਂ ਕਿੱਥੇ ਜਾਣਾ ਵਾ
1: ਇੰਨਾ ਅਸੀਂ ਜਾਣ ਦਿੰਦੀਆਂ ਇਹਨਾਂ ਨੂੰ
0: ਹਾਂ
3: ਪਰਮਾਤਮਾ
1: ਦਾ
0: ਹਾਂਜੀ ਤੁਹਾਡੇ ਪੇਸ਼ੈਂਟ
3: ਮੈਂ ਤੁਹਾਨੂੰ ਇਹ ਕਹਿੰਦੀ ਪਈ ਸੀਗੀ ਕਿ ਜਿੱਦਾਂ ਤੁਸੀਂ ਕਹਿੰਦੇ ਨਾ ਕਿ ਨਹੀਂ ਬੰਦੇ ਨੀ ਸੁਣਦੇ ਬੰਦਿਆਂ ਨੂੰ ਤੁਸੀਂ ਉਹੀ ਘਰ ਦੀ ਜਿਹੜੀ ਕਹਿੰਦੇ ਦਾਲ ਕੀ ਕਹਿੰਦੇ ਉਹ ਮੁਰਗੀ
1: ਘਰ ਦੀ ਮੁਰਗੀ ਦਾਲ ਬਰਾਬਰ
0: ਘਰ ਦੀ ਮੁਰਗੀ ਦਾਲ ਬਰਾਬਰ
1: ਇਹ ਤਾਂ ਸਾਨੂੰ ਜ਼ਿਆਦਾ ਹੋਣੀਆਂ ਚਾਹੀਦੀਆਂ
0: ਨਹੀਂ ਉਹਨਾਂ ਨੂੰ ਇੱਕਦਮ ਦਿਮਾਗ 'ਚ ਆ ਗਿਆ ਨਾ ਵੀ ਉਹ ਮੁਰਗੀ ਕੌਣ ਹੈ ਭਲਾ ਫਿਰ ਉਹ ਚੁੱਪ ਕਰ ਗਿਆ
3: ਮੁਰਗੀ ਕੌਣ
0: ਉਹਨਾਂ ਇੱਕਦਮ ਪੌਜ਼ ਨਾਲ ਤਾਂ ਲਿਆ ਵੀ ਮੈਂ ਦਾਲ ਬਣਾ ਜਾਂ ਮੈਂ ਮੁਰਗੀ ਬਣਾ
3: ਰਣਜੋਤ ਜੀ ਦੇ ਨਾਲ ਕੋਈ ਗੱਲ ਕਰੇ ਨਾ ਤੇ ਮੈਂ ਬੜੀ ਦੇਰ ਜੇ ਥੋੜੀ ਜਿਹੀ ਜਦੋਂ ਸ਼ਾਂਤੀ ਜੀ ਆਵੇ ਮੈਂ ਕਿੰਨੀ ਹੱਦ ਤੱਕ ਰਣਜੋਤ ਜੀ ਬੋਲੇ ਨੀ ਇਹ ਕਿੱਦਾਂ

0: ਪਹਿਲੇ ਤਾਂ ਉਹਨੇ ਦੇ ਡਿਸਟੈਂਸ ਦੇ ਵਿੱਚ ਕੀ ਬੰਦਾ ਤੇ ਛਤਰੀ ਲਊਗਾ। ਮੈਂ ਤੁਹਾਨੂੰ ਕਲਾਸ ਨੂੰ ਤੇ ਬਾਅਦ ਚਾਹੁੰਦੀ, ਮੈਨੂੰ ਤੁਸੀਂ ਸਾਰਾ ਟੌਪਿਕ ਸਟਾਰਟ ਕੀਤਾ ਨਾ ਕਿ ਉਹ ਸਕੂਲ ਵਾਲੀ ਗੱਲ ਤੋਂ ਨਾ, ਤੇ ਮੈਨੂੰ ਤੁਸੀਂ ਚੇਤੇ ਕਰਾਤਾ ਕਿ ਜਦੋਂ ਆਪਾਂ ਨਾ ਸਕੂਲ ਜਾਂਦੇ ਪਿੰਡ ਵਾਲੇ ਨਾ, ਤੇ ਉੱਥੇ ਨਾ ਮੇਰਾ ਜਿਹੜਾ ਸਭ ਤੋਂ ਵੱਡਾ ਬ੍ਰਦਰ ਉਹ ਸਾਡਾ ਮੇਨ ਹੁੰਦਾ ਸੀਗਾ ਕਿ ਸਾਨੂੰ ਗਰੁੱਪ ਚ ਉਹਨੇ ਲੈ ਕੇ ਜਾਣਾ ਨਾ, ਤੇ ਸਾਨੂੰ ਜਦੋਂ ਮੰਮੀ ਉਹਨੂੰ ਫੀਸ ਦੇ ਦਿੰਦੀ ਹੁੰਦੀ ਸੀ ਨਾ, ਤੂੰ ਜਾ ਕੇ ਸਾਰਿਆਂ ਨੂੰ ਫੀਸ ਦੇ ਦੀ, ਤੇ ਜਦੋਂ ਆਪਾਂ ਨੂੰ ਮੰਮੀ ਉਹ ਕਰੇਲੇ ਜੇ ਕਰਕੇ ਤਕਰੀਬਨ ਪਾ ਕੇ ਨੀ ਭੇਜ ਦਿੰਦੀ
1: ਹੁੰਦੀ
0: ਮੈਨੂੰ, ਉਸ ਕਰੇਲਿਆਂ ਤੋਂ ਲੈ ਕੇ ਹੁਣ ਤੱਕ ਕਰੇਲੇ ਏਡੇ ਮਤਲਬ ਭੈੜੇ ਲੱਗਦੇ ਆ ਨਾ। ਉਹਨੇ ਨਾ ਫੀਸ ਨੀ ਦੇਣੀ ਉਹ ਸਾਡੀ ਟੀਚਰ ਨੂੰ ਹਨਾ, ਜਦੋਂ ਸਾਡੀ ਅਸੈਂਬਲੀ ਹੁੰਦੀ ਹੁੰਦੀ ਸੀ ਨਾ, ਉਹਨੇ ਨਾ ਫੀਸ ਉਹ ਆ ਨੀ ਜਾਂਦੇ ਜਿੱਦਰੇ ਉੱਥੇ ਖਾਣ ਵਾਲੇ ਰੇਹੜੀਆਂ ਵਾਲੇ ਆਉਂਦੇ ਹੁੰਦੇ ਸੀਗੇ, ਆਉਂਦੇ ਹੁੰਦੇ ਨਾ ਅੱਧੀ ਛੁੱਟੀ ਵੇਲੇ
1: ਬਾਹਰ ਖਾਂਦੇ,
0: ਤੇ ਉਹਨੇ ਨਾ ਰੋਜ਼ ਉੱਥੇ ਖਲੋਤਾ ਹੋਣਾ ਤੇ ਮੈਂ ਤੇ ਮੇਰੇ ਦੂਜੇ ਭਰਾ ਨੇ ਸੋਚਣਾ ਕਿ ਮੰਮੀ ਨੂੰ ਰੋਜ਼ ਕਿੱਦਾਂ ਪੈਸੇ ਦੇ ਦਿੰਦੀ, ਉਹ ਸਾਡੇ ਹੌਲੀ ਹੌਲੀ ਫੀਸ ਕਰਕੇ ਪੈਸੇ ਰੋਜ਼ ਖਰਚਦਾ ਸੀ, ਫੀਸ ਨੀ ਪਸਾਉਂਦਾ ਸੀ ਉਹ। ਜਦੋਂ ਅਸੈਂਬਲੀ ਦੇ ਵਿੱਚ ਸਾਡੀ ਮੈਡਮ ਜਿਹੜੀ ਹੁੰਦੀ ਨਾ ਪ੍ਰਿੰਸੀਪਲ, ਉਹ ਸਾਰਿਆਂ ਨੂੰ ਬਾਹਰ ਕਰਦੇ ਨੇ ਜਿਹਨੇ ਫੀਸ ਨਹੀਂ ਦਿੱਤੀ, ਜਿਹਨਾਂ ਨੇ ਫੀਸ ਨਹੀਂ ਆਈ, ਉਹਨੇ ਰੋਜ਼ ਫੜ ਕੇ ਨਾ ਮੇਰਾ ਇੱਕ ਕਰੇਲਾ ਜਿਹਾ ਮੈਨੂੰ ਇੰਨਾ ਘੁਮਾਉਣਾ, ਮੈਨੂੰ ਉਹ ਟਰੋਮਾ ਕਦੇ ਨੀ ਭੁੱਲਦਾ।
2: ਇੱਕ ਤਾਂ ਕਰੇਲਾ ਪੱਟ ਹੋਣਾ ਤੇ ਉੱਪਰ ਜਿਹੜੀ ਇੰਨੇ ਸਕੂਲ ਮੋਰੇ ਬੇਇੱਜ਼ਤੀ ਹੋਣੀ ਵੀ ਇਹਨਾਂ ਨੇ ਫੀਸ ਦੇ ਦਿੱਤੀ।
0: ਉਹਨਾਂ ਨੇ ਪਤਾ ਉਹਦਾ ਇੱਕੋ ਹੀ ਡਾਇਲੋਗ ਹੁੰਦਾ ਸੀ, ਸੋਖੇ ਨੇ ਖਸਮਾਂ ਨੂੰ ਖਾਣੀ ਹੈ, ਤੈਨੂੰ ਮੈਂ ਰੋਜ਼ ਕਿੰਨੀ ਫੀਸ ਲੈ ਕੇ ਆ। ਹਾਂ
1: ਤੇ ਤੁਸੀਂ ਕਿਹਾ ਨੀ ਕਦੀ ਵੀ ਉਹਨਾਂ ਨੇ ਤੇ ਦਿੱਤੀ ਆ ਤੇ ਉਹ ਉਹਨੂੰ ਵੀ ਸੱਦੋ।
0: ਮੈਂ ਤਾਂ ਕਿਹਾ, ਮੈਂ ਕਿਹਾ ਦਿੱਤੀ ਆ, ਕਹਿੰਦੇ ਸਾਰੇ ਘਰ ਦੇ ਮਾਪੇ ਇੱਦਾਂ ਕਹਿੰਦੇ ਦਿੱਤੀ ਆ ਪੁੱਤ, ਪਹੁੰਚੀ ਨਹੀਂ ਆ ਕਹਿੰਦੇ।
1: ਨਹੀਂ ਨਹੀਂ ਤੇ ਤੁਹਾਨੂੰ ਨਹੀਂ ਪਤਾ, ਤੁਸੀਂ ਕਹਿਣਾ ਸੀ
2: ਵੀ ਉਹ ਵੱਡਾ ਵੀਰ ਉਹ ਨਹੀਂ ਸੀਗਾ,
0: ਉਹਨੂੰ ਕਹੀਦਾ ਸੀਗਾ। ਉਹ ਕਹਿੰਦੇ ਮੈਂ ਦਿੱਤੀ, ਉੱਥੇ ਤਾਂ ਕਹਿ ਦਿੰਦਾ ਸੀ ਮੈਂ ਦਿੱਤੀ ਹੈ ਮੈਡਮ ਜੀ, ਤੁਸੀਂ ਦੂਜੀ ਮੈਡਮ ਨੂੰ ਪੁੱਛੋ, ਉਹ ਇਹਦੀ ਉਹ ਪ੍ਰਿੰਸੀਪਲ ਸੀ ਜਿਹੜੀ ਸਾਡੇ ਕਰੇਲੇ ਪੱਟਦੀ ਸੀ,
1: ਉਹਨੇ ਜਿਹਨੂੰ ਕਰੇਲਾ ਪੁੱਟਿਆ ਗਿਆ ਹੁੰਦਾ।
2: ਹਾਂ ਤੇ ਉਹਨੇ ਜਿਹਨੂੰ ਤਾਂ ਹੋ ਗਈ ਬੇਇੱਜ਼ਤੀ ਗੱਲ ਕਾਦੀ ਆ।
0: ਫਿਰ ਜਦੋਂ ਉਹਨੂੰ ਘਰੇ ਆਣਾ ਜਾਂ ਕੁਛ ਵੀ ਆਣਾ, ਉਹ ਇੰਨਾ ਕੁ ਉਹਦਾ ਮਤਲਬ ਪ੍ਰਭਾਵ ਹੁੰਦਾ ਸੀ ਨਾ ਵੱਡੇ ਵੜੇ ਦਾ, ਕਿ ਉਹਨੇ ਕਹਿਣਾ ਮੈਂ ਤਾਂ ਦਿੱਤੀ, ਇਹਦੀ ਮੈਡਮ ਝੂਠ ਬੋਲਦੀ। ਜਦੋਂ ਉਹਨੂੰ ਮੰਮੀ ਦਾ ਟਾਈਮ ਲੱਗਣਾ ਉਦੋਂ ਟੂ ਲੇਟ ਹੋ ਜਾਣਾ ਸਕੂਲੇ ਪਹੁੰਚਣ ਨੂੰ ਨਾ, ਕਿ ਉਦੋਂ ਉਹਨੂੰ ਤਾਂ ਛਿੱਤਰ ਛਿੱਤਰ ਪੈ ਜਾਂਦੇ ਹੁੰਦੇ। ਮੈਂ ਕਹਿੰਦੀ ਨੀ ਕਿ ਉਹ ਵਾਲਾ ਡਰਾਮਾ ਮੈਨੂੰ ਹਜੇ ਤੱਕ ਨੀ ਭੁੱਲਦਾ।
2: ਏਦਾਂ ਨਾ ਏਦਾਂ ਨਾ ਹੁੰਦਾ ਕਈ ਵਾਰੀ, ਅਸੀਂ ਨਾ ਸਕੂਲ ਚੇਂਜ ਕੀਤਾ ਦਸਵੀਂ ਤੋਂ ਬਾਅਦ, ਗਿਆਰਵੀਂ ਬਾਰਵੀਂ ਫਗਵਾੜੇ ਜਾਣ ਲੱਗੇ, ਪਹਿਲਾਂ ਪਿੰਡ ਸੀ।
1: ਇਹਨਾਂ ਨੂੰ ਮਿਲਿਆ ਕਰ ਦਈਏ।
2: ਹਾਂਜੀ ਠੀਕ ਆ, ਮੈਂ ਇਹਨਾਂ ਨੂੰ, ਮੈਂ ਗੱਲ ਤਾਂ ਇਹਨਾਂ ਨੂੰ ਦੱਸਣੀ ਸੀ,
1: ਅਜੇ ਇਹਨਾਂ ਨੂੰ ਦੱਸਣੀ ਆ ਜਦੋਂ ਦੱਸੋ ਦੱਸੋ।
2: ਸਾਨੂੰ ਨਾ ਅਸੀਂ ਗਏ ਤੇ ਨਵੀਆਂ ਐਡਮਿਸ਼ਨਸ ਹੋ ਰਹੀਆਂ ਸੀ, ਤੇ ਪ੍ਰਿੰਸੀਪਲ ਨੂੰ ਨਾ ਮਿਲੇ ਵੀ ਹਾਂ ਇੱਦਾਂ ਦਾ ਆਹ ਸਬਜੈਕਟ ਜੋ ਵੀ ਨਾ ਕੀਤਾ, ਤੇ ਪ੍ਰਿੰਸੀਪਲ ਕਹਿੰਦੇ ਅੱਛਾ ਠੀਕ ਆ ਵੀ ਐਡਮਿਸ਼ਨ ਤੁਹਾਡੀ ਹੋ ਗਈ, ਕੱਲ੍ਹ ਨੂੰ ਤੁਸੀਂ ਯੂਨੀਫਾਰਮ ਪਾਉਣੀ ਆ, ਵੀ ਯੂਨੀਫਾਰਮ 'ਚ ਆਉਣਾ ਸਕੂਲੇ। ਤੇ ਅਸੀਂ ਉਹਨੂੰ ਕਿਹਾ ਵੀ ਸਾਡੇ ਕੋਲ ਸਾਡੇ ਸਕੂਲ ਦੀ ਯੂਨੀਫਾਰਮ ਡਿਫਰੈਂਟ ਸੀਗੀ, ਇਹਦੀ ਡਿਫਰੈਂਟ ਆ। ਕਹਿੰਦੀ ਕੋਈ ਗੱਲ ਨਹੀਂ ਵੀ ਵੈਨਸਡੇ ਥਰਸਡੇ ਵਾਈਟ ਯੂਨੀਫਾਰਮ ਹੁੰਦੀ ਆ, ਉਸ ਸਕੂਲ ਵਿੱਚ ਵਾਈਟ ਯੂਨੀਫਾਰਮ ਹੈਗੀ ਆ। ਅਸੀਂ ਕਿਹਾ ਹਾਂ ਹੈਗੀ ਆ। ਕਹਿੰਦੀ ਉਹ ਪਾ ਕੇ ਆਇਓ। ਤੇ ਅਸੀਂ ਨਾ ਚਾਰ ਜਣੀਆਂ ਸੀਗੀਆਂ ਸਹੇਲੀਆਂ, ਤੇ ਅਸੀਂ ਸਲਾਹ ਬਣਾਈ ਕਿ ਇਹਨੂੰ ਬੜਾ ਇੰਨੇ ਨਿਆਣਿਆਂ 'ਚ ਯਾਦ ਹੋਣਾ ਨਾ, ਅਸੀਂ ਕਹਿ ਦਾਂਗੇ ਵੀ ਆਪਾਂ ਨਵੀਂ ਆ ਐਡਮਿਸ਼ਨ, ਤੇ ਇੱਕ ਦਿਨ ਤੇ ਸ਼ਹਿਰ ਵਾਲੇ ਸਕੂਲ 'ਚ ਦੂਜੇ ਕੱਪੜੇ ਪਾ ਕੇ ਜਾਈਏ। ਅਸੀਂ ਪਾ ਕੇ ਚਲ ਗਈਆਂ, ਤੇ ਅਸੈਂਬਲੀ ਹੋਈ ਤੇ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਯੂਨੀਫਾਰਮ ਨਹੀਂ ਪਾਈ ਨਾ, ਜਸ਼ੋ ਉਹ ਬਾਹਰ ਆ ਜਾਓ। ਪਹਿਲਾ ਦਿਨ ਸਕੂਲ ਦਾ ਹੈ, ਪਹਿਲੇ ਦਿਨ ਸ਼ਹਿਰ ਗਏ ਇਕੱਲੇ ਪੜ੍ਹਦਾ, ਤੇ ਬਾਹਰ ਕੱਢ ਲਿਆ ਏਡਾ ਵੱਡੇ ਸਕੂਲ ਦੇ ਵਿੱਚ। ਤੇ ਚਲੋ ਜੀ ਸਟੇਜ ਦੇ ਇੱਕ ਨਾ ਸਾਈਡ ਤੇ ਸਾਨੂੰ ਲੈ ਗਏ, ਤੇ ਸਾਰੇ ਬਾਕੀ ਜਿਹੜੀ ਸਾਡੇ ਤੋਂ ਵੱਡੀਆਂ ਕੁੜੀਆਂ ਸੀ ਆਲਰੇਡੀ ਟਵੈਲਥ ਵਿੱਚ ਵਾਲੀਆਂ ਸੀਗੀਆਂ, ਉਹ ਸਾਡੇ ਮੂੰਹ ਵੱਲ ਦੇਖਣ ਵੀ ਇਹ ਕਿੱਦਾਂ ਚਾਰੇ ਜਣੀਆਂ ਸਾਡੀ ਬੇਇੱਜ਼ਤੀ ਆ ਨਾ ਵੀ ਸਾਡੇ ਪਿੰਡ ਦੀਆਂ ਕੁੜੀਆਂ। ਤੇ ਪ੍ਰਿੰਸੀਪਲ ਆਈ ਡੰਡਾ ਉਹਦੇ ਹੱਥ ਵਿੱਚ, ਤੇ ਉਹ ਕਵੇ ਤੇ ਮੈਨੂੰ ਕਹਿੰਦੀ ਹਾਂ ਯੂਨੀਫਾਰਮ ਨੀ ਪਾਈ। ਮੈਂ ਕਿਹਾ ਅਸੀਂ ਨਾ ਦੂਜੇ ਸਕੂਲ ਤੋਂ ਆਏ ਹਾਂ ਵੀ ਹਲੇ ਯੂਨੀਫਾਰਮ ਨਾ ਲਈ ਨਹੀਂ ਹੈਗੀ, ਵੀ ਸੀਤੀ ਨਹੀਂ ਗਈ। ਤੇ ਕਹਿੰਦੀ ਕੱਲ ਮੈਂ ਤੁਹਾਨੂੰ ਕਿਹਾ ਨੀ ਸੀਗੀ ਕਿ ਵਾਈਟ ਪਾ ਕੇ ਆਇਓ, ਉਹ ਦਿਲ ਜਾਵੇ ਅਸੀਂ ਕਦੀ ਨੀ ਛੱਡਦੇ। ਇਹਨੂੰ ਯਾਦ ਰਹਿੰਦੀ ਚੀਜ਼ ਅਸੀਂ, ਮੰਨ ਲਓ ਅਸੀਂ ਸਾਡੇ ਦੋ ਦੋ ਡੰਡੇ ਪਏ ਹੱਥਾਂ ਦੇ, ਇੱਕ ਇੱਧਰ ਇੱਕ ਇੱਧਰ, ਤੇ ਜਿਹੜੀ ਬੇਇੱਜ਼ਤੀ ਹੋ ਗਈ ਨਾ ਉਹ ਪਹਿਲੀ ਤੇ ਆਖਰੀ ਬੇਇੱਜ਼ਤੀ ਸੀ ਸਕੂਲ ਦੇ ਵਿੱਚ,
1: ਸ਼ਹਿਰ ਵਾਲੇ ਬੱਚਿਆਂ ਸਾਹਮਣੇ ਬੇਇੱਜ਼ਤੀ।
2: ਹਾਂ ਦੇਖਿਆ ਵੀ ਬਾਅਦ ਨੀ ਅਸੀਂ ਕਦੀ, ਉਸ ਤੋਂ ਬਾਅਦ ਅਸੀਂ ਨੌ ਨੂੰ ਨਾ ਇੰਨਾ ਵੀ ਵਧਣ ਨੀ ਦਿੱਤਾ ਕਿ ਕਿਤੇ ਬਾਹਰ
1: ਪਹਿਲੇ ਦਿਨ ਹੀ ਸੈਟਿੰਗ ਹੋ ਗਈ,
2: ਪਹਿਲੇ
1: ਦਿਨ ਘਰ ਜਾਂਦੇ ਨਾ ਜਦੋਂ ਵਿਆਹ ਹੁੰਦਾ, ਤੇ ਉਹ ਜਦੋਂ ਬਾਰੀ ਖੋਲਣ ਦਾ ਜਦੋਂ ਗੱਡੀ ਚੋਂ ਕੱਢਣ ਦੇ ਪੈਸੇ ਦਿੰਦੇ ਆ ਨਾ, ਉਹ ਵੀ ਉਹ ਪਹਿਲੇ ਦਿਨ ਦੀ ਸੈਟਿੰਗ ਹੁੰਦੀ ਆ, ਉਹ ਉਹਨੂੰ ਹਿਸਾਬ ਤਾਬ ਲੱਗ ਜਾਂਦਾ ਵੀ ਇੰਨੇ ਕੁ ਜੋਗੇ ਆ।

0: ਪ੍ਰਾਇਮਰੀ ਸਕੂਲਾਂ ਦੇ ਵਿੱਚ ਤਾਂ ਚਲੋ ਹਨਾ ਫਿਰ ਸਾਰੇ ਸਿਬਲਿੰਗ ਇਕੱਠੇ ਜਾਂਦੇ ਉਦੋਂ ਤੁਹਾਨੂੰ ਪਤਾ ਹੁੰਦਾ ਨਾਲੇ ਉਹੀ ਚੀਜ਼ ਦਾ ਪਹਿਲਾਂ ਕਿ ਪਿੰਡ ਦਾ ਸਕੂਲ ਪਿੰਡ ਦੀਆਂ ਟੀਚਰਾਂ ਗੱਲ ਤੁਹਾਡੇ ਤੋਂ ਪਹਿਲਾਂ ਘਰੇ ਪਹੁੰਚ ਜਾਂਦੀ ਹੁੰਦੀ ਸੀਗੀ ਹਨਾ
1: ਜੀ
0: ਪਰ ਜਦੋਂ ਤੁਸੀਂ ਹਨਾ ਸੈਕੰਡਰੀ ਸਕੂਲ ਜਾਂਦੇ ਆ ਤੁਸੀਂ ਮੈਨੂੰ ਲੱਗਦਾ ਸੁਣਿਆ ਹੋਏਗਾ ਕਿ ਨਾ ਸਕੂਲ ਹੈਗਾ ਉਧਰਲੀ ਸਾਈਡ ਆਪਣੇ ਮਤਲਬ ਗੁਰਦਾਸਪੁਰ ਰਸਤੇ ਜਾਂਦੇ ਆ ਤੁਗਲਵਾਲ ਸਕੂਲ ਸੁਣਿਆ
2: ਹਾਂਜੀ ਹਾਂਜੀ
0: ਜਿੱਥੇ ਮਤਲਬ ਕੁੜੀਆਂ ਹੁੰਦੀਆਂ ਚਿੱਟੀ ਯੂਨੀਫਾਰਮ ਪਾਣੀ ਜਿੱਦਾਂ ਮਤਲਬ ਸਿਰ ਤੇ ਚੁੰਨੀ ਲੈਣੀ ਸੁੱਖ ਜੀ ਮੈਨੂੰ ਨਾ ਉੱਥੇ ਪਾਤਾ ਹੈ ਤੇ ਮੈਨੂੰ ਜਿੱਦਾਂ ਨਾ ਸਾਡੀ ਸਕੂਲ ਦੀ ਬੱਸ ਲੱਗੀ ਹੁੰਦੀ ਸੀਗੀ ਕੁੜੀਆਂ ਦੀ ਇਕੱਲਿਆਂ ਦੀ ਤੇ ਉਹਨਾਂ ਨੇ ਉੱਥੋਂ ਲੈ ਕੇ ਜਾਣਾ ਜਿੱਦਣ ਕਿਤੇ ਸਕੂਲ ਦੀ ਬੱਸ ਜਾਂ ਖਰਾਬ ਹੋ ਗਈ ਕੁਛ ਹੋ ਗਈ ਤੁਹਾਨੂੰ ਦੂਸਰੀ ਬੱਸ ਤੇ ਆਉਣਾ ਪੈਂਦਾ ਹੁੰਦਾ ਸੀਗਾ ਤੁਸੀਂ ਯਕੀਨ ਮੰਨਿਓ ਕਿ ਸਿਰ ਤੇ ਚੁੰਨੀ ਉਹ ਵਿਚਾਰੀਆਂ ਨੇ ਏਦਾਂ ਖਲੋਤੀ ਨੇ ਏਦਾਂ ਲੱਗਦਾ ਸਾਨੂੰ ਬੱਸ ਚੜਾਉਂਦੇ ਨੀ ਹੁੰਦੇ ਕਹਿੰਦੇ ਐਂ ਲੱਗਦਾ ਤਾਂ ਕੁੜੀਆਂ ਮਤਲਬ ਮਕਾਨ ਨੀ ਖਲੋਤੀ
1: ਬਾਹਰ ਨਿਕਲਣਾ ਇੱਕ ਤਾਂ ਹੈਗਾ ਬਾਜ਼ਾਰ ਦੇ ਵਿੱਚ ਸੀ ਪੂਰਾ ਬਾਜ਼ਾਰ ਮਤਲਬ ਚਿੱਟਾ ਚਿੱਟਾ ਜਿੱਦਾਂ ਕੋਈ ਨਾ ਮਕਾਨ ਚੱਲੀ ਹੁੰਦੀ ਏਦਾਂ ਹੋਇਆ ਹੁੰਦਾ ਸੀਗਾ ਸਾਰਾ ਸਕੂਲ ਉਹ ਸਕੂਲ ਹੈਗਾ ਵੀ ਨਰਸਰੀ ਤੋਂ ਲੈ ਕੇ 12th ਤੱਕ ਸੀ ਸਾਰੇ ਚਿੱਟੇ ਕੱਪੜੇ
2: ਕਰੇ ਕਿੰਨਾ ਸਲਾਹ ਦਿੱਤੀ ਹੋਗੀ ਉਹਨਾਂ ਚਲੋ ਥੈਂਕ ਯੂ ਕੁਲਵੀਰ ਥੈਂਕ ਯੂ ਥੈਂਕ ਯੂ ਵੇਖੋ ਵੇਖੋ ਮਾੜਾ ਜਿਹਾ ਬਲੱਡ ਟੈਸਟ ਕਰਾਉਣ ਖੜੋਂ ਬੈਠੇ ਆ
0: ਚਲੋ
2: ਮਾੜਾ ਜਿਹਾ ਇਹ ਤਾਂ ਬੰਦਾ ਹੋਵੇ ਤੇ ਰੋਟੀ ਰੋਟੀ ਨੂੰ ਵੇਟ ਕਰ ਲੈ ਚਲੋ ਕੋਈ ਗੱਲ ਨੀ ਘੜੀ ਹੈ ਨਾ ਉਹਨਾਂ ਚਿਰ ਸੇਬ ਸੂਬ ਖਾ ਲਏ ਹਨਾ ਪੇਸ਼ੈਂਟ ਵਿਚਾਰੇ ਹੋਣੇ ਕਿਤੇ ਜਾਣਾ ਥੈਂਕ ਯੂ
1: ਹਲੇ ਵੀ ਚੱਲ ਜਾਓ
2: ਲੈ ਅਸੀਂ ਤਾਂ ਉਹ ਘੰਟੇ ਤੋਂ ਪਾਏ ਪਿਛਲੇ 20 ਮਿੰਟਾਂ ਤੋਂ ਤੁਸੀਂ ਆਪ ਪਏ ਹੋ ਅਸੀਂ ਤਾਂ ਪਹਿਲਾਂ ਪਹਿਲਾ ਘੰਟਾ ਸਾਡੇ ਖਾਤੇ ਪਾ ਦੋ ਆ
1: ਅਸੀਂ ਤੁਹਾਨੂੰ ਸੁੱਕਣੇ ਪਾਇਆ ਸੀ ਜਾਓ ਹੁਣ ਬਾਹਰ ਜਾ ਕੇ ਗਿੱਲੇ ਹੋਵੋ
2: ਵੇਖੋ ਅਸੀਂ ਤੇ ਅਸੀਂ ਵੇਖੋ ਪਤਾ ਕੀ ਚੱਕਰ ਆ ਅਸੀਂ ਤੇ ਅਸੀਂ ਭੈਣ ਜੀ ਪਾਏ ਸੁੱਕਣੇ ਠੀਕ ਆ ਆਹ ਹੁਣ ਤੁਸੀਂ ਰੰਗ ਹੀ ਡਾਉਣ ਡੇ ਜੇ ਧੁੱਪ ਵੱਧ ਗਈ
1: ਮੀਂਹ ਦੇ ਵਿੱਚ ਕੈਮੀਕਲ ਰੰਗ ਫੇਡ ਹੋ ਜਾਣਾ ਚਲ ਜਾਓ ਅੰਦਰ
2: ਥੈਂਕ ਯੂ ਥੈਂਕ ਯੂ ਥੈਂਕ ਯੂ ਸਾਡੇ ਇੱਧਰ ਮਰਦ ਆਏ ਬੈਠੇ ਆ ਹੈ
1: ਜਿਹੜੇ
2: ਮੁੱਖ ਮਹਿਮਾਨ ਹੈ ਨਾ ਉਹ ਸੱਦੇ ਆਉਂਦੇ ਆ
1: ਮੁੱਖ ਮਹਿਮਾਨ
2: ਹਾਂ ਇਹ ਹੁੰਦੇ ਆ ਮਰਦ
1: ਉਹ ਲੇਟ ਆਉਂਦੇ ਆ
2: ਹਾਂਜੀ 175 ਤੁਸੀਂ ਆਉਣੇ ਰਹੋ ਜੀ
1: ਇਹ ਕਿਹੜੇ ਮੁੱਖ ਮਹਿਮਾਨ 175
2: ਹੈਲੋ
1: ਲਓ ਕਰ ਲਓ ਗੱਲ
2: ਕਮਾਲ ਹੋ ਗਈ ਯਾਰ ਮਤਲਬ ਭਾਬੀ ਨੇ ਗੁੱਟੋ ਫੜ ਲਿਆ ਹੋਵੇ ਹੈਲੋ ਹਾਂਜੀ ਹਾਂਜੀ ਹਾਂਜੀ ਸਰ
3: ਮੈਂ ਵੇਖਿਆ ਤੁਸੀਂ ਨਾ ਇਹ ਲੜੀ ਟੁੱਟਣ ਦੇਣ ਦੇ ਨਾ ਤੁਸੀਂ ਟੁੱਟਣ ਦੇਣ ਦੇ ਬੰਦੇ ਵੀ
1: ਜਿਹੜਾ ਮਗਰੋਂ ਆਇਆ ਉਹਦੀ ਬਾਰੀ ਮਗਰੋਂ ਹੀ ਆਉਣੀ ਹੈ ਦੱਸੋ ਉਹਨੂੰ ਪਹਿਲਾਂ ਕਿੱਥੇ ਬਾਰੀ ਦੇ ਦੇਗੀ
3: ਭਾਈ ਨੇ ਟਰਾਈ ਮਾਰੀ ਕਿ ਚਲੋ ਭੈਣ ਜੀ ਚਲੋ ਬਸ ਬਸ ਨਾ ਭੈਣ ਜੀ ਕਿਤੇ ਰੁਕਦੇ ਉਹ ਕਹਿੰਦੇ ਬਾ ਲੜੀ ਤੇ ਲੜੀ ਜਾਣ ਦੋ ਗੱਡੀ
1: ਇੰਨੇ
2: ਚਿਰ ਦੀ ਮੈਂ ਕੱਢਣ ਕੱਢੋ ਹੁਣ ਤੁਸੀਂ ਬੋਲਣਾ ਸਿੱਖਿਆ ਤੁਸੀਂ ਕਰੋਗੇ ਗੱਲ ਤੁਹਾਨੂੰ ਪਤਾ ਲੱਗੇ ਵੀ ਕਿੱਦਾਂ ਕਿੱਦਾਂ ਕਿੱਦਾਂ ਬੀਬੀਆਂ ਨਾਲ ਕਰੀਦੇ ਪ੍ਰੋਗਰਾਮ ਕਰੋਗੇ ਗੱਲ
3: ਉਹ ਤੁਸੀਂ ਜਿਹੜਾ ਟੌਪਿਕ ਚਲਾਇਆ ਸੀਗਾ ਸਲਾਹ ਮੈਨੂੰ ਵੀ ਕਿਸੇ ਨੇ ਸਲਾਹ ਦਿੱਤੀ ਬਹੁਤ ਵਧੀਆ ਸਲਾਹ ਦਿੱਤੀ ਬਹੁਤ ਹੀ ਜ਼ਿਆਦਾ ਵਧੀਆ ਕਿ ਮੈਂ ਨਾ ITI ਕੀਤੀ ਸੀਗੀ ਤੇ ਮੈਂ PR ਹੋ ਗਿਆ ਤੇ ਮੈਂ ਸੋਚਣ ਦਿਆ ਆਪਣਾ ਕਰੀਅਰ ਕਿ ITI ਦੇ ਵਿੱਚ ਇੰਨੀ ਗਰੋਥ ਨਹੀਂ ਹੋ ਰਹੀ ਅੱਜ ਕੱਲ ਕਿਉਂਕਿ AI ਆ ਗਿਆ ਵਾ ਬੀਟੈਕ ਪਿੱਛੋਂ ਤੇ ਇਲੈਕਟ੍ਰੀਕਲ ਚ ਤੇ ਮੈਂ ਕਿਹਾ ਚੱਲ ਮੈਂ ਟਰਾਈ ਮਾਰ ਕੇ ਵੇਖਦਾ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਰ ਲੋ ਤੁਹਾਡਾ ਸਾਲ ਚ ਬਣ ਜਾਣਾ
2: ਓਕੇ
3: ਤੇ ਹੁਣ ਮੈਂ ਚਿਸਮ ਇੰਸਟੀਚਿਊਟ ਕਰਦਾ ਵਾਂ ਤੇ ਮੇਰਾ ਮੈਨੂੰ ਉਹ ਕਹਿੰਦੇ ਕਿ ਤੁਸੀਂ AI ਡਾਟਾ ਸੈਂਟਰ ਚ ਜਾਓ ਕਿਉਂਕਿ ਤੁਹਾਡਾ ਬੈਕਗ੍ਰਾਉਂਡ ਵੀ ITI ਦਾ ਵਾ ਜਿਹੜੀ ਮਾਸਟਰਸ ਕੀਤੀ ਤੁਸੀਂ ਤੇ ਮੈਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ
2: ਓਕੇ ਗੁੱਡ
1: ਗੁੱਡ
2: ਗੁੱਡ ਹੋ ਗਿਆ
3: ਬੰਦਾ ਜਿਹਨੇ ਮੈਨੂੰ ਇਹ ਦਿੱਤੀ ਨਾ ਸਲਾਹ ਉਹ ਆ ਬਿਲਕੁਲ ਪੜਿਆ ਲਿਖਿਆ
2: ਅੱਛਾ ਉਹ ਤਾਂ ਫਿਰ ਦਿਮਾਗ ਅਨਯੂਜ਼ਡ ਹੈ ਨਾ ਮਤਲਬ ਉਹ ਫਰੈਸ਼ ਦਿਮਾਗ ਹੈ ਦੇਖੋ ਬਾਕੀ ਇਹਨੇ ਵਰਤ ਵਰਤ ਲਏ
3: ਸਭ ਤੋਂ ਵਧੀਆ ਸਲਾਹ ਉਹ ਚ ਮੈਂ ਗਰੋ ਵੀ ਕਰ ਸਕਦਾ ਵਾ ਤੇ ਬਹੁਤ ਜ਼ਿਆਦਾ ਓਪਰਚੁਨਿਟੀ ਆ
2: ਬਹੁਤ ਵਧੀਆ ਵੇਖੋ ਆਹ ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਹੋਰ ਕੋਈ ਆਪਣਾ ਸਮਝ ਕੇ ਕੋਈ ਮਾੜੀ ਮੋਟੀ ਗੱਲ ਕਰਦੇ ਬਾਕੀ ਤੇ ਬੰਦਾ ਚਲੋ ਮਿਹਨਤ ਤੇ ਹਰ ਇੱਕ ਦੀ ਆਪਣੀ ਆਪਣੀ
1: ਜੀ ਬਿਲਕੁਲ ਪੜ੍ਹਨਾ ਤੇ ਆਪਣਾ ਆਪਣਾ ਦੱਸਣਾ ਹੀ ਆ ਬਸ
3: ਉਹਨਾਂ ਨੇ ਬਹੁਤ ਫੋਰਸ ਕੀਤਾ ਕਿ ਭਾਜੀ ਤੁਸੀਂ ਕਰ ਸਕਦੇ ਜੇ ਤੇ ਕਰ ਲਓ ਇਹ ਕੋਈ ਜ਼ਿਆਦਾ ਟਫ ਨਹੀਂ ਹੈਗਾ ਔਨ ਟਾਪ ਆਫ ਦੈਟ ਆਸਟ੍ਰੇਲੀਆ ਗਵਰਨਮੈਂਟ ਮੀਨਸ ਕਿ ਜਿਹੜੇ ਪੀਆਰ ਹੋਲਡਰਸ ਆ ਉਹਨਾਂ ਨੂੰ $10,000 ਦੇ ਹੁੰਦੀ ਆ ਇਹ ਕੰਮ ਇਹ ਕਰਨ ਤੇ
1: ਤੁਸੀਂ ਐਕਚੁਅਲ ਚ ਕੀਤਾ ਕੀ ਹੈ ਕਿਹੜੀ ਸਟੱਡੀ ਹੈ ਕੀ ਪਤਾ ਕੋਈ
2: ਸਾਡਾ ਹੋਰ ਆਈ ਟੀ ਦੀ ਉਹ ਕਹਿੰਦੇ ਨਾ ਕੀਤੀ ਹੈ
3: ਮਾਸਟਰਸ ਇਨ ਆਈ ਟੀ
1: ਜੀ
3: ਇੰਜੀਨੀਅਰਿੰਗ ਕਰਨ ਦੇ ਆਪਾਂ ਉਹਨੂੰ ਆਪਾਂ ਜੇ ਇੰਟਰੈਕਟ ਕਰਾ ਦਈਏ ਇਹਦੇ ਨਾਲ ਇਲੈਕਟ੍ਰੀਸ਼ਨ ਦੇ ਨਾਲ ਤੇ AI ਡਾਟਾ ਸੈਂਟਰ ਚ ਬਹੁਤ ਜ਼ਿਆਦਾ ਡਿਮਾਂਡ ਆ ਜਿਹੜੇ ਹਾਈ ਵੋਲਟਾਈਲ ਏਰੀਆ ਦੇ ਵਿੱਚ ਇਲੈਕਟ੍ਰੀਸ਼ਨ ਚਾਹੀਦੇ ਆ ਗਵਰਨਮੈਂਟ ਨੂੰ
1: ਜੀ
2: ਕਿਉਂਕਿ ਡਾਟਾ ਸੈਂਟਰ ਬਣਨੇ ਬੜੇ ਡੇ
1: ਆ
2: ਇੰਨੇ ਡਾਟਾ ਸੈਂਟਰ ਬਣੀ ਜਾਂਦੇ
3: ਬਹੁਤ ਜ਼ਿਆਦਾ ਬਣਨੇ ਆ ਅਜੇ ਤੇ ਘੱਟ ਹੈ ਬਹੁਤ 250 ਬਣਨੇ ਪੂਰੇ ਆਸਟ੍ਰੇਲੀਆ ਚ ਸ਼ਾਇਦ
2: ਬੱਲੇ ਬੱਲੇ ਆਹੋ ਤੇ ਇੰਨੇ ਜਾਣੇ ਚਾਹੀਦੇ ਆ ਫਿਰ
1: ਬਿਲਕੁਲ
2: ਨਹੀਂ ਥੈਂਕ ਯੂ ਤੁਹਾਡਾ
3: ਜਾਨਕਾਰ ਵੇਖ ਲਓ
2: ਜੀ ਜੀ ਜੀ ਨਹੀਂ ਬਹੁਤ ਵਧੀਆ ਭਾਜੀ ਥੈਂਕ ਯੂ ਤੁਹਾਡਾ
3: ਸਲਾਹ ਦਿੱਤੀ ਤੇ ਮੇਰੇ ਵਾਸਤੇ ਤੇ ਬਹੁਤ ਵਧੀਆ ਰਹੀ ਬਹੁਤ ਹੀ ਜ਼ਿਆਦਾ
1: ਵਧੀਆ ਜੀ ਥੈਂਕ ਯੂ ਜੀ
4: ਬੋਲਦੇ
2: ਨੀ ਮੇਰੇ ਵਰਗਾ ਨਾ ਲੋ ਜੇ ਤੁਸੀਂ ਕੱਟ ਕੇ ਗਾਂ ਜਾਓ
4: ਸਾਹਮਣੇ
2: ਚ ਬਾਰੀ ਵਾਲੀ ਬਾਰੀ
4: ਸਾਹਮਣੇ
2: ਚਬਾਰੀ ਵਾਲੀ ਬਾਰੀ ਕਦੀ ਅੱਧੀ ਖੁੱਲੇ ਕਦੀ
1: ਖਾਲੀ ਖੁੱਲੇ ਕਦੀ
4: ਸਾਰੀਆਂ ਸੁਣੀ ਪਈ ਪੰਜਾਬ ਰੋਡੇ ਦਾ ਸੁਣਿਆ ਮੈਂ
2: ਕਿਹੜਾ
1: ਪੰਜਾਬ ਰੋਡ ਰੋਡਵੇ ਦੀ ਲਾਰੀ ਨਾ ਕੋਈ ਸ਼ੀਸ਼ਾ
4: ਨਾ ਕੋਈ ਬਾਰੀ ਨਾ ਕੋਈ ਸ਼ੀਸ਼ਾ ਨਾ ਕੋਈ
1: ਬਾਰੀ ਨੀ ਲਾਰੀ
4: ਲਾਰੀ ਚਲੋ ਯਾਰ ਭਾਈ ਅੱਜ ਅੱਜ ਵਿਚਾਰੇ ਬਟਾਲੇ ਵਾਲਾ ਬੰਦਾ ਨਾ ਬਟਾਲੇ ਵਾਲੀ ਭੈਣ ਸਾਡੀ ਜਸਟੀਫਾਈ ਕਰਦੀ ਗਈ ਐਟਲੀਸਟ ਜਵਾਕਾਂ ਨੂੰ ਨਾ ਕਿ ਮੈਨੂੰ ਟਰਾਫੀ ਕਿਉਂ ਮਿਲੀ ਸੀਗੀ ਮੈਂ ਵੀ ਬੋਲੀ ਆ ਅੱਜ ਮੈਂ ਵੀ ਬੋਲੀ ਆ ਮੇਰੇ ਜਵਾਕਾਂ ਨੇ ਵਿਚਾਰੀ ਟਰਾਫੀ ਦੀ ਬਹੁਤ ਡੰਡ ਲਾਈ ਆ ਤੁਹਾਨੂੰ ਕਿਉਂ ਮਿਲ ਗਈ ਆ ਬੋਲਦੇ ਅਸੀਂ ਟਰਾਫੀਆਂ ਦੇ ਲਈ ਚੱਲੇ ਹੋ ਘਰੋਂ
2: ਹਣਾ ਛਿੱਲ ਤੇ ਕਿ ਨਹੀਂ ਜਾਂਦੇ ਆਈ ਚਲੋ ਇਹ ਆ ਵੀ ਵੇਖੋ ਉਹਨਾਂ ਕੋਲ ਗੱਲਾਂ ਤੇ ਹੋਣਗੀਆਂ ਨਾ ਕੱਲ ਨੂੰ ਦੱਸਣ ਦੇ ਲਈ ਵੀ ਅਸੀਂ ਆਹ ਕੀਤਾ ਸੀ ਅਸੀਂ ਆਹ ਕੀਤਾ ਸੀ ਹੁਣ
4: ਗੱਲਾਂ ਤਾਂ ਭਾਈ ਜਿੰਨੀਆਂ ਉਹਨਾਂ ਕੋਲ ਕਿਸੇ ਕੋਲ ਨਹੀਂ ਮੈਂ ਕਹਿੰਦਾ
2: ਇਹ ਹੋਣੀਆਂ ਚਾਹੀਦੀਆਂ
4: ਹਾਂ ਵਾਕਈ ਮਤਲਬ ਮੈਂ ਉਹਨੂੰ ਅਨਸੀਏਸ਼ਨ ਦਿੱਤਾ ਸੀਗਾ ਮੈਂ ਕਿਹਾ ਯੂ ਡਿਜ਼ਰਵ ਟੂ ਬੀ ਔਨ ਰੇਡੀਓ ਆਲ ਦਾ ਟਾਈਮ ਹੈਨਾ ਕਿ ਮਤਲਬ ਕਰਨੀ ਚਾਹੀਦੀ ਹੈ ਕੰਟੈਂਟ ਬਹੁਤ ਹੋਏ ਕੋ ਮਤਲਬ ਬੜੀ ਵਧੀਆ ਗਲਤ ਤਰੀਕੇ ਨਾਲ ਗੱਲ ਕਰਦੇ ਨੇ ਇੱਕ ਆ ਜਿਹੜੇ ਪਿੱਛੇ ਭੈਣ ਜੀ ਬੋਲ ਕੇ ਗਏ ਨੇ ਤੇ ਮਤਲਬ ਬਹੁਤ ਵਧੀਆ ਵੈਰੀ ਨਾਈਸ ਮਜ਼ਾ ਆਉਂਦਾ ਸੁਣ ਕੇ ਬਹੁਤ ਜ਼ਿਆਦਾ
2: ਕਿਹੜੇ ਜਿਹੜੇ ਮਰੀਜ਼ ਵੇਟ ਕਰਨ ਦੇ ਜਿਨ੍ਹਾਂ ਦੀ
4: ਜਿੱਥੇ
1: ਲੋੜ ਦਾ ਸਾਰੇ ਜਣੇ
2: ਪਹਿਲਾਂ ਟਰਾਲੀ ਵਿਹਲੀ ਕਰਦੀ ਹੋਵੇ ਅੱਛਾ ਹਾਂਜੀ
4: ਬੱਸਾਂ ਵਾਲੇ ਦੇ ਕੇਸ ਬਹੁਤ ਪੈਂਦੇ ਆ ਤੇ ਅਸੀਂ ਪੰਗੇ ਨਹੀਂ ਲੈਂਦੇ ਅੱਜਕੱਲ ਆਪਣੇ ਬਿਲੀਫ ਵਾਲੀ ਗੱਲ ਆ ਕਿ ਦਸਵੰਧ ਕੱਢਿਆ ਕਰੋ ਭਾਈ 8 ਸਾਲ ਹੋ ਗਏ ਸਾਨੂੰ ਹਨਾ ਮੈਂ ਓਨੈਸਟਲੀ ਕਹਿੰਦਾ ਪਤਾ ਨੀ ਕੀ ਆ ਹੁਣ ਉਹਦੇ ਚ ਬਿਲੀਫ ਹੀ ਆ ਸਾਡਾ ਕਿ ਰੱਬ ਦੀ ਮਿਹਰ ਨਾਲ ਸਾਨੂੰ ਕਦੀ ਮੰਨੂ ਨੇ ਵਿੱਚੋਂ ਜੋਬਾਂ ਛੱਡੀਆਂ ਹਨਾ ਕਮਾਈ ਸਾਡੀ ਘੱਟ ਹੋਈ ਬੜਾ ਕੁਛ ਹੋਇਆ ਪਰ ਸਾਨੂੰ ਕਦੀ ਪੈਸੇ ਦੀ ਘੱਟ ਨਹੀਂ ਕਦੀ ਨੀ ਘੱਟ
1: ਬਿਲਕੁਲ
4: ਤੇ ਪਲੱਸ ਜਿਹੜਾ ਕਿੱਚੀ ਨੂੰ ਲੋੜ ਆ ਤੇ ਮੇਰੇ ਮਤਲਬ ਸਾਨੂੰ ਨਹੀਂ ਲੱਗਦਾ ਸੀ ਕਦੀ ਕਿਸੇ ਨੂੰ ਨਾ ਕੀਤੀ ਹੋਏ, ਅਪ ਡਾਊਨ ਕੀਤਾ ਹੋਏ ਕਿ ਘੱਟ ਵੱਧ, ਬਟ ਨਾ ਨੀ ਕਦੀ ਕੀਤੀ। ਤੇ ਆ ਪਤਾ ਨੀ ਆ ਇੱਕ ਮਤਲਬ ਜਿਹਨੂੰ ਹੈਗਾ ਨਾ ਕਿ ਲੱਗਦਾ ਕਿ ਪੈਸਾ ਨੀ ਆ ਰਿਹਾ, ਮੈਂ ਸੁਜੈਸ਼ਨ ਆ ਸੱਚੀ ਕਰਕੇ ਦੇਖੋ। 8 ਸਾਲ ਹੋ ਗਏ ਸਾਨੂੰ ਬਾਈ, ਸਾਨੂੰ ਸਾਨੂੰ ਉਸ ਅਕਾਊਂਟ ਚ ਪਤਾ ਨੀ ਹੁੰਦਾ ਪੈਸਾ ਕਿੰਨਾ। ਸਾਨੂੰ ਕਿਸੇ ਨੇ ਸੁਜੈਸਟ ਕੀਤਾ ਉਹਨੂੰ ਤੁਸੀਂ ਲੋਨ ਅਕਾਊਂਟ ਦੇ ਨਾਲ ਲਿੰਕ ਕਰ ਲਓ ਕਿਉਂਕਿ ਉਹਦੇ ਪੈਸੇ ਜ਼ਿਆਦਾ ਨੇ, ਤੇ ਪਰ ਅਸੀਂ ਨਹੀਂ ਕੀਤਾ। ਉਹ ਲੱਗ ਗਿਆ ਸਾਨੂੰ ਪਤਾ, ਅਸੀਂ ਚੈੱਕ ਵੀ ਨੀ ਕਰਦੇ ਉਹਨੇ ਕਿੰਨਾ ਹੈਗਾ, ਪਰ ਜਦੋਂ ਕਿਤੇ ਕਿਸੇ ਨੂੰ ਦੇਣਾ ਕਰਨਾ ਜਾਂ ਜਿਵੇਂ ਵੀ ਆ, ਤੇ ਉਹਦੇ ਚ ਹੁੰਦੇ ਆ ਉਹਨੇ ਪੈਸੇ ਭਾਈ, ਹਮੇਸ਼ਾ ਹੁੰਦੇ ਆ। ਤੇ ਸਾਡੇ ਸਾਰੇ ਅਕਾਊਂਟ ਆ ਜੀ, ਉਸ ਤੋਂ ਬਾਅਦ ਕਦੀ ਮਤਲਬ ਏਦਾਂ ਨੀ ਹੋਇਆ ਕਿ ਸਾਨੂੰ ਜਦੋਂ ਲੋੜ ਹੈ ਪੈਸੇ ਸਾਡੇ ਕੋਲ ਹੁੰਦਾ ਜ਼ਿਆਦਾ ਹੀ ਹੁੰਦਾ। ਮੰਮਾ ਦਾ ਓਪਰੇਸ਼ਨ ਹੋਇਆ, ਉੱਥੇ ਪੈਸੇ ਚਾਹੀਦੇ ਸੀ, ਉੱਥੇ ਸਾਨੂੰ ਕਿਸੇ ਮਤਲਬ ਦੇਣ ਖੜੇ ਪੈਰ ਦਿੱਤੇ ਅਸੀਂ। ਮਤਲਬ ਆ ਇੱਕ ਸੁਜੈਸ਼ਨ, ਇਟਸ ਨੋਟ ਅਬਾਊਟ ਪੈਸਾ, ਇਟਸ ਅਬਾਊਟ ਐਨਰਜੀ ਆਲਸੋ। ਮੈਨੂੰ ਮੈਨੂੰ ਪਰਸਨਲੀ ਸਾਨੂੰ ਉਹਨਾਂ ਨੂੰ ਲੱਗਦਾ ਕਿ ਉਹ ਸੁਜੈਸ਼ਨ ਅਸੀਂ ਮੰਨ ਕੇ ਨਾ ਮਤਲਬ ਸਾਡੀ ਜ਼ਿੰਦਗੀ ਬਦਲ ਗਈ ਉਸ ਤੋਂ ਬਾਅਦ, ਓਨੈਸਟਲੀ। ਤੇ ਇਹਦੇ ਵਿੱਚ ਅਸੀਂ ਬੜੀ ਫਰੈਂਡਸ਼ਿਪ ਕ੍ਰੰਚਿਸ ਹੋਏ ਸਾਡੇ। ਮੰਮੀ ਨੇ ਜੋਬ ਖੜੇ ਪੈਰ ਛੱਡੀ 2 ਵਾਰੀ, ਤੇ ਓਬਵੀਅਸਲੀ ਤੁਹਾਡਾ ਸਾਈਕਲ ਚੱਲ ਰਿਹਾ ਹੁੰਦਾ ਹਨਾ, ਇੱਕ ਪੈਸੇ ਆ ਰਹੇ ਹੁੰਦੇ ਆ ਤੁਸੀਂ, ਪਰ ਸਾਨੂੰ ਫਰਕ ਨੀ ਪਿਆ ਉਸ ਚੀਜ਼ ਤੋਂ
2: ਜੀ। ਬਹੁਤ ਵਧੀਆ।
4: ਦੂਜੀ ਭਾਜੀ ਸਲਾਹ, ਵੈਸੇ ਉਹ ਆਪਣਾ ਅੰਮ੍ਰਿਤ ਕਹਿ ਗਈ, ਉਹ ਵੀ ਰੇਡੀਓ ਹਾਂਜੀ ਦਾ ਭਾਜੀ, ਪਤਾ ਕੀ ਆ ਰੇਡੀਓ ਹਾਂਜੀ, ਜਿਵੇਂ ਹੁਣ ਕੋਈ ਕਹਾਣੀ ਸੁਣ ਕੇ ਉਹਨੂੰ ਮੰਨਦਾ ਹੈ ਨਾ, ਤੇ ਉਹਨੂੰ ਉਹ ਚੀਜ਼ ਦਾ ਪਹਿਲੇ ਤਾਂ ਐਕਸੈਪਟੈਂਸ ਹੈ ਨਾ, ਕਿ ਐਕਸੈਪਟ ਕਰਦੇ ਹੋ ਤੁਸੀਂ ਹਾਂ ਇਹ ਚੀਜ਼ ਦੀ ਹੈ ਨਾ, ਇਹਦੀ ਪੈ ਰਹੀ ਹੈ ਮੇਰੇ ਤੇ, ਮੇਰੇ ਤੇ ਅਪਲਾਈ ਹੋ ਰਹੀ ਹੈ, ਤੇ ਚਲੋ ਲੈਟਸ ਟਰਾਈ ਟੂ ਰੈਕਟੀਫਾਈ ਇਟ। ਤੇ ਉਤੋਂ ਤੁਹਾਨੂੰ ਅਸਰ ਸ਼ੁਰੂ ਹੁੰਦਾ, ਫਿਰ ਸਲਾਹ ਦਾ ਵੀ ਫਾਇਦਾ, ਫਿਰ ਤੁਸੀਂ ਸਲਾਹ ਮੰਨਣਾ ਵੀ ਸ਼ੁਰੂ ਕਰਦੇ ਹੋ, ਐਕਸੈਪਟੈਂਸ ਪਹਿਲੇ ਕਰਕੇ ਫਿਰ ਸਲਾਹ ਮੰਨਣ ਦੀ ਕੋਸ਼ਿਸ਼। ਹੁਣ ਜਿਵੇਂ ਮੇਰੇ ਮਤਲਬ ਰੇਡੀਓ ਚ ਵੀ ਮੈਂ ਓਨੈਸਟਲੀ ਮਤਲਬ ਚਲੋ ਮੂੰਹ ਤੇ ਮੈਨੂੰ ਹੁੰਦਾ ਮੂੰਹ ਤੇ ਤਾਰੀਫ ਕਰੋ, ਜਿਵੇਂ ਕੀ ਕਹਿੰਦੇ ਨਾ ਇੱਕ ਤੁਹਾਡੀ ਤੇ ਗਨੋਨੀਆ ਜੀ ਦੀ ਹਨਾ, ਮਤਲਬ ਮੇਰੇ ਮਤਲਬ ਤੁਹਾਨੂੰ ਕਿੰਨੀ ਵਾਰੀ ਮੈਂ ਤੁਹਾਨੂੰ ਫੋਨ ਕਰ ਲੈਂਦਾ ਉਹਨਾਂ ਕਿੰਨੀਆਂ ਚੀਜ਼ਾਂ ਲਈ, ਪਰਸਨਲ ਪ੍ਰੋਬਲਮ ਸੀ ਹਨਾ, ਜਿਵੇਂ ਮੇਰੇ ਡੈਡ ਦੇ ਇੱਥੇ ਖੁਸ਼ ਨਹੀਂ ਸੀਗੇ, ਮਾਮ ਨਹੀਂ ਰਹਿੰਦੇ ਸੀਗੇ, ਤੇ ਅਸੀਂ ਕਿੰਨੀਆਂ ਤੁਹਾਡੇ ਦੋਨਾਂ ਦੀ ਸਲਾਹਾਂ ਮੰਨ ਕੇ, ਤੇ ਅਸੀਂ ਹੁਣ ਮਤਲਬ ਉਹਦੇ ਆਲਟਰਨੇਟਿਵ ਕੱਢ ਲਏ। ਹੁਣ ਜਿਵੇਂ ਮੈਨੂੰ ਇੰਡੀਆ ਗਈ ਹੋਈ ਆ, ਉਹਨਾਂ ਦੀ ਖੁਸ਼ੀ ਲਈ ਗਈ ਹੈ ਕਿ ਅਸੀਂ 3 ਮਹੀਨੇ ਬਾਅਦ ਹਰ ਇੱਕ ਬੰਦਾ ਜਾ ਰਿਹਾ, ਕਿਉਂਕਿ ਉਹ ਇੱਥੇ ਆ ਕੇ ਖੁਸ਼ ਨਹੀਂ ਜ਼ਿਆਦਾ ਦੇ ਰਹਿੰਦੇ, ਤੇ ਅਸੀਂ ਇੱਕ ਆਲਟਰਨੇਟਿਵ ਕੱਢਿਆ। ਉਹ ਤੁਹਾਡਾ ਸੁਜੈਸ਼ਨ ਚ ਉਹੀ ਨਿਕਲਿਆ ਸੀਗਾ, ਤੁਹਾਡੇ ਤੇ ਨੂਨੀਆ ਜੀ ਦੇ ਹਨਾ। ਮਤਲਬ ਮੈਂ ਜਿੰਨਾ ਥੈਂਕਸ ਕਰਾਂ ਨਾ ਇਸ ਵੇਲੇ, ਮਤਲਬ ਮੇਰੇ ਘੱਟ ਹੈ ਕਿ ਜੋ ਸੁਜੈਸ਼ਨ ਮੰਨੇ ਦੀ ਵੀ ਗੱਲ ਆ, ਅਸੀਂ ਮੰਨੀਆਂ ਉਹ ਚੀਜ਼ਾਂ, ਤੇ ਉਹ ਵਰਕ ਆਨ ਬਹੁਤ ਵਧੀਆ ਹੋਈਆਂ ਸਾਡੇ ਬਜ਼ੁਰਗਾਂ ਤੇ, ਬਹੁਤ ਵਧੀਆ ਹਨਾ। ਉਹਨਾਂ ਦੇ ਹੈਲਥ ਵਾਈਜ਼ ਵੀ ਰਿਕਵਰ ਹੋਏ, ਸਾਡਾ ਮੇਰਾ ਖਾਸ ਕਰਕੇ ਰਿਲੇਸ਼ਨਸ਼ਿਪ ਸੁਖਾਵਾਂ ਹੋ ਗਿਆ ਹੋਰ ਜ਼ਿਆਦਾ ਹਨਾ, ਜੋ ਕਿ ਮੈਂ ਧੱਕੇ ਕਰਦੇ ਰਹਿੰਦਾ ਸੀ ਉਹਨਾਂ ਨੂੰ, ਨਹੀਂ ਇੱਥੇ ਕਰੋ, PR ਲਓ, ਐਂ ਕਰੋ, ਉਹ ਕਰੋ। ਤੇ ਥੈਂਕਸ ਟੂ ਰੇਡੀਓ ਹਾਂਜੀ ਦੇ, ਥੈਂਕਸ ਤੁਹਾਡੇ ਦੋਨਾਂ ਦਾ। ਹੁਣ ਕੋਈ ਕਹੇ ਕਿ ਬੜੇ ਮੇਰੇ ਦੋਸਤ ਕਹਿੰਦੇ ਨੇ, ਕਹਿੰਦੇ ਤੂੰ ਜਾ ਕੇ ਤਾਰੀਫਾਂ ਜੀ ਕਰਦਾ ਰਹਿੰਦਾ ਤੇ ਤੈਨੂੰ ਇਹਦੀਆਂ ਟਿਕਟਾਂ ਮਿਲਦੀਆਂ, ਤੇ ਬਟ ਹੁਣ ਮੈਂ ਹੁਣ ਉਹਨਾਂ ਨੂੰ ਸਮਝਾ ਨਹੀਂ ਸਕਦਾ ਨਾ ਆਹ ਚੀਜ਼ ਭਾਜੀ। ਉਹੀ ਗੱਲ ਹੈ ਕਿ ਅਪਲਾਈ ਕਰੇ ਤੇ ਹੁਣ ਜਿਵੇਂ ਕਿਸੇ ਨੂੰ ਸਟੋਰੀ ਨਾਲ ਫਰਕ ਪੈ ਜਾਂਦਾ, ਅਪਲਾਈ ਕਰੇ ਤੇ ਆ ਕਿਸੇ ਤੇ ਅਪਲਾਈ ਹੋ ਰਹੀ ਆ ਤੇ ਉਹ ਮੰਨ ਰਿਹਾ ਤੇ ਉਹਨੂੰ ਵਧੀਆ ਲੱਗ ਰਿਹਾ, ਤੇ ਆਈ ਕੈਨ ਨਾਟ ਫੋਰਸ ਐਨੀਵਨ, ਬਟ ਮੈਨੂੰ ਵੀ ਕੋਈ ਆਹ ਚੀਜ਼ ਨਹੀਂ ਕਹਿ ਸਕਦਾ ਕਿ ਮੈਂ, ਪਰ ਥੈਂਕ ਯੂ ਆ ਤੁਹਾਡਾ ਹਨਾ। ਹੁਣ ਮੈਂ ਵੀ ਸਮਝਾ ਨਹੀਂ ਸਕ ਰਿਹਾ, ਬਟ ਸਲਾਹ ਤੇ ਤੁਹਾਡਾ ਨਾਂ ਸਭ ਤੋਂ ਅੱਗੇ ਆ, ਤੁਹਾਡੇ ਨਾਂ ਸਭ ਤੋਂ ਅੱਗੇ ਆ।
2: ਬੇਸਿਕਲੀ ਜਿਹੜਾ ਆਪਣਾ ਸਿਮਰਨ ਜੀ ਇਹਦੇ ਬਾਰੇ ਨਾ ਮਨੋਵਿਗਿਆਨੀ ਇੱਕ ਚੀਜ਼ ਮੰਨਦੇ ਆ ਕਿ ਜਿਹੜੀ ਸਲਾਹ ਤੁਸੀਂ ਕਿਸੇ ਨੂੰ ਦੇ ਰਹੇ ਹੁੰਦੇ ਹੋ ਨਾ
1: ਜੀ,
2: ਉਹ ਬੇਸਿਕਲੀ ਉਹਦੀ ਖੁਦ ਤੁਹਾਨੂੰ ਜ਼ਰੂਰਤ ਹੁੰਦੀ। ਸੋ ਇਹ ਬੜੀ ਪਤੇ ਦੀ ਗੱਲ ਆ, ਤੁਸੀਂ ਜੇ ਕਈ ਵਾਰੀ ਕਈ ਕੰਮ ਇੱਦਾਂ ਦੇ ਹੁੰਦੇ ਆ ਜਿਹੜੇ ਨਾ ਤੁਸੀਂ ਖੁਦ ਤੁਹਾਨੂੰ ਪਤਾ ਹੁੰਦਾ ਵਾ ਵੀ ਆਹ ਠੀਕ ਆ, ਆਹ ਕਰਨ ਵਾਲੇ ਆ, ਤੁਸੀਂ ਨਹੀਂ ਕਰ ਪਾ ਰਹੇ ਹੁੰਦੇ, ਉਹੀ ਤੁਸੀਂ ਉਹੀ ਚੀਜ਼ਾਂ ਕਿਸੇ ਨੂੰ ਦੱਸ ਰਹੇ ਹੁੰਦੇ ਹੋ
1: ਜੀ।
2: ਸੋ ਇਹ ਇਸੇ ਤਰ੍ਹਾਂ ਦੇ ਨਾਲ ਸਾਈਕਲ ਚੱਲਦਾ, ਤੇ ਉਹਦੇ ਵਿੱਚ ਜਦੋਂ ਤੁਸੀਂ ਮੰਨ ਲਓ ਉਹਦੇ ਉੱਤੇ ਫੀਡਬੈਕ ਦਿੰਦੇ ਹੋ ਜਾਂ ਉਹ ਚੀਜ਼ਾਂ ਤੁਸੀਂ ਆ ਕੇ ਸ਼ੇਅਰ ਕਰਦੇ ਹੋ, ਤੇ ਉਹ ਅੱਗੇ ਪਤਾ ਨਹੀਂ ਉਹ ਕਿੰਨਿਆਂ ਤੱਕ ਖਿਲਰ ਕੇ ਵੰਡੀਆਂ ਜਾਂਦੀਆਂ ਹਨਾ। ਹੁਣ ਦਸਵੰਧ ਦੀ ਗੱਲ ਤੁਸੀਂ ਕੀਤੀ ਆ, ਦਸਵੰਧ ਤੇ ਸਾਡੇ ਗੁਰੂ ਕਹਿ ਗਏ,
1: ਬਿਲਕੁਲ
2: ਹਨਾ, ਦਸਵੰਧ ਤੇ ਬੜੇ ਚਿਰ ਦਾ ਫਨੋਮਨਾ ਚੱਲਦਾ ਵਾ ਹਨਾ, ਪਰ ਉਹ ਚੀਜ਼ਾਂ ਆਪਾਂ ਕਿਤੇ ਨਾ ਕਿਤੇ ਛੱਡੀਆਂ ਹੁੰਦੀਆਂ ਵਾ, ਪੈਸੇ ਦਾ ਪੁੱਸ ਸਾਨੂੰ ਜਿਹੜਾ ਉਹ ਚੁੱਭਦਾ, ਆਪਾਂ ਸਾਰਿਆਂ ਨੂੰ ਪਤਾ, ਕਿਹਨੂੰ ਨਹੀਂ ਪਤਾ,
1: ਬਿਲਕੁਲ
2: ਲਗਭਗ ਸਾਰੇ ਧਰਮਾਂ ਚ ਹੈਗਾ, ਪਰ ਉਹ ਚੀਜ਼ ਫੇਰ ਦੁਬਾਰਾ ਇਹ ਆ ਕਿ ਤੁਹਾਨੂੰ ਕਿਸੇ ਨਾ ਕਿਸੇ ਨੂੰ ਤੁਹਾਨੂੰ ਉਹ ਚੀਜ਼ ਯਾਦ ਕਰਵਾਤੀ ਕਿਸੇ ਨੇ, ਉਹਦੇ ਹਿੱਸੇ ਵਡਿਆਈ ਆ ਗਈ
1: ਜੀ।
4: ਬਿਲਕੁਲ ਹੈ ਭਾਜੀ, ਪਤਾ ਹੀ ਚਲੋ, ਪਰ ਥੈਂਕਸ ਮੇਰਾ ਮੰਨਣਾ ਆਵੇ ਕਿ ਜਿਵੇਂ ਮੂੰਹ ਤੇ ਥੈਂਕਸ ਕਰਨਾ ਬੜਾ ਜ਼ਰੂਰੀ ਆ, ਤਾਂ ਕਿ ਉਹ ਬੰਦੇ ਨੂੰ ਪਤਾ ਲੱਗੇ ਕਿ ਵੀ ਆਰ ਥੈਂਕਫੁਲ। ਮੇਰੀ ਬੜੀ ਆਦਤ ਹੈ ਜੇ ਕੋਈ ਚੀਜ਼ ਦਿੰਦਾ ਤੇ ਮੈਂ, ਕਈ ਵਾਰੀ ਮੈਨੂੰ ਕਹਿੰਦੇ ਤੂੰ ਫੂਕ ਛਕਾਉਣ ਦੇ ਆ, ਬਟ ਮੈਨੂੰ ਜੇ ਉਹਨੇ ਮੇਰਾ 50% ਫਾਇਦਾ ਕੀਤਾ ਤੇ ਮੈਂ ਸ਼ੋਅ ਕਰਾਂ ਕਿ 70-80 ਦਾ ਮੈਨੂੰ ਪਿਆ, ਤੇ ਆਈ ਰੀਅਲੀ ਡਿਡਨਟ ਮਾਈਂਡ ਕਿ ਉਹ ਬੰਦਾ ਅੱਗੇ 4 ਜਗ੍ਹਾ ਹੋਰ ਕਰੇਗਾ, ਤੇ
2: ਹਾਸੇ ਮਜ਼ਾਕ ਦੇ ਵਿੱਚ ਕਰ ਦਿੰਦੇ ਕਹਿ ਦਿੰਦੇ ਹਾਂ, ਪਰ ਇਹ ਬੇਸਿਕਲੀ ਤੁਹਾਨੂੰ ਪਤਾ ਹੁੰਦਾ ਵਾ ਇੱਕ ਦੂਸਰੇ ਦਾ, ਸਾਨੂੰ ਆਪਣੇ ਸਰਕਲ ਚ ਕੀ ਪਤਾ ਨੀ ਹੁੰਦਾ ਵੀ ਆਹ ਫੁਕਰਾ ਵਾ, ਸਾਨੂੰ ਪਤਾ ਹੁੰਦਾ ਵਾ ਵੀ ਆਹ ਬੰਦਾ ਇਹਨੇ ਸਿਰਫ ਕੰਮ ਦੀ ਗੱਲ ਕਰਨੀ ਹੈ, ਸਾਨੂੰ ਪਤਾ ਹੁੰਦਾ ਵਾ ਵੀ ਆਹ ਝੂਠਾ ਵਾ, ਸਾਰਾ ਪਤਾ ਹੁੰਦਾ ਸਾਨੂੰ ਆਪਣੇ ਸਰਕਲ ਦਾ। ਥੈਂਕ ਯੂ ਸਿਮਰਨ ਜੀ,
4: ਥੈਂਕ ਯੂ ਭਾਈ, ਥੈਂਕ ਯੂ ਸੁਖੀ, ਥੈਂਕ
1: ਯੂ ਸਿਮਰਨ ਜੀ, ਸਤਿ ਸ਼੍ਰੀ ਅਕਾਲ,
2: ਥੈਂਕ ਯੂ ਜੀ। ਕੁਛ ਇੱਕ ਮੈਸੇਜ ਸੁਖ ਜੀ ਆਪਾਂ ਲੈਣੇ ਤੇ ਫਿਰ ਆਪਾਂ ਇਜਾਜ਼ਤ ਲੈਣੇ। ਮਨ ਸਾਹਿਬ ਵੀ ਕਹਿੰਦੇ ਨੇ ਵੀ ਮੈਂ ਸੁਣ ਲਿਆ ਤੇ ਮੈਂ ਵੀ ਨਾਲ ਹੈ ਤੁਹਾਡੇ।
1: ਓਕੇ
2: ਠੀਕ ਹੈ ਜੀ, ਮਨ ਸਾਹਿਬ
1: ਇੱਕ ਹੋਰ ਮਰਦ ਆਪਕੇ ਸਾਥ ਹੈ।
2: ਹਾਂਜੀ,
1: ਇੱਕ ਹੋਰ ਮਰਦ ਆਪਕੇ ਸਾਥ ਹੈ
2: ਜੀ। ਤੇ ਹਾਂਜੀ, ਰੇਡੀਓ ਹਾਂਜੀ ਦੀ ਸਾਰੀ ਟੀਮ ਨੂੰ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਵਿਸ਼ਾ ਅੱਜ ਦਾ ਹਮੇਸ਼ਾ ਦੀ ਤਰ੍ਹਾਂ ਬਜ਼ੁਰਗਾਂ ਦੀਆਂ, ਅਤੇ ਕੁਛ ਕਹਿੰਦੇ ਕਿ ਚੰਗੀਆਂ ਕਿਤਾਬਾਂ ਦੀਆਂ ਸਲਾਹ ਹਮੇਸ਼ਾ ਵਧੀਆ ਹੁੰਦੀਆਂ ਨੇ। ਮੈਨੂੰ ਮੇਰੀ ਬੇਟੀ ਦੇ ਪ੍ਰੀ ਕਿੰਡਰ ਐਜੂਕੇਸ਼ਨ ਮੀਡੀਆ ਲਾਈਨ ਨੇ ਸਲਾਹ ਦਿੱਤੀ ਸੀ ਕਿ ਰੈਪੂਟੇਬਲ ਇੰਸਟੀਟਿਊਟ ਤੋਂ ਹੀ ਸਟੱਡੀ ਸ਼ੁਰੂ ਕਰੀ
1: ਜੀ।
2: ਉਹ ਕਹਿੰਦੇ ਕਿ ਮੈਨੂੰ ਡਰਾਈਵ ਕਰਕੇ ਟੇਫ ਲੈ ਕੇ ਗਈ ਸੀ, ਅਤੇ ਇਹ ਸਲਾਹ ਨੇ ਮੇਰੀ ਜ਼ਿੰਦਗੀ ਬਹੁਤ ਪੋਜ਼ਿਟਿਵ ਚੇਂਜ ਲਿਆਂਦਾ, ਅਤੇ ਮੈਂ ਉਸਨੂੰ ਬਹੁਤ ਵਾਰ ਇਸ ਦੇ ਲਈ ਧੰਨਵਾਦ ਕੀਤਾ ਵਾ। ਅਤੇ ਭਾਅ ਜੀ ਅਤੇ ਭੈਣ ਜੀ, ਚੌਪਰ ਦਾ ਲਿੰਕ ਭੇਜ ਦਿਓ। ਅੱਛਾ ਜੀ, ਠੀਕ ਹੈ।
1: ਚੌਪਰ ਦੇ ਕਈ ਮੈਸੇਜ ਹੋਣੇ ਰਹਿੰਦੇ।
2: ਬਲਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਰੇਡੀਓ ਹਾਂਜੀ ਸੁਣਨ ਦੀ ਐਡਵਾਈਸ ਹਸਬੈਂਡ ਦੇ ਵੱਲੋਂ ਦਿੱਤੀ ਗਈ ਸੀ, ਅਤੇ ਫਸਟ ਕਾਲ 21 ਸਤੰਬਰ 2023 ਨੂੰ ਮੈਂ ਕੀਤੀ ਸੀ ਅਸੀਸ ਨੇ, ਅਤੇ ਆਈ ਵਾਸ ਸੋ ਨਰਵਸ ਦੈਟ ਡੇ ਕਿ ਕਿਵੇਂ ਗੱਲ ਮੈਂ ਕਰਾਊਂਗੀ, ਬਟ ਕਹਿੰਦੇ ਕਿ ਹੁਣ ਤਾਂ ਰੇਡੀਓ ਸੁਣੇ ਬਿਨਾਂ ਗੁਜ਼ਾਰਾ ਹੀ ਨਹੀਂ ਹੋ ਸਕਦਾ। ਬੈਸਟ ਐਡਵਾਈਸ ਕ੍ਰੈਡਿਟ ਗੋਜ਼ ਟੂ ਅਸੀਸ ਡੈਡ
1: ਜੀ। ਤੇ ਹੁਣ ਤੁਹਾਨੂੰ ਲੱਗਦਾ ਹੋਣਾ ਵੀ ਉਦਣ ਮੈਂ ਨਰਵਸ ਸੀ, ਤੇ ਹੁਣ ਦੇਖੋ ਤੁਸੀਂ ਨਰਵਸ ਨਰਵਸ ਕੀਤੀ ਹੋਈ ਆ ਉਹਨੇ ਸਾਨੂੰ।
2: ਥੋੜੀ ਥੋੜੀ ਸ਼ੁਰੂ ਚ ਮਿਹਨਤ ਕਰਨੀ ਪਈ।
1: ਹਾਂਜੀ ਜੀ,
2: ਬਾਤ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮੇਰਾ ਨਾਂ ਨਵਦੀਪ ਆ, ਮੈਂ ਬੈਸਟ ਐਡਵਾਈਸ ਮੇਰੇ ਦੋਸਤ ਹਰਵਿੰਦਰ ਸਿੰਘ ਨੇ ਦਿੱਤੀ ਸੀ ਹੈਰੀ ਨੇ, ਅਤੇ ਪੀ ਆਰ ਲੈ ਕੇ ਮੈਂ ਪੀ ਆਰ ਲਈ ਤਸਮਾਨੀਆ ਮੂਵ ਹੋਇਆ ਸੀ ਜੋ ਐਡਵਾਈਸ ਉਸਨੇ ਦਿੱਤੀ ਸੀ, ਅਤੇ ਫਿਰ 3 ਸਾਲ ਕੁਛ ਸੈਟਿੰਗ ਨਾ ਹੋਣ ਕਰਕੇ ਮੈਂ ਬਹੁਤ ਅਪਸੈਟ ਹੋ ਗਿਆ, ਅਤੇ ਵਾਪਸ ਮੇਨਲੈਂਡ ਦੇ ਉੱਤੇ ਮੂਵ ਹੋਣ ਦਾ ਸੋਚ ਰਿਹਾ ਸੀ, ਅਤੇ ਉਸ ਟਾਈਮ ਮੇਰੇ ਮਿੱਤਰ ਰਵਿੰਦਰ ਨੇ ਰੋਕਿਆ ਅਤੇ ਕਿਹਾ ਕਿ 3 ਮਹੀਨੇ ਹੋਰ ਵੇਟ ਕਰ ਲਾ, 3 ਮਹੀਨੇ ਦੇ ਵਿੱਚ ਮੈਂ ਫੁੱਲ ਪੀ ਆਰ ਹੋ ਗਿਆ, ਅਤੇ ਈਵਨ ਕਿ ਆਪ ਟੈਂਪਰੇਰੀ ਪੀ ਆਰ ਸੀ, ਫਿਰ ਵੀ ਉਸਨੇ ਮੈਨੂੰ ਡਾਇਰੈਕਟ ਪੀ ਆਰ ਉਸਦੀ ਦਿਲੋਂ ਧੰਨਵਾਦ ਉਹਦਾ, ਧੰਨਵਾਦ ਜੀ। ਕਹਿੰਦੇ ਕਿ ਬਹੁਤ ਵਧੀਆ ਟੋਪਿਕ ਅਤੇ ਮਿਹਰਬਾਨੀ ਤੁਹਾਡੀ ਮਨਜਿੰਦਰ ਪਰਾੜ ਜੀ। ਗੁਰਦੀਪ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਵਿਲ ਵਾਲਾ ਪ੍ਰੋਗਰਾਮ ਦਾ ਲਿੰਕ ਸੈਂਡ ਕਰ ਸਕਦੇ ਹੋ। ਹਾਂਜੀ, ਮੈਂ ਯਾਦ ਰਿਹਾ ਤਾਂ ਮੈਂ ਜ਼ਰੂਰ ਕਰ ਦੂੰਗਾ ਜੀ। ਗੁੱਡ ਮੋਰਨਿੰਗ, ਇੰਜੋਇੰਗ ਯੂਅਰ ਸ਼ੋ ਵਾਈਲ ਡਰਾਈਵਿੰਗ ਅਤੇ ਹੈਵਿੰਗ ਅ ਵੰਡਰਫੁੱਲ ਡੇ। ਧੰਨਵਾਦ ਜੀ, ਮਿਹਰਬਾਨੀ। ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਅਤੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸ਼ੇਰਗਿੱਲ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ,
1: ਅਤੇ
2: ਅਮਨਦੀਪ ਜੀ ਕਹਿੰਦੇ ਕਿ ਲਿਸਨਿੰਗ ਫਰੋਮ ਔਕਲੈਂਡ, ਅਤੇ ਬੈਸਟ ਸਲਾਹ ਫਰੋਮ ਹਸਬੈਂਡ, ਲਿਸਨ ਰੇਡੀਓ ਹਾਂਜੀ, ਯੂ ਪੀਪਲ ਡੂਇੰਗ ਗ੍ਰੇਟ, ਥੈਂਕ ਯੂ,
1: ਧੰਨਵਾਦ
2: ਤੁਹਾਡਾ ਅਮਨਦੀਪ ਜੀ। ਸੈਮੀ ਸਾਹਿਬ ਕਹਿੰਦੇ ਕਿ ਆਹ ਬੈਸਟ ਸੀਲ ਲੱਗਦਾ ਮਕਾਨ ਖਲੋਤੀ ਹੈ।
1: ਸੈਮੀ ਸਾਹਿਬ ਆ ਗਏ?
2: ਸੈਮੀ ਸਾਹਿਬ ਕਿੱਥੇ ਗਏ ਸੀ?
1: ਮੈਨੂੰ ਲੱਗਿਆ ਕਿਤੇ ਗਏ ਹੋਏ ਆ।
2: ਕਿੱਥੇ?
1: ਪਤਾ ਨੀ ਕਿੰਨੇ ਦਿਨਾਂ ਦੇ, ਕੋਈ ਦਿਸੇ ਖੂ ਸੁਣੇ ਨੀ।
2: ਇਹਨਾਂ ਨੇ ਕਿੱਥੇ ਜਾਣਾ, ਹਨੇਰੀ ਵੀ ਉਤੋਂ ਦੀ ਲੰਘ ਜਾਂਦੀ ਹੈ।
1: ਹਾਂ,
2: ਇਹਨਾਂ ਕਿੱਥੇ ਜਾਣਾ, ਇਹ ਤੇ ਉਦਾਂ ਕੰਮ ਕਰ ਅੱਜ ਕੱਲ੍ਹ ਜ਼ਿਆਦਾ ਕਰਦੇ।
1: ਕਿਤੇ ਹੜਹੁੜ ਆ ਜਾਵੇ, ਹੜਹੁੜ ਆ ਜਾਵੇ,
2: ਕੋਈ ਸਬਰ ਰੱਬ ਰੱਬ ਕਰਿਆ ਕਰੋ ਤੁਸੀਂ। ਦੱਸ ਮੈਂ ਸੁਖੀ ਸੰਦੀ ਦੱਸ ਹੈ, ਮੈਂ ਇਹ ਸੁਨਾਮੀ ਕਹੋਗੇ
1: ਕੱਲ੍ਹ। ਹਨੇਰੀ ਨੂਰੀ ਤਾਂ ਚੱਲ ਲੰਘ ਜਾਂਦੀ ਆ, ਵੀ ਹੜ ਵੀ ਉੱਪਰ ਹੀ ਲੰਘ ਜਾਂਦਾ।
2: ਨਹੀਂ, ਕੰਮਾਂ ਕਾਰਾਂ 'ਚ ਬਿਜ਼ੀ ਹੁੰਦੇ ਨੇ। ਸਤਿ ਸ਼੍ਰੀ ਅਕਾਲ ਸੁਖ ਜੀ, ਅਤੇ ਵੀਰ ਜੀ ਕਹਿੰਦੇ ਕਿ ਬਹੁਤ ਵਧੀਆ ਟੋਪਿਕ, ਜਸਪ੍ਰੀਤ ਜੀ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ। ਗੁਰਜੀਤ ਜੀ ਕਹਿੰਦੇ ਕਿ ਇੰਜੋਇੰਗ ਸੌਂਗਸ, ਓਕੇ ਧੰਨਵਾਦ। ਰਕੇਸ਼ ਜੀ ਕਹਿੰਦੇ ਕਿ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਅਤੇ ਧੰਨਵਾਦ ਜੀ ਤੁਹਾਡਾ, ਚੜ੍ਹਦੀ ਕਲਾ ਦੀ ਜ਼ਿੰਦਗੀ ਜੀਓ। ਸ਼ਿਵਾਨੀ ਗਰਗ ਜੀ ਧੰਨਵਾਦ ਤੁਹਾਡਾ, ਗੁਰਵਿੰਦਰ ਸੰਧੂ ਜੀ ਧੰਨਵਾਦ, ਸਵੇਰੇ ਮੈਂ ਮੈਸੇਜ ਤੁਹਾਡਾ ਮਿਸ ਕਰ ਗਿਆ, ਕਹਿੰਦੇ ਕਿ 9 ਤਰੀਕ ਅੱਜ ਪਾਦੋਂ ਦੀ। ਗੁਰਜਨ ਸਿੰਘ ਸਿੱਧੂ ਜੀ, ਜਸ ਭਾਟੀਆ ਜੀ, ਗੁਰਦੀਪ ਦਿਓਲ ਜੀ, ਸੰਦੀਪ ਸਿੰਘ ਰੱਖੜਾ ਜੀ, ਮਾਨ ਸਾਹਿਬ ਮੈਲਪਨ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਸ਼ੁਕਰੀਆ। ਇੱਕ ਕਹਿੰਦੇ ਨੇ ਕਿ ਸਾਨੂੰ ਉਹ ਚੌਪਰ ਦੇ ਵਿੱਚ ਚਟਨੀ ਦੀ ਰੈਸਪੀ ਦੇ ਦਿਓ। ਹਾਂਜੀ ਜ਼ਰੂਰ ਜੀ, ਮੈਨੂੰ ਵੀ ਕਹਿੰਦੇ ਕਿ ਮੇਰੇ ਹਸਬੈਂਡ ਨੇ ਰੇਡੀਓ ਸੁਣਨ ਦੀ ਸਲਾਹ ਦਿੱਤੀ ਸੀ, ਹੁਣ ਵੇਖ ਲਓ ਅਸੀਂ ਰੇਡੀਓ ਤੋਂ ਬਗੈਰ ਇੱਕ ਦਿਨ ਵੀ ਨਹੀਂ ਰਹਿੰਦੇ, ਜਦੋਂ ਰੇਡੀਓ ਥੋੜ੍ਹਾ ਜਿਹਾ ਬੰਦ ਹੋਵੇ ਤਾਂ ਨਾਲ ਹੀ ਮੈਸੇਜ ਪਹੁੰਚ ਜਾਂਦਾ ਵਾ ਤੁਹਾਡੇ ਕੋਲ। ਥੈਂਕ ਯੂ ਸੁਖਵਿੰਦਰ ਭੈਣ ਜੀ, ਬਹੁਤ ਸ਼ੁਕਰੀਆ ਤੁਹਾਡਾ। ਤਾਂ ਜਿਹੜੀ ਇਹ ਰੈਸਪੀ ਦੀ ਗੱਲ ਕਰ ਰਹੇ ਨੇ ਅਤੇ ਰੈਸਪੀ ਦੇ ਵਿੱਚ ਹਾਂਜੀ ਕੁਛ ਖਾਸ ਨਹੀਂ ਜੀ, ਤੁਸੀਂ ਮੰਨ ਲਓ ਥੋੜ੍ਹੇ ਜਿਹੇ ਤੁਸੀਂ ਪਿਆਜ਼ ਪਾ ਲਏ ਤੁਸੀਂ ਮੰਨ ਲਓ, ਹੈ ਨਾ, ਜੇ ਨਹੀਂ ਹੈਗੇ ਉਹ ਵੀ ਅਤੇ ਭੂਕਾ ਪਾ ਲਓ, ਹੈ ਨਾ, ਅਤੇ ਤੁਸੀਂ ਪੂਦਨਾ ਹੈਗਾ ਅਤੇ ਉਹ ਪਾ ਲਓ, ਮੂਲੀ ਹੈਗੀ ਹੈ ਅਤੇ ਉਹ ਪਾ ਲਓ, ਹੈ ਨਾ, ਅਤੇ ਜਿਹੜੀਆਂ ਚੀਜ਼ਾਂ ਹਾਰ ਸ਼ਿੰਗਾਰ ਵਾਲੀਆਂ ਉਹ ਤੁਹਾਡੀਆਂ ਹੋ ਗਈਆਂ, ਆਪਣੀ ਹਰੀ ਮਿਰਚ
1: ਅਤੇ
2: ਹਾਂਜੀ ਥੋੜ੍ਹਾ ਜਿਹਾ ਉਹਦੇ 'ਚ ਇੱਕ ਮਸਾਲੇ ਬਾਅਦ 'ਚ ਪਾਉਂਦੇ ਹਾਂ,
1: ਮੰਮੀ ਵਾਂਗੂ ਨਹੀਂ ਕਰਦੇ
2: ਉਹ ਫਿਰ ਚੇਤਾ ਭੁੱਲ ਜਾਂਦਾ ਲਾਈਨ ਵਾਈਜ਼ ਚੱਲੀਦਾ,
1: ਮਤਲਬ ਪੂਰਾ
2: ਉਹ ਝੱਟ ਗੋਮ ਲਿਆਂਦੀ ਡੱਬੀ ਕੱਢ ਕੇ ਆ ਲੈ ਅੰਬਜੂਰ ਪਾ ਲਓ ਅੰਬਜੂਰ ਪਾ ਲਓ, ਇਦਾਂ ਥੋੜੀ
1: ਮੈਂ ਕਰਦੀ ਇੱਦੇ ਹੁੰਨੀ ਉਦਾਂ
2: ਬਸ ਬਦੀ ਕੋਈ ਨਾ ਕੋਈ ਛੋਟ ਪਾ, ਪਹਿਲਾਂ ਇੰਗਰੀਡੀਐਂਟ ਇਕੱਠੇ ਕਰ
1: ਬਸ ਕਰੋ,
2: ਹਾਂ ਪੁਦੀਨਾ ਤੁਹਾਡੇ ਕੋਲ ਚਾਹੀਦਾ, ਧਨੀਆ ਤੁਹਾਡੇ ਕੋਲ ਚਾਹੀਦਾ ਵਾ, ਪੁਦੀਨਾ ਇਕੁਅਲ ਕੁਆਂਟਿਟੀ ਚ ਲੈ ਲਓ ਭਾਵੇਂ, ਅੱਛਾ ਪੁਦੀਨਾ ਨਹੀਂ ਹੈਗਾ ਤਾਂ ਭਾਵੇਂ ਇਕੱਲੇ ਤੁਸੀਂ ਧਨੀਆ ਪਾ ਲਓ, ਭਾਵੇਂ ਧਨੀਆ ਨਹੀਂ ਹੈਗਾ ਤਾਂ ਇਕੱਲਾ ਤੁਸੀਂ ਪੁਦੀਨਾ ਪਾ ਲਓ ਭਾਵੇਂ, ਹੈ ਨਾ, ਉਧਰੋਂ ਮੂਲੀਆਂ ਨਹੀਂ ਹੈਗੀਆਂ ਤਾਂ ਫਿਰ ਤੁਹਾਨੂੰ ਦੱਸਤਾ ਵਾ ਮੂੰਗਰੇ ਹੈਗੇ, ਮੂੰਗਰੇ ਪਾ ਦਿਓ ਹੋਰ ਵਧੀਆ ਬਣ ਜਾਂਦੀ, ਹੈ ਨਾ, ਮੂੰਗਰਿਆਂ ਦੀ ਨਹੀਂ ਹੈਗਾ ਤਾਂ ਅੰਬੀ ਬਾਜ਼ਾਰੋਂ ਫੜ ਲਿਓ, ਹੈ ਨਾ, ਅੰਬ ਫੜ ਲਿਓ ਕੱਚਾ ਉਹ ਤੁਸੀਂ ਪਾ ਲਓ, ਸੋ ਇਹ ਤੁਹਾਡੀਆਂ ਚੀਜ਼ਾਂ ਹੋਈਆਂ, ਥੋੜ੍ਹਾ ਜਿਹਾ ਪਿਆਜ਼ ਹੋ ਗਿਆ, ਨਹੀਂ ਪਿਆਜ਼ ਪਾਉਣਾ ਤਾਂ ਤੁਸੀਂ ਨਾ ਪਾਓ, ਅੱਛਾ ਅਦਰਕ ਪਾ ਲਓ ਥੋੜ੍ਹਾ ਜਿਹਾ ਛੋਟੀ ਜਿਹੀ ਡਲੀ ਇੱਕ ਅਦਰਕ ਦੀ ਪਾਓ, ਹਰੀਆਂ ਮਿਰਚਾਂ ਪਾਓ ਠੋਕ ਕੇ, ਕੋਈ ਚਟਨੀ ਹੈ ਨਾ ਉਹ 'ਚ ਸਬਜ਼ੀ ਵਾਂਗੂ ਮਿਰਚਾਂ ਨਹੀਂ ਪਾਉਣੀਆਂ, ਮਿਰਚਾਂ ਪਾਉਣੀਆਂ ਚਟਨੀ ਵਾਂਗੂ, ਜਿੱਦਾਂ ਤੁਸੀਂ ਸਬਜ਼ੀ 'ਚ ਪਾਉਂਦੇ ਉਹ 'ਚੋਂ ਚਾਰ ਗੁਣਾ ਪਾ ਦਿਓ,
1: ਹੈ ਨਾ, ਮਾਰੋ ਨਾ ਮਿਰਚਾਂ ਖਾਂਦਾ ਉਹ ਆਪਣੇ ਹਿਸਾਬ ਨਾਲ ਸੈੱਟ ਕਰ ਲਿਓ,
2: ਚਟਨੀ ਵੀ ਨਾ ਖਾਵੇ ਉਹ, ਮੇਰੀ ਤਾਂ ਸਲਾਹ ਹੈ ਚਟਨੀ ਹੁਣ ਮਿਰਚ ਨਹੀਂ ਹੋਣੀ ਹੈ, ਹੁਣ ਤੁਹਾਡਾ ਲਿਆਓ ਅਮਚੂਰ ਦਿਓ, ਆਓ ਇੱਧਰ ਲਿਆਓ ਡੱਬੀ ਰੋੜੇ,
1: ਮੈਨੂੰ ਚਟਣੀ ਦੀ ਇੱਕੋ ਚੀਜ਼ ਪਤਾ ਜਿਹੜੀ ਮੰਮੀ ਮੈਨੂੰ ਕਹਿੰਦੇ ਹੁੰਦੇ ਉਹ ਫੜਾਈ ਅਮਚੂਰ ਨੂੰ, ਮੈਂ ਉਹ ਦੱਸਦੀ ਤੁਹਾਨੂੰ ਕਾਹਦੀ ਬੇਇੱਜ਼ਤੀ ਕਰਦੇ ਹੁੰਦੇ ਹਰ ਵਾਰੀ ਮੇਰੀ,
2: ਅਜਾ ਹੁਣ ਤੁਸੀਂ ਪਾਉਣਾ ਕਾਲਾ ਲੂਣ ਚਿੱਟਾ ਲੂਣ ਦੋਵੇਂ ਪਾ ਲਓ ਥੋੜ੍ਹੇ ਥੋੜ੍ਹੇ ਉਹ ਸਵਾਦ ਅਨੁਸਾਰ, ਅਤੇ ਮਿਰਚ ਤੁਹਾਨੂੰ ਆਪਾਂ ਹਰੀ ਪਵਾਤੀ ਹੈ ਉਹ ਥੋੜ੍ਹੀ ਜਿਹੀ ਵਧੀ ਠੋਕ ਕੇ ਪਾ ਲਿਓ, ਅਤੇ ਨਾਲ ਤੁਸੀਂ ਆਪਣਾ ਤੁਹਾਡਾ ਅੰਬਚੂਰ, ਅਤੇ ਅੰਬਚੂਰ ਨਹੀਂ ਹੈਗਾ ਤਾਂ ਤੁਸੀਂ ਅਨਾਰਦਾਣਾ ਪਾ ਲਓ, ਦੋਵੇਂ ਪਾ ਲਓ ਭਾਵੇਂ ਕੋਈ ਚੱਕਰ ਨਹੀਂ, ਅਤੇ ਥੋੜ੍ਹੀ ਤੁਸੀਂ ਜੇ ਗੁੜ ਹੈਗਾ ਤਾਂ ਗੁੜ ਦੀ ਡਲੀ, ਸ਼ੱਕਰ ਹੈਗਾ ਸ਼ੱਕਰ ਪਾ ਲਓ, ਨਹੀਂ ਹੈਗੀ ਤਾਂ ਮਿੱਠਾ ਪਾ ਲਓ, ਜੇ ਤੁਸੀਂ ਅੰਬ ਪਾਓਗੇ ਫਿਰ ਦੋਵੇਂ ਚੀਜ਼ਾਂ ਪਾਉਣ ਦੀ ਲੋੜ ਨਹੀਂ ਪੈਣੀ, ਜੇ ਖਜੂਰਾਂ ਤੁਸੀਂ ਖੰਡ ਖੁੰਡ ਨਹੀਂ ਖਾ ਰਹੇ ਭਾਵੇਂ ਖਜੂਰਾਂ ਪਾ ਲਓ, ਉਹਨਾਂ ਕੋਈ ਵੀ ਉਹਨੂੰ ਥੋੜ੍ਹਾ ਜਿਹਾ ਤੁਸੀਂ ਮਿੱਠਾ ਕਰਨਾ ਵਾ ਤੁਸੀਂ,
1: ਅਤੇ
2: ਹਾਂਜੀ ਖੱਟ ਮਿੱਠਾ ਜਿਹਾ ਥੋੜ੍ਹਾ ਜਿਹਾ ਹਲਕਾ ਜਿਹਾ ਵਿੱਚ ਨਿੰਬੂ ਨਿਚੋੜ ਲਓ, ਸ਼ਬਦ ਆਂਟੀ ਕਰਕੇ ਠੀਕ ਹੀ ਦੱਸ ਗਏ,
1: ਆਂਟੀ
2: ਠੀਕ ਹੀ ਦੱਸ ਗਏ ਸ਼ਬਦ, ਤੇ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ
1: ਜੀ, ਬਿਲਕੁਲ, ਅਤੇ ਜਦੋਂ ਵੀ ਕੋਈ ਸਲਾਹ ਮਿਲਦੀ ਹੁੰਦੀ ਆ ਧਿਆਨ ਨਾਲ ਸੁਣਿਆ ਕਰੋ, ਅਤੇ ਜਦੋਂ ਦਿਲ ਕਰਦਾ ਹੁੰਦਾ ਕਿ ਕੋਈ ਤੁਹਾਡਾ ਆਪਣਾ ਆ ਉਹਦਾ ਕੁਛ ਉਹਨੂੰ ਸਲਾਹ ਦੇਣੀ ਬਣਦੀ ਹੈ ਤੁਹਾਡੀ, ਚਾਹੇ ਉਹ ਮੰਗੇ ਚਾਹੇ ਨਾ ਮੰਗੇ, ਆਪਣੇ ਵੱਲੋਂ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿ ਉਹਨੂੰ ਦੱਸ ਦਈਏ ਵੀ ਆਹ ਗੜਬੜ ਜਿਹੜੀ ਆ ਹੋਣ ਵਾਲੀ ਆ ਜਾਂ ਹੋ ਰਹੀ ਆ, ਅਤੇ ਇੰਨਾ ਕਹਿੰਦੇ ਹੋਏ ਅਸੀਂ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ
2: ਜੀ, ਬਿਲਕੁਲ ਇਜਾਜ਼ਤ ਲੈਂਦੇ ਜੀ, ਕਈ ਵਾਰੀ ਨਾ ਸੁੱਖ ਚ ਸੋਰੀ ਲਾਸਟ ਚੀਜ਼ ਆ ਕਿ ਕਈ ਵਾਰੀ ਨਾ ਤੁਹਾਡੇ ਆਸ ਪਾਸ ਜਿਹੜੇ ਲੋਕ ਆ ਜਿਹੜੇ ਤੁਹਾਡੇ ਚਾਹੁਣ ਵਾਲੇ ਨੇ ਤੁਹਾਡੇ ਚਹੇਤੇ ਨੇ ਜਿਨ੍ਹਾਂ ਦਾ ਤੁਸੀਂ ਲੁੱਕ ਆਫਟਰ ਕਰਦੇ ਹੋ, ਜਿਨ੍ਹਾਂ ਦਾ ਤੁਹਾਨੂੰ ਸੁੱਖ ਦੁੱਖ ਮਹਿਸੂਸ ਹੁੰਦਾ ਵਾ, ਉਹਨਾਂ ਦੇ ਨਾ ਤੁਹਾਨੂੰ ਸੁਭਾਅ ਦਾ ਪਤਾ ਹੁੰਦਾ, ਕਈ ਬੰਦੇ ਸਿੱਧੀ ਸਲਾਹ ਲੈ ਕੇ ਨਹੀਂ ਰਾਜ਼ੀ ਹੁੰਦੇ, ਉਹਨਾਂ ਨੂੰ ਇਹ ਚੀਜ਼ ਨਹੀਂ ਪਸੰਦ ਹੁੰਦੀ ਕਿਉਂਕਿ ਆਪਾਂ ਨਾ ਸੈਲਫ ਮੇਡ ਸਿਆਣੇ ਆਪਾਂ ਬਣ ਚੁੱਕੇ ਹੁੰਦੇ ਹਾਂ, ਅਤੇ ਉੱਥੇ ਫਿਰ ਜਿਹੜੀ ਆਪਾਂ ਸ਼ਬਦਾਂ ਦੀ ਗੱਲ ਕੀਤੀ ਹੈ ਨਾ ਉਹ ਤੁਹਾਡਾ ਵਾਜਬ ਤਰੀਕਾ ਇਹ ਹੁੰਦਾ ਵੀ ਗੱਲੀਂ ਬਾਤੀ ਫਲੋਟ ਕਰਾਓ, ਉਹਨਾਂ ਨੇ ਆਪੇ ਪਿੱਕ ਕਰ ਲੈਣੀ ਉਹਨਾਂ ਨੂੰ ਡਾਇਰੈਕਟ ਕਹੋਗੇ ਤਾਂ ਉਹਨਾਂ ਕਹਿਣਾ ਨਹੀਂ,
1: ਬਿਲਕੁਲ
2: ਉਹ ਕਈ ਵਾਰੀ ਕਈ ਬੰਦਿਆਂ ਨੂੰ ਤੁਸੀਂ ਸਲਾਹ ਦੇ ਦਿਓ ਉਹਨਾਂ ਨੂੰ ਪਤਾ ਲੱਗ ਜੇ ਵੀ ਆਹ ਮੇਰੇ ਲਈ ਹੈਗੀ ਵੀ ਕੰਮ ਦੀ ਆ, ਉਹ ਸਿਰਫ ਇਸੇ ਕਰਕੇ ਨਹੀਂ ਮੰਨਦੇ ਕਿਉਂਕਿ ਤੁਸੀਂ ਦੱਸਿਆ, ਅਸੀਂ ਕਿਉਂ ਕਿਸੇ ਦੀ ਮੰਨੀਏ,
1: ਬਿਲਕੁਲ, ਅਤੇ ਕਈ ਵਾਰੀ ਇੱਦਾਂ ਵੀ ਹੁੰਦਾ ਹੈ ਕਿ ਉਹ ਤੁਹਾਨੂੰ ਆਪਣੇ ਆਪ ਤੋਂ ਘੱਟ ਸਮਝਦਾਰ ਸਮਝਦੇ ਹੁੰਦੇ ਆ,
2: ਹਾਂ ਉਹੀ ਨਾ ਉਹ ਡਿਪੈਂਡ ਕਰਦਾ ਹੁੰਦਾ ਵੀ ਤੁਸੀਂ ਕਿੱਦਾਂ ਦੀ ਬਿਰਤੀ ਵਾਲੇ ਬੰਦੇ ਨਾਲ ਗੱਲ ਕਰ ਰਹੇ ਹੋ, ਸੋ ਤੁਸੀਂ ਸਿਰਫ ਐਵੇਂ ਮਤਲਬ ਜਿੱਦਾਂ ਹੁਣ ਆਪਾਂ ਰੇਡੀਓ 'ਤੇ ਡਿਸਕਸ਼ਨ ਕਰ ਰਹੇ ਹਾਂ, ਸੋ ਤੁਸੀਂ ਇੱਧਰ ਉੱਧਰ ਦੀ ਬਣਾ ਕੇ ਕੋਈ ਮਾੜੀ ਮੋਟੀ ਫਲੋਟ ਕਰਾਉਣੀ ਆ, ਜੇ ਉਹਦਾ ਤੁਸੀਂ ਚੰਗਾ ਚਾਹੁੰਦੇ ਉਹਨੇ ਜਦੋਂ ਕਿਤੇ ਖਾਣੇ ਪੈ ਗਏ ਆਪੇ ਪੈ ਜਾਣੀ,
1: ਹਾਂ ਜੇ ਉਹ ਸਮਝਦਾਰ ਉਹਨੇ ਪਿੱਕ ਕਰ ਲੈਣੀ ਆ,
2: ਬਿਲਕੁਲ, ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਅੱਜ 5 ਤਰੀਕ ਆ, ਅਗਸਤ ਦਾ ਮਹੀਨਾ, ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਬੀਜੇਪੀ ਨੇ ਫਿਰ ਕਿਹਾ ਕਿ ਇਹ ਪੰਜਾਬ ਵਿੱਚ ਸਾਰੀਆਂ 117 ਸੀਟਾਂ 'ਤੇ ਚੋਣ ਲੜੇਗੀ। ਬੀਜੇਪੀ ਦੇ ਜਨਰਲ ਸਕੱਤਰ BR ਸੰਤੋਸ਼ ਤੇ ਸਕੱਤਰ ਸ਼੍ਰੀ ਨਿਵਾਸੁਲੂ ਨੇ ਪਟਿਆਲਾ ਤੇ ਬਠਿੰਡਾ 'ਚ ਕੱਲ੍ਹ ਮੀਟਿੰਗਾਂ ਕੀਤੀਆਂ ਨੇ ਆਪਣੇ ਅਹੁਦੇਦਾਰਾਂ ਦੇ ਨਾਲ, ਤੇ ਇਹ ਅਕਾਲੀ ਦਲ ਦੇ ਉੱਪਰ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਕਿ ਜਿਹੜਾ ਹੈ ਗੱਠਜੋੜ ਕਿਸ ਤਰੀਕੇ ਨਾਲ ਹੋਵੇ। ਉਧਰ ਜਸਟਿਸ ਰਣਜੀਤ ਸਿੰਘ ਨੂੰ ਮੁੱਖ ਮੰਤਰੀ ਦੀ ਪਤਨੀ ਵੱਲੋਂ ਕਾਨੂੰਨੀ ਨੋਟਿਸ ਭੇਜੇ ਜਾਣ ਤੇ ਸਾਬਕਾ ਜੱਜ ਨੇ ਕਿਹਾ ਕਿ ਉਹ ਅਦਾਲਤ ਵਿੱਚ ਕੇਸ ਲੜਨਗੇ। ਜਸਟਿਸ ਰਣਜੀਤ ਸਿੰਘ ਇਸ ਵੇਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਜਿਹੜੇ ਹੈਗੇ ਆ ਉਹ ਚੇਅਰਮੈਨ ਹੈ। ਤੇ ਉਧਰ ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ 'ਚ ਜਿਹੜਾ ਹੈ ਕੱਲ 509 ਆਧੁਨਿਕ ਖੇਡ ਮੈਦਾਨਾਂ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਨੇ ਪਟਿਆਲਾ ਜ਼ਿਲ੍ਹੇ ਦੇ ਦੋਧਨਾ ਪਿੰਡ 'ਚ ਜਿਹੜਾ ਇਹਦਾ ਉਦਘਾਟਨ ਕੀਤਾ। ਤੇ ਇੱਕ ਹੋਰ ਸਿਆਸੀ ਖਬਰ, ਰਾਹੁਲ ਗਾਂਧੀ ਵੱਲੋਂ ਪੰਜਾਬ ਦੀ ਇੱਕ ਹਫ਼ਤੇ ਦੀ ਯਾਤਰਾ ਦੀ ਜਿਹੜੀ ਹੈ ਉਹ ਸੰਭਾਵਨਾ ਕੀਤੇ ਜਾਣ ਦੀ, ਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ 'ਚ ਨਵੀਂ ਰੂਹ ਫੂਕਣ ਲਈ ਜਿਹੜਾ ਹੈ ਇਹ ਫੈਸਲਾ ਲਿਆ ਗਿਆ। ਤੇ ਉਧਰ ਦੇਸ਼ ਵਿੱਚ ਪਿਆਜ਼ ਦੀਆਂ ਕੀਮਤਾਂ ਜਿਹੜੀਆਂ ਹੈ ਉਹ ਸਿਖਰਾਂ ਤੇ ਚੜ੍ਹ ਗਈਆਂ ਨੇ। 60% ਜਿਹੜਾ ਹੈਗਾ ਉਹ ਵਾਧਾ ਦਰਜ ਕੀਤਾ ਗਿਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜਿਹੜੀ ਖਬਰ ਤੁਸੀਂ ਸਾਂਝੀ ਕੀਤੀ ਹੈ, BJP ਦੇ ਵੱਲੋਂ ਫਿਰ ਦੁਬਾਰਾ ਤੋਂ ਚੀਜ਼ਾਂ ਜਾਂ ਬਿਆਨ ਜਿਹੜਾ ਦੁਹਰਾਇਆ ਗਿਆ ਕਿ ਉਹ ਇਕੱਲੇ 117 ਸੀਟਾਂ ਦੇ ਉੱਤੇ ਚੋਣ ਲੜਨਗੇ। ਵਾਰ ਵਾਰ ਇਹ ਰੌਲਾ ਪੈਂਦਾ ਵਾ ਵੀ ਅਕਾਲੀ ਦਲ ਉਹਨਾਂ ਦੇ ਨਾਲ ਰਲੇਵਾਂ ਕਰੂਗਾ। ਅਕਾਲੀ ਦਲ ਦੇ ਵੱਲੋਂ ਕਈ ਵਾਰ ਦੱਬੇ ਸੁਰਾਂ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਵੀ ਆਈ ਨੇ, ਜਾਂ ਫਿਰ ਜਿਹੜੇ ਤਰੀਕੇ ਦਾ ਉਹਨਾਂ ਦਾ ਵਰਤਾਰਾ ਵਾ, ਖੁੱਲ੍ਹ ਕੇ ਨਾ ਬੋਲਣਾ, ਕਿਸੇ ਚੀਜ਼ 'ਤੇ ਮੁਖਾਲਫਤ ਨਾ ਕਰਨਾ, ਇਸ ਤੋਂ ਜਿੱਥੇ ਇਹ ਅੰਦਾਜ਼ੇ ਲਾਏ ਜਾਂਦੇ ਨੇ ਕਿ ਇਹਨਾਂ ਨੇ ਫਿਰ ਕੱਲ੍ਹ ਨੂੰ ਰਲਣਾ ਹੀ ਆਪਸ ਵਿੱਚ, ਉੱਥੇ ਹੁਣ ਵਾਰ ਵਾਰ BJP ਦੇ ਵੱਲੋਂ ਇਹ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਹੈ। ਕੀ ਵਜ੍ਹਾ ਹੋ ਸਕਦੀ ਹੈ ਇਸ ਪ੍ਰੈਸ਼ਰ ਦੀ, ਜਿੱਦਾਂ ਸੀਟਾਂ ਹੀ ਜਾਂ ਹੋਰ ਕੁਛ?
1: ਨਹੀਂ ਦੇਖੋ, ਇਹਦੇ 'ਚ ਦੋ ਗੱਲਾਂ ਜਿਹੜੀਆਂ ਨੇ ਬੜੀਆਂ ਮਹੱਤਵਪੂਰਨ ਨੇ ਰਣਜੋਤ ਜੀ। ਇੱਕ ਤਾਂ ਇਹ ਹੈ ਕਿ BJP ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕਿਵੇਂ ਆਪਣਾ ਜਿਹੜਾ ਹੈ ਆਧਾਰ ਕਿਵੇਂ ਬਣਾਇਆ ਜਾਵੇ, ਕਿਵੇਂ ਵਧਾਇਆ ਜਾਵੇ। ਤੇ ਇਹ ਗੱਲ BJP ਨੂੰ ਪਤਾ ਹੈ ਕਿ ਜੇ ਉਹ 117 ਸੀਟਾਂ ਤੇ ਚੋਣ ਲੜਦੀ ਹੈ ਤਾਂ ਉਹਦੇ ਬਹੁਤਾ ਕੁਛ ਜਿਹੜਾ ਹੈਗਾ ਪੱਲੇ ਪੈਣ ਵਾਲਾ ਹੈ ਨਹੀਂ। ਤੇ ਪਰ ਇਹ ਉੱਤੋਂ ਕਹਿ ਰਹੇ ਹੈ ਕਿ ਅਗਲੀ ਵਾਰ ਜਿਹੜਾ ਹੈਗਾ ਉਹ ਇੱਥੇ ਕੰਮ ਲਿਖੜੇਗਾ ਜਾਂ ਇੱਦਾਂ ਦੇ ਜਿਹੜੇ ਨਾਅਰੇ, ਚਲੋ ਉਹ ਤਾਂ ਖੈਰ ਸਿਆਸੀ ਆਗੂਆਂ ਵੱਲੋਂ ਦਿੱਤੇ ਜਾਂਦੇ ਆ। ਤੇ ਹੁਣ ਕੱਲ੍ਹ ਜਿਹੜੇ BJP ਦੇ ਜਨਰਲ ਸੈਕਟਰੀ ਨੇ, ਜਨਰਲ ਸੈਕਟਰੀ ਔਰਗਨਾਈਜੇਸ਼ਨ ਜਿਹਨਾਂ ਨੂੰ ਮਹਾਂਮੰਤਰੀ ਸੰਗਠਨ ਕਿਹਾ ਜਾਂਦਾ, BS ਸੰਤੋਸ਼ ਦੇ ਨਾਲ ਹੀ ਜਿਹੜੇ ਹੈ ਉਹ ਸੰਗਠਨ ਦੇ ਸੈਕਟਰੀ, ਤੇ ਉਹ ਪੰਜਾਬ ਦੇ ਦੌਰੇ ਤੇ ਆਏ। ਪੰਜਾਬ ਦੇ ਜਿਹੜੇ ਪ੍ਰਧਾਨ ਨੇ ਕੇਵਲ ਢਿੱਲੋਂ, ਉਹਨਾਂ ਦੇ ਨਾਲ ਤੇ ਹੋਰ ਆਗੂਆਂ ਦੇ ਨਾਲ ਉਹਨਾਂ ਨੇ ਮੀਟਿੰਗਾਂ ਕੀਤੀਆਂ। ਤੇ ਮੀਟਿੰਗਾਂ ਉਹਦੇ ਵਿੱਚ ਜਿਹੜੇ ਸੀ ਆਪਣੇ ਜ਼ਿਲ੍ਹਿਆਂ ਦੇ ਤੇ ਹੋਰ ਜਿਹੜੇ ਅਹੁਦੇਦਾਰ ਨੇ ਉਹ ਬੁਲਾਏ ਗਏ। ਉੱਥੇ ਉਹਨਾਂ ਨੇ ਫਿਰ ਇਹ ਗੱਲ ਜਿਹੜੀ ਆ ਉਹ ਕਹੀ ਜ਼ੋਰ ਦੇ ਕੇ ਕਿ ਸਾਰੀਆਂ 117 ਸੀਟਾਂ ਤੇ ਜਿਹੜਾ ਹੈਗਾ ਤੇ ਉਹ ਚੋਣ ਲੜੂਗੀ ਪਾਰਟੀ, ਤੇ ਵਰਕਰ ਹੈ ਜਿਹੜੇ ਉਹ ਸਾਰੀਆਂ ਸੀਟਾਂ ਤੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣ, ਤੇ ਇਸ ਤਰ੍ਹਾਂ ਜਿਹੜਾ ਉਹ ਮੈਸੇਜ ਲੈ ਕੇ ਆਏ ਆ। ਹੁਣ ਦੂਜਾ ਇਹ ਹੈ ਚੱਕਰ ਕਿ ਜਿਹੜੀ ਤੁਸੀਂ ਗੱਲ ਸ਼ੁਰੂ ਚ ਕੀਤੀ ਹੈ ਰਣਜੋਤ ਜੀ, ਉਹ ਇਹ ਕਿ ਇੱਕ ਵੀ ਸ਼ਬਦ ਕਿਸੇ ਨੇ ਜਿਹੜਾ ਹੈਗਾ ਜਿਹੜੇ ਇੱਥੇ ਆਗੂ ਬੋਲੇ ਨੇ ਇਹਨਾਂ ਮੀਟਿੰਗਾਂ ਦੇ ਵਿੱਚ ਅਕਾਲੀ ਦਲ ਦੇ ਖਿਲਾਫ, ਉਹਨਾਂ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ, ਨਾ ਬਾਦਲ ਦਲ ਦੇ ਧੜੇ ਦੇ ਖਿਲਾਫ, ਨਾ ਜਿਹੜਾ ਪੁਨਰ ਸੁਰਜੀਤ ਵਾਲਾ ਧੜਾ ਉਹਦੇ ਖਿਲਾਫ, ਨਾ ਹੀ ਕਿਸੇ ਹੋਰ ਧੜੇ ਦੇ ਜਿਹੜਾ ਵਾਰਸ ਪੰਜਾਬ ਦੇ ਵਗੈਰਾ ਉਹਨਾਂ ਦੇ ਖਿਲਾਫ ਇੱਕ ਵੀ ਲਫ਼ਜ਼ ਜਿਹੜਾ ਉਹਨਾਂ ਨੇ ਜਿਹੜਾ ਉਹ ਨਹੀਂ ਬੋਲਿਆ। ਤੇ ਉਹਨਾਂ ਦਾ ਜਿਹੜਾ ਉਹ ਰਿਹਾ ਉਹ ਆਮ ਆਦਮੀ ਪਾਰਟੀ ਜਾਂ ਕਾਂਗਰਸ, ਇਹਨਾਂ ਦੇ ਉੱਪਰ ਜਿਹੜੀ ਆ ਉਹ ਟਿੱਪਣੀ ਰਹੀ ਹੈ। ਤੇ ਹੁਣ ਇੱਥੋਂ ਜਿਹੜਾ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਹੜਾ ਅੰਦਰ ਖਾਤੇ ਕੀ ਚੱਲ ਰਿਹਾ, ਕਿਉਂਕਿ ਉਧਰੋਂ ਅਕਾਲੀ ਦਲ ਦੇ ਵਿੱਚ ਹੁਣ ਅਕਾਲੀ ਦਲ ਦੇ ਪ੍ਰਧਾਨ ਤਾਂ ਬਿਲਕੁਲ ਚੁੱਪ ਨੇ, ਜਿਹੜੇ ਹੈ ਸੁਖਬੀਰ ਸਿੰਘ ਬਾਦਲ, ਤੇ ਉਧਰੋਂ ਸਿਮਰਜੀਤ ਕੌਰ ਜਿਹੜੀ ਹੈਗੀ ਹੈ ਬਾਦਲ ਤੇ ਹਰਸਿਮਰਤ ਬਾਦਲ, ਤੇ ਨਾਲ ਹੀ ਜਿਹੜਾ ਹੈਗਾ ਮਜੀਠੀਆ ਸਾਹਿਬ, ਉਧਰੋਂ ਦਲਜੀਤ ਚੀਮਾ, ਤੇ ਉਹਨਾਂ ਦੇ ਜਿਹੜੇ ਬਿਆਨ ਆ ਉਹਨਾਂ ਤੋਂ ਜਿਹੜੀ ਆਪਾਂ ਗੱਲ ਭਾਂਪ ਸਕਦੇ ਹਾਂ ਕਿ ਅੰਦਰ ਖਾਤੇ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਆ ਉਹ ਖਿਚੜੀ ਪੱਕ ਰਹੀ ਹੈ। ਤੇ ਜਿਹੜੀ ਅਜੇ ਗੱਲ ਬਾਹਰ ਨਹੀਂ ਕੱਢੀ ਜਾ ਰਹੀ, ਤੇ ਇਹ ਵੀ ਪਤਾ ਲੱਗਿਆ ਕਿ ਸੀਟਾਂ ਦੀ ਲੈ ਦੇ ਦਾ ਜਿਹੜਾ ਹੈਗਾ ਅਜੇ ਰੇੜਕਾ ਉਹ ਚੱਲੀ ਜਾਂਦਾ, ਤੇ ਅਕਾਲੀ ਦਲ ਉੱਥੇ ਜੀ ਖੜਾ ਜਿੱਥੇ ਪਹਿਲਾਂ ਇਹਨਾਂ ਨੂੰ 22-23 ਸੀਟਾਂ ਦਿੱਤੀਆਂ ਜਾਂਦੀਆਂ ਸੀ ਥੋੜੀਆਂ ਮੋਟੀਆਂ ਵਧਾਉਣ ਦੇ ਚੱਕਰ ਚ ਹੈ ਵੀ ਚਲੋ ਉਦੋਂ ਬਾਅਦ 30-35 ਦੇ ਸਕਦੇ ਹਾਂ ਛੱਡ ਸਕਦੇ ਹਾਂ। ਤੇ ਪਰ ਦੂਜੇ ਪਾਸੇ ਬੀਜੇਪੀ ਹੈ ਜਿਹੜੀ ਉਹ ਲਗਭਗ ਅੱਧੀਆਂ ਸੀਟਾਂ ਮੰਗ ਰਹੀ ਹੈ। ਹੁਣ ਆ ਕੇ ਕਿੱਥੇ ਜੇ ਗੱਲ ਖੜਦੀ ਹੈ ਜਾਂ ਕਿੱਥੇ ਇਕੱਠੇ ਹੁੰਦੇ ਆ, ਕਿਉਂਕਿ ਜੇ ਇਹ ਗੱਠਜੋੜ ਹੁੰਦਾ ਤਾਂ ਇਹਦੇ ਜਿਹੜਾ ਪੁਨਰ ਸੁਰਜੀਤ ਅਕਾਲੀ ਦਲ ਹੈ ਜਿਹਦੇ ਚ ਬਹੁਤੇ ਜਿਹੜੇ ਉਹੀ ਆਗੂ ਨੇ ਜਿਹੜੇ ਬੜੇ ਸੋਫਟ ਨੇਗੇ ਬੀਜੇਪੀ ਪ੍ਰਤੀ ਵੀ, ਤੇ ਹੋਰਨਾਂ ਜਿਹੜੀਆਂ ਗੱਲਾਂ ਦੇ ਵਿੱਚ ਵੀ ਕੇਂਦਰ ਪ੍ਰਤੀ, ਕੇਂਦਰ ਦੇ ਫੈਸਲਿਆਂ ਪ੍ਰਤੀ, ਤੇ ਜਿਹਦੇ ਚ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੇ, ਭਾਵੇਂ ਚੰਦੂ ਮਾਜਰਾ ਨੇ, ਤੇ ਜਾਂ ਹੋਰ ਜਿਹੜੇ ਉੱਧਰ ਆਗੂ ਨੇ ਪਰਮਿੰਦਰ ਸਿੰਘ ਢੀਂਡਸਾ ਵਗੈਰਾ, ਤੇ ਉਹ ਇਹ ਵੀ ਹੋ ਸਕਦਾ ਹੈ ਕਿ ਤਿੰਨੇ ਧਿਰਾਂ ਜਿਹੜੀਆਂ ਇਕੱਠੀਆਂ ਹੋ ਜਾਣ ਦੁਬਾਰਾ ਫੇਰ ਇਹਨਾਂ ਧੋਣਾਂ ਨੂੰ ਲੈ ਕੇ, ਇਹ ਵੀ ਜਿਹੜਾ ਮਸਲਾ ਹੱਲ ਹੋ ਸਕਦਾ। ਜੇ ਏਦਾਂ ਹੁੰਦਾ ਫੇਰ ਬੀਜੇਪੀ ਦੇ ਹਿੱਸੇ ਕਿੰਨੀਆਂ ਸੀਟਾਂ ਆਉਂਦੀਆਂ ਨੇ ਫਿਰ ਉਹਦੇ ਤੇ ਵੀ ਜਿਹੜਾ ਇਹ ਨਿਰਭਰ ਕਰਦਾ ਹੈ, ਕਿਉਂਕਿ ਜਿਹੜਾ ਧੜਾ ਇਹ ਬਾਦਲ ਦਲ ਦੇ ਨਾਲੋਂ ਅਲੱਗ ਹੋਇਆ ਜਾਂ ਜਿਹਨਾਂ ਨੇ ਉਦੋਂ ਜਦੋਂ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਧੜਾ ਸੀ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੀ ਉਹ ਗੱਲ ਨਹੀਂ ਮੰਨੀ ਕਿ ਇਹਨੂੰ ਭੰਗ ਕਰਕੇ ਸਾਰਾ ਨਵੇਂ ਸਿਰੋਂ ਸ਼ੁਰੂ ਕੀਤਾ ਜਾਵੇ, ਤੇ ਉਹਨਾਂ ਨੇ ਕੁਛ ਵੀ ਨਹੀਂ ਛੱਡਿਆ ਤੇ ਆਪਣੇ ਲੈਵਲ ਤੇ ਡੈਲੀਗੇਟ ਬਣਾ ਕੇ ਦੁਬਾਰਾ ਸੁਖਬੀਰ ਬਾਦਲ ਨੂੰ ਪ੍ਰਧਾਨ ਚੁਣ ਲਿਆ, ਤੇ ਉਹ ਜਿਹੜਾ ਇੱਕ ਵੱਖ ਰਹਿ ਗਏ ਲੀਡਰ, ਤੇ ਹੁਣ ਉਹਨਾਂ ਨੂੰ ਕਿੰਨਾ ਕੁ ਵੇਟ ਦੇਣਾ, ਕਿੱਥੇ ਰੱਖਣਾ, ਇਹ ਸੋ ਸਾਰੀਆਂ ਗੱਲਾਂ ਫਿਰ ਏਦਾਂ ਹੋਣੀਆਂ ਨੇ ਜਦੋਂ ਗੱਠਜੋੜ ਹੋਏਗਾ। ਤੇ ਬੀਜੇਪੀ ਵੀ ਜੇ ਗੱਠਜੋੜ ਕਰਨਾ ਚਾਹੇਗੀ ਤਾਂ ਬੀਜੇਪੀ ਵੀ ਚਾਹੇਗੀ ਕਿ ਇਹਨਾਂ ਲੀਡਰਾਂ ਨੂੰ ਵੀ ਨਾਲ ਲਿਆ ਜਾਵੇ, ਕਿਉਂਕਿ ਉਹ ਇਹ ਵੀ ਭਾਲਣਗੇ ਕਿ ਜੇ ਸਪੋਰਟ ਬੀਜੇਪੀ ਦੇ ਜਿੱਥੇ ਕੈਂਡੀਡੇਟ ਹੋਣਗੇ ਉੱਥੇ ਜੇ ਪੁਨਰ ਸੁਰਜੀਤ ਦੇ ਅਲੱਗ ਕੈਂਡੀਡੇਟ ਹੁੰਦੇ ਆ ਤਾਂ ਉਹਦਾ ਨੁਕਸਾਨ ਹੋ ਸਕਦਾ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਆ ਉਹ ਵੀ ਅੱਗੋਂ ਜਿਹੜੀ ਉਹ ਚੱਲ ਸਕਦੀ ਹੈ। ਤੇ ਹੁਣ ਇਹਦੇ ਚ ਜਿਹੜੇ ਇੱਕ ਅੱਗੋਂ ਕੀ ਪੋਲੀਟੀਕਲੀ ਗੱਲ ਕੀ ਬਣਦੀ ਹੈ, ਕਿਉਂਕਿ ਉਂਝ ਤਾਂ ਖੈਰ ਅਕਾਲੀ ਦਲ ਨੇ ਮਜਬੂਰੀ ਦੇ ਵਿੱਚ ਹੀ ਬੀਜੇਪੀ ਨੂੰ ਛੱਡਿਆ ਸੀ ਜਦੋਂ ਕਿਸਾਨਾਂ ਦਾ ਅੰਦੋਲਨ ਦਾ ਇੰਨਾ ਜ਼ਿਆਦਾ ਦਬਾਅ ਬਣ ਗਿਆ ਸੀ, ਪ੍ਰੈਸ਼ਰ ਬਣ ਗਿਆ ਸੀ, ਤੇ ਪਰ ਅੰਦਰ ਖਾਤੇ ਜਿਹੜਾ ਹੈ ਉਹ ਕਿਤੇ ਇੱਦਾਂ ਦੀ ਗੱਲ ਅਜੇ ਤੱਕ ਕੋਈ ਤਿੱਖੀ ਗੱਲ ਜਿਹੜਾ ਹੈ ਉਹ ਨਹੀਂ ਕੀਤੀ, ਨਾ ਹੀ ਪੁਨਰ ਸੁਰਜੀਤ ਵਾਲਿਆਂ ਨੇ ਕੀਤੀ ਹੈ ਕੇਂਦਰ ਸਰਕਾਰ ਦੇ ਖਿਲਾਫ, ਤੇ ਨਾ ਹੀ ਕਦੇ SGPC ਨੇ ਕੀਤੀ ਹੈ, ਤੇ ਨਾ ਹੀ ਜਿਹੜਾ ਹੈਗਾ ਬਾਦਲ ਧੜਾ ਉਹਨੇ ਕਦੇ ਜਿਹੜੀ ਇਹ ਗੱਲ ਕੀਤੀ ਹੈ, ਖਾਸ ਕਰਕੇ ਬੀਜੇਪੀ ਦੇ ਖਿਲਾਫ ਪੋਲੀਟੀਕਲੀ ਕੋਈ ਇੱਦਾਂ ਦਾ ਇਸ਼ੂ ਲਿਆ, ਤੇ ਨਾ ਹੀ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਜੋ ਪੰਜਾਬ ਦੇ ਵਿੱਚ ਜਿੱਦਾਂ ਦਾ ਉਹਨੇ ਨੀਤੀ ਅਪਣਾਈ ਹੋਈ ਹੈ ਉਹਦੇ ਤੇ ਕੋਈ ਗੱਲ ਕੀਤੀ ਹੈ। ਸੋ ਇੱਥੋਂ ਇਹ ਗੱਲ ਜਿਹੜੀ ਆ ਉਹ ਲੱਗਦੀ ਹੈ। ਪਿਛਲੇ ਦਿਨਾਂ ਤੋਂ ਜਿਹੜੀ ਹੁਣ ਇੱਕ ਥੋੜੀ ਜਿਹੀ ਹੋਰ ਚੀਜ਼ ਦੇਖਣ ਚ ਆ ਰਹੀ ਹੈ, ਨੈਬ ਸਿੰਘ ਸੈਣੀ ਵੀ ਲਗਾਤਾਰ ਪੰਜਾਬ ਦੇ ਦੌਰੇ ਤੇ ਰਹੇ ਨੇ, ਤੇ ਉਹ ਇਹ ਗੱਲ ਵੀ ਕਹਿੰਦੇ ਰਹੇ ਨੇ ਕਿ ਸਾਰੀਆਂ 117 ਸੀਟਾਂ ਤੇ ਬੀਜੇਪੀ ਚੋਣ ਲੜੂਗੀ, ਤੇ ਉਹਨਾਂ ਦਾ ਵੀ ਹੁਣ ਜਿਹੜਾ ਹੈਗਾ ਰੁਝਾਨ ਪੰਜਾਬ ਵੱਲ ਥੋੜਾ ਜਿਹਾ ਘਟਿਆ, ਤੇ ਉਸ ਤੋਂ ਵੀ ਸ਼ਾਇਦ ਇਹ ਲੱਗਦਾ ਹੈ ਕਿ ਕਿਸੇ ਨਾ ਕਿਸੇ ਪਾਸੇ ਗੱਠਜੋੜ ਵਾਲੇ ਪਾਸੇ ਜਿਹੜੀ ਗੱਲ ਇਹ ਤੁਰ ਪਵੇ, ਕਿਉਂਕਿ ਜੇ ਜਿੰਨਾ ਨੈਬ ਸਿੰਘ ਸੈਣੀ ਇੱਥੇ ਆਪਣਾ ਵੱਧ ਜਿਹੜੀ ਉਹਨਾਂ ਦੀ ਪ੍ਰੈਜੈਂਸ ਹੁੰਦੀ ਹੈ, ਤੇ ਕੁਦਰਤੀ ਹੈ ਕਿ ਹਰਿਆਣੇ ਦੇ ਨਾਲ ਕਈ ਮਸਲੇ ਪੰਜਾਬ ਦੇ ਅਜੇ ਪੈਂਡਿੰਗ ਨੇ, ਤੇ ਫਿਰ ਬੀਜੇਪੀ ਨੂੰ ਇਹ ਵੀ ਹੈ ਕਿ ਉਹ ਮਸਲੇ ਵੀ ਜਿਹੜੇ ਆ ਉੱਠ ਸਕਦੇ ਆ, ਜਾਂ ਨੈਬ ਸਿੰਘ ਸੈਣੀ ਨੂੰ ਵੀ ਕੱਲ ਨੂੰ ਪ੍ਰੈਸ ਵਾਲੇ ਜਾਂ ਕੋਈ ਏਦਾਂ ਦੀਆਂ ਗੱਲਾਂ ਦੁਬਾਰਾ ਉਹ ਜਿਹੜੀ ਆ ਕੁਰੇਦ ਸਕਦੇ ਨੇ, ਤੇ ਉਹ ਇਸ ਕਰਕੇ ਉਹ ਪੈਰੀ ਫੇਰੀ ਤੇ ਹੀ ਜ਼ਿਆਦਾ ਰਹਿੰਦੇ ਨੇ ਜਿੱਥੇ ਜਿੱਥੇ ਜਾਂ ਤਾਂ ਸੈਣੀ ਭਾਈਚਾਰਾ, ਤੇ ਜਾਂ ਫਿਰ ਜਿੱਥੇ ਇਸ ਤਰ੍ਹਾਂ ਦੀ ਕੋਈ ਤਿੱਖੀ ਗੱਲ ਉੱਭਰ ਕੇ ਸਾਹਮਣੇ ਨਹੀਂ ਆਉਂਦੀ, ਜਿਵੇਂ ਇਹ ਰੋਪੜ ਦਾ ਇਲਾਕਾ ਹੈ, ਤੇ ਜਾਂ ਕਦੇ ਜਲੰਧਰ ਚੱਕਰ ਲਾ ਲਿਆ ਜਿੱਥੇ ਬੀਜੇਪੀ ਦਾ ਥੋੜਾ ਮੋਟਾ ਪਹਿਲਾਂ ਆਧਾਰ ਹੈਗਾ, ਤੇ ਜਾਂ ਫਿਰ ਇੱਧਰ ਅੰਬਾਲੇ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਡੇਰਾ ਬੱਸੀ ਲਾਲੜੂ ਪਟਿਆਲਾ ਤੱਕ, ਤੇ ਪਰ ਇਹ ਹੈ ਕਿ ਹੁਣ ਅੱਗੋਂ ਇਸ ਇਹਨਾਂ ਮੀਟਿੰਗਾਂ ਤੋਂ ਬਾਅਦ, ਮੀਟਿੰਗਾਂ ਦੇ ਵਿੱਚ ਤਾਂ ਚਲੋ ਹੁਣੇ ਲਗਾਤਾਰ ਹੁਣ ਇਹਨਾਂ ਦੀਆਂ ਚੱਲਣੀਆਂ ਨੇ, ਕੇਂਦਰੀ ਲੀਡਰਸ਼ਿਪ ਆਈ ਹੋਈ ਹੈ, ਤੇ ਪਰ ਇੱਕ ਗੱਲ ਮੈਂ ਨੋਟ ਕੀਤੀ ਕਿ ਪੰਜਾਬ ਦੇ ਜਿਹੜੇ ਨਵੇਂ ਇੰਚਾਰਜ ਹੁਣ ਲਾਏ ਨੇ ਸਤੀਸ਼ ਪੂਨੀਆ, ਤੇ ਉਹ ਇਸ ਮੀਟਿੰਗ ਚ ਜਿਹੜਾ ਹੈ ਕਿਤੇ ਨਜ਼ਰ ਜਿਹੜਾ ਨਹੀਂ ਆਏ, ਨਾ ਹੀ ਉਹਨਾਂ ਦਾ ਕੋਈ ਬਿਆਨ ਜਿਹੜਾ ਹੈਗਾ ਉਹ ਸਾਹਮਣੇ ਆਇਆ, ਤੇ ਚਲੋ ਉਹ ਤਾਂ ਕੋਈ ਬੰਦੇ ਦੀ ਕੋਈ ਪਰਸਨਲ ਸਮੱਸਿਆ ਵੀ ਜਿਹੜੀ ਉਹ ਹੋ ਸਕਦੀ ਹੈ, ਤੇ ਪਰ ਜੇ ਹੁਣ ਕੇਂਦਰੀ ਲੀਡਰਸ਼ਿਪ ਇੱਧਰ ਨੂੰ ਤੁਰੀ ਹੈ ਤਾਂ ਮੇਰਾ ਖਿਆਲ ਹੈ ਕਿ ਪੰਜਾਬ ਦੇ ਇੰਚਾਰਜ ਨੂੰ ਜਿਹੜਾ ਹੈ ਘੱਟੋ ਘੱਟ ਵਿੱਚ ਜ਼ਰੂਰ ਜਿਹੜਾ ਸ਼ਾਮਿਲ ਹੋਣਾ ਚਾਹੀਦਾ ਸੀ। ਮਿਸਟਰ ਰਾਣਾ ਜ਼ਰੂਰ ਆਏ ਨੇ, ਤੇ ਜੋ ਪਹਿਲਾਂ ਪੰਜਾਬ ਮਾਮਲਿਆਂ ਦੇ ਜਿਹੜੇ ਹੈਗੇ ਆ ਮਿਸਟਰ ਨਰਿੰਦਰ ਰੈਣਾ, ਤੇ ਉਹ ਉਹਨਾਂ ਨੂੰ ਪਹਿਲਾਂ ਜਿਹੜਾ ਸੀ ਇੰਚਾਰਜ ਲਾਇਆ ਗਿਆ ਸੀ ਇੱਕ ਵਾਰੀ, ਜਿਹੜੇ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ ਨੇ। ਤੇ ਸੋ ਹੁਣ ਅੱਗੋਂ ਜਿਹੜੀ ਹੈ ਇਹ ਕਿੱਦਾਂ ਇਹ ਗੱਠਜੋੜ ਵਾਲੇ ਪਾਸੇ ਗੱਲ ਤੁਰਦੀ ਹੈ ਤੇ ਜਾਂ ਆਪਣੇ ਆਪਣੇ ਤੌਰ ਤੇ ਚੋਣਾਂ ਲੜਨ ਦੀ ਗੱਲ ਤੁਰਦੀ ਹੈ? ਕਿਉਂਕਿ ਜੇ ਆਪਣੇ ਤੌਰ ਤੇ ਚੋਣਾਂ ਲੜਨ ਦੀ ਗੱਲ ਹੋਵੇ ਤਾਂ ਫੇਰ ਇਹ ਦੂਜੀ ਪੋਲੀਟੀਕਲ ਪਾਰਟੀ ਦੇ ਖਿਲਾਫ ਜ਼ਰੂਰ ਕੋਈ ਏਦਾਂ ਦੀ ਗੱਲ ਕੱਢਣ, ਤੇ ਕਿਉਂਕਿ ਕਾਫੀ ਜਿਹੜਾ ਹੈਗਾ ਵੋਟਾਂ ਪਿਛਲੀਆਂ ਚੋਣਾਂ ਤੋਂ ਜਦੋਂ ਆਪਾਂ 1996 ਤੋਂ ਦੇਖਦੇ ਹਾਂ, 1997 ਤੋਂ ਰਾਦਰ, ਤੇ ਜਦੋਂ ਤੋਂ ਬੀਜੇਪੀ ਦੇ ਨਾਲ ਇਹ ਸਾਂਢ ਗਾਂਢ ਗੱਠਜੋੜ ਜਿਹੜਾ ਉਹ ਹੋਇਆ, ਤੇ ਉਹ ਹਿਸਾਬ ਲਾਇਆ ਜਾ ਸਕਦਾ ਹੈ ਕਿ ਉੱਥੇ ਕਾਫੀ ਜਿਹੜਾ ਹੈਗਾ ਵੋਟ ਸ਼ੇਅਰ ਹੁੰਦਾ ਆਪਸ ਦੇ ਵਿੱਚ, ਤੇ ਫਿਰ ਉਹਨੂੰ ਦੁਬਾਰਾ ਕਿੱਦਾਂ ਸੈਗਰੀਗੇਟ ਹੋਏਗਾ ਉਹ। ਤੇ ਇਸ ਕਰਕੇ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਇੱਦਾਂ ਦੇ ਤਿੱਖੇ ਬਿਆਨ ਚੱਲਦੇ ਆ ਫਿਰ ਹੋ ਸਕਦਾ ਉਹਦੇ ਨਾਲ ਦੁਬਾਰਾ ਗੱਠਜੋੜ ਕਰਨਾ ਵੀ ਔਖਾ ਹੋ ਜਾਏ ਜਾਂ ਨੇੜੇ ਆਉਣਾ ਔਖਾ ਹੋ ਜਾਏ। ਤੇ ਪਰ ਇਸ ਲਈ ਕਿਉਂਕਿ ਉਸ ਪਾਸੇ ਉਹ ਤੁਰ ਨਹੀਂ ਰਹੇ, ਸਿਰਫ ਤੇ ਸਿਰਫ ਇੱਕੋ ਹੀ ਗੱਲ ਕਹਿ ਰਹੇ, ਉੱਧਰ ਬਾਦਲ ਦਲ ਵੀ ਕਹਿ ਰਹੇ ਕਿ ਸਾਰੀਆਂ 117, ਤੇ ਉੱਧਰ ਬੀਜੇਪੀ ਵੀ ਕਹਿ ਰਹੀ ਹੈ ਸਾਰੀਆਂ 117। ਤੇ ਫਿਰ ਹੁਣ ਟਾਈਮ ਤਾਂ ਬੜਾ ਹੁਣ ਥੋੜਾ ਰਹਿ ਗਿਆ, ਆਪਾਂ ਇਹ ਮੰਨ ਕੇ ਚੱਲੀਏ ਕਿ ਆ 3-4 ਮਹੀਨੇ ਦਾ ਟਾਈਮ ਹੀ ਰਹਿ ਗਿਆ, ਕਿਉਂਕਿ ਉਸ ਤੋਂ ਬਾਅਦ ਤਾਂ ਕਲੀਅਰ ਹੋ ਜਾਣਾ ਸਾਰਾ ਕੁਛ। ਤੇ ਸੋ ਇਹ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਦੇ ਤੇ ਕਿਸ ਤਰ੍ਹਾਂ ਅੱਗੋਂ ਗੱਲ ਤੁਰਦੀ ਹੈ।
0: ਇੱਧਰ ਕਿਤੇ ਨਾ ਕਿਤੇ ਵੀ ਚੀਜ਼ ਹੋ ਸਕਦੀ ਹੈ, ਕਿਉਂਕਿ ਜਿਹੜੇ ਹੁਣ ਬੀਜੇਪੀ ਦੇ ਆਪਾਂ ਵੇਖੀਏ ਕਾਰਜਕਰਤਾ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਨੇ ਪੰਜਾਬ 'ਚ, ਜਾਂ ਫਿਰ ਜਿਹੜੇ ਪਹਿਲੇ ਪੁਰਾਣੇ ਜੁੜੇ ਸੀ ਉਹਨਾਂ ਦੀ ਵੀ ਵੱਡੀ ਗਿਣਤੀ ਹੈ। ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਸਫੋਕੇਸ਼ਨ ਆ, ਕਿਤੇ ਨਾ ਕਿਤੇ ਉਹ ਖੁੱਲ੍ਹ ਕੇ ਹਲੇ ਉਨੀ ਬਾਹਰ ਨਹੀਂ ਆ ਰਹੀ, ਪਰ ਅੰਦਰੋਂ ਅੰਦਰੀ ਤਾਂ ਉਹ ਚੀਜ਼ਾਂ ਜ਼ਰੂਰ ਵੇਖੀਆਂ ਸੁਣੀਆਂ ਜਾ ਸਕਦੀਆਂ। ਸੋ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪ੍ਰਭਾਵ ਬਣਾਉਣ ਦੀ ਕੇਂਦਰ 'ਤੇ ਕੋਸ਼ਿਸ਼ ਹੋ ਸਕਦੀ ਆ ਕਿ ਉਹ ਵਾਲੀਆਂ ਜੇਕਰ ਰਲੇਵਾਂ ਹੋ ਜਾਂਦਾ ਤਾਂ ਫਿਰ ਅਫਕੋਰਸ ਸੀਟਾਂ ਵੰਡੀਆਂ ਜਾਣੀਆਂ, ਬਹੁਤ ਸਾਰੇ ਇਹਨਾਂ ਦੇ ਵਿੱਚੋਂ ਚਿਹਰੇ ਮੋਹਰੇ ਜਿਨ੍ਹਾਂ ਦੇ ਚਾਂਸ ਨਹੀਂ ਲੱਗਣੇ। ਸੋ ਸ਼ਾਇਦ ਇਸ ਕਰਕੇ ਵੀ ਇੱਦਾਂ ਦੇ ਬਿਆਨ ਫਲੋਟ ਹੋ ਸਕਦੇ ਨੇ, ਜਾਂ ਫਿਰ ਕੰਟਰੋਲ ਉੱਪਰੋਂ ਹੀ ਹੋ ਰਿਹਾ ਹੈ।
1: ਨਹੀਂ ਫਿਲਹਾਲ ਤਾਂ ਦੇਖੋ ਉਹ ਸਾਰਾ ਕੁਛ ਉੱਪਰੋਂ, ਕਿਉਂਕਿ ਜਿਹੜੀਆਂ ਇੱਦਾਂ ਦੀਆਂ ਪੋਲੀਟੀਕਲ ਪਾਰਟੀਆਂ ਵੱਡੀਆਂ ਨੈਸ਼ਨਲ ਲੈਵਲ ਤੇ ਆਪਣੇ ਪੈਰ ਪਸਾਰ ਜਾਂਦੀਆਂ ਨੇ, ਇੱਕ ਤਰ੍ਹਾਂ ਦਾ ਇੱਕ ਜਿਹਨੂੰ ਆਪਾਂ ਪੰਜਾਬੀ ਚ ਇੱਕ ਮੁਹਾਵਰਾ ਹੈਗਾ ਤੰਦੂਆ ਜਾਲ ਜਿਹੜਾ ਹੈਗਾ ਉਹ ਬਣਾ ਲੈਂਦੀਆਂ ਨੇ, ਤੇ ਉਹ ਫਿਰ ਹੇਠਾਂ ਵਾਲਿਆਂ ਦੀ ਗੱਲ ਨੂੰ ਬਹੁਤ ਘੱਟ ਗੌਲਦੀਆਂ ਨੇ, ਬਹੁਤ ਘੱਟ ਜਿਹੜਾ ਹੈ ਉਹ ਤਰਜੀਹ ਦਿੰਦੀਆਂ ਨੇ। ਤੇ ਇਸੇ ਕਰਕੇ ਉਹ ਸਾਰਾ ਕੁਛ ਉੱਪਰ ਹੀ ਹੋਣਾ, ਕੇਂਦਰੀ ਲੀਡਰਸ਼ਿਪ ਕੀ ਕਰਦੀ ਹੈ, ਕਿਸ ਤਰ੍ਹਾਂ ਦੀਆਂ ਗੱਲਾਂ, ਕਿਹਨੂੰ ਟਿਕਟਾਂ ਦਿੰਦੀ ਹੈ, ਕਿਵੇਂ ਗੱਠਜੋੜ ਕਰਦੀ ਹੈ, ਕਿਉਂਕਿ ਜੇ ਇੱਥੇ ਗੱਲ ਇੱਥੋਂ ਦੀ ਲੀਡਰਸ਼ਿਪ ਦੀ ਚੱਲਣੀ ਹੁੰਦੀ ਜਾਂ ਇੱਥੋਂ ਦੀ ਕਿਤੇ ਸੁਣਨੀ ਹੁੰਦੀ, ਤੇ ਇੱਥੋਂ ਦਾ ਬੜੇ ਸੀਨੀਅਰ ਆਗੂ ਜਿਹੜੇ ਹੈ ਬੀਜੇਪੀ ਨੇ ਇੱਕੋ ਦਮ ਲਾਂਭੇ ਕਰਤੇ, ਜਿਹੜੇ ਉਹਨਾਂ ਦੇ ਆਪਣੇ ਆਗੂ ਸੀ ਭਾਵੇਂ ਅਸ਼ਵਨੀ ਸ਼ਰਮਾ ਸੀ ਜਾਂ ਹੋਰ ਜਿਹੜੇ ਪਹਿਲਾਂ ਤੋਂ ਜਿਹੜੇ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਜਿਹੜੇ ਬੀਜੇਪੀ ਦੇ ਨਾਲ ਜੁੜੇ ਹੋਏ ਸੀ ਤੇ ਚੋਣਾਂ ਲੜਦੇ ਵੀ ਰਹੇ ਆ, ਜਿੱਤਦੇ ਵੀ ਰਹੇ ਆ, ਮੰਤਰੀ ਵੀ ਰਹੇ ਨੇ, ਤੇ ਉਹਨਾਂ ਨੂੰ ਹੁਣ ਕਿਤੇ ਪੁੱਛਿਆ ਨਹੀਂ ਜਾ ਰਿਹਾ, ਉਹ ਤਾਂ ਮੀਟਿੰਗਾਂ 'ਚ ਵੀ ਘੱਟ ਹੀ ਨਜ਼ਰ ਆਉਂਦੇ ਇਹਨਾਂ ਦੀਆਂ 'ਚ। ਤੇ ਉਸ ਤੋਂ ਬਾਅਦ ਜਿਹੜੇ ਕਾਂਗਰਸ 'ਚੋਂ ਇਹਨਾਂ ਨੇ ਵੱਡੇ ਚਿਹਰੇ ਲਿਆਂਦੇ, ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਸੀ, ਭਾਵੇਂ ਜਿਹੜਾ ਸੀਗਾ ਜਾਖੜ ਸਾਹਿਬ ਸੀ, ਤੇ ਜਾਂ ਉਧਰੋਂ ਰਾਣਾ ਸੋਢੀ ਸੀ, ਤੇ ਹੋਰ ਇੱਦਾਂ ਦੇ ਜਿਹੜੇ ਸੀ ਆਗੂ ਜਾਂ ਹੋਰ ਪਾਰਟੀਆਂ 'ਚੋਂ ਇਹਨਾਂ ਨੇ ਲਿਆਂਦੇ, ਤੇ ਉਹਨਾਂ ਦੀ ਵੀ ਕਿਤੇ ਕੋਈ ਗੱਲ ਨਹੀਂ ਚੱਲਦੀ, ਨਾ ਕਦੇ ਕੋਈ ਮੀਟਿੰਗਾਂ 'ਚ, ਨਾ ਕਿਤੇ ਵੀ। ਹੁਣ ਦੇਖੋ ਇਹਨਾਂ ਨੇ ਰਾਜ ਸਭਾ ਦੇ ਜਿਹੜੇ ਸੀਗੇ ਇੱਕੋ ਦਮ ਜਿਹੜੇ ਸੀ ਸਾਰੇ ਆਮ ਆਦਮੀ ਪਾਰਟੀ ਦੇ ਵਿੱਚੋਂ ਇੱਕ ਦੋ ਨੂੰ ਛੱਡ ਕੇ ਸਾਰੇ ਜਿਹੜੇ ਐਮ ਪੀ ਸੀ ਤੇ ਉਹ ਬੀਜੇਪੀ ਸ਼ਾਮਿਲ ਕਰ ਲਏ, ਪਰ ਉਹ ਐਮ ਪੀ ਬੀਜੇਪੀ 'ਚ ਕਿਤੇ ਨਜ਼ਰ ਆਉਂਦੇ ਨਹੀਂ, ਨਾ ਇਹਨਾਂ ਦੀ ਮੀਟਿੰਗਾਂ 'ਚ, ਨਾ ਕਿਤੇ ਇਹਨਾਂ ਦੀਆਂ ਕਾਨਫਰੰਸਾਂ 'ਚ ਕਿਤੇ ਉਹ ਦਿਖਾਈ ਦਿੰਦੇ ਨੇ। ਤੇ ਸੋ ਉੱਥੋਂ ਹੀ ਲੱਗਦਾ ਕਿ ਸਾਰੀ ਗੱਲ ਉੱਪਰੋਂ ਹੀ ਜਿਹੜੀ ਚੱਲ ਰਹੀ ਹੈ ਕਿ ਗਿੱਟ ਮਿੱਟ ਜਿਹੜੀ ਹੈ ਕਿਸ ਤਰ੍ਹਾਂ ਹੋਣੀ ਹੈ ਜਾਂ ਕਿਸ ਤਰੀਕੇ ਦੇ ਨਾਲ ਹੋਣੀ ਹੈ। ਤੇ ਉੱਥੋਂ ਇਹ ਵੀ ਲੱਗਦਾ ਕਿ ਜੇ ਹੁਣ ਉਹ ਬੰਦੇ ਜਿਹੜੇ ਦੂਜੀਆਂ ਪਾਰਟੀਆਂ ਚੋਂ ਆਏ ਆ ਉਹ ਵੀ ਚਾਹੁਣਗੇ ਕਿ ਸਾਨੂੰ ਕੁਛ ਨਾ ਕੁਛ ਮਿਲੇ, ਸਾਨੂੰ ਟਿਕਟਾਂ ਮਿਲਣ, ਤੇ ਉਹ ਟਿਕਟਾਂ ਕਿਹਨੂੰ ਕਿੰਨੀਆਂ ਦੇਣੀਆਂ ਨੇ, ਕਿਵੇਂ ਦੇਣੀਆਂ ਨੇ, ਅਕਾਲੀ ਦਲ ਨੂੰ ਕਿੰਨੀਆਂ ਛੱਡਣੀਆਂ ਨੇ ਜੇ ਗੱਠਜੋੜ ਹੋ ਜਾਂਦਾ, ਕਿਉਂਕਿ ਫਿਰ ਕੇਂਦਰ ਦੇ ਵਿੱਚ ਜਿਹੜਾ ਹੈ ਉਹ ਸਾਰਾ ਕੁਛ ਇਸ ਹਿਸਾਬ ਦੇ ਨਾਲ ਸੋਚਿਆ ਜਾਂਦਾ। ਇਸੇ ਕਰਕੇ ਉਹਨਾਂ ਨੂੰ ਇੱਕ ਵਾਰੀ ਚਲੋ ਇਹ ਸੀ ਕਿ ਵਿਰੋਧੀ ਪਾਰਟੀ ਦੀ ਫੂਕ ਜੀ ਕੱਢਤੀ ਸ਼ਾਮਿਲ ਕਰਾ ਕੇ, ਤੇ ਉਹਨਾਂ ਨੂੰ ਭਾਵੇਂ ਡਰਾ ਲਿਆ, ਭਾਵੇਂ ਜਿਵੇਂ ਵੀ ਉਹ ਵੀ ਸੁਰਖਰੂ ਹੋ ਗਏ ਕਿ ਚਲੋ ਹੁਣ ਸਾਡੇ ਖਿਲਾਫ਼ ਕੋਈ ED CBI ਕੋਈ ਇੱਦਾਂ ਦਾ ਕੁਛ ਨਹੀਂ ਚੱਲੂਗਾ, ਤੇ ਉਹ ਹੁਣ ਬੈਠ ਗਏ ਆਪਣੇ ਆ ਕੇ। ਤੇ ਇਹ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਵਰਤਾਰਾ ਜਿਹੜਾ ਇਹ ਚੱਲ ਰਿਹਾ। ਦੂਜਾ ਇਹ ਹੈ ਕਿ ਬੀਜੇਪੀ ਨੂੰ ਇੱਕ ਇਹ ਵੀ ਲੱਗਦਾ ਹੈ, ਕਿਉਂਕਿ ਪਿਛਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ ਉੱਥੇ ਕਈ ਜਿਹੜੇ ਸੈਗਮੈਂਟ ਨੇ, ਇੱਕ ਲੋਕ ਸਭਾ ਦੇ ਵਿੱਚ ਲਗਭਗ 9 ਵਿਧਾਨ ਸਭਾ ਦੇ ਹਲਕੇ ਨੇ, ਤੇ ਜਿਹੜੇ 9 ਵਿਧਾਨ ਸਭਾ ਦੇ ਹਲਕੇ ਨੇ ਉਹਦੇ ਵਿੱਚ ਜਦੋਂ ਆਪਾਂ ਹਲਕਿਆਂ ਦੇ ਹਿਸਾਬ ਨਾਲ, ਕਿਉਂਕਿ ਜਿਹੜੀ ਗਿਣਤੀ ਹੁੰਦੀ ਹੈ ਭਾਵੇਂ ਲੋਕ ਸਭਾ ਦੀ ਵੀ ਹੋਵੇ ਉਹ ਵੀ ਵਿਧਾਨ ਸਭਾ ਦੇ ਹਲਕਿਆਂ ਦੇ ਲਿਹਾਜ਼ ਨਾਲ ਹੀ ਹੁੰਦੀ ਹੈ, ਜਿੱਥੋਂ ਪਤਾ ਲੱਗ ਜਾਂਦਾ ਕਾਊਂਟ ਕੇ ਕਿਹੜੀ ਪਾਰਟੀ ਦੀ ਕਿੰਨੇ ਪਰਸੈਂਟ ਵੋਟ ਨਿਕਲੀ ਹੈ। ਤੇ ਉੱਥੇ ਜਿਹੜਾ ਸੀਗਾ ਉਹ ਬੀਜੇਪੀ ਦੇ ਜਿਹੜੀਆਂ ਸੀ ਉਹਦੇ ਚੋਂ ਉਹਨੇ ਕਾਫੀ ਜਿਹੜੀਆਂ ਸੀਟਾਂ ਸੀ ਜਿੱਥੇ ਉਹਨਾਂ ਨੇ ਲੀਡ ਲਈ ਸੀ, ਤੇ 22-23 ਸੀਟਾਂ ਤੇ ਉਹਨਾਂ ਨੇ ਜਿਹੜੀ ਸੀ ਉਹ ਲੀਡ ਲਈ ਸੀ, ਜਿਹਦੇ ਚ ਲੁਧਿਆਣਾ ਵੀ ਸ਼ਾਮਿਲ ਸੀ। ਹਾਲਾਂਕਿ ਚਲੋ 22-23 ਸੀਟਾਂ ਤਾਂ ਪਹਿਲਾਂ ਵੀ ਜਿਹੜੀਆਂ ਹੈਗੀਆਂ ਪੰਜਾਬ ਚ ਅਕਾਲੀ ਦਲ ਬੀਜੇਪੀ ਨੂੰ ਛੱਡਦਾ ਆਇਆ ਤੇ ਉਹ ਜਿੱਤਦੇ ਵੀ ਰਹੇ ਉਹਨਾਂ ਚੋਂ ਕਾਫੀ ਸੀਟਾਂ ਤੇ। ਤੇ ਜਦਕਿ ਜਿਹੜਾ ਅਕਾਲੀ ਦਲ ਸੀ, ਅਕਾਲੀ ਦਲ ਬਾਦਲ ਜਾਂ ਚਲੋ ਅਕਾਲੀ ਦਲ ਬਾਦਲ ਇੱਕੋ ਹੀ ਗੱਲ ਸੀ, ਉਦੋਂ ਬਾਅਦ ਚ ਬਾਕੀ ਸਾਰਾ ਕੁਛ ਹੋਇਆ। ਤੇ ਉਹਨਾਂ ਨੇ ਜਿਹੜਾ ਹੈ ਸਿਰਫ 9 ਸੀਟਾਂ ਤੇ ਜਿਹੜੀ ਲੀਡ ਲਈ ਸੀ, ਉੱਥੋਂ ਵੀ ਬੀਜੇਪੀ ਨੂੰ ਥੋੜਾ ਜਿਹਾ ਲੱਗਦਾ ਉਤਸ਼ਾਹ ਕਿ ਸ਼ਾਇਦ ਲੋਕ ਸਾਡੀ ਪਾਰਟੀ ਦੀਆਂ ਨੀਤੀਆਂ ਕਰਕੇ ਸਾਡੇ ਸਾਨੂੰ ਇਸ ਤਰ੍ਹਾਂ ਦਾ ਉਹਨਾਂ ਨੇ ਇਹ ਦਿੱਤਾ, ਜਾਂ ਕਿਉਂਕਿ ਉਹ ਤਾਂ ਹਜੇ ਚੋਣਾਂ ਹੋਈਆਂ ਨੂੰ 2024 ਦੇ ਵਿੱਚ ਥੋੜਾ ਚਿਰ ਹੀ ਹੋਇਆ ਹੈਗਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਪੋਲੀਟੀਕਲ ਇੱਕ ਸਿਨੈਰੀਓ ਬਣਦਾ। ਤੇ ਹੁਣ ਆਉਣ ਵਾਲੇ ਸਮੇਂ ਚ ਲੋਕ ਕਿੱਦਾਂ ਕਿੱਧਰ ਤੁਰਦੇ ਆ, ਕਿੱਦਾਂ ਤੁਰਦੇ ਆ, ਤੇ ਇਹ ਫਿਰ ਹੁਣ ਪਤਾ ਲੱਗੂਗਾ ਜੀ।
0: ਸੋ ਇੱਧਰ ਜਿਹੜਾ ਮਹਿੰਗਾਈ, ਚਲੋ ਹਰ ਇੱਕ ਚੀਜ਼ ਦੀ ਆ, ਹੁਣ ਇਹ ਗੰਢਿਆਂ ਦੀ ਤੁਸੀਂ ਦੱਸਿਆ ਵੀ ਕਾਫ਼ੀ ਜ਼ਿਆਦਾ ਰੇਟ ਵੱਧ ਗਏ ਨੇ, ਜਿੱਦਾਂ ਤੁਸੀਂ ਦੱਸ ਰਹੇ ਕਿ 60% ਵੱਧ ਗਏ, ਇਹਦੀ ਕੀ ਵਜ੍ਹਾ ਰਹੀ ਖਾਸ?
1: ਨਹੀਂ ਇਹ ਬਹੁਤ ਵਾਰੀ ਹੁੰਦਾ ਜਦੋਂ ਕਿਤੇ ਫਸਲ ਘੱਟ ਜਾਂਦੀ ਹੈ, ਤੇ ਕਿਉਂਕਿ ਪਿਆਜ਼ ਦੇ ਉੱਪਰ ਜਾਂ ਗੰਨਿਆਂ ਨੂੰ ਲੈ ਕੇ ਜ਼ਿਆਦਾ ਜਿਹੜੀ ਨਿਰਭਰਤਾ ਉਹ ਮਹਾਰਾਸ਼ਟਰ ਵਗੈਰਾ, ਕਿਉਂਕਿ ਉੱਧਰ ਜ਼ਿਆਦਾ ਕਾਸ਼ਤ ਹੁੰਦੀ ਹੈ ਉਹਦੇ ਤੇ ਹੈ, ਤੇ ਫਿਰ ਉੱਥੋਂ ਇਹ ਕਾਫੀ ਜਿਹੜਾ ਹੈਗਾ ਇਹ ਨਿਰਭਰ ਕਰਦਾ ਕਿ ਕਿਉਂਕਿ ਡਿਮਾਂਡ ਤਾਂ ਓਨੀ ਹੁੰਦੀ ਹੈ, ਜੇ ਫਿਰ ਫਸਲ ਘੱਟ ਜਾਂਦੀ ਹੈ ਤਾਂ ਫਿਰ ਇਹ ਇੱਕ ਉਹ ਫਿਰ ਮਹਿੰਗਾਈ ਦਿਨੋਂ ਦਿਨ ਜਿਹੜੀ ਉਹ ਫਿਰ ਉਹ ਸ਼ੁਰੂ ਹੋ ਜਾਂਦੀ ਹੈ, ਅਕਮੂਲੇਸ਼ਨ ਸ਼ੁਰੂ ਹੋ ਜਾਂਦੀ ਹੈ, ਲੋਕ ਸਟਾਕ ਭੰਡਾਰਨ ਕਰ ਲੈਂਦੇ ਆ, ਕਾਲਾ ਬਜ਼ਾਰੀ ਸ਼ੁਰੂ ਹੋ ਜਾਂਦੀ ਹੈ। ਤੇ ਬਾਕੀ ਗੰਢੇ ਇੱਕ ਇਹੋ ਜਿਹੀ ਚੀਜ਼ ਹੈ ਰਣਜੋਤ ਜੀ, ਜਿਹੜਾ ਇੱਕ ਹਰੇਕ ਬੰਦਾ ਇਹਨੂੰ ਇੱਕ ਗਰੀਬ ਤੋਂ ਗਰੀਬ ਤੋਂ ਲੈ ਕੇ ਵੀ ਜਿਹੜਾ ਇਹਨੂੰ ਯੂਜ਼ ਕਰਦਾ ਵਰਤਦਾ। ਆਮ ਤੌਰ ਤੇ ਪਿੰਡਾਂ ਚ ਕਹਿੰਦੇ ਸੀ ਕਿ ਚਲੋ ਜੇ ਕੋਈ ਗੁੰਜਾਇਸ਼ ਕਿਸੇ ਕੋਲੇ ਨਹੀਂ ਕੋਈ ਦਾਲ ਸਬਜ਼ੀ ਦੀ ਜਾਂ ਹੋਰ, ਚਲੋ ਗੰਢੇ ਤਾਂ ਹੈ, ਗੰਢੇ ਦੀ ਚਟਨੀ ਬਣਾ ਲਓ ਇੱਦਾਂ ਦੀ। ਤੇ ਹੁਣ ਜਦੋਂ ਇਹ ਹੈ ਕਿ ਫਿਰ ਇੱਕੋਦਮ ਕੀਮਤਾਂ ਅਸਮਾਨੀ ਚੜ ਜਾਂਦੀਆਂ ਨੇ, ਤੇ ਹੁਣ ਲਗਭਗ ਆਮ ਜਿਹੜੇ ਹੈਗੇ ਆ ਥੋਕ ਬਾਜ਼ਾਰਾਂ ਦੇ ਵਿੱਚ ਵੀ ਗੰਢੇ 60 ਰੁਪਏ ਕਿਲੋ ਦੇ ਆਸ ਪਾਸ ਜਿਹੜੇ ਆ ਉਹ ਵਿਕ ਰਹੇ ਆ, ਤੇ ਪ੍ਰਚੂਨ ਚ ਤਾਂ ਉਸ ਤੋਂ ਵੀ ਮਹਿੰਗੇ ਹੋ ਸਕਦੇ ਆ। ਤੇ ਇੱਕ ਵਾਰੀ ਇਹ ਵੀ ਆਇਆ ਸੀ, ਸਮਾਂ ਪੁਰਾਣੀ ਗੱਲ ਆ, ਉਦੋਂ ਦਿੱਲੀ ਦੇ ਵਿੱਚ 100 ਰੁਪਏ ਕਿਲੋ ਤੱਕ ਜਿਹੜਾ ਸੀ ਉਹ ਰੇਟ ਪਹੁੰਚ ਗਿਆ ਸੀਗਾ। ਤੇ ਸੋ ਇਹ ਵੀ ਇੱਕ ਏਦਾਂ ਦੀ ਜਿਹੜੀ ਕੋਮੋਡਿਟੀ ਹੈ ਜਿਹਦੇ ਤੇ ਜਿਹੜੀ ਹੈ ਬਹੁਤ ਛੇਤੀ ਜਿਹੜਾ ਹੈ ਉਹ ਅਸਰ ਪੈਂਦਾ ਹੈਗਾ। ਤੇ ਬਾਕੀ ਚੀਜ਼ਾਂ ਦੀਆਂ ਵੀ ਚਲੋ ਤੁਹਾਡੀ ਗੱਲ ਸਹੀ ਹੈ, ਕੀਮਤਾਂ ਵੱਧਦੀਆਂ ਨੇ। ਇਹ ਹੁਣ ਦੋ ਚੀਜ਼ਾਂ ਦੀ ਬੜੀ ਚਰਚਾ, ਇੱਕ ਚੀਨੀ ਦੀ, ਖੰਡ ਦੀ, ਤੇ ਇੱਕ ਪਿਆਜ਼ ਦੀ, ਇਹਨਾਂ ਦੀ, ਗੰਢਿਆਂ ਦੀ। ਕਿਉਂਕਿ ਚੀਨੀ ਵੀ ਹੁਣ ਇਹਨਾਂ ਨੇ ਫੈਸਲਾ ਕੀਤਾ ਕਿ ਬਾਹਰੋਂ ਮੰਗਵਾਈ ਜਾਵੇ, ਹਾਲਾਂਕਿ ਇਸ ਤੋਂ ਪਹਿਲਾਂ ਇੰਨੀ ਕੋਈ ਲੋੜ ਨਹੀਂ ਸੀਗੀ। ਤੇ ਦੂਜੇ ਪਾਸੇ ਇਹ ਹੈ ਕਿ ਚੀਨੀ ਦੀ ਜਿਹੜੀ ਉਹ ਖਪਤ ਹੈ, ਹਾਲਾਂਕਿ ਉਂਝ ਆਮ ਜਿਹੜਾ ਅਲੀਟ ਵਰਗ ਹੈ ਉਹ ਤਾਂ ਚੀਨੀ ਦੀ ਵਰਤੋਂ ਕਰਦਾ ਹੀ ਨਹੀਂ, ਤੇ ਜਾਂ ਜਿਹੜਾ ਹੈਗਾ ਆਪਾਂ ਇਹ ਕਹਿ ਲਈਏ ਕਿ ਮੱਧ ਵਰਗ, ਉੱਪਰਲਾ ਮੱਧ ਵਰਗ, ਉਹ ਵੀ ਬਹੁਤ ਘੱਟ ਵਰਤੋਂ ਕਰਦਾ, ਲੋਕਾਂ ਨੂੰ ਬਿਮਾਰੀਆਂ ਇੱਦਾਂ ਦੀਆਂ ਨੇ। ਤੇ ਇਹਦੇ ਬਾਵਜੂਦ ਵੀ ਜਿਹੜੇ ਦੇਖ ਇੱਕੋਦਮ ਕੀਮਤਾਂ ਜਿਹੜੀਆਂ ਵੱਧ ਗਈਆਂ, 40-45 ਰੁਪਏ ਕਿਲੋ ਤੋਂ 70 ਰੁਪਏ ਕਿਲੋ ਹੋ ਗਈ ਹੁਣ ਆਮ ਜਿਹੜੀ ਪ੍ਰਚੂਨ ਦੇ ਵਿੱਚ, ਇਸ ਤੋਂ ਅੱਗੇ ਵੀ ਵੱਧ ਸਕਦੇ ਆ ਜੇ ਬਾਹਰਲੇ ਦੇਸ਼ਾਂ ਤੋਂ ਨਹੀਂ ਮੰਗਵਾਈ ਜਾਂਦੀ। ਸੋ ਇਹ ਜਿਹੜਾ ਹੈ ਕਈ ਵਾਰੀ ਇੱਦਾਂ ਹੁੰਦਾ ਜਦੋਂ ਇਹ ਜਿਹੜੀ ਮਹਿੰਗਾਈ ਜਿਹੜੀ ਇਹ ਮਿੱਥੀ ਜਾਂਦੀ ਹੈ, ਰਣਜੋਤ ਜੀ ਜਿਹੜੀ ਇੰਡੈਕਸ ਹੈ ਜਿਹੜਾ ਉਹ ਲੈਂਦੇ ਆ ਹੋਲਸੇਲ ਦਾ ਜਿਹੜਾ ਹੈਗਾ ਇੰਡੈਕਸ ਉੱਥੋਂ, ਤੇ ਪਰ ਉੱਥੋਂ ਚੱਲਦੀ ਚੱਲਦੀ ਗੱਲ ਜਦੋਂ ਹੇਠਾਂ ਜਿਹੜੀ ਹੈਗੀ ਰਿਟੇਲ ਚ ਪਹੁੰਚਦੀ ਹੈ, ਪ੍ਰਚੂਨ ਚ ਪਹੁੰਚਦੀ, ਉਦੋਂ ਕਿਤੇ ਦੀ ਕਿਤੇ ਜਿਹੜੀ ਆ ਉਹ ਪਹੁੰਚ ਜਾਂਦੀ ਹੈ। ਤੇ ਇਸ ਕਰਕੇ ਜਦੋਂ ਵੀਕਲੀ ਜਾਂ ਮੰਥਲੀ ਜਿਹੜੀ ਇਨਫਲੇਸ਼ਨ ਰੇਟ ਜਦੋਂ ਕੋਟ ਕਰਦੇ ਆ ਉਹ, ਕਿਉਂਕਿ ਹੋਲ ਸੇਲ ਇੰਡੈਕਸ ਤੋਂ ਕੀਤਾ ਜਾਂਦਾ, ਇਸ ਕਰਕੇ ਉੱਥੇ ਇਹ ਲੱਗਦਾ ਕਿ ਕੋਈ ਬਹੁਤਾ ਫਰਕ ਨਹੀਂ ਪਿਆ। ਪਰ ਜਦੋਂ ਹੇਠਾਂ ਗਰਾਊਂਡ ਲੈਵਲ ਤੇ ਦੇਖਦੇ ਆ, ਹੁਣ ਜਿਵੇਂ ਪਿਆਜ਼ ਦੀ ਬਹੁਤ ਚਰਚਾ ਹੈ, ਹਰ ਰੋਜ਼ ਲੋਕ ਗੱਲਾਂ ਕਰਦੇ ਆ, ਤੇ ਇਹ ਵੀ ਕੀਤਾ ਕਿ ਜਿਹੜਾ ਮਹਾਰਾਸ਼ਟਰ ਦਾ ਖਾਸ ਕਰਕੇ ਨਾਸਿਕ ਦਾ ਇਲਾਕਾ ਜਿੱਥੇ ਬਹੁਤ ਜ਼ਿਆਦਾ ਪਿਆਜ਼ ਦੀ ਕਾਸ਼ਤ ਹੁੰਦੀ ਹੈ ਇਹਦੀ, ਗੰਢਿਆਂ ਦੀ, ਕਿ ਉੱਥੋਂ ਸਪਲਾਈ ਜਿਹੜੀ ਤੇਜ਼ ਕੀਤੀ ਜਾਵੇ। ਤੇ ਇਹਦੇ ਨਾਲ ਹੀ ਫਿਰ ਜਿਹੜੀ ਹੈ ਹੁਣ ਚੀਨੀ ਦੀ ਬੜੀ ਚਰਚਾ ਹੈ, ਕਿਉਂਕਿ ਚੀਨੀ ਦਾ ਤਾਂ ਫਿਰ ਅੱਗੋਂ ਬਹੁਤ ਚੀਜ਼ਾਂ 'ਤੇ ਫਰਕ ਪੈਂਦਾ, ਮਿਠਾਈਆਂ ਹੋਰ ਈਵਨ ਜਿਹੜੀ ਹੈ ਫਰੈਸ਼ ਤੇ ਚਾਚੂ ਲੋਕ ਬਣਾਉਂਦੇ ਆ ਖੋਖਿਆਂ ਵਾਲੇ, ਉਹਤੇ ਵੀ ਫਿਰ ਅਸਰ ਪਊਗਾ ਕਿਉਂਕਿ ਜਦੋਂ ਉਹਨਾਂ ਨੂੰ ਮਹਿੰਗੀ ਮਿਲੂਗੀ ਚੀਜ਼ ਤੇ। ਸੋ ਇਸ ਤਰ੍ਹਾਂ ਦੀ ਜਿਹੜੀ ਹੈ ਇਹ ਸਿਚੁਏਸ਼ਨ ਉਹ ਬਣ ਰਹੀ ਹੈ।
0: ਇੱਧਰ ਜਿਹੜੀ ਆਪਣਾ ਪਿੰਡਾਂ ਦੇ ਵਿੱਚ ਆ ਤੁਸੀਂ ਦੱਸਿਆ ਕਿ ਹੁਣ ਸਰਕਾਰ ਖਰਚਾ ਕਰ ਰਹੀ ਆ 500 ਦੇ ਕਰੀਬ ਜਿਹੜੇ ਮਾਡਰਨ ਪੇਂਡੂ ਖੇਡ ਮੈਦਾਨ ਬਣਾਏ ਜਾ ਰਹੇ ਨੇ, ਜਿਮ ਸਥਾਪਿਤ ਕੀਤੇ ਜਾ ਰਹੇ ਨੇ, ਰੌਲਾ ਰੱਪਾ ਇਹਦੇ ਉੱਤੇ ਇਹ ਵੀ ਪੈਂਦਾ। ਇੱਕ ਤਾਂ ਇਹ ਕਿ ਇੱਦਾਂ ਦੇ ਕੋਈ ਕਾਰਵਾਈ ਸਰਕਾਰ ਦੇ ਵੱਲੋਂ ਕੀਤੇ ਨਹੀਂ ਜਾਂਦੇ, ਦੂਸਰਾ ਇਹ ਕਿ ਇਹ ਸਿਰਫ ਖਬਰਾਂ ਤੱਕ ਹੀ ਰਹਿ ਜਾਂਦੇ ਨੇ।
1: ਨਹੀਂ ਇਹ ਹੈ ਵੀ ਦੇਖੋ ਜਿਹੜੀਆਂ ਦੋ ਤਿੰਨ ਗੱਲਾਂ ਹਰੇਕ ਸਰਕਾਰ ਚ ਠੀਕ ਹੈ, ਜੋ ਸਿਸਟਮ ਪ੍ਰੈਕਟੀਕਲ ਚੱਲਦਾ ਉਹਦੇ ਚ ਨੁਕਸ ਵੀ ਰਹਿ ਜਾਂਦੇ ਆ ਹੁੰਦੀਆਂ ਨੇ ਗੱਲਾਂ ਤੇ, ਪਰ ਇੱਕ ਗੱਲ ਇਹ ਹੈ ਕਿ ਇਹ ਸਰਕਾਰ ਜਦੋਂ ਦੀ ਇਹਨੇ ਲਿਆ ਚਾਰਜ ਇਹ ਲੱਗੀ ਹੋਈ ਹੈ ਇਸ ਪਾਸੇ ਕਿ ਖੇਡਾਂ ਵਾਲੇ ਪਾਸੇ ਜਿਹੜਾ ਹੈ ਲੋਕ ਜਾਣ ਬੱਚੇ ਜਾਣ ਤੇ, ਕਿਉਂਕਿ ਜਦੋਂ ਆਪਾਂ ਪਿਛਲਾ ਸਾਰਾ ਇੱਕ ਇਹ ਦੇਖਦੇ ਹਾਂ ਕਿ ਭਰਤੀਆਂ ਕਰਨੀਆਂ ਖੇਡ ਮਹਿਕਮੇ ਚ ਤੇ ਬੰਦਿਆਂ ਨੂੰ ਲਾਉਣਾ ਕੋਚਾਂ ਨੂੰ ਲਾਉਣਾ ਤੇ ਫਿਰ ਇਹ ਹੁਣ 509 ਇਹਨਾਂ ਨੇ ਜਿਹੜੇ ਹੈਗੇ ਆ ਉਹ ਬਣਾਏ ਨੇ ਤੇ ਉਹ ਤਾਂ ਖੈਰ ਜਿਹੜੇ 509 ਜਿੱਥੇ ਜਿੱਥੇ ਬਣਾਏ ਨੇ ਉਹ ਤਾਂ ਦਿਸਦੇ ਹੀ ਨੇ ਕਿ ਇੱਥੇ ਕੰਮ ਹੋਇਆ। ਗੱਲ ਜਿਹੜੀ ਇਹ ਨੀ ਰਣਜੂ ਜੀ, ਇਹ ਤਾਂ ਠੀਕ ਆ ਹੋ ਜਾਂਦੀਆਂ, ਪਹਿਲਾਂ ਵੀ ਸਰਕਾਰਾਂ ਕਰ ਲੈਂਦੀਆਂ ਰਹੀਆਂ ਨੇ ਤੇ ਜਾਂ ਪਹਿਲਾਂ ਸਰਕਾਰਾਂ ਨੀ ਲੋਕ ਆਪਣੇ ਪੱਧਰ ਤੇ ਜਿਹੜਾ ਸੀ ਉਹ ਇੱਦਾਂ ਉਤਸ਼ਾਹਿਤ ਕਰਦੇ ਸੀ, ਸਪੋਰਟ ਕਰਦੇ ਸੀ ਖੇਡਾਂ ਨੂੰ। ਕੋਈ ਸਮਾਂ ਸੀ ਜਦੋਂ ਪਹਿਲਵਾਨਾਂ ਦੇ ਅਖਾੜੇ ਹੁੰਦੇ ਸੀ, ਪਿੰਡਾਂ ਦੇ ਲੋਕ ਘਿਓ ਇਕੱਠਾ ਕਰਕੇ ਦਿੰਦੇ ਸੀ ਕਿ ਸਾਡੇ ਪਿੰਡਾਂ ਦੀ ਜਿਹੜੀ ਹੈ ਉਹ ਬੱਲੇ ਬੱਲੇ ਹੋਵੇ, ਇੱਥੋਂ ਦਾ ਪਹਿਲਵਾਨ ਘੁਲ ਰਿਹਾ ਕੁਸ਼ਤੀ ਲੜ ਰਿਹਾ। ਸੋ ਹੁਣ ਗੱਲ ਅੱਗੋਂ ਇਹ ਕਿ ਇਹਨਾਂ ਦੀ ਮੇਨਟੇਨੈਂਸ ਦੀ ਜਿਹੜੀ ਵੱਡੀ ਗੱਲ ਹੈ ਕਿ ਇਹਨਾਂ ਦਾ ਰੱਖ ਰਖਾਅ ਜਿਹੜਾ ਹੈ ਕਿੱਦਾਂ ਹੋਏਗਾ ਤੇ ਕੀ ਜਿਹੜਾ ਹੈ ਪਿੰਡਾਂ ਦੇ ਲੋਕ ਜਾਂ ਜਿਹੜੇ ਉੱਥੇ ਕਮੇਟੀਆਂ ਬਣਨਗੀਆਂ ਕੁਛ ਵੀ।

0: ਤੇ ਅਸੀਂ ਹੋਰ ਸਮਾਨ ਉਹ ਕਿੱਧਰ ਗਿਆ ਤੇ ਗੱਲ ਤਾਂ ਉਹ ਜਿਹੜੀ ਵੱਡੀ ਜ਼ਿਆਦਾ ਇੰਪੋਰਟੈਂਟ ਹੈ। ਇੱਕ ਵਾਰੀ ਜੇ ਮੈਦਾਨ ਬਣ ਜਾਂਦੇ ਵੈਸੇ ਤਾਂ ਠੀਕ ਹੈ, ਉਹਦੇ ਨਾਲ ਇੱਕ ਮਾਹੌਲ ਤਾਂ ਜਿਹੜਾ ਰਣਜੋਤ ਜੀ ਬਣਦਾ ਹੈ। ਦੇਖੋ ਸਾਡੇ ਹਾਕੀ ਦੀ ਜਿਹੜੀ ਨਰਸਰੀ ਆ ਉਹ ਸੰਸਾਰਪੁਰ ਨੂੰ ਮੰਨਦੇ ਆ, ਜਿਹੜਾ ਬਿਲਕੁਲ ਜਲੰਧਰ ਕੰਟੋਨਮੈਂਟ ਦੇ ਵਿੱਚ ਹੈ ਪਿੰਡ। ਉਹ ਇਹੀ ਉਹਦਾ ਵੱਡਾ ਫਾਇਦਾ ਇਹ ਹੋ ਗਿਆ ਕਿ ਜਲੰਧਰ ਕੰਟੋਨਮੈਂਟ ਦੇ ਜਿਹੜੇ ਪਲੇ ਗਰਾਊਂਡ ਸੀ ਜਿੱਥੇ ਹਾਕੀ ਆਮ ਤੌਰ ਤੇ ਖੇਡਦੇ ਸੀ, ਉੱਥੇ ਬੱਚਿਆਂ ਦੇ ਜਾਣ ਕਰਕੇ ਬੱਚਿਆਂ ਚ ਰੁਚੀ ਪੈਦਾ ਹੋਈ। ਇਸੇ ਤਰ੍ਹਾਂ ਜਿਹੜੀ ਫੁੱਟਬਾਲ ਮਾਲਪੁਰ ਦੇ ਇਲਾਕੇ ਚ, ਤੇ ਜਾਣਾ ਜਦੋਂ ਆਪਾਂ ਦੇਖਦੇ ਹਾਂ ਕਿ ਸਭ ਤੋਂ ਵੱਧ ਫੁੱਟਬਾਲ ਕਲੱਬ ਨੇ ਜਿਹੜੇ ਉਹ ਵੈਸਟ ਬੰਗਾਲ ਦੇ ਵਿੱਚ ਨੇਗੇ, ਤੇ ਉਹ ਫਿਰ ਇੱਕ ਜਿਹੜਾ ਹੈਗਾ ਨਾ ਸਪੋਰਟਸ ਕਲਚਰ ਜਿਹਨੂੰ ਆਪਾਂ ਖੇਡ ਸੱਭਿਆਚਾਰ ਕਹਿੰਦੇ ਹਾਂ ਉਹ ਪੈਦਾ ਹੋ ਜਾਂਦਾ। ਚਲੋ ਜੇ ਇਸ ਇਹਦੇ ਚੋਂ ਜੇ ਮੈਂ ਸਮਝਦਾ ਕਿ 25-30% ਵੀ ਸਰਕਾਰ ਕਾਮਯਾਬ ਹੋ ਜਾਂਦੀ ਹੈ ਗੱਲ ਕਰਨ ਚ, ਬਣਾਉਣ ਚ, ਸਪੋਰਟਸ ਕਲਚਰ ਇੱਕ ਡਿਵੈਲਪ ਕਰਨ ਚ, ਮੈਂ ਸਮਝਦਾ ਕਿ ਇਹ ਵੀ ਪ੍ਰਾਪਤੀ ਹੋਏਗੀ ਸਰਕਾਰ ਦੀ।
1: ਜੀ ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਰਾਤ ਨੂੰ ਹਨੇਰਾ ਹੋ ਜਾਂਦਾ ਇਸ ਕਰਕੇ ਸੂਰਜ ਘਰੇ ਚਲਾ ਜਾਂਦਾ ਅਗਲੇ ਨੇ ਸੌਣਾ ਨੀ ਹੁੰਦਾ ਜਾ ਕੇ ਅਗਲਾ ਦੁਕਾਨ ਦਾ ਸ਼ਟਰ ਸੁੱਟ ਜਾਂਦਾ ਸਾਰਾ ਕੁਝ ਡਾਰਕ ਹੋ
1: ਜਾਂਦਾ
0: ਲੋਜੀਕਲ ਆਨਸਰ ਨੀ ਹੈਗਾ ਮੇਰੇ ਕੋਲ ਕੋਈ ਆਪਾਂ ਨੂੰ ਤਾਂ ਇਹੀ ਦੱਸਿਆ ਗਿਆ ਕਿ ਸਨਸੈਟ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਨਹੀਂ ਸਨ ਨੀ ਸੈੱਟ ਹੁੰਦਾ ਹੈਗਾ ਤੁਸੀਂ ਉਹ ਜਾ ਕੇ ਸੈੱਟ ਹੋ ਜਾਂਦੇ ਹੋ ਧਰਤੀ ਉਹ ਸੈੱਟ ਹੋ ਜਾਂਦੀ ਹੈ ਪਰਲੇ ਪਾਸੇ
1: ਹਾਂਜੀ ਬਿਲਕੁਲ ਨਹੀਂ ਸਹੀ ਆ ਇਹ ਸਿਰਫ ਤੁਹਾਡਾ ਜਵਾਬ ਨੀ ਵੈਸੇ ਮੋਸਟਲੀ ਆਪਾਂ ਕਿਸੇ ਨੂੰ ਵੀ ਪੁੱਛਦੇ ਹਾਂ ਸਾਰਿਆਂ ਦਾ ਇਹੀ ਜਵਾਬ ਹੁੰਦਾ ਨਾ ਜਦੋਂ ਸਾਨੂੰ ਕੋਈ ਬੱਚੇ ਪੁੱਛਦੇ ਅਸੀਂ ਉਹਨਾਂ ਨੂੰ ਇਹੀ ਜਵਾਬ ਦਿੰਦੇ ਹਾਂ ਕਿ ਕਿਉਂਕਿ ਸਨ ਸੈੱਟ ਹੋ ਜਾਂਦਾ ਹੈ ਤੇ ਇਸ ਲਈ ਜਿਹੜਾ ਸਨ ਜਿਹੜਾ ਦੂਸਰੇ ਵਰਲਡ ਦੇ ਦੂਸਰੀ ਸਾਈਡ ਤੇ ਚਲਾ ਜਾਂਦਾ ਇਸ ਲਈ ਹਨੇਰਾ ਹੋ ਜਾਂਦਾ
0: ਤੇ ਇਹ ਸਹੀ ਜਵਾਬ ਨਹੀਂ ਹੈਗਾ
1: ਸਾਰੇ ਮੋਸਟਲੀ ਇਹ ਕਹਿੰਦੇ ਔਰ ਇਹ ਨਵਾਂ ਨੀ ਚੱਲਿਆ ਕਿ ਹੁਣ ਲੋਕ ਕਹਿਣ ਲੱਗੇ ਆ ਇਹ ਬਹੁਤ ਸਾਲਾਂ ਤੋਂ ਜਦੋਂ ਦਾ ਐਸਟ੍ਰੋਨੋਮੀ ਦੇ ਵਿੱਚ ਲੋਕਾਂ ਦਾ ਇੰਟਰਸਟ ਹੋਇਆ ਜਾਂ ਆਪਣੇ ਆਲੇ ਦੁਆਲੇ ਚ ਇੰਟਰਸਟ ਹੋਇਆ ਹਨਾ ਕਾਫੀ ਸਾਲਾਂ ਤੋਂ ਅਰਿਸਟੋਟਲ ਦੇ ਟਾਈਮ ਤੋਂ ਜਾਂ ਉਸ ਤੋਂ ਵੀ ਪਹਿਲਾਂ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਲੋਕ ਇਹੀ ਕਹਿੰਦੇ ਆਏ ਆ ਤੇ ਮੋਸਟਲੀ ਲੋਕਾਂ ਨੇ ਜਦੋਂ ਪੁੱਛਦੇ ਸੀ ਉਹਨਾਂ ਦਾ ਇਹੀ ਜਵਾਬ ਹੁੰਦਾ ਸੀ ਕਿ ਹਨੇਰਾ ਹੋ ਜਾਂਦਾ ਹੈ ਸੂਰਜ ਦੂਜੇ ਪਾਸੇ ਚਲੇ ਜਾਂਦਾ ਇਸ ਲਈ ਸਾਨੂੰ ਸਾਰਾ ਕੁਛ ਜਿਹੜਾ ਦੇਖਣਾ ਬੰਦ ਹੋ ਜਾਂਦਾ ਬਟ ਫਿਰ ਓਬਵੀਅਸਲੀ ਜਦੋਂ ਜ਼ਿਆਦਾਤਰ ਲੋਕ ਇਹੀ ਸੋਚਦੇ ਆ ਬੱਚੋ ਕੋਈ ਕੋਈ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਨਹੀਂ ਏਦਾਂ ਤਾਂ ਨਹੀਂ ਹੈਗਾ ਏਦਾਂ ਕਿੱਦਾਂ ਹੋ ਸਕਦੀ ਹੈ ਜਦ ਜੇ ਸਨ ਜਦੋਂ ਸਨ ਦੀ ਅਸੀਂ ਗੱਲ ਕਰਦੇ ਹਾਂ ਬੇਸਿਕਲੀ ਤਾਂ ਸਾਨੂੰ ਪਤਾ ਕਿ ਸਾਡਾ ਸਨ ਇੱਕ ਸਟਾਰ ਆ ਹਨਾ ਔਰ ਸਟਾਰ ਜਿਹੜੇ ਹੁੰਦੇ ਆ ਜਦੋਂ ਅਸੀਂ ਪੋਡਕਾਸਟ ਕੀਤੇ ਸੀ ਐਸਟ੍ਰੋਨੋਮੀ ਦੇ ਤਾਂ ਉਹਦੇ ਚ ਗੱਲ ਕੀਤੀ ਸੀ ਕਿ ਸਟਾਰਸ ਬਹੁਤ ਡਿਫਰੈਂਟ ਡਿਫਰੈਂਟ ਸਾਈਜ਼ ਦੇ ਹੁੰਦੇ ਆ ਤੇ ਸਨ ਸਾਡਾ ਨਾ ਤਾਂ ਬਹੁਤ ਵੱਡਾ ਸਟਾਰ ਆ ਨਾ ਹੀ ਬਹੁਤ ਛੋਟਾ ਸਟਾਰ ਆ ਇੱਕ ਮੋਡਰੇਟ ਸਾਈਜ਼ ਦਾ ਸਟਾਰ ਆ ਮੋਡਰੇਟ ਜਿਹੜੀ ਇਹਦੀ ਐਨਰਜੀ ਹੈਗੀ ਆ ਹਨਾ ਬਾਕੀ ਸਟਾਰ ਦੇ ਕੰਪੈਰੀਜ਼ਨ ਤੇ ਇਹਦੇ ਚੋਂ ਬਹੁਤ ਛੋਟੇ ਸਟਾਰਸ ਵੀ ਹੈਗੇ ਇਹਦੇ ਤੋਂ ਬਹੁਤ ਵੱਡੇ ਜਿਹੜੇ ਸਟਾਰਸ ਵੀ ਹੈਗੇ ਆ ਸੋ ਹੁਣ ਜਦੋਂ ਸਨ ਸਨ ਇੱਕ ਅਲੱਗ ਚੀਜ਼ ਨਹੀਂ ਹੈ ਇਟਸ ਜਸਟ ਅ ਸਟਾਰ ਹਨਾ ਬਾਕੀ ਸਟਾਰਸ ਦੇ ਵਾਂਗੂ ਤੇ ਚਲੋ ਰਾਤ ਦੇ ਟਾਈਮ ਤੇ ਚਾਹੇ ਸਨ ਜਿਹੜਾ ਸਾਡਾ ਦੂਜੇ ਪਾਸੇ ਚਲੇ ਜਾਂਦਾ ਬਟ ਰਾਤ ਦੇ ਟਾਈਮ ਤੇ ਸਾਨੂੰ ਸਟਾਰਸ ਵੀ ਦਿਖਦੇ ਹੈਗੇ ਬਾਕੀ ਸਟਾਰਸ ਤੇ ਇੰਨੇ ਜ਼ਿਆਦਾ ਜਿਹੜੇ ਸਾਡੇ ਸਟਾਰਸ ਹੈਗੇ ਆ ਉਹਨਾਂ ਦੀ ਵੀ ਤਾਂ ਲਾਈਟ ਆਪਣੀ ਹੈਗੀ ਆ ਨਾ ਫੇਰ ਕਿਉਂ ਜਿਹੜਾ ਸਾਨੂੰ ਜਿਹੜਾ ਅਸਮਾਨ ਜਿਹੜਾ ਇਹ ਕਾਲਾ ਦਿਖਾਈ ਦਿੰਦਾ ਜਾਂ ਡਾਰਕ ਦਿਖਾਈ ਦਿੰਦਾ ਹਨਾ ਤੇ ਇੱਦਾਂ ਦੇ ਸਵਾਲ ਜਿਹੜੇ ਆ ਕੁਛ ਕੁ ਲੋਕ ਪੁੱਛਦੇ ਸੀ ਉਹਨਾਂ ਚ ਜਿਹੜਾ ਕਾਫੀ ਸੀਗੇ ਪਰ ਜਿਹੜਾ ਮੇਨ ਨਾਮ ਚੱਲਦਾ ਨਾ ਉਹ ਕੀ ਹੁੰਦਾ ਕਿ ਜਿਹਦਾ ਨਾਮ ਚੱਲ ਜਾਂਦਾ ਹੈ ਉਹ ਇੱਕ ਜਰਮਨ ਸਾਇੰਟਿਸਟ ਸੀਗਾ ਜਿਹਦਾ ਨਾਮ ਸੀਗਾ ਹੈਨਰਿਕ ਵਿਲਹਮ ਓਲਬਰ ਤੇ ਉਹਦੇ ਨਾਮ ਤੋਂ ਹੀ ਇੱਕ ਓਲਬਰ ਪੈਰਾਡੋਕਸ ਕਰਕੇ ਜਿਹੜੀ ਇੱਕ ਚੀਜ਼ ਕਹਿੰਦੇ ਜਿਹੜੀ ਇਸੇ ਚੀਜ਼ ਨੂੰ ਕਹਿੰਦੀ ਉਹਦਾ ਮੰਨਣਾ ਇਹੀ ਸੀ ਉਹ ਕਹਿੰਦਾ ਕਿ ਚਲੋ ਠੀਕ ਹੈ ਮੈਂ ਮੰਨ ਲੈਂਦਾ ਕਿ ਸਟਾਰ ਜਿਹੜਾ ਸਨ ਜਿਹੜਾ ਉਹ ਸੈੱਟ ਹੋ ਗਿਆ ਬਟ ਉਸ ਤੋਂ ਬਾਅਦ ਜਿਹੜੇ ਬਾਕੀ ਇੰਨੇ ਸਾਰੇ ਸਟਾਰ ਆ ਜਿੱਦਾਂ ਸਾਨੂੰ ਪਤਾ ਹੀ ਹੈ ਕਿ ਸਾਡਾ ਯੂਨੀਵਰਸ ਜਿਹੜਾ ਬਹੁਤ ਵੱਡਾ ਹੈਗਾ ਹਨਾ ਇੱਥੇ ਇੰਨੇ ਜ਼ਿਆਦਾ ਸਟਾਰ ਆ ਸੋ ਜਿੱਦਾਂ ਜਿੱਦਾਂ ਯੂਨੀਵਰਸ ਵੱਡਾ ਹੁੰਦਾ ਜਾਂਦਾ ਉਦੋਂ ਉਦੋਂ ਸਟਾਰਸ ਵੀ ਇਹਦਾ ਮਤਲਬ ਨੰਬਰ ਵੀ ਜ਼ਿਆਦਾ ਹੀ ਵੱਧਦੇ ਜਾਂਦੇ ਆ ਹਨਾ ਤੇ ਇੰਨੇ ਸਾਰੇ ਸਟਾਰਸ ਦਾ ਜਿਹੜੇ ਆ ਅਸਮਾਨ ਨੂੰ ਪੂਰਾ ਗਲੋ ਕਰਾ ਦੇਣਾ ਚਾਹੀਦਾ ਸੀਗਾ ਮਤਲਬ ਇੰਨਾ ਸਾਨੂੰ ਵਾਈਟ ਮਤਲਬ ਐਨ ਚਿੱਟਾ ਜਿਹੜਾ ਇੱਕ ਜਿੱਦਾਂ ਦੀ ਸਨ ਸਟਾਰਸ ਦੀ ਲਾਈਟ ਹੁੰਦੀ ਉਦਾਂ ਦਾ ਅਸਮਾਨ ਦੇਖਣਾ ਚਾਹੀਦਾ ਸੀਗਾ ਫਿਰ ਵੀ ਸਾਨੂੰ ਕਿਉਂ ਡਾਰਕ ਜਿਹੜਾ ਲੱਗਦਾ ਹਾਲਾਂਕਿ ਜਿਹੜੀ ਯੂਨੀਵਰਸ ਦੀ ਐਕਸਪੈਂਸ਼ਨ ਦੀ ਗੱਲ ਹੈ ਸਾਨੂੰ ਹੁਣ ਪਤਾ ਹੈ ਕਿ ਯੂਨੀਵਰਸ ਸਾਡਾ ਵੱਧ ਰਿਹਾ ਹੈ ਹਨਾ ਮਤਲਬ ਐਕਸਪੈਂਡ ਹੋਈ ਜਾ ਰਿਹਾ ਫੈਲੀ ਜਾ ਰਿਹਾ ਉਹ ਸਾਨੂੰ ਜਿਹੜਾ ਆ ਐਡਵਿਨ ਹਬਲ ਨਾਮ ਦਾ ਜਿਹੜਾ ਸਾਇੰਟਿਸਟ ਸੀ ਜਿਹਨੇ 1900 ਜਿਹੜੀ ਫਸਟ ਜਿਹੜੀ 20th ਸੈਂਚਰੀ ਦੇ ਸ਼ੁਰੂ ਦੇ ਵਿੱਚ ਜਿਹੜੀ ਅਸੀਂ 1920s ਦੇ ਵਿੱਚ ਉਹਨੇ ਜਿਹੜਾ ਉਸ ਡੈਕੇਡ ਦੇ ਵਿੱਚ ਉਹਨੇ ਸਾਨੂੰ ਦੱਸਿਆ ਸੀ ਕਿ ਉਹਨੇ ਨੋਟਿਸ ਕੀਤਾ ਸੀ ਕਿ ਯੂਨੀਵਰਸ ਸਾਡਾ ਐਕਸਪੈਂਡ ਹੋ ਗਿਆ ਤੇ ਉਸ ਟਾਈਮ ਦੇ ਉੱਤੇ ਜਦੋਂ ਇਹ ਹੈਨਰਿਕ ਦੀ ਮੈਂ ਗੱਲ ਕੀਤੀ ਜਿਹਨੇ 1823 ਦੇ ਵਿੱਚ ਇਹ ਜਿਹੜਾ ਸਵਾਲ ਉਹਨੇ ਚੱਕਿਆ ਕਿ ਅਗਰ ਸਨ ਨਹੀਂ ਹੈਗਾ ਤਾਂ ਜਿਹੜੇ ਬਾਕੀ ਸਟਾਰਸ ਆ ਉਹਨਾਂ ਦੀ ਇੰਨੀ ਲਾਈਟ ਕਿੱਥੇ ਜਾ ਰਹੀ ਆ ਉਹ ਕਿਉਂ ਨੀ ਸਾਨੂੰ ਜਿਹੜਾ ਦੇਖਣ ਦਿੰਦੇ ਏਦਾਂ ਦਾ ਅਸਮਾਨ ਹਨਾ ਸੋ ਇੱਕੋ ਹੀ ਜਿਹੜਾ ਇਹ ਹੋਰ ਸਾਇੰਟਿਸਟ ਨੇ ਵੀ ਦੇਖਣਾ ਸ਼ੁਰੂ ਕੀਤਾ ਤੇ ਇਹਨੂੰ ਅਸੀਂ ਆਲਵੇਸ ਪੈਰਾਡੋਕਸ ਕਹਿ ਦਿੰਦੇ ਹਾਂ ਪੈਰਾਡੋਕਸ ਦਾ ਮਤਲਬ ਅਸੀਂ ਜਨਰਲੀ ਇਹ ਕਹਿੰਦੇ ਹਾਂ ਕਿ ਕੋਈ ਏਦਾਂ ਦੀ ਮਤਲਬ ਐਗਜਿਸਟਿੰਗ ਜਿਹੜੀ ਥੋਟ ਹੈਗੀ ਜਾਂ ਐਗਜਿਸਟਿੰਗ ਕੋਈ ਚੀਜ਼ ਹੈਗੀ ਜਿਹਨੂੰ ਹਰ ਕੋਈ ਮੰਨ ਰਿਹਾ ਬਟ ਓਬਵੀਅਸਲੀ ਉਹਦੇ ਵਿੱਚ ਕੁਛ ਜਿਹੜੇ ਫਲੋਜ਼ ਹੈਗੇ ਆ ਹਨਾ ਜਿਹੜਾ ਇਹ ਫਲੋ ਇਸ ਬੰਦੇ ਨੇ ਕੱਢਿਆ ਤੇ ਉਸ ਤੋਂ ਬਾਅਦ ਜਿਹੜੀ ਇਹਦੇ ਤੇ ਰਿਸਰਚ ਹੋਣੀ ਸ਼ੁਰੂ ਹੋਈ ਹੋ ਕੇ ਕਿਉਂ ਏਦਾਂ ਹੈਗਾ
0: ਰਾਈਟ ਅੱਛਾ ਉਹਦੇ ਪੈਰਾਡੋਕਸ ਦੇ ਵੱਲ ਆਉਂਦੇ ਹੈਗੇ ਬਟ ਇਹ ਆਪਾਂ ਨੂੰ ਤਾਂ ਇਹ ਜਿੱਦਾਂ ਤੁਸੀਂ ਅੱਗੇ ਹਿਸਟਰੀ ਦੇ ਵਿੱਚ ਵੀ ਥੋੜ੍ਹਾ ਜਿਹਾ ਲੈ ਜਾਂਦੇ ਹੁੰਦੇ ਹੋ ਸਾਇੰਸ ਦੇ ਨਾਲ ਨਾਲ ਕਿ ਆਪਾਂ ਨੂੰ ਤਾਂ ਇਹੀ ਲੱਗਦਾ ਕਿ ਸੂਰਜ ਡੁੱਬਦਾ ਅਤੇ ਧਰਤੀ ਪੁੱਠੀ ਹੋ ਜਾਂਦੀ ਹੈ ਅਤੇ ਜਿਹੜਾ ਜਿਵੇਂ ਨੌਰਦਰਨ ਹੈਮਿਸਫੇਅਰ ਵਾਲੇ ਪਾਸੇ ਚਾਨਣ ਹੋਏਗਾ ਸਦਰਨ ਹਨੇਰੇ 'ਚ ਹੈ ਫਿਰ ਇੱਦਾਂ ਹੀ ਵਾਇਸਾ ਵਰਸਾ ਹਿਸਟਰੀ ਦੇ ਵਿੱਚ ਕਦੋਂ ਇੱਦਾਂ ਪਹਿਲੀ ਵਾਰ ਕਦੋਂ ਇਹ ਚੀਜ਼ਾਂ ਪਤਾ ਲੱਗੀਆਂ ਕਿ ਦੈਟ ਕੁੱਡ ਨੋਟ ਬੀ ਓਨਲੀ ਦੀ ਵਨ ਰੀਜ਼ਨ ਇਹ ਤੋਂ ਇਲਾਵਾ ਵੀ ਹੋਣਗੇ ਔਰ ਕਿੱਦਾਂ ਇਹ ਸ਼ੱਕ ਜਿਹੜਾ ਸੀਗਾ ਇਹਦੇ ਬਾਰੇ ਆਇਆ ਹੋਊਗਾ
1: ਹਾਂਜੀ, ਇਹ ਜਿੱਦਾਂ ਮੈਂ ਹੁਣੇ ਦੱਸਿਆ ਜਿਹੜਾ ਆਲ ਗਰਲਸ ਜਿਹੜਾ ਬੰਦਾ ਸੀਗਾ, ਵਨ ਆਫ ਦਾ ਜਿਹੜਾ ਉਦਾਂ ਦੇ ਲੋਕਾਂ ਚੋਂ ਸੀ ਜਿਹਨੇ ਇਹ ਸਵਾਲ ਚੱਕਿਆ ਕਿ ਜਿਹੜਾ ਆ ਰਾਤ ਦੇ ਟਾਈਮ ਤੇ ਵੀ ਜਿਹੜਾ ਅਸਮਾਨ ਸਾਡਾ ਗਲੋ ਕਰਨਾ ਚਾਹੀਦਾ, ਕਿਉਂਕਿ ਬਹੁਤ ਜ਼ਿਆਦਾ ਸਾਨੂੰ ਪਤਾ ਕਿ ਬਿਲੀਅਨ ਟ੍ਰਿਲੀਅਨ ਸਟਾਰਸ ਹੈਗੇ ਆ, ਹਨਾ, ਔਰ ਈਵਨ ਅਸੀਂ ਜਿਹੜੀ ਸਾਡੀ ਐਂਡਰੋਮੀਡਾ ਗਲੈਕਸੀ, ਜਿਹੜੀ ਸਾਡੀ ਕਲੋਜੈਸਟ ਗਲੈਕਸੀ ਹੈਗੀ ਆ, ਉਹ ਵੀ ਅਸੀਂ ਦੇਖ ਸਕਦੇ ਹਾਂ ਰਾਤ ਨੂੰ ਸਕਾਈ ਦੇ ਵਿੱਚ। ਸਾਨੂੰ ਚਲੋ ਆਮ ਲੋਕਾਂ ਨੂੰ ਪਤਾ ਲੱਗਦਾ, ਪਰ ਜਿਹੜੇ ਐਸਟ੍ਰੋਨੋਮਰਸ ਹੁੰਦੇ ਆ ਜਾਂ ਜਿਹੜੇ ਲੋਕ ਜਿਹਨਾਂ ਨੂੰ ਇੰਟਰਸਟ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ, ਉਹ ਦੇਖ ਸਕਦੇ ਆ। ਔਰ ਈਵਨ ਜਿਹੜੇ ਉਹਦੇ ਵਿੱਚ ਜਿਹੜੇ ਅੱਗੇ 3-4 billion ਸਟਾਰਸ ਹੈਗੇ, ਉਹ ਵੀ ਅਸੀਂ ਆਪਣੀ ਨੰਗੀ ਅੱਖਾਂ ਨਾਲ ਦੇਖ ਸਕਦੇ, ਮਤਲਬ ਸਾਨੂੰ ਕੋਈ ਟੈਲੀਸਕੋਪ ਦੀ ਲੋੜ ਨਹੀਂ ਹੈਗੀ, ਜਿਹਨਾਂ ਨੂੰ ਪਤਾ ਹੈ ਕਿ ਉਹ ਐਂਡਰੋਮੀਡਾ ਗਲੈਕਸੀ ਆ ਨਾ। ਤਾਂ ਸਿਰਫ ਸਾਡੇ ਗਲੈਕਸੀ ਦੇ ਸਟਾਰ ਨਹੀਂ ਹੈਗੇ, ਦੂਜੀ ਗਲੈਕਸੀ ਦੇ ਸਟਾਰ ਵੀ ਹੈਗੇ ਆ, ਜੋ ਹੋਰ ਜਿਹੜੀਆਂ ਅੱਗੇ ਕਰੋੜਾਂ ਜਿਹੜੀ ਗਲੈਕਸੀਜ਼ ਹੈਗੀਆਂ ਉਹਨਾਂ ਦੇ ਸਟਾਰ ਹੈਗੇ ਆ। ਸੋ ਇੱਦਾਂ ਦੇ ਸਾਰੇ ਜਿਹੜੇ ਕੁਐਸਚਨ ਜਿਹੜੇ ਡਿਫਰੈਂਟ ਡਿਫਰੈਂਟ ਲੋਕ ਪੁੱਛਦੇ ਸੀ, ਉਹਨਾਂ ਵਿੱਚੋਂ ਇੱਕ ਆਲਬਰ ਸੀਗਾ ਜਿਹਨੇ 1823 ਦੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਇਹਨੇ ਇਹ ਚੀਜ਼ ਜਿਹੜੀ ਰੱਖੀ ਹੈ ਨਾ ਕਿ ਇਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ। ਸੋ ਇੱਥੋਂ ਜਿਹੜਾ ਹੌਲੀ ਹੌਲੀ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਗਏ ਕਿ ਇਹਦੇ ਕੋਈ ਹੋਰ ਰੀਜ਼ਨ ਵੀ ਹੋਣੇ ਆ। ਸੋ ਉਹਦੇ ਕੁਛ ਲੋਕਾਂ ਨੇ ਸੋਲੂਸ਼ਨ ਵੀ, ਮਤਲਬ ਉਹਨਾਂ ਕੁਛ ਲੋਕਾਂ ਨੇ ਜਿਹੜੇ ਜਵਾਬ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਜਿਵੇਂ ਕੁਛ ਲੋਕ ਕਹਿੰਦੇ ਸੀ ਕਿ ਸਟਾਰਸ ਇਸ ਲਈ ਜਿਹੜਾ ਨਹੀਂ ਅਸਮਾਨ ਚਮਕਾ ਸਕਦੇ ਹੈਗੇ ਕਿਉਂਕਿ ਉਹ ਬਹੁਤ ਦੂਰ ਦੂਰ ਪ੍ਰੈਜੈਂਟ ਆ, ਮਤਲਬ ਸਾਨੂੰ ਦਿਖਾਈ ਨਹੀਂ ਦਿੰਦੇ, ਉਹਨਾਂ ਦੀ ਲਾਈਟ ਸਾਡੇ ਤੱਕ ਆਉਂਦੀਆਂ ਦੀ ਘੱਟ ਜਾਂਦੀ ਆ, ਹਨਾ। ਕੁਛ ਲੋਕਾਂ ਨੇ ਜਿਹੜਾ ਇਹ ਇਹਦਾ ਜਵਾਬ ਦਿੱਤਾ, ਬਟ ਉਹਦਾ ਫਿਰ ਉਹਦਾ ਅੱਗੇ ਫਿਰ ਇੱਕ ਕੰਟਰਡਿਕਸ਼ਨ ਆ ਗਈ ਕਿ ਚਲੋ ਠੀਕ ਹੈ ਸਟਾਰ ਜਿਹੜੇ ਦੂਰ ਹੈਗੇ ਆ, ਪਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਯੂਨੀਵਰਸ ਸਾਡਾ ਜਿਹੜਾ ਐਕਸਪੈਂਡ ਹੋਈ ਜਾ ਰਿਹਾ, ਜਿੱਦਾਂ ਮੰਨ ਲਓ ਤੁਸੀਂ ਇੱਕ ਸਫੇਅਰ ਹੈਗਾ ਸਾਡਾ ਯੂਨੀਵਰਸ ਹੈ ਨਾ, ਉਹ ਵਧੀ ਜਾ ਰਿਹਾ ਸਾਰੇ ਪਾਸੇ ਨੂੰ, ਤੇ ਜਿੰਨਾ ਜਿੰਨਾ ਡਾਇਮੀਟਰ ਵੱਧ ਰਿਹਾ ਉਨੇ ਉਨੇ ਨੰਬਰ ਆਫ ਸਟਾਰਸ ਵੀ ਤਾਂ ਵੱਧ ਰਿਹਾ, ਤੇ ਫਿਰ ਉਹਨੂੰ ਉਹ ਜਿਹੜਾ ਹੈ ਪੋਜ਼ਿਟਿਵ ਨੈਗੇਟਿਵ, ਜੇ ਨੰਬਰ ਜਿਹੜਾ ਮਤਲਬ ਉਹਨਾਂ ਦਾ ਡਿਸਟੈਂਸ ਵੱਧ ਰਿਹਾ ਤਾਂ ਉਹਨਾਂ ਦੇ ਨੰਬਰ ਵੀ ਵੱਧ ਰਹੇ, ਤਾਂ ਮਤਲਬ ਇਹ ਹੈ ਕਿ ਫਿਰ ਵੀ ਜਿਹੜਾ ਇੱਕ ਬੈਲੈਂਸ ਹੋਣਾ ਚਾਹੀਦਾ ਸੀਗਾ, ਔਰ ਸਾਨੂੰ ਦਿਖਣੇ ਚਾਹੀਦੇ ਸੀ ਸਟਾਰ, ਕਿਉਂਕਿ ਅਸੀਂ ਚਮਕਦੇ ਤਾਂ ਦੇਖ ਨਹੀਂ ਸਕਦੇ ਹਾਂ ਨਾ, ਤਾਂ ਸਾਨੂੰ ਅਸਮਾਨ ਵੀ ਚਮਕਦਾ ਜਿਹੜਾ ਦਿਖਣਾ ਚਾਹੀਦਾ ਸੀ। ਸੋ ਉਸ ਤੋਂ ਇਲਾਵਾ ਜਿਹੜੀ ਜਦੋਂ ਅਸੀਂ ਕਲਰ ਵਾਲਾ ਐਪੀਸੋਡ ਕੀਤਾ ਸੀ, ਉਸ ਟਾਈਮ ਅਸੀਂ ਇਹ ਗੱਲ ਕੀਤੀ ਸੀ ਕਿ ਲਾਈਟ ਸਾਨੂੰ ਦਿਨ ਵੇਲੇ ਅਸਮਾਨ ਜਿਹੜਾ ਬਲੂ ਇਸ ਲਈ ਦਿਖਦਾ ਹੈ ਕਿਉਂਕਿ ਸਾਈਟ ਨੂੰ ਸਕੈਟਰ ਕਰਨ ਦੇ ਲਈ ਅਰਥ ਦੇ ਵਿੱਚ ਐਟਮੋਸਫੇਅਰ ਹੈਗਾ ਸਾਡੇ ਕੋਲ ਨਾ ਅਰਥ ਦੇ ਉੱਤੇ, ਤੇ ਉਹ ਜਿਹੜਾ ਖਿਲਾਰ ਦਿੰਦਾ ਹੈ ਸਨਲਾਈਟ ਨੂੰ, ਇਸ ਲਈ ਮੂਨ ਦੇ ਉੱਤੇ ਸਾਨੂੰ ਨਹੀਂ ਦਿਖਦਾ ਹੈ। ਜਦੋਂ ਮੂਨ ਦੀ ਮੂਨ ਲੈਂਡਿੰਗ ਹੋਈ ਸੀ ਉਹਨਾਂ ਫੋਟੋਆਂ 'ਚ ਸਾਨੂੰ ਜਿਹੜਾ ਪਿੱਛੇ ਅਸਮਾਨ ਕਾਲਾ ਦਿਖਾਈ ਦਿੰਦਾ ਆ, ਹਾਲਾਂਕਿ ਉੱਥੇ ਦਿਨ ਦਾ ਟਾਈਮ ਸੀਗਾ, ਹਨਾ, ਉਹ ਇਸ ਲਈ ਸੀਗਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਹੈਗਾ ਮੂਨ ਦੇ ਉੱਤੇ, ਤੇ ਉਹਦੀ ਵਜ੍ਹਾ ਨਾਲ ਜਿਹੜਾ ਸਨਲਾਈਟ ਖਿਲਰ ਵੀ ਨਹੀਂ ਹੈਗੀ ਔਰ ਸਾਨੂੰ ਕਲਰ ਦਿਖਾਈ ਨਹੀਂ ਦਿੰਦੇ, ਸਾਨੂੰ ਸਿਰਫ ਬਲੈਕ ਕਲਰ ਦਿਖਾਈ ਦਿੰਦਾ। ਇਸੇ ਤਰ੍ਹਾਂ ਜਦੋਂ ਅਸੀਂ ਸਪੇਸ ਦੀ ਗੱਲ ਕਰਦੇ ਹਾਂ, ਸਪੇਸ ਨੂੰ ਅਸੀਂ ਮੋਸਟਲੀ ਵੈਕਿਊਮ ਮੰਨਦੇ ਹਾਂ, ਮਤਲਬ ਕਿ ਅਸੀਂ ਇਹ ਮੰਨਦੇ ਹਾਂ ਕਿ ਸਪੇਸ ਦੇ ਵਿੱਚ ਕੁਛ ਹੈ ਨੀ, ਮਤਲਬ ਕਿ ਖਾਲੀ ਆ ਸਪੇਸ, ਹਨਾ, ਉਹਦੇ ਵਿੱਚ ਕੋਈ ਜਿਹੜੀਆਂ ਚੀਜ਼ਾਂ ਹੈ ਨੀ ਆ ਜਿਹੜੀਆਂ ਖਿਲਾਰ ਸਕਣ ਸਨਲਾਈਟ ਨੂੰ ਜਾਂ ਸਟਾਰ ਲਾਈਟ ਨੂੰ। ਬਟ ਜਦੋਂ ਅਸੀਂ ਉਹੀ ਜਦੋਂ ਸ਼ੁਰੂ ਦੇ ਆਪਾਂ ਐਸਟ੍ਰੋਨੋਮੀ ਦੇ ਐਪੀਸੋਡ ਕੀਤੇ ਸੀ, ਉਹਨਾਂ ਚ ਸਾਰੀ ਗੱਲ ਕੀਤੀ ਸੀ ਕਿ ਕਿੰਨੇ ਐਸਟ੍ਰੋਇਡ ਜਾਂ ਹੋਰ ਜਿਹੜੇ ਆ ਉਲਕਾ ਪਿੰਡ ਜਿਹੜੇ ਵਗੈਰਾ ਅਸੀਂ ਪੰਜਾਬੀ ਚ ਬੋਲਦੇ ਹਾਂ, ਉਹ ਸਾਰੀਆਂ ਚੀਜ਼ਾਂ ਹੈਗੀਆਂ ਨਾ, ਡਿਫਰੈਂਟ ਡਿਫਰੈਂਟ ਸਟਾਰਸ ਹੈਗੇ ਆ, ਤੇ ਕੋਸਮਿਕ ਡਸਟ ਅਸੀਂ ਇਹਨਾਂ ਚੀਜ਼ਾਂ ਨੂੰ ਕਹਿ ਦਿੰਦੇ ਹਾਂ ਕਿ ਕੋਸਮਿਕ ਡਸਟ ਤਾਂ ਹੈਗੀ ਆ, ਉਹ ਵੀ ਉਹ ਸਕੈਟਰ ਕਰਨੀ, ਮਤਲਬ ਉਹ ਸਨਲਾਈਟ ਨੂੰ ਖਿਲਾਰਨੀ ਚਾਹੀਦੀ ਸੀ, ਅਗਰ ਅਰਥ ਵਰਗਾ ਐਟਮੋਸਫੇਅਰ ਨਹੀਂ ਹੈਗਾ, ਬਟ ਉਹਦਾ ਆਪਣਾ ਉਹਦੇ ਵਿੱਚ ਜਿਹੜੀ ਡਸਟ ਹੈਗੀ ਆ ਸਪੇਸ ਦੇ ਵਿੱਚ, ਉਹ ਜਿਹੜੀ ਉਹ ਇੱਕ ਰੀਜ਼ਨ ਹੋਣਾ ਚਾਹੀਦਾ ਸੀਗਾ ਕਿ ਉਹ ਚਾਹੇ ਰਾਤ ਸੀ ਚਾਹੇ ਦਿਨ ਸੀ, ਵੀ ਉਹ ਸਨਲਾਈਟ ਨੂੰ ਜਾਂ ਦੂਜੇ ਸਟਾਰ ਦੀ ਲਾਈਟ ਨੂੰ ਖਿਲਾਰਦੀ ਤੇ ਸਾਨੂੰ ਕਲਰ ਨਜ਼ਰ ਆਉਂਦੇ, ਹਨਾ। ਬਟ ਇਹਦਾ ਵੀ ਜਿਹੜਾ ਰੀਜ਼ਨ ਹੈਗਾ, ਇੱਕ ਬਹੁਤ ਮਤਲਬ ਫੇਮਸ ਐਸਟ੍ਰੋਨੋਮਰ ਹੈਗਾ ਨੀਲ ਡੀਗ੍ਰਾਸ, ਸ਼ਾਇਦ ਜਿਹੜੇ ਲੋਕ ਸੁਣਦੇ ਉਹਨਾਂ ਨੇ ਦੇਖਿਆ ਹੋਣਾ, ਉਹਨੇ ਸੁਣੇ ਹੋਣੇ ਆ, ਉਹ ਪੋਡਕਾਸਟ ਕਰਦੇ ਆ, ਉਹਨਾਂ ਨੇ ਇੱਕ ਮਤਲਬ ਥਿਊਰੀ, ਇੱਕ ਮੈਥਮੈਟੀਕਲ ਕੈਲਕੂਲੇਸ਼ਨ ਦਿੱਤੀ ਕਿ ਜੇ ਅਸੀਂ ਆਪਣਾ ਜਿਹੜਾ ਸਨ ਹੈਗਾ ਆ ਉਹਨੂੰ ਅਸੀਂ ਇੱਕ ਫੁੱਲ ਸਟੋਪ ਵਾਂਗ ਮੰਨ ਲਈਏ, ਜਿੱਦਾਂ ਜਦੋਂ ਅਸੀਂ ਸੈਂਟੈਂਸ ਲਿਖਦੇ ਹਾਂ ਕੋਈ, ਹਨਾ, ਅਸੀਂ ਫੁੱਲ ਸਟੋਪ ਲਾ ਦਿੰਦੇ ਹਾਂ, ਤੇ ਇੰਨਾ ਛੋਟਾ ਮਤਲਬ ਆਪਾਂ ਸਨ ਨੂੰ ਮੰਨ ਲਈਏ, ਤਾਂ ਉਹਦਾ ਜਿਹੜਾ ਨੀਅਰੈਸਟ ਸਟਾਰ ਹੈਗਾ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਕੈਲਕੂਲੇਟ ਕੀਤਾ ਕਿ ਉਹਦਾ ਨੀਅਰੈਸਟ ਸਟਾਰ ਜਿਹੜਾ ਉਹਦੇ ਤੋਂ ਐਟਲੀਸਟ 4 miles ਦੂਰ ਹੋਊਗਾ, ਹਨਾ। ਇਹ ਅਸੀਂ ਗੱਲ ਕਰ ਰਹੇ ਹਾਂ ਜਦੋਂ ਸਨ ਸਾਡਾ ਸਿਰਫ ਇੱਕ ਫੁੱਲ ਸਟੋਪ ਦੇ ਬਰਾਬਰ ਦੇ ਸਾਈਜ਼ ਦਾ ਹੈ, ਹੁਣ ਸਾਨੂੰ ਪਤਾ ਸਾਡਾ ਸਨ ਕਿੰਨਾ ਵੱਡਾ, ਤਾਂ ਅਸੀਂ ਸੋਚ ਸਕਦੇ ਹਾਂ ਕਿ ਸਪੇਸ ਦੇ ਵਿੱਚ ਜਿਹੜੇ ਸਟਾਰਸ ਇੱਕ ਦੂਜੇ ਤੋਂ ਕਿੰਨੀ ਕਿੰਨੀ ਡਿਸਟੈਂਸ ਦੇ ਉੱਤੇ ਜਿਹੜੇ ਪ੍ਰੈਜੈਂਟ ਹੁੰਦੇ ਆ, ਹਨਾ, ਤੇ ਇਹਦਾ ਮਤਲਬ ਉਹਨਾਂ ਦੇ ਵਿੱਚ ਸਪੇਸ ਬਹੁਤ ਜ਼ਿਆਦਾ ਹੈ, ਚਾਹੇ ਉੱਥੇ ਡਸਟ ਵੀ ਹੈਗੀ ਹੈ, ਮਤਲਬ ਹੋਰ ਪਾਰਟੀਕਲਸ ਵੀ ਹੈਗੇ ਆ, ਫਿਰ ਵੀ ਕਿਉਂਕਿ ਜਿਹੜੀ ਉੱਥੇ ਸਪੇਸ ਜ਼ਿਆਦਾ ਹੈਗੀ ਆ, ਤਾਂ ਇਸ ਲਈ ਕੁਛ ਏਰੀਆ ਇੱਦਾਂ ਦਾ ਹੋ ਸਕਦਾ ਜਿੱਥੇ ਕੁਛ ਵੀ ਨਹੀਂ ਪ੍ਰੈਜੈਂਟ, ਔਰ ਕੁਛ ਏਰੀਆ ਇੱਦਾਂ ਦਾ ਹੋ ਸਕਦਾ ਜਿੱਥੇ ਹੈਗੇ ਆ ਮਟੀਰੀਅਲ ਪ੍ਰੈਜੈਂਟ, ਹਨਾ। ਸੋ ਇਸ ਲਈ ਜਿਹੜਾ ਸਾਨੂੰ, ਕਿਉਂਕਿ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੈਗਾ, ਇਸ ਲਈ ਸਾਨੂੰ ਉੱਥੇ ਜਿਹੜੀ ਆ ਸਪੇਸ ਜਿਹੜੀ ਆ ਬਲੈਕ ਦਿਖਾਈ ਦਿੰਦੀ ਆ, ਇਹ ਫਿਰ ਕੁਛ ਲੋਕਾਂ ਦਾ ਜਿਹੜਾ ਇੱਕ ਵਨ ਆਫ ਦਾ ਸੋਲੂਸ਼ਨ ਤੁਸੀਂ ਕਹਿ ਸਕਦੇ, ਵਨ ਆਫ ਦਾ ਰੀਜ਼ਨ ਤੁਸੀਂ ਕਹਿ ਸਕਦੇ ਕਿਉਂ ਆਪਾਂ ਜਿਹੜਾ ਇਹ ਬਲੈਕ ਲੱਗਦਾ ਸਕਾਈ, ਉਹ ਇਸ ਲਈ ਕਿਉਂਕਿ ਸਾਡਾ ਸਪੇਸ ਬਹੁਤ ਜ਼ਿਆਦਾ ਮਤਲਬ ਫੈਲਿਆ ਹੋਇਆ ਹੈਗਾ, ਔਰ ਇਹਦੇ ਵਿੱਚ ਬਹੁਤ ਘੱਟ, ਹਾਂਜੀ,
0: राइट राइट. अच्छा दैट कुड बी वन रीजन के यूनिवर्स हर सेकंड हर पल हर वक्त जिहड़ा वध रहा हैगा ते कला सूरज जिहड़ा इस सोलर प्लैनेट जिस गलैक्सी दे असी हिस्सा हैगे उहदे च सानू सब तो वध रोशनी हो ही दिंदा ते दूजे तारे जे देना भी चाहन तां उह खिंड खिंड के दूर हो ही जा रहे हैगे ने क्योंकि यूनिवर्स लगातार फैल रहे. हुण एस्ट्रोनॉट्स जिहड़े हैगे ने जिहड़े पुलाड़ च जांदे ने ਉਹਨਾਂ ਨੂੰ ਵੀ ਕੀ ਇਹ ਕਾਲਾ ਹੀ ਦਿਖਦਾ ਹੈਗਾ ਕਿਉਂਕਿ ਉਹ ਤਾਂ ਸੂਰਜ ਤੋਂ ਫਿਰ ਬਹੁਤ ਪਰੇ ਚਲੇ ਜਾਂਦੇ ਨੇ ਉਹਨਾਂ ਦੇ ਲਾਗੇ ਤਾਂ ਹੋਰ ਅਲੱਗ ਅਲੱਗ ਸਟਾਰਸ ਹੋਣਗੇ ਧਰਤੀ ਅਸੀਂ ਸਮਝ ਸਕਦੇ ਹਾਂ ਕਿ ਇੱਕ ਸਕੇਲ ਦੇ ਵਿੱਚ ਹੀ ਘੁੰਮ ਰਹੀ ਹੈਗੀ ਹੈ ਅਤੇ ਇੱਕ ਹੀ ਜਗ੍ਹਾ ਦੇ ਉੱਤੇ ਸਟੇਬਲ ਹੈਗੀ ਹੈ ਸੂਰਜ ਦੇ ਆਲੇ ਦੁਆਲੇ ਬਟ ਐਸਟ੍ਰੋਨਾਟਸ ਦਾ ਦੇ ਗੋ ਅਵੇ ਫਰੋਮ ਪਲੈਨਟ ਅਰਥ ਅਤੇ ਸੂਰਜ ਤੋਂ ਵੀ ਉਰਾਂ ਪਰਾਂ ਚਲੇ ਜਾਂਦੇ ਹੋਣਗੇ ਸੋ ਉਹਨਾਂ ਉਹਨਾਂ ਦਾ ਕੀ ਪਰਸਪੈਕਟਿਵ ਹੈਗਾ ਇਹਨੂੰ ਲੈ ਕੇ.
1: ਹਾਂਜੀ ਐਸਟ੍ਰੋਨੌਟ ਵੀ ਤੁਸੀਂ ਇਹਦਾ ਤੁਹਾਨੂੰ ਕਿੱਦਾਂ ਆਪਾਂ ਦੇਖਦੇ ਹਾਂ ਫੋਟੋਸ ਚ ਅਸੀਂ ISS ਦੀ ਫੋਟੋ ਦੇਖਦੇ ਹਾਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਸਾਰੀ ISS ਦੀ ਤੇ ਸਾਨੂੰ ਦੇਖਦਾ ਹੈ ਕਿ ਜਦੋਂ ਬਾਹਰ ਜਿਹੜੀ ਆਪਾਂ ਸਪੇਸ ਵਾਕ ਕਹਿੰਦੇ ਹਾਂ ਜਿਹੜੀ ਐਸਟ੍ਰੋਨੌਟ ਕਰਦੇ ਆ ਉਸ ਟਾਈਮ ਦੇ ਉੱਤੇ ਸਾਨੂੰ ਅਸਮਾਨ ਜਿਹੜਾ ਉਹਨਾਂ ਦੇ ਅਰਾਊਂਡ ਵੀ ਕਾਲਾ ਦਿਖਦਾ ਅਫਕੋਰਸ ਉਹਨਾਂ ਨੂੰ ਵੀ ਕਾਲਾ ਹੀ ਦਿਖਦਾ ਹਨਾ ਤੇ ਇਹਦਾ ਵੀ ਇੱਕ ਰੀਜ਼ਨ ਇਹ ਹੈ ਕਿ ਜਿੱਦਾਂ ਮੈਂ ਕਿਹਾ ਕਿ ਕਿਉਂਕਿ ਸਪੇਸ ਜਿਹੜੀ ਆ ਉਹਦੇ ਚ ਵੈਕਿਊਮ ਅਸੀਂ ਮੰਨਦੇ ਹਾਂ ਕਿ ਜਦੋਂ ਉੱਤੇ ਜਿਹੜੀ ਆ ਕੁਛ ਨੀ ਪ੍ਰੈਜੈਂਟ ਹੈਗਾ ਆਲਮੋਸਟ ਮਤਲਬ ਐਮਪਟੀ ਹੈਗੀ ਆ ਸਾਡੇ ਅਰਥ ਦੇ ਐਟਮੋਸਫੇਅਰ ਦੇ ਕੰਪੈਰੀਜ਼ਨ ਤੇ ਇਸ ਲਈ ਕਿਉਂਕਿ ਉੱਥੇ ਕੋਈ ਗੈਸਿਸ ਨੀ ਹੈਗੀਆਂ ਡਸਟ ਪਾਰਟੀਕਲਸ ਨੀ ਹੈਗੇ ਜਿਹੜੇ ਕਿ ਸੂਰਜ ਦੀ ਜਿਹੜੀ ਲਾਈਟ ਨੂੰ ਜਿਹੜੀ ਆ ਉਹ ਖਿਲਾਰ ਦੇਣ ਆਸੇ ਪਾਸੇ ਇਸ ਵਜ੍ਹਾ ਨਾਲ ਉੱਥੇ ਵੀ ਸਾਨੂੰ ਜਿਹੜਾ ਆਸਮਾਨ ਕਾਲਾ ਦਿਖਦਾ ਹੈਗਾ ਤੇ ਸਾਨੂੰ ਕਲਰ ਨੀ ਦਿਖਦੇ ਹੈਗੇ ਹੁਣ ਇਹਦਾ ਜਿਹੜਾ ਇਹਦਾ ਰੀਜ਼ਨ ਜਿੱਦਾਂ ਅਸੀਂ ਕਹਿ ਰਹੇ ਕਿ ਮਤਲਬ ਇਹ ਕਾਲਾ ਦਿਖਦਾ ਇੱਕ ਸੋਲੂਸ਼ਨ ਮਤਲਬ ਇਹਦਾ ਇੱਕ ਰੀਜ਼ਨ ਇਹ ਹੈਗਾ ਕਿ ਸਪੇਸ ਵਾਕ ਪਹਿਲੀ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਰੀਜ਼ਨ ਜਿਹੜੇ ਹੈਗੇ ਇਹਦੇ ਕਿ ਕਿਉਂ ਆਪਾਂ ਨੂੰ ਲੱਗਦਾ ਹੈਗਾ ਇਹਦਾ ਵਨ ਮਤਲਬ ਇਹਨਾਂ ਦਾ ਜਿਹੜਾ ਰੀਜ਼ਨ ਹੈਗਾ ਉਹ ਇਹ ਕਿ ਜਦੋਂ ਅਸੀਂ ਕਲਰਸ ਦੀ ਮੈਂ ਪਹਿਲੀ ਗੱਲ ਕੀਤੀ ਸੀ ਤਾਂ ਅਸੀਂ ਵੇਵ ਲੈਂਥ ਦੀ ਗੱਲ ਕੀਤੀ ਸੀ ਹਨਾ ਕਿ ਇੱਕ ਲਾਈਟ ਜਿਹੜੀ ਇੱਕ ਤਰ੍ਹਾਂ ਦੀ ਲਾਈਟ ਦੇ ਵਿੱਚ ਉਹਦੀ ਇੱਕ ਰੇਸ ਤੋਂ ਦੂਜੀ ਰੇਸ ਤੱਕ ਕਿੰਨਾ ਡਿਸਟੈਂਸ ਹੈਗਾ ਉਹਨੂੰ ਅਸੀਂ ਵੇਵ ਲੈਂਥ ਕਹਿੰਦੇ ਮਤਲਬ ਲੈਂਥ ਕਿੰਨੀ ਹੈਗੀ ਦੂਜੀ ਰੇਸ ਤੇ ਅਸੀਂ ਵੇਵਲੈਂਥ ਦੀ ਗੱਲ ਕੀਤੀ ਸੀ ਕਿ ਜਦੋਂ ਜਿਹੜਾ ਵਾਇਲਟ ਕਲਰ ਹੁੰਦਾ ਉਹਦੀ ਸਭ ਤੋਂ ਛੋਟੀ ਵੇਵਲੈਂਥ ਹੁੰਦੀ ਹੈ ਔਰ ਰੈਡ ਕਲਰ ਦੀ ਸਭ ਤੋਂ ਜਿਹੜੀ ਵੱਡੀ ਵੇਵਲੈਂਥ ਹੁੰਦੀ ਹੈ ਮਤਲਬ ਜਿੰਨਾ ਜਿੰਨਾ ਡਿਸਟੈਂਸ ਲਾਈਟ ਦੇ ਵਿੱਚ ਵੱਧਦਾ ਜਾਂਦਾ ਉਨਾ ਉਨਾ ਜਿਹੜੀ ਉਹਦੀ ਵੇਵਲੈਂਥ ਵੀ ਜਿਹੜੀ ਵੱਧਦੀ ਜਾਂਦੀ ਹੈ ਹਨਾ ਮਤਲਬ ਉਨਾ ਉਨਾ ਦੂਰ ਹੁੰਦਾ ਜਾਂਦਾ ਔਰ ਜਦੋਂ ਅਸੀਂ ਹਿਊਮਨ ਆਈ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹ ਵਿਜੀਬਲ ਲਾਈਟ ਜਿਹਦੇ ਵਿੱਚ ਸੱਤ ਕਲਰ ਆਉਂਦੇ ਆ ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਰੈਡ ਇਹ ਹੀ ਦੇਖ ਸਕਦੇ ਹਾਂ ਇਸ ਤੋਂ ਇਲਾਵਾ ਅਸੀਂ ਹੋਰ ਕੋਈ ਨਾ ਤਾਂ ਅਸੀਂ ਵਾਇਲਟ ਤੋਂ ਛੋਟੀ ਵੇਵਲੈਂਥ ਵਾਲੀਆਂ ਜਿਹੜੀਆਂ ਰੇਜ ਦੇਖ ਸਕਦੇ ਹਾਂ ਜਿਹੜੀਆਂ ਐਕਸਰੇਜ਼ ਵਗੈਰਾ ਹੋ ਗਈਆਂ ਰੇਡੀਓ ਵੇਵਸ ਹੋ ਗਈਆਂ ਸੋਰੀ ਐਕਸਰੇਜ਼ ਵਗੈਰਾ ਹੋ ਗਈਆਂ ਨਾ ਹੀ ਅਸੀਂ ਇਹਦੇ ਤੋਂ ਵੱਡੀ ਰੈਡ ਤੋਂ ਵੱਡੀ ਵੇਵਲੈਂਥ ਵਾਲੀ ਦੇਖ ਸਕਦੇ ਹਾਂ ਜਿਹੜੀਆਂ ਅੱਗੇ ਜਿਹੜੀਆਂ ਤੁਸੀਂ ਜਿਹੜੀਆਂ ਇਹਨਾਂ ਦੇ ਵਿੱਚ ਰੇਡੀਓ ਵੇਵਸ ਵਗੈਰਾ ਦੇ ਵਿੱਚ ਚਲੇ ਜਾਂਦੀਆਂ ਸਾਡੀਆਂ ਜਾਂ ਮਾਈਕਰੋਵੇਵ ਟੈਲੀਸਕੋਪ ਜਿਹੜੀ ਅਸੀਂ ਸਾਡੇ ਕੋਲ ਹੈਗੇ ਹਵਲ ਟੈਲੀਸਕੋਪ ਹੈਗਾ ਜਾਂ ਜੇਮਸ ਵੈਬ ਟੈਲੀਸਕੋਪ ਹੈਗਾ ਜਿਹੜਾ ਅਸੀਂ ਸਕਾਈ ਸਪੇਸ ਦੇ ਵਿੱਚ ਭੇਜਿਆ ਤਾਂ ਹੁਣ ਸਾਨੂੰ ਅਸੀਂ ਐਕਚੁਅਲ ਚ ਚੀਜ਼ਾਂ ਦੇਖ ਸਕਦੇ ਹੁਣ ਅਸੀਂ ਸਿਰਫ ਜਿਹੜੇ ਆ ਮੈਥਮੈਟੀਕਲ ਜਾਂ ਥਰੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਹੀ ਨੀ ਕਹਿ ਰਹੇ ਹੁਣ ਸਾਡੇ ਕੋਲ ਪ੍ਰੂਫ ਹੈਗੇ ਆ ਹਨਾ ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਸਾਡਾ ਅਸਮਾਨ ਹੈਗਾ ਉਹ ਮੋਸਟਲੀ ਮਾਈਕਰੋਵੇਵ ਰੇਜ਼ ਵਾਲੀ ਜਿਹੜੀ ਆ ਜ਼ੋਨ ਦੇ ਵਿੱਚ ਆਉਂਦਾ ਹੈ ਨਾ ਕਿ ਵਿਜ਼ੀਬਲ ਲਾਈਟ ਦੇ ਜ਼ੋਨ ਦੇ ਵਿੱਚ ਆਉਂਦਾ ਹੈ ਤੇ ਬੇਸਿਕਲੀ ਸਾਨੂੰ ਅਸਮਾਨ ਕਾਲਾ ਦਿਖਦਾ ਹੈਗਾ ਉਹ ਇਸ ਲਈ ਨਹੀਂ ਦਿਖਦਾ ਕਿ ਅਸਮਾਨ ਕਾਲਾ ਹੈਗਾ ਉਹ ਇਸ ਲਈ ਦਿਖਦਾ ਕਿਉਂਕਿ ਅਸੀਂ ਐਜ਼ ਅ ਹਿਊਮਨ ਹੋਰ ਕੋਈ ਕਲਰ ਦੇਖ ਨਹੀਂ ਸਕਦੇ ਹੈਗੇ ਜਿਹੜਾ ਰੈੱਡ ਤੋਂ ਬਾਹਰ ਕਲਰ ਜਾ ਰਿਹਾ ਹੈ ਹਨਾ ਕਿਉਂਕਿ ਮਾਈਕਰੋਵੇਵ ਜਿਹੜੀ ਆ ਉਹ ਰੈੱਡ ਤੋਂ ਬਾਅਦ ਦੇ ਕਲਰ ਆ ਜਿੱਦਾਂ ਤੁਸੀਂ ਏਦਾਂ ਇਮੇਜਿਨ ਕਰ ਸਕਦੇ ਕਿ ਤੁਸੀਂ ਰੈੱਡ ਦੇ ਉੱਪਰ ਜਿਹੜਾ ਇੱਕ ਮਤਲਬ ਡਰਾਇੰਗ ਕਰ ਰਹੇ ਹਾਂ ਰੈੱਡ ਦੇ ਉੱਪਰ ਜਿਹੜਾ ਕੋਈ ਬਰਾਊਨ ਕਲਰ ਕਰ ਦੋ ਜਾਂ ਬਲੈਕ ਕਲਰ ਕਰ ਦੋ ਉਦੋਂ ਸਾਨੂੰ ਡਾਰਕ ਦਿਖਣ ਲੱਗ ਜਾਂਦਾ ਨਾ ਸੋ ਡਾਰਕ ਸ਼ੇਡ ਦੇ ਵਿੱਚ ਚਲੇ ਜਾਂਦਾ ਜਿਹੜਾ ਸਾਡੀ ਅਸਮਾਨ ਦੇ ਵਿੱਚ ਜਿਹੜੀ ਸਾਡੀ ਲਾਈਟਸ ਹੈਗੀਆਂ ਉਹ ਰੈੱਡ ਨਾਲੋਂ ਡਾਰਕ ਸ਼ੇਡ ਦੇ ਵਿੱਚ ਜਿਹੜੀਆਂ ਹਿਊਮਨ ਆਈ ਨੂੰ ਵਿਜੀਬਲ ਨਹੀਂ ਹੁੰਦੀਆਂ ਸੋ ਜਿਹੜਾ ਇਹਦਾ ਮੇਨ ਰੀਜ਼ਨ ਉਹ ਇਹ ਹੀ ਆ ਅਗਰ ਸਾਡੀਆਂ ਆਈਜ਼ ਜਿਹੜੀਆਂ ਮਾਈਕਰੋਵੇਵ ਦੇਖ ਸਕਦੀਆਂ ਹੁੰਦੀਆਂ ਜਿਵੇਂ ਕਿ ਕੁਛ ਬੀਜ਼ ਵਗੈਰਾ ਦੇਖ ਸਕਦੀਆਂ ਤਾਂ ਸਾਨੂੰ ਵੀ ਜਿਹੜਾ ਸਕਾਈ ਜਿਹੜਾ ਉਹ ਬਲੈਕ ਦੀ ਬਜਾਏ ਹੋ ਸਕਦਾ ਕੁਛ ਹੋਰ ਕਲਰ ਦਾ ਨਜ਼ਰ ਆਉਂਦਾ ਜਿਹੜਾ ਕਿ ਅਸੀਂ ਅੱਜ ਜਿਹੜਾ ਆਪਣੀ ਟੈਲੀਸਕੋਪ ਦੇ ਥਰੂ ਦੇਖ ਸਕਦੇ ਹਾਂ.
0: ਓਕੇ ਆਲ ਰਾਈਟ ਮੇਕ ਸੈਂਸ. ਠੀਕ ਹੈ ਇਹਦੇ 'ਚ ਨਾ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਆਪਾਂ ਇਸ ਤੋਂ ਬਾਅਦ ਮੇਰਾ ਇੱਕ ਹੋਰ ਸਵਾਲ ਹੈਗਾ ਕਿ ਟਵਿੰਕਲ ਟਵਿੰਕਲ ਲਿਟਲ ਸਟਾਰ ਹਾਊ ਡੂ ਦੇ ਲੁੱਕ ਲਾਈਕ ਅਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈਗੀ ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਤੇ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਤਾਂ ਤੁਸੀਂ ਪੁੱਛ ਲਿਆ ਕਰੋ ਇਸ ਐਪੀਸੋਡ ਚ ਨਹੀਂ ਤਾਂ ਅਗਲੇ ਚ ਅਸੀਂ ਪੁੱਛ ਲਿਆ ਕਰਾਂਗੇ ਤੇ ਇਸ ਤਰੀਕੇ ਦੇ ਨਾਲ ਸਿਲਸਿਲਾ ਫਿਰ ਬਣਦਾ ਰਹਿੰਦਾ ਹੈਗਾ ਕਿਉਂਕਿ ਕੱਲੀ ਗੱਲ ਕਹਿਣੀ ਨਹੀਂ ਹੈਗੀ ਸੁਣਨੀ ਵੀ ਹੈਗੀ ਤੇ ਸੁਣ ਕੇ ਫਿਰ ਅੱਗੇ ਰਿਐਕਟ ਵੀ ਕਰਨਾ ਹੈਗਾ ਪ੍ਰੋਗਰਾਮ ਡਿਕ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਡਾਕਟਰ ਸੰਦੀਪ ਕੌਰ ਦੇ ਨਾਲ

0: ਜੀ ਹਾਂ ਜੀ 1674 ਆ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
6: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ।
5: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
6: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
5: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
8: This station is now the ultimate power in the universe.
0: Radio Haji 1674.
9: ਹਾਂਜੀ, ਸਵਾਗਤ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਸਾਇੰਸ ਦੀਆਂ, ਵਿਗਿਆਨ ਦੀਆਂ ਗੱਲਾਂ, ਔਰ ਅੱਜ ਤਾਂ ਪੁਲਾੜ ਦੀਆਂ ਗੱਲਾਂ ਚੱਲ ਰਹੀਆਂ ਹੈਗੀਆਂ, ਸਪੇਸ ਦੀਆਂ ਗੱਲਾਂ ਚੱਲ ਰਹੀਆਂ। ਗੱਲਾਂ ਬੜੀਆਂ ਕਾਲੀਆਂ ਚੱਲ ਰਹੀਆਂ ਨੇ, ਬੜੀਆਂ ਹਨੇਰੀਆਂ ਚੱਲ ਰਹੀਆਂ ਨੇ, ਪਰ ਉਸ ਹਨੇਰੀ ਹਨੇਰੀਆਂ ਗੱਲਾਂ ਦੇ ਵਿੱਚ, ਉਹਨਾਂ ਕਾਲੀਆਂ ਗੱਲਾਂ ਦੇ ਵਿੱਚ ਚਾਨਣ ਮਨਾਰਾ ਬਣ ਕੇ ਡਾਕਟਰ ਸੰਦੀਪ ਕੌਰ ਜੀ ਸਾਡੇ ਵਿੱਚ ਹੈਗੇ ਨੇ, ਦੱਸ ਰਹੇ ਨੇ ਸਾਨੂੰ ਕਿ ਕਿਉਂ ਜਿਹੜਾ ਹਨੇਰੇ ਹੋਣ ਤੋਂ ਬਾਅਦ ਹਨੇਰਾ ਜ਼ਿਆਦਾ ਹੋ ਜਾਂਦਾ, ਰਾਤ ਇੰਨੀ ਰਾਤ ਕਿਉਂ ਲੱਗਦੀ ਹੈ, ਕਾਲੀ ਇੰਨੀ ਕਾਲੀ ਕਿਉਂ ਹੋ ਜਾਂਦੀ ਹੈ ਰਾਤ, ਅਤੇ ਉਹਦੇ ਬਾਰੇ ਕੁਛ ਇੱਕ ਜਿਹੜੇ ਮੋਟੇ ਮੋਟੇ ਤੌਰ ਦੇ ਉੱਤੇ ਤੁਹਾਨੂੰ, ਜਿੱਦਾਂ ਆਲਬਰਟਸ ਪੈਰਾਡੋਕਸ ਦੇ ਹਵਾਲੇ ਦੇ ਨਾਲ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਕਾਰਨ ਹੈਗੇ ਨੇ। ਇੱਕ ਤਾਂ ਰੰਗਾਂ ਦਾ, ਵਿਬਗੌਰ ਦਾ ਜਿਹੜਾ ਕੰਸੈਪਟ ਹੈਗਾ ਉਹ ਹੈਗਾ, ਦੂਸਰਾ ਯੂਨੀਵਰਸਨ ਯੂਨੀਵਰਸ ਐਕਸਪੈਂਸ਼ਨ ਦਾ ਇੱਕ ਐਸਪੈਕਟ ਹੈਗਾ, ਅਤੇ ਤੀਜਾ ਜਿਹੜੇ ਦੂਸਰੇ ਤਾਰੇ ਹੈਗੇ ਨੇ, ਸਾਰੇ ਹੀ ਉਨੇ ਬ੍ਰਾਈਟ ਨਹੀਂ ਹੁੰਦੇ। ਪਰ ਉਹਦੇ ਚੋਂ ਹੀ ਅਗਲਾ ਸਵਾਲ ਹੁਣ ਮੇਰਾ ਨਿਕਲ ਰਿਹਾ ਹੈਗਾ, ਸੰਦੀਪ ਜੀ, ਵਾਕਈ ਜਿਹੜੇ ਟਵਿੰਕਲ ਟਵਿੰਕਲ ਲਿਟਲ ਸਟਾਰ ਹੁੰਦੇ ਨੇ ਕਿ ਨਹੀਂ ਹੁੰਦੇ, ਸਾਰੇ ਹੀ ਹੁੰਦੇ ਨੇ ਚਮਕਦੇ?
10: ਹਾਂਜੀ, ਇਹ ਬਹੁਤ ਇੰਟਰਸਟਿੰਗ ਕੁਐਸਚਨ ਹੈ ਭਾਜੀ, ਕਿਉਂਕਿ ਜਦੋਂ ਅਸੀਂ ਜਿਹੜੀ ਟਵਿੰਕਲ ਟਵਿੰਕਲ ਸਟਾਰ ਸਾਡੀ ਪੁਆਇੰਟਸ, ਕਾਫੀਆਂ ਪੁਰਾਣੀਆਂ ਪੁਆਇੰਟਸ ਆ, ਹਰ ਬੱਚੇ ਨੂੰ ਸਕੂਲ ਚ ਸਿਖਾਉਂਦੇ ਆ, ਹਨਾ, ਪਰ ਜਦੋਂ ਤੁਸੀਂ ਐਸਟ੍ਰੋਨਮਰਸ ਨੂੰ ਪੁੱਛਦੇ ਆ ਤਾਂ ਉਹ ਸਾਨੂੰ, ਉਹਨਾਂ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਸਟਾਰਸ ਹੁੰਦੇ ਆ ਉਹ ਟਵਿੰਕਲ ਨਹੀਂ ਕਰਦੇ ਹੈਗੇ। ਇਹ ਸਾਨੂੰ ਲੱਗਦਾ ਇੱਦਾਂ ਆ ਕਿ ਸਟਾਰਸ ਟਵਿੰਕਲ ਕਰ ਰਹੇ ਆ, ਬਟ ਸਟਾਰਸ ਲਗਾਤਾਰ ਜਿਹੜੀ ਉਹਨਾਂ ਦੀ ਲਾਈਟ ਜਿਹੜੀ ਆ ਉਹ ਆਉਂਦੀ ਰਹਿੰਦੀ ਆ। ਇੱਥੇ ਵੀ ਜਿਹੜਾ ਇਹਦਾ ਬੇਸਿਕ ਰੀਜ਼ਨ ਵੀ ਫੇਰ ਸਾਡੀ ਅਰਥ ਦਾ ਐਟਮੋਸਫੇਅਰ ਹੀ ਹੈਗਾ ਆ, ਉਹਦੀ ਵਜ੍ਹਾ ਨਾਲ ਹੀ ਸਾਨੂੰ ਜਿਹੜੇ ਸਟਾਰ ਟਵਿੰਕਲ ਕਰਦੇ ਲੱਗਦੇ ਆ। ਉਹ ਇਸ ਲਈ ਕਿਉਂਕਿ ਸਟਾਰਸ ਜਿਹੜੇ ਸਾਨੂੰ ਪਤਾ ਕਾਫੀ ਦੂਰ ਹੁੰਦੇ ਆ ਸਾਡੇ ਤੋਂ, ਹਨਾ, ਤੇ ਸਾਨੂੰ ਜਿਹੜੀ ਆ ਜਦੋਂ ਜਦੋਂ ਇਹਨਾਂ ਦੀ ਲਾਈਟ ਜਿਹੜੀ ਆਉਂਦੀ ਆ ਐਟਮੋਸਫੇਅਰ ਦੇ ਉੱਤੇ, ਤਾਂ ਐਟਮੋਸਫੇਅਰ ਦੇ ਵਿੱਚ ਹੁਣ ਜਿੱਦਾਂ ਬਾਰ ਬਾਰ ਗੱਲ ਕਰਦੇ ਹਾਂ ਕਿ ਬਹੁਤ ਸਾਰੀ ਡਸਟ ਜਾਂ ਹੋਰ ਚੀਜ਼ਾਂ ਪ੍ਰੈਜੈਂਟ ਹੁੰਦੀਆਂ, ਹਨਾ, ਤਾਂ ਉਸ ਟਾਈਮ ਦੇ ਉੱਤੇ ਜਦੋਂ ਸਨਲਾਈਟ ਸਾਡੀ ਐਟਮੋਸਫੇਅਰ ਦੇ ਵਿੱਚ, ਸਟਾਰਸ ਦੀ ਲਾਈਟ ਸਾਡੀ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੀ ਆ, ਤਾਂ ਕੀ ਹੁੰਦਾ ਹੈ ਕਿ ਉਹ ਜਿਹੜਾ ਐਟਮੋਸਫੇਅਰ ਜਿਹੜਾ ਸਾਡਾ ਉਹਨੂੰ ਡਿਫਰੈਂਟ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਫੈਲਾ ਦਿੰਦਾ, ਜਿਹੜੀ ਲਾਈਟ ਹੁੰਦੀ ਹੈ ਨਾ ਉਹ ਸਿੱਧੀ ਨੀ ਆਉਂਦੀ। ਇਹਨੂੰ ਤੁਸੀਂ ਏਦਾਂ ਮੰਨ ਸਕਦੇ ਹੋ, ਮੰਨ ਲਓ ਤੁਸੀਂ ਬਹੁਤ ਜਿਹੜੀ ਕਰਾਊਡਿਡ ਪਲੇਸ ਦੇ ਵਿੱਚੋਂ ਜਾ ਰਹੇ ਹਾਂ, ਤੁਸੀਂ ਰੇਲਵੇ ਸਟੇਸ਼ਨ ਦੇ ਉੱਤੇ ਜਾਂ ਫਿਰ ਤੁਸੀਂ ਸ਼ੋਪਿੰਗ ਮਾਲ ਤੇ ਜਾ ਰਹੇ ਹਾਂ ਨਾ, ਤੇ ਜਦੋਂ ਸਾਨੂੰ ਕੋਈ ਅੱਗਿਓਂ ਆ ਰਿਹਾ ਹੈਗਾ ਤਾਂ ਸਾਡਾ ਪਾਥ ਚੇਂਜ ਹੁੰਦਾ ਰਹਿੰਦਾ ਹੈ ਨਾ, ਆਪਾਂ ਸਟ੍ਰੇਟ ਲਾਈਨ ਦੇ ਵਿੱਚ ਨਹੀਂ ਚੱਲ ਸਕਦੇ ਕੰਪੈਰੇਟਿਵਲੀ ਅਗਰ ਅਸੀਂ ਕਿਸੇ ਖਾਲੀ ਜਗ੍ਹਾ ਦੇ ਵਿੱਚ ਤੁਰ ਰਹੇ ਹਾਂ ਨਾ। ਸੇਮ ਸਟਾਰਸ ਦੀ ਟਾਈਪ ਦੇ ਨਾਲ ਵੀ ਹੁੰਦਾ, ਜਦੋਂ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੇ ਆ ਤਾਂ ਜਿਹੜੀ ਡਸਟ ਪਾਰਟੀਕਲਸ ਦੀ ਵਜ੍ਹਾ ਨਾਲ ਉਹਨਾਂ ਦੇ ਜਿਹੜੇ ਪਾਥ ਜਿਹੜੇ ਆ ਉਹ ਜ਼ਿਗ ਜ਼ੈਗ ਤਰ੍ਹਾਂ ਜਿਹੜੇ ਇੱਕ ਪਾਥ ਜਿਹੜਾ ਉਹਨਾਂ ਦਾ ਬਦਲਦਾ ਰਹਿੰਦਾ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਦੇ ਏਦਾਂ ਲੱਗਦਾ ਕਿ ਉਹਦੀ ਲਾਈਟ ਘੱਟ ਰਹੀ ਆ ਨਾ। ਮੰਨ ਲਓ ਤੁਸੀਂ ਏਦਾਂ ਦੀ ਏਰੀਆ ਦੇ ਵਿੱਚ ਖੜੇ, ਕਿਉਂਕਿ ਜਿਹੜਾ ਐਟਮੋਸਫੇਅਰ ਸਾਡਾ ਹੁੰਦਾ ਉਹਦੀ ਜਿਹੜੀ ਆ ਟੈਂਪਰੇਚਰ ਵੀ ਹਰ ਲੇਅਰ ਦੇ ਵਿੱਚ ਡਿਫਰੈਂਟ ਹੁੰਦਾ, ਕਿਤੇ ਘੱਟ ਹੁੰਦਾ ਕਿਤੇ ਵੱਧ ਹੁੰਦਾ, ਔਰ ਜਿਹੜੇ ਆ ਗੈਸਿਸ ਜਾਂ ਡਸਟ ਪਾਰਟੀਕਲ ਦਾ ਵੀ ਜਿਹੜੀ ਡੈਂਸਿਟੀ ਵੀ ਡਿੰਗ ਹੁੰਦੀ ਆ, ਕਿਸੇ ਏਰੀਆ ਦੇ ਵਿੱਚ ਘੱਟ ਹੋ ਸਕਦੀ ਹੈ, ਕਿਸੇ ਏਰੀਆ ਦੇ ਵਿੱਚ ਵੱਧ ਹੋ ਸਕਦੀ ਹੈ ਹਨਾ, ਜਾਂ ਕਿਉਂਕਿ ਸਾਨੂੰ ਪਤਾ ਹਵਾ ਹੈਗੀ ਐਟਮੋਸਫੇਅਰ ਹੈਗਾ ਤਾਂ ਉਹ ਇੱਧਰ ਉੱਧਰ ਫਿਰਦਾ ਤੁਰਦੀਆਂ ਰਹਿੰਦੀਆਂ ਗੈਸਾਂ ਵਗੈਰੀਆਂ ਜਾਂ ਹਨਾ ਐਟਮ ਜਿਹੜੇ ਡਸਟ ਪਾਰਟੀਕਲ ਹੈਗੇ ਆ, ਤਾਂ ਉਹਦੀ ਵਜ੍ਹਾ ਨਾਲ ਵੀ ਜਿਹੜਾ ਇੱਕ ਪਲੇਸ ਦੇ ਉੱਤੇ ਅਗਰ ਤੁਸੀਂ ਬੈਠ ਕੇ ਸਟਾਰ ਨੂੰ ਦੇਖ ਰਹੇ ਹੈਗੇ ਆ ਤਾਂ ਹੋ ਸਕਦਾ ਇੱਕ ਸੈਕਿੰਡ ਦੇ ਵਿੱਚ ਜਿਹੜੀ ਆ ਉਹਦੇ ਉੱਪਰ ਜਿਹੜੀ ਘੱਟ ਜਿਹੜੀ ਡਸਟ ਹੈਗੀ ਆ, ਬਟ ਅਗਲੇ ਮਿੰਟ ਜਾਂ ਅਗਲੇ ਸੈਕਿੰਡ ਦੇ ਵਿੱਚ ਜਿਹੜੀ ਉੱਥੇ ਜ਼ਿਆਦਾ ਡਸਟ ਆ ਗਈ ਆ ਹਨਾ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਸਨਲਾਈਟ ਸਿੱਧੀ ਸਾਡੀ ਸਟਾਰਸ ਦੀ ਲਾਈਟ ਸਾਡੀ ਅੱਖਾਂ ਤੱਕ ਨਹੀਂ ਪਹੁੰਚਦੀ, ਸਾਨੂੰ ਏਦਾਂ ਲੱਗਦਾ ਕਿ ਇਹ ਚਮਕ ਰਿਹਾ ਹੈ, ਕਿ ਇਹਦੀ ਲਾਈਟ ਘੱਟ ਹੋ ਰਹੀ ਆ ਔਰ ਇਹਦੀ ਜਿਹੜੀ ਲਾਈਟ ਜਿਹੜੀ ਵੱਧ ਹੋ ਰਹੀ ਆ।
9: ਓਕੇ ਆਲ ਰਾਈਟ, ਠੀਕ ਹੈ। ਪਰ ਇਹ ਸਾਰੇ ਪਲੈਨਟਸ ਦੇ ਕੇਸ ਦੇ ਵਿੱਚ ਵੀ ਏਦਾਂ ਹੈਗਾ ਕਿ ਸਾਰੇ ਪਲੈਨਟਸ, ਹੁਣ ਜਿਵੇਂ ਧਰਤੀ ਦੇ ਉੱਤੇ ਤਾਂ ਚਲੋ ਠੀਕ ਹੈ, ਸੂਰਜ ਆਪਾਂ ਕਹਿ ਦਿੰਦੇ ਹਾਂ ਕਿ ਚਾਹੇ ਇੱਕ ਸਾਈਕਲ ਹੀ ਹੈ, 12 ਘੰਟੇ ਦਾ ਸਾਈਕਲ ਹੈ, ਉਹਦੇ 'ਚ ਉਹ ਰੌਸ਼ਨੀ ਦਿੰਦਾ ਹੈਗਾ, ਪਰ ਬਾਕੀ ਪਲੈਨਟਸ ਦੇ ਉੱਤੇ ਫਿਰ ਕੀ ਸੀਨ ਹੈਗਾ ਕਿ ਉਹ ਸਾਰੇ ਫਿਰ ਹਨੇਰੇ 'ਚ ਨੇ?
10: ਨਹੀਂ, ਬਾਕੀ ਪਲੈਨਟ ਦਾ ਵੀ ਇਹੀ ਸੀਨ ਕਿ ਜਿੱਦਾਂ ਹੁਣ ਕਿਸੇ ਪਲੈਨਟ ਜਿਹੜਾ ਪਲੈਨਟ ਜਿਹਦੇ ਉੱਤੇ ਐਟਮੋਸਫੇਅਰ ਹੋਊਗਾ ਹਨਾ, ਅਰਥ ਵਰਗ ਐਟਮੋਸਫੇਅਰ ਹੋਊਗਾ ਜਿਹੜਾ ਕਿ ਸਾਨੂੰ ਅਜੇ ਤੱਕ ਬਹੁਤੇ ਪਲੈਨਟ ਦੇ ਉੱਤੇ ਨਹੀਂ ਮਿਲ ਰਿਹਾ, ਇਸ ਲਈ ਸਾਨੂੰ ਲਾਈਫ ਵੀ ਹਨਾ ਨਹੀਂ ਮਿਲ ਰਹੀ ਹੈਗੀ ਉੱਥੇ, ਪਰ ਜਿਹਨਾਂ ਦੇ ਜਿਹਨਾਂ ਪਲੈਨਟ ਦੇ ਦਾ ਇੱਕ ਐਟਮੋਸਫੇਅਰ ਹੋਊਗਾ ਜਿੱਥੇ ਕੁਛ ਡਿਫਰੈਂਟ ਤਰ੍ਹਾਂ ਦੀਆਂ ਗੈਸਿਸ ਪ੍ਰੈਜੈਂਟ ਹੋਊਗੀਆਂ ਹਨਾ, ਜਾਂ ਡਸਟ ਪਾਰਟੀਕਲ ਉਹ ਚੀਜ਼ਾਂ ਪ੍ਰੈਜੈਂਟ ਹੋਊਗੀਆਂ, ਉੱਥੇ ਸੇਮ ਇਹੀ ਫਿਨੋਮਿਨਾ ਹੋਊਗਾ ਕਿ ਜਿਹੜੀ ਆ ਸਾਨੂੰ ਕਲਰਸ ਦਿਖਣਗੇ ਔਰ ਜਿਹੜੀ ਆ ਸਨਲਾਈਟ ਜਾਂ ਸਟਾਰ ਲਾਈਟ ਜਿਹੜੀ ਹੈਗੀ ਆ ਉਹ ਇੱਧਰ ਉੱਧਰ ਫੈਲੂਗੀ, ਉਹ ਡਸਟ ਪਾਰਟੀਕਲ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਹਨਾ, ਜਾਂ ਫਿਰ ਗੈਸਾਂ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਉਹਨਾਂ ਦਾ ਜਿਹੜਾ ਪਾਥ ਚੇਂਜ ਹੁੰਦਾ ਜਾਊਗਾ ਲਾਈਟ ਦਾ, ਸਾਨੂੰ ਇੱਕ ਸਟਰੇਟ ਜਿਹੜੀ ਨਹੀਂ ਦਿਖੂਗੀ। ਪਰ ਇਹਦੇ ਚ ਇੱਕ ਇੰਟਰਸਟਿੰਗ ਗੱਲ ਹੋਰ ਵੀ ਹੈਗੀ ਆ ਕਿ ਜਦੋਂ ਅਸੀਂ ਪਲੈਨਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਸਟਾਰਸ ਹੋ ਗਏ, ਪਲੈਨਟਸ ਹੋ ਗਏ, ਇਹਨਾਂ ਸਾਰਿਆਂ ਦੀ ਆਪਣੀ ਇੱਕ ਲਾਈਟ ਹੁੰਦੀ ਆ ਹਨਾ, ਤੇ ਸਾਨੂੰ ਪਲੈਨਟਸ ਕਦੇ ਚਮਕਦੇ ਸਾਨੂੰ ਨਹੀਂ ਦਿਖਦੇ, ਸਾਨੂੰ ਇਹ ਸਟਾਰਸ ਜਿਹੜੇ ਟਵਿੰਕਲ ਕਰਦੇ ਦਿਖ ਜਾਂਦੇ, ਸਾਨੂੰ ਪਲੈਨਟਸ ਨਹੀਂ ਦਿਖਦੇ, ਉਹ ਇਸੇ ਵਜ੍ਹਾ ਨਾਲ ਕਿਉਂਕਿ ਪਲੈਨਟਸ ਕੰਪੈਰੇਟਿਵਲੀ ਸਾਡੇ ਨੇੜੇ ਹੁੰਦੇ ਆ ਸਟਾਰਸ ਦੇ ਨਾਲੋਂ, ਇਸ ਲਈ ਜਦੋਂ ਨੇੜੇ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਕੋਈ ਸਟਾਰ ਦਿਖਦਾ ਆ ਅਸਮਾਨ ਦੇ ਵਿੱਚ, ਜਿਹੜਾ ਤੁਹਾਨੂੰ ਲੱਗਦਾ ਕਿ ਸਟਾਰ ਹੋਊਗਾ, ਸਭ ਤੋਂ ਪਹਿਲਾਂ ਤੁਹਾਨੂੰ ਸਟਾਰ ਨਹੀਂ, ਸਭ ਤੋਂ ਪਹਿਲਾਂ ਤੁਹਾਨੂੰ ਪਲੈਨਟਸ ਨਜ਼ਰ ਆਊਗਾ ਅਸਮਾਨ ਵਿੱਚ, ਫਿਰ ਸਾਨੂੰ ਜਿਹੜੇ ਸਟਾਰਸ ਜਿਹੜੇ ਨਜ਼ਰ ਆਉਂਦੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਟਰੀਬਿਊਟ ਕਰਦੀਆਂ ਹੈਗੀਆਂ ਕਿ ਜਿਹੜਾ ਇਹ ਐਟਮੋਸਫੇਅਰ ਜਿਹੜਾ ਮਤਲਬ ਸਾਨੂੰ ਕਿੱਦਾਂ ਦੇ ਸਟਾਰਸ ਜਾਂ ਸਾਡਾ ਜਿਹੜਾ ਸਕਾਈ ਕਿੱਦਾਂ ਦਾ ਦਿਖਾਈ ਦਿੰਦਾ ਹੈ ਇੱਕ ਟਾਈਮ ਦੇ ਉੱਤੇ। ਤੇ ਇਸ ਲਈ ਜਿਹੜੀ ਜਦੋਂ ਅਸੀਂ ਟੈਲੀਸਕੋਪ ਦੀ ਗੱਲ ਕਰਦੇ ਹਾਂ ਤਾਂ ਟੈਲੀਸਕੋਪ ਅਸੀਂ ਦੇਖਦੇ ਹਾਂ ਕਿ ਜਿਹੜੇ ਜ਼ਿਆਦਾਤਰ ਜਿਹੜੇ ਵੱਡੇ ਵੱਡੇ ਟੈਲੀਸਕੋਪ ਮਤਲਬ ਰੀਸੈਂਟਲੀ ਜਿਹੜਾ ਇਹਨਾਂ ਨੇ ਲਗਾਇਆ ਸੀਗਾ ਇੱਕ ਟੈਲੀਸਕੋਪ ਅਮੈਰੀਕਾ ਦੇ ਵਿੱਚ ਕਿਤੇ, ਉਹ ਵੀ ਜਿਹੜਾ ਉਹ ਕਾਫੀ ਜਿਹੜੇ ਮਾਊਂਟੇਨਸ ਦੇ ਉੱਤੇ ਹੁੰਦੇ ਆ, ਕਦੇ ਸਾਨੂੰ ਲੋਅਰ ਲੈਵਲ ਦੇ ਉੱਤੇ ਜਿਹੜੇ ਨਹੀਂ ਟੈਲੀਸਕੋਪਸ ਦਿਖਦੇ ਹੈਗੇ ਹਨਾ। ਉਹਦਾ ਰੀਜ਼ਨ ਵੀ ਇਹੀ ਆ ਕਿਉਂਕਿ ਅਰਥ ਦੇ ਐਟਮੋਸਫੇਅਰ ਜਿਹੜਾ ਉਹ ਜਿਹੜਾ ਟੈਲੀਸਕੋਪਸ ਨੂੰ ਪ੍ਰੋਪਰਲੀ ਦਿਖਣ ਨਹੀਂ ਦਿੰਦਾ ਹੈਗਾ ਸਟਾਰਸ ਨੂੰ। ਸੋ ਜਦੋਂ ਇਹ ਜਿਹੜੇ ਆ ਟੈਲੀਸਕੋਪਸ ਵੱਡੇ ਵੱਡੇ ਟੈਲੀਸਕੋਪ ਸਟਾਰਸ ਨੂੰ ਜਾਂ ਸਾਡੇ ਪਲੈਨਟਸ ਨੂੰ ਅਬਜ਼ਰਵ ਕਰਦੇ ਆ, ਤਾਂ ਉਹ ਇਸ ਲਈ ਹਾਈ ਲੈਵਲ ਦੇ ਉੱਤੇ ਲਾਏ ਜਾਂਦੇ, ਮਾਊਂਟੇਨ ਲੈਵਲ ਦੇ ਉੱਤੇ ਲਾਏ ਜਾਂਦੇ, ਕਿਉਂਕਿ ਉੱਥੇ ਜਿਹੜੀ ਆ ਡਸਟ ਪਾਰਟੀਕਲ ਜਾਂ ਜਿਹੜੇ ਆ ਘੱਟ ਹੁੰਦੇ ਆ, ਤੇ ਐਟਮੋਸਫੇਅਰ ਜਿਹੜਾ ਅਰਥ ਦਾ ਹੈਗਾ ਉਹਨਾਂ ਦੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਉਹ ਪ੍ਰੋਪਰਲੀ ਦੇਖ ਸਕਦਾ ਕਿਸੇ ਸਟਾਰ ਨੂੰ ਅਗਰ ਉਹਨਾਂ ਨੇ ਵਿਜੁਅਲਾਈਜ਼ ਕਰਨਾ ਹੈ ਨਾ। ਇਸ ਲਈ ਜਿਹੜਾ ਐਡਵਿਨ ਹਬਲ ਟੈਲੀਸਕੋਪ ਹੈਗਾ, ਕਾਫੀ ਮਸ਼ਹੂਰ ਟੈਲੀਸਕੋਪ ਹੈਗਾ, ਉਹ ਜਿਹੜਾ ਸਾਡੇ ਅਰਥ ਤੋਂ ਜਿਹੜਾ ਦੂਰ ਹੈਗਾ, ਮਤਲਬ ਅਰਥ ਦੇ ਗਰਾਊਂਡ ਦੇ ਨੇੜੇ ਨਹੀਂ ਹੈਗਾ, ਉਹ ਇਸ ਲਈ ਉੱਥੇ ਭੇਜਿਆ ਗਿਆ ਸੀ ਕਿਉਂਕਿ ਜਿਹੜਾ ਪ੍ਰੋਪਰਲੀ ਇਹਨਾਂ ਨੇ ਆਪਣੀ ਯੂਨੀਵਰਸ ਨੂੰ ਅਬਜ਼ਰਵ ਕਰਨਾ ਸੀਗਾ, ਨਹੀਂ ਤਾਂ ਉਹ ਯੂਜੁਅਲ ਜਿੱਦਾਂ ਬਾਕੀ ਟੈਲੀਸਕੋਪ ਇਸ ਟਾਈਮ ਸਾਡੇ ਕੋਲ ਅਰਥ ਦੇ ਉੱਤੇ ਹੈਗੇ, ਉਦਾਂ ਦਾ ਹੀ ਉਹ ਟੈਲੀਸਕੋਪ ਹੈਗਾ, ਬਟ ਕਿਉਂਕਿ ਉਹ ਉੱਪਰ ਹਾਈਟ ਦੇ ਉੱਤੇ ਲੱਗਿਆ ਤਾਂ ਉੱਥੇ ਕੋਈ ਵੀ ਐਟਮੋਸਫੇਅਰ ਜਿਹੜਾ ਸਾਇੰਟਿਸਟ ਦੀ ਜਿਹੜੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਔਰ ਉਹ ਪ੍ਰੋਪਰਲੀ ਜਿਹੜਾ ਜੋ ਵੀ ਇਹਨਾਂ ਨੇ ਆਬਜ਼ਰਵੇਸ਼ਨ ਕਰਨੀਆਂ ਹੁੰਦੀਆਂ ਉਹ ਕਰ ਸਕਦੇ ਆ ਜਿਹੜਾ ਟੈਲੀਸਕੋਪਸ ਦੇ ਥਰੂ। ਤੇ ਇਹਦੀ ਇੱਕ ਹੋਰ ਇੱਕ ਗੱਲ ਪਤਾ ਹੈ ਕਿ ਲੱਖਾਂ ਕਰੋੜਾਂ ਸਟਾਰਸ ਹੈਗੇ ਆ ਹਨਾ, ਪਰ ਕਿਉਂਕਿ ਜਿਹੜੀ ਆ ਜਿਹੜਾ ਸਾਨੂੰ ਅੱਜ ਸਾਨੂੰ ਪਤਾ ਕਿ ਜਿਹੜਾ ਸਭ ਤੋਂ ਪੁਰਾਣੇ ਸਟਾਰ ਦੀ ਅਸੀਂ ਲਾਈਟ ਦੇਖ ਸਕਦੇ ਹਾਂ ਇਸ ਟਾਈਮ ਦੇ ਉੱਤੇ, ਅੱਜ ਤੱਕ ਅਸੀਂ ਦੇਖੀ ਹੈਗੀ ਆ, ਉਹ ਸਾਡੇ ਤੋਂ 380,000 ਸਾਲ ਜਿਹੜਾ ਲਾਈਟ ਜਿਹੜਾ ਕਿਲੋਮੀਟਰ ਦੂਰ ਹੈਗਾ, ਸੋਰੀ 380,000 ਕਿਲੋਮੀਟਰ ਜਿਹੜਾ ਦੂਰ ਹੈਗਾ, ਤੇ ਉਨੇ ਪੁਰਾਣੇ ਅਸੀਂ ਜਿਹੜੀ ਆ ਸਟਾਰਸ ਦੀ ਲਾਈਟ ਅੱਜ ਤੱਕ ਦੇਖ ਸਕਦੇ ਹਾਂ, ਤੇ ਜਿਹੜੇ ਸਟਾਰਸ ਇਸ 380,000 ਕਿਲੋਮੀਟਰ ਤੋਂ ਦੂਰ ਦੇ ਸਟਾਰਸ ਹੋ ਗਏ ਉਹਨਾਂ ਦੀ ਲਾਈਟ ਸਾਡੇ ਤੱਕ ਨਹੀਂ ਪਹੁੰਚ ਰਹੀ ਹੈਗੀ ਹਿਊਮਨਸ ਤੱਕ, ਇਸ ਲਈ ਅਸੀਂ ਉਹਨਾਂ ਨੂੰ ਵੀ ਅਬਜ਼ਰਵ ਨਹੀਂ ਕਰ ਰਹੇ, ਇਸ ਲਈ ਸਾਨੂੰ ਬਿਲਕੁਲ ਜਿਹੜਾ ਇੱਕ ਅਨਦਰ ਰੀਜ਼ਨ ਹੈਗਾ ਕਿ ਇਸ ਲਈ ਸਾਨੂੰ ਜਿਹੜਾ ਸਕਾਈ ਜਿਹੜਾ ਇੰਨਾ ਚਮਕਦਾ ਨਹੀਂ ਦਿਖਾਈ ਦਿੰਦਾ ਰਾਤ ਦੇ ਵਿੱਚ, ਤੇ ਮੋਸਟ ਜਿਹੜਾ ਪ੍ਰੋਬੇਬਲ ਰੀਜ਼ਨ ਤਾਂ ਇਹੀ ਹੈ ਕਿਉਂਕਿ ਅਸੀਂ ਐਜ਼ ਏ ਹਿਊਮਨ ਜਿਹੜੇ ਅਸੀਂ ਮਾਈਕਰੋਵੇਵਸ ਨੂੰ ਦੇਖ ਨਹੀਂ ਸਕਦੇ, ਇਸ ਲਈ ਸਾਨੂੰ ਕੋਈ ਹੋਰ ਕਲਰ ਨਹੀਂ ਦਿਖਾਈ ਦਿੰਦਾ, ਸਾਨੂੰ ਹਨੇਰਾ ਹਨੇਰਾ ਹੀ ਜਿਹੜਾ ਅਸਮਾਨ ਦੇ ਵਿੱਚ ਦਿਖਦਾ ਹੈ।
9: ਰਾਈਟ ਰਾਈਟ ਰਾਈਟ, ਵੈਸੇ ਤਾਂ ਐਡਵਿਨ ਹਬਲ ਜਿਹੜੀ ਉਹਦੇ ਦੂਰਬੀਨ ਦੇ ਰਾਹੀਂ ਆਪਾਂ ਜਿਹੜਾ ਤੁਸੀਂ ਦੱਸ ਰਹੇ ਹੋ, ਮੇਰੇ ਖਿਆਲ ਦੇ ਨਾਲ ਦੁਨੀਆ ਦੀ ਵਨ ਆਫ ਦੀ ਬਿਗੈਸਟ ਕਿਹਾ ਜਾਂਦਾ ਹੈਗਾ ਕਿ ਦੂਰਬੀਨ ਹੈਗੀ ਉਹ, ਹੈ ਨਾ, ਅਤੇ ਐਡਵਿਨ ਹਬਲ ਜਿਨ੍ਹਾਂ ਦੇ ਬਾਰੇ ਸੰਦੀਪ ਜੀ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹੈਗੇ ਨੇ ਕਿ ਬੜੀਆਂ ਸਾਰੀਆਂ ਥਿਊਰੀਆਂ ਉਹਨਾਂ ਨੇ ਇਜਾਦ ਕੀਤੀਆਂ ਨੇ, ਬਟ ਮੇਜਰਲੀ ਇਸੇ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਕਿ ਉਹਨਾਂ ਨੇ ਇਸ ਗੱਲ ਨੂੰ ਦੱਸਿਆ ਸੀਗਾ ਕਿ ਮਿਲਕੀ ਵੇ ਤੋਂ ਇਲਾਵਾ ਵੀ ਗਲੈਕਸੀਜ਼ ਹੈਗੀਆਂ ਨੇ, ਹੋਰ ਵੀ ਯੂਨੀਵਰਸ ਦੇ ਵਿੱਚ ਬਹੁਤ ਸਾਰੇ ਐਸੀਆਂ ਗਲੈਕਸੀਆਂ ਨੇ ਜਿਨ੍ਹਾਂ 'ਚ ਸੈਂਕੜਿਆਂ ਤਾਰੇ ਨੇ, ਹਜ਼ਾਰਾਂ ਗ੍ਰਹਿ ਹੈਗੇ ਨੇ, ਪਰ ਆਹ ਜਿਹੜੀ ਥਿਊਰੀ ਉਹਨਾਂ ਨੇ ਦਿੱਤੀ ਹੈਗੀ ਹੈ ਕਿ ਬਹੁਤ ਸਾਰੇ ਗ੍ਰਹਿ ਜਾਂ ਬਹੁਤ ਸਾਰੇ ਤਾਰੇ ਜਿਨ੍ਹਾਂ ਨੂੰ ਅਸੀਂ ਤਾਰੇ ਮੰਨਦੇ ਸੀ ਜਾਂ ਬਹੁਤ ਸਾਰੇ ਗ੍ਰਹਿ ਮੰਨਦੇ ਸੀ, ਉਹ ਅਸਲ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ, ਉਹ ਸ਼ੈ ਕੀ ਹੈ, ਉਹ ਡਸਟ ਹੈ, ਉਹ ਧੂੜ ਦਾ ਇੱਕ ਗੁਬਾਰ ਹੈ, ਬਹੁਤ ਸਾਰੇ ਧੂੜ ਦੇ ਗੁਬਾਰ ਹੈਗੇ ਨੇ ਜਿਹੜੇ ਅਸੀਂ ਉਈਓ ਹੀ ਮੰਨੀ ਬੈਠੇ ਸੀਗੇ ਕਿ ਇੱਦਾਂ। ਜਿਹੜੀ ਤੁਸੀਂ ਇੱਕ ਅਖੀਰ ਦੇ ਵਿੱਚ, ਮੈਂ ਇੱਕ ਆਪਣਾ ਪਰਸਨਲ ਕੁਐਸਚਨ ਪੁੱਛਣ ਲੱਗਿਆ ਹੈਗਾ, ਤੁਸੀਂ ਇੱਕ ਗੱਲ ਕਹੀ ਕਿ ਬੜਾ ਸਪੇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਚਰਾ ਜਿਹੜਾ ਹੈਗਾ, ਕਚਰਾ ਨਹੀਂ ਕਹਿ ਸਕਦੇ ਬਟ ਬਹੁਤ ਜ਼ਿਆਦਾ ਗੈਸਾਂ ਦਾ ਗੁਬਾਰ, ਜਾਂ ਜਿੱਦਾਂ ਐਡਵਿਨ ਹਬਲ ਵੀ ਕਹਿੰਦੇ ਨੇ ਕਿ ਬੜਾ ਸਾਰਾ ਡਾਰਕ ਔਰ ਜਿਹੜਾ ਐਸੀਆਂ ਐਨਰਜੀਜ਼ ਦਾ ਇੱਕ ਗੁਬਾਰ ਹੈਗਾ ਜਿਹੜੀਆਂ ਕਿ ਕੁਛ ਨਹੀਂ ਹੈਗੀਆਂ, ਅਤੇ ਉਹ ਕੋਈ ਐਲੀਮੈਂਟ ਵੀ ਨਹੀਂ ਹੈਗੀਆਂ, ਕਿ ਇੱਦਾਂ ਵੀ ਨਹੀਂ ਕਿ ਕਿਸੇ ਕਿਸਮ ਦਾ ਕੋਈ ਬਹੁਤ ਜ਼ਿਆਦਾ ਆਇਰਨ ਹੈ, ਹੈ ਨਾ, ਪੁਲਾੜ ਦੇ ਵਿੱਚ ਜਾਂ ਬਹੁਤ ਜ਼ਿਆਦਾ ਗੋਲਡ ਖਿਲ ਰਿਹਾ ਫਿਰਦਾ, ਅਤੇ ਨਾ ਹੀ ਕੋਈ ਇਹੋ ਜਿਹੀ ਕੋਈ ਚੀਜ਼ ਹੈ ਵੀ ਉਹਨਾਂ ਨੂੰ ਤਾਰਾ ਕਿਹਾ ਜਾ ਸਕਦਾ ਜਾਂ ਕੋਈ ਗ੍ਰਹਿ ਕਿਹਾ ਜਾ ਸਕਦਾ। ਅਤੇ ਫਿਰ ਇਸ ਹਾਲਤ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਇੱਕ ਮਤਲਬ ਇੱਕ ਐਸੀ ਸਪੇਸ ਹੈਗੀ ਹੈ ਜਿਹੜੀ ਨੋ ਯੂਜ਼ ਹੈਗੀ ਹੈ, ਜਦੋਂ ਐਡਵਿਨ ਹਬਲ ਇਸ ਕਿਸਮ ਦੀ ਥਿਊਰੀ ਦੱਸ ਦਿੰਦੇ ਨੇ, ਉਹ ਤੋਂ ਬਾਅਦ ਵਾਲੀਆਂ ਬਹੁਤ ਸਾਰੀਆਂ ਥਿਊਰੀਆਂ ਆਉਂਦੀਆਂ ਨੇ। ਫਿਰ ਉਹਦੇ ਵਿੱਚ ਨੈਵੀਗੇਟ ਕਿਵੇਂ ਕਰਦੇ ਨੇ, ਲਾਈਟਾਂ ਬਾਲ ਕੇ ਜਾਂਦੇ ਨੇ, ਮਤਲਬ ਇਹ ਬੜਾ ਸਿਲੀ ਕੁਐਸਚਨ ਹੋ ਸਕਦਾ, ਬਟ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਹਿਊਮਨ ਮਿਸ਼ਨਸ ਲੈ ਕੇ ਜਾਂਦੇ ਹੈਗੇ ਨੇ, ਕਿ ਇੰਨਾ ਜ਼ਿਆਦਾ ਜੇ ਡਾਰਕ ਹੈਗੇ, ਜਿਵੇਂ ਆਪਾਂ ਸੜਕ ਦੇ ਉੱਤੇ ਡਾਰਕ ਹੁੰਦਾ ਗੱਡੀ ਚਲਾਉਂਦੇ ਹਾਂ ਅਤੇ ਹੈੱਡਲਾਈਟ ਬੀਮ ਔਨ ਕਰ ਲੈਂਦੇ ਹਾਂ, ਅਤੇ ਸਪੇਸ ਦਾ ਫਿਰ ਟਰੈਵਲ ਕਿੱਦਾਂ ਪੋਸੀਬਲ ਹੈ ਜੇ ਇੰਨਾ ਜ਼ਿਆਦਾ ਡਾਰਕ ਉੱਥੇ ਹੈਗਾ ਭਰਿਆ ਹੋਇਆ।
10: ਹਾਂਜੀ, ਇਹ ਜਿੱਦਾਂ ਤੁਸੀਂ ਆਪਾਂ ਪਹਿਲੀ ਗੱਲ ਕੀਤੀ ਸਨ ਸੋਲਰ ਦੀ ਜਿਹੜੀ ਆ ਮਤਲਬ ਜਿਹੜੀ ਸਨ, ਅਗਰ ਆਪਾਂ ਨੂੰ ਐਜ਼ ਏ ਫੁੱਲ ਸਟੋਪ ਮੰਨਦੇ ਹਾਂ ਹਨਾ, ਤਾਂ ਜਿਹੜੀ ਸਾਡੇ ਜਿਹੜੀ ਆ ਜਿਹੜਾ ਨੇੜੇ ਦਾ ਜਿਹੜਾ ਸਭ ਤੋਂ ਸਟਾਰ ਹੋਊਗਾ ਉਹ 4 ਮੀਲ ਐਟਲੀਸਟ ਦੂਰ ਹੋਊਗਾ, ਸੋ ਇਹ ਜਦੋਂ ਅਸੀਂ ਐਜ਼ ਏ ਫੁੱਲ ਸਟੋਪ ਲੈ ਰਹੇ ਹਾਂ, ਪਰ ਸਾਨੂੰ ਪਤਾ ਕਿ ਸਨ ਕਿੰਨਾ ਜ਼ਿਆਦਾ ਵੱਡਾ, ਜਿੱਦਾਂ ਤੁਸੀਂ ਕਹੇ ਆ ਕਿ ਬਹੁਤ ਜ਼ਿਆਦਾ ਸਪੇਸ ਜਿਹੜੀ ਅਨਯੂਜ਼ ਹੈਗੀ ਆ ਹਨਾ, ਤੇ ਉਹਦੇ ਲਈ ਸਾਨੂੰ ਉੱਥੇ ਕੋਈ ਕਿਹੜਾ ਹੋਰ ਕੋਈ ਟ੍ਰੈਫਿਕ ਪ੍ਰੋਪਰ ਕਲਰ ਦੇਖਣ ਦੀ ਲੋੜ ਨਹੀਂ, ਜਿੱਦਾਂ ਮੈਂ ਕਿਹਾ ਕਿ ਅਸੀਂ ਐਜ਼ ਏ ਹਿਊਮਨ ਮਾਈਕਰੋਵੇਵ ਨਹੀਂ ਦੇਖ ਸਕਦੇ ਹੈਗੇ, ਬਟ ਬਾਕੀ ਜਿਹੜੇ ਆ ਸਾਡੀ ਕੋਲ ਟੈਕਨੋਲੋਜੀ ਹੈਗੀਆਂ, ਅਸੀਂ ਹੁਣ ਇਸ ਟਾਈਮ ਉੱਤੇ ਅਸੀਂ ਜਿਹੜੀ ਮਾਈਕਰੋਵੇਵ ਦੇਖ ਸਕਦੇ ਹੈਗੇ ਹਾਂ, ਅਗਰ ਤੁਸੀਂ ਉਹਨਾਂ ਟੈਕਨੋਲੋਜੀ ਮਤਲਬ ਉਹ ਇੰਸਟਰੂਮੈਂਟ ਦੇਖ ਸਕਦੇ ਆ, ਅਸੀਂ ਨਹੀਂ ਦੇਖ ਸਕਦੇ ਹੈਗੇ, ਅਸੀਂ ਉਹਨਾਂ ਤੋਂ ਜਿਹੜੇ ਗ੍ਰਾਫ ਉਹਦਾ ਐਨਾਲਾਈਜ਼ ਕਰ ਦਿੰਦੇ ਹਾਂ, ਤੇ ਸਾਰਾ ਇੰਜੀਨੀਅਰਿੰਗ ਜਿਹੜੀ ਆ ਟੈਕਨੋਲੋਜੀ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਗਈ ਜਿਹੜੀ ਆ, ਉਸੇ ਤਰ੍ਹਾਂ ਜਿਹੜੀ ਆ ਜਿਹੜੀਆਂ ਵਹੀਕਲਸ ਦੇ ਵਿੱਚ ਵੀ ਜਿਹੜੀ ਆ ਐਡਵਾਂਸਮੈਂਟ ਹੁੰਦੀ ਗਈ ਹਨਾ, ਤਾਂ ਆਫਕੋਰਸ ਉਹ ਦੇਖ ਸਕਦੇ ਹੈਗੇ ਆ, ਤੇ ਸਾਰੇ ਜਿਹੜਾ ਹੁਣ ਤਾਂ ਇੰਨਾ ਜ਼ਿਆਦਾ ਕਿਉਂਕਿ ਕੰਪੀਟੀਸ਼ਨ ਵੀ ਵੱਧ ਗਿਆ, ਪ੍ਰਾਈਵੇਟ ਸਪੇਸ ਏਜੰਸੀਜ਼ ਵੀ ਹੈਗੀਆਂ ਹਨਾ, ਤਾਂ ਉਹ ਜਿਹੜਾ ਹੌਲੀ ਹੌਲੀ ਅੱਗੇ ਮੇਬੀ ਹੋਰ ਵਧੀਆ ਹੁੰਦੇ ਜਾਊਗੇ।
9: ਆਲ ਰਾਈਟ, ਓਕੇ, ਠੀਕ ਹੈ, ਬਹੁਤ ਧੰਨਵਾਦ ਸੰਦੀਪ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਇਹ ਜਾਣਕਾਰੀ ਦੇ ਲਈ ਸ਼ੁਕਰੀਆ ਤੁਹਾਡਾ।
10: ਹਾਂਜੀ ਭਾਜੀ, ਮੈਂ ਇੱਕ ਗੱਲ ਕਹਿਣੀ ਸੀ ਕਿ ਜਿੱਦਾਂ ਤੁਸੀਂ ਜਦੋਂ ਅਸੀਂ ਰਾਤ ਨੂੰ ਆਪਾਂ ਸਕਾਈ ਦੇਖਦੇ ਹਾਂ ਹਨਾ, ਜਦੋਂ ਕਈ ਲੋਕ ਗਿਣਦੇ ਆ ਤੇ ਜਦੋਂ ਅਸੀਂ ਦੇਖੀਏ ਕਿ ਅਸੀਂ ਗਿਣਨ ਜਦੋਂ ਛੋਟੇ ਹੁੰਦੇ ਸੀਗੇ ਕੰਪੀਟੀਸ਼ਨ ਕਰਦੇ ਹੁੰਦੇ ਸੀ ਗਿਣਨ ਦਾ ਹਨਾ ਆਪਸ ਬ੍ਰਦਰ ਸਿਸਟਰ ਦੇ ਨਾਲ ਤੇ ਅਗਰ ਜਦੋਂ ਅਸੀਂ ਅਸਮਾਨ ਚ ਦੇਖਦੇ ਹਾਂ ਰਾਤ ਨੂੰ ਇੱਕ ਕੈਲਕੂਲੇਸ਼ਨ ਦੇ ਅਕੋਰਡਿੰਗ ਸਾਨੂੰ ਇੱਕ ਟਾਈਮ ਦੇ ਉੱਤੇ 3000 ਦੇ ਅਰਾਊਂਡ ਜਿਹੜੇ ਆ ਸਟਾਰ ਜਿਹੜੇ ਆ ਨਜ਼ਰ ਆ ਸਕਦੇ ਆ ਮਤਲਬ ਇੰਨੇ ਸਟਾਰ ਹੈਗੇ ਤਾਂ ਬਹੁਤ ਹੈ ਬਿਲੀਅਨ ਟ੍ਰਿਲੀਅਨ ਜਿੰਨੇ ਵੀ ਹੈਗੇ ਬਟ ਅਸੀਂ 3000 ਦੇ ਕਰੀਬ ਜਿਹੜੇ ਆ ਸਟਾਰ ਉਹ ਦੇਖ ਸਕਦੇ ਹਾਂ ਉਸ ਤੋਂ ਜ਼ਿਆਦਾ
9: ਬਹੁਤ ਧੰਨਵਾਦ ਤੇ ਵੈਸੇ ਤਾਂ ਗਿਣੇ ਵੀ ਨਹੀਂ ਹੈਗੇ ਕਦੇ ਕਿਉਂਕਿ ਉਹ ਪੋਸੀਬਲ ਹੀ ਨਹੀਂ ਹੈਗੇ ਕਿਉਂਕਿ ਇੱਕ ਦੇ ਉੱਤੇ ਮਾਰਕ ਲਗਾਉਂਦੇ ਹਾਂ ਤੇ ਫਿਰ ਉਲਝ ਜਾਂਦੇ ਹਾਂ ਵੀ ਕਿੱਥੇ ਆ ਦੂਜਾ ਕਿਉਂਕਿ ਇੰਨਾ ਜ਼ਿਆਦਾ ਜਿਵੇਂ ਗਗਨ ਤਾਰਿਕਾ ਦਾਲ ਜਿੱਦਾਂ ਬਾਬਾ ਨਾਨਕ ਵੀ ਦੱਸ ਕੇ ਗਏ ਹੈਗੇ ਨੇ ਕਿ ਇੱਕ ਥਾਲ ਹੈਗਾ ਬਹੁਤ ਵੱਡਾ ਤੇ ਉਹਦੇ ਵਿੱਚ ਤਾਰੇ ਇਸ ਤਰ੍ਹਾਂ ਪਏ ਹੈਗੇ ਨੇ ਕਿ ਮਤਲਬ ਗਿਣੇ ਹੀ ਅਣਗਿਣਤ ਨੇ ਗਿਣੇ ਹੀ ਨਹੀਂ ਜਾ ਸਕਦੇ ਹੈਗੇ ਇਹੀ ਕੁਦਰਤ ਹੈਗੀ ਇਹੀ ਕੁਦਰਤ ਦੇ ਨਜ਼ਾਰੇ ਨੇ ਪਰ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਸੋ ਇਹ ਸੀ ਸੰਦੀਪ ਜੀ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਫਿਲਹਾਲ ਅੱਜ ਦੇ ਦਿਨ ਨਹੀਂ ਦਿਓ ਇਜਾਜ਼ਤਾਂ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਇਸ ਪ੍ਰੋਗਰਾਮ ਦੇ ਬਾਰੇ ਕੋਈ ਫੀਡਬੈਕ ਹੋਇਆ ਤਾਂ ਜ਼ਰੂਰ ਸ਼ੇਅਰ ਕਰ ਦਿਓ ਆਲਵੇਜ਼ ਵੇਟਿੰਗ ਪੋਜ਼ਿਟਿਵ ਫੀਡਬੈਕ ਤਾਂ ਆਲਵੇਜ਼ ਵੇਟਿੰਗ ਰੱਖੋ ਸਿਹਤਾਂ ਦਾ ਖਿਆਲ

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ।
7: ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ।
8: ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ।
9: ਕੈਸ਼ ਚਾਹੀਦਾ?
10: ਗੋਲਡ ਲੋਨ ਈਜ਼ੀ ਐਂਡ ਸੇਫ,
11: ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ
12: ਤੇ ਉਹ ਵੀ ਵਾਜਬ ਰੇਟ ਤੇ।
13: ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਅੱਜ 25 ਤਰੀਕ ਹੈ ਅਗਸਤ ਦਾ ਮਹੀਨਾ ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ ਉਹ ਜਾਣਦੇ ਹਾਂ ਕੀ ਨੇ ਅੱਜ ਦੀਆਂ ਖਾਸ ਖਬਰਾਂ ਗੌਤਮ ਜੀ ਤੁਸੀਂ ਆਉਣੇ ਰਹੋ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ
1: ਜੀ ਬਹੁਤ ਧੰਨਵਾਦ ਸੰਜੋ ਜੀ ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਸਟ੍ਰੇਲੀਆ ਭਾਰਤ ਔਰ ਦੁਨੀਆਂ ਜਹਾਨ ਦੀਆਂ ਖਬਰਾਂ ਦਾ ਬੁਲੇਟਿਨ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ ਔਰ ਪਹਿਲੀ ਉਹ ਖਬਰ ਗੁਆਂਢ ਦੇ ਵਿੱਚੋਂ ਨਿਊਜ਼ੀਲੈਂਡ ਤੋਂ ਜਿੱਥੋਂ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਹੁਣ ਆਸਟ੍ਰੇਲੀਆ ਦੀ ਤਰਜ਼ ਦੇ ਉੱਤੇ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਮੰਚਾਂ ਦੀ ਵਰਤੋਂ ਦੇ ਉੱਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਦੀ ਤਜਵੀਜ਼ ਪੇਸ਼ ਕੀਤੀ।

ਜਿੱਦਾਂ ਸਮਾਂ ਹੈ ਵੀ ਤਾਂ ਇਸ ਦੇ ਉੱਤੇ ਵੋਟ ਕਰ ਦੇਣੀ ਚਾਹੀਦੀ ਹੈ। ਕਿਸੇ ਬਿੱਲ ਨੂੰ ਕਾਨੂੰਨ ਬਣਾਉਣ ਦੇ ਲਈ ਪਹਿਲਾਂ ਆਮ ਤੌਰ ਦੇ ਉੱਤੇ ਕਈ ਮਹੀਨਿਆਂ ਦੀ ਜਿਹੜੀ ਮਿਆਦ ਦੇ ਵਿੱਚ ਤਿੰਨ ਗੇੜ ਦੀ ਵੋਟਿੰਗ ਦੇ ਵਿੱਚੋਂ ਲੰਘਣਾ ਪੈਂਦਾ ਤੇ ਲਕਸਨ ਜੇਕਰ ਮੁੜ ਪ੍ਰਧਾਨ ਮੰਤਰੀ ਚੁਣੇ ਵੀ ਜਾਂਦੇ ਨੇ ਜਾਂ ਜੇਕਰ ਉਹਨਾਂ ਦੀ ਪਾਰਟੀ ਮੁੜ ਤੋਂ ਸਰਕਾਰ ਦੇ ਵਿੱਚ ਆ ਵੀ ਜਾਂਦੀ ਹੈ ਤਾਂ ਉਹਨਾਂ ਦੀ ਸਰਕਾਰ ਦੇ ਕੋਲ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਦੇ ਲਈ ਉਮਰ ਸੰਬੰਧੀ ਜਿਹੜਾ ਇਹ ਪਾਬੰਦੀ ਵਾਲਾ ਕਾਨੂੰਨ ਇਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਫਿਰ ਵੀ ਬਹੁਮਤ ਦੀ ਲੋੜ ਪਏਗੀ। ਦੁਨੀਆਂ 'ਚ ਕਈ ਐਸੇ ਦੇਸ਼ ਨੇ ਜਿਨ੍ਹਾਂ ਨੇ ਅਜਿਹੇ ਨਿਯਮ ਲਾਗੂ ਕਰ ਦਿੱਤੇ ਨੇ। ਆਸਟ੍ਰੇਲੀਆ ਤੋਂ ਇਹ ਸ਼ੁਰੂਆਤ ਹੋਈ ਸੀ ਪਰ ਕ੍ਰਿਸਟੋਫਰ ਲਕਸਨ ਨੇ ਕਿਹਾ ਹੈ ਕਿ 2025 ਦੇ ਇੱਕ ਸਰਵੇਖਣ ਦੇ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਇੱਕ ਤਿਹਾਈ ਤੋਂ ਵੀ ਵੱਧ ਨਾਬਾਲਗ ਰੋਜ਼ਾਨਾ ਘੱਟੋ ਘੱਟ 5 ਘੰਟੇ ਸੋਸ਼ਲ ਮੀਡੀਆ ਤੇ ਬਿਤਾਉਂਦੇ ਨੇ ਔਰ ਇਸ ਨੂੰ ਰੋਕਣਾ ਹੋਏਗਾ, ਸਮਝਣਾ ਹੋਏਗਾ ਐਸੇ ਵਕਤ। ਉਧਰ ਅਗਲੀ ਖਬਰ ਯੂਕਰੇਨ ਤੋਂ ਜਿੱਥੇ

ਅਲਾਇੰਸ ਦੀ ਮੰਗ ਹੋ ਰਹੀ ਹੈ। ਇਹ ਮੰਗ ਕਿਸ ਸਮੇਂ ਦੇ ਵਿੱਚ ਉੱਠੀ ਹੈ? ਜਦੋਂ ਯੂਕਰੇਨ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ। ਦੱਸ ਦਈਏ ਕਿ 1991 ਦੇ ਵਿੱਚ ਇਹਨਾਂ ਹੀ ਦਿਨਾਂ ਦੇ ਵਿੱਚ 24 ਅਗਸਤ ਉਹ ਤਰੀਕ ਸੀ ਜਦੋਂ ਯੂਕਰੇਨ ਰੂਸ ਤੋਂ, ਉਸ ਵਕਤ ਦਾ ਰੂਸ ਨਹੀਂ ਕਹਿ ਸਕਦੇ, ਉਸ ਵਕਤ ਸੋਵੀਅਤ ਸੰਘ ਕਿਹਾ ਜਾਂਦਾ ਸੀ, ਉਸ ਤੋਂ ਅੱਡ ਹੋ ਗਿਆ ਸੀ। ਔਰ ਇਸ ਦਰਮਿਆਨ ਹੁਣ ਯੂਕਰੇਨ ਦੇ ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦਾ ਸੰਭਾਲਣ ਤੋਂ ਬਾਅਦ, ਉਹ ਪਹਿਲਾ ਦੌਰਾ ਸੀ ਉਹਨਾਂ ਦਾ, ਐਂਡੀ ਬਰਨਮ, ਉਹ ਪਹੁੰਚਦੇ ਨੇ ਰਾਜਧਾਨੀ ਦੇ ਵਿੱਚ ਕੀਵ ਦੇ ਵਿੱਚ, ਜਿਹੜਾ ਯੂਕਰੇਨ ਦਾ ਰਾਜਧਾਨੀ ਸ਼ਹਿਰ। ਔਰ ਯੂਰਪੀ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ, ਮਲਡੋਵਾ ਦੇ ਰਾਸ਼ਟਰਪਤੀ ਮਾਇਆ ਸੈਂਡੂ, ਲਗਜ਼ਮਬਰਗ ਦੇ ਪ੍ਰਧਾਨ ਮੰਤਰੀ ਲੂਕ ਫ੍ਰੀਡਨ, ਇਸਤੋਨੀਆ ਦੇ ਰਾਸ਼ਟਰਪਤੀ ਅਲਾਰ ਕਾਰਿਸ ਵੀ ਸ਼ਾਮਲ ਹੁੰਦੇ ਨੇ।

ਸਜ਼ਾ ਸੁਣਾਈ ਗਈ ਹੈ। ਅਸਦ ਦੇ ਵਫ਼ਾਦਾਰ ਤੇ ਸਰਕਾਰ ਦੀਆਂ ਨੀਤੀਆਂ ਦੇ ਕੱਟੜ ਹਮਾਇਤੀ ਰਹੇ ਸਾਬਕਾ ਗ੍ਰੈਂਡ ਮੁਫਤੀ ਅਹਿਮਦ ਬਦਰਦੀਨ ਹਸਨ ਨੂੰ ਹਿੰਸਾ ਭੜਕਾਉਣ ਕਤਲ ਨੂੰ ਸਹੀ ਠਹਿਰਾਉਣ ਦਾ ਦੋਸ਼ੀ ਪਾਇਆ ਗਿਆ। ਉਹਨਾਂ ਨੇ 2006 ਤੋਂ ਲੈ ਕੇ 2021 ਤੱਕ ਮੁਫਤੀ ਦੇ ਅਹੁਦੇ ਦੇ ਉੱਤੇ ਕੰਮ ਕੀਤਾ ਸੀ। ਜਦੋਂ ਇਸ ਅਹੁਦੇ ਨੂੰ ਖਤਮ ਕਰ ਦਿੱਤਾ ਗਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀਆਂ ਸਮੱਸਿਆਵਾਂ ਵੀ ਵੱਧ ਗਈਆਂ। ਦੱਸ ਦਈਏ ਕਿ ਦਮਿਸ਼ਕ ਜੋ ਕਿ ਸੀਰੀਆ ਦਾ ਰਾਜਧਾਨੀ ਸ਼ਹਿਰ ਹੈ, ਉੱਥੇ ਚੌਥੀ ਅਪਰਾਧਕ ਅਦਾਲਤ ਦੇ ਮੁਖੀ ਦੀ ਤਰਫ ਤੋਂ ਇਹ ਸਜ਼ਾ ਜਿਹੜੀ ਹੈ ਸਾਬਕਾ ਰਾਸ਼ਟਰਪਤੀ ਦੇ ਚਹੇਤੇ ਨੂੰ ਦਿੱਤੀ ਗਈ ਹੈ। ਔਰ ਇਹ ਸ਼ਾਇਦ ਸੀਰੀਆ ਚ ਪਹਿਲੀ ਵਾਰ ਹੋਏਗਾ ਕਿ ਜਦੋਂ ਕਿਸੇ ਗ੍ਰੈਂਡ ਮੁਫਤੀ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੋਵੇ। ਉਧਰ ਜਾਪਾਨ ਦੀ ਵੱਖ ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਇੱਕ ਸਮੂਹ ਚੀਨ ਦੇ ਲਈ ਰਵਾਨਾ ਹੋ ਗਿਆ ਔਰ ਉਹਨਾਂ ਦਾ ਮਕਸਦ ਪ੍ਰਧਾਨ ਮੰਤਰੀ ਸਾਨੇ ਤਕਾਈਚੀ ਦੀ ਤਾਈਵਾਨ ਸੰਬੰਧੀ ਟਿੱਪਣੀ ਤੋਂ ਬਾਅਦ ਦੋਵਾਂ ਮੁਲਕਾਂ ਦੇ ਦਰਮਿਆਨ ਵਿਗੜੇ ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਾ। ਤਕਾਈਚੀ ਦੀ ਟਿੱਪਣੀ ਦੇ ਕਾਰਨ ਚੀਨ ਜਾਪਾਨ ਤੋਂ ਨਾਰਾਜ਼ ਹੋ ਗਿਆ ਸੀ। ਦੋਵਾਂ ਮੁਲਕਾਂ ਦੇ ਦਰਮਿਆਨ ਤਣਾਅ ਦਾ ਅਸਰ ਵਿੱਤ ਖੇਤਰ ਦੇ ਉੱਤੇ ਵੀ ਪਿਆ। ਚੀਨ ਦੇ ਲਈ ਰਵਾਨਾ ਹੋਣ ਵਾਲੇ ਵਫਦ ਦੇ ਵਿੱਚ ਤਕਾਈਚੀ ਦੀ ਸੱਤਾ ਧਿਰ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰ ਤੇ ਸਾਬਕਾ ਡਿਪਟੀ ਸਿਹਤ ਭਲਾਈ ਮੰਤਰੀ ਗਾਕੂ ਹਾਸ਼ੀਮੀਤੋ ਤੋਂ ਇਲਾਵਾ ਵਿਰੋਧੀ ਧਿਰ ਦੇ ਸੈਂਟਰਿਸਟ ਰਿਫੋਰਮ ਅਲਾਇੰਸ ਦਾ ਇੱਕ ਸੰਸਦ ਮੈਂਬਰ ਵੀ ਸ਼ਾਮਲ ਹੈ। ਇਹ ਵਫਦ ਵੀਰਵਾਰ ਤੱਕ ਚੀਨ ਦੇ ਵਿੱਚ ਰਹੇਗਾ ਔਰ ਇਸ ਦਰਮਿਆਨ ਚੀਨੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰੇਗਾ। ਵੈਸੇ ਜਾਪਾਨ ਦਾ ਇਹ ਵੀ ਇੱਕ ਅੰਦਾਜ਼ ਹੈ ਡਿਪਲੋਮੈਸੀ ਦਾ, ਸ਼ਾਇਦ ਭਾਰਤ ਦੇ ਮੁਲਕਾਂ ਦੇ ਵਿੱਚ ਇਸ ਕਿਸਮ ਦਾ ਅੰਦਾਜ਼ ਬਲਕਿ ਆਸਟ੍ਰੇਲੀਆ ਦੇ ਵਿੱਚ ਵੀ ਨਹੀਂ ਦੇਖਣ ਨੂੰ ਮਿਲਦਾ।

ਧਿਆਨ ਦਿੱਤਾ ਸੀ। ਮੌਸਨ ਰਜਾਈ ਨੇ ਕਿਹਾ ਸੀ ਕਿ ਇਰਾਨ ਮੱਕਾ ਸਮਝੌਤੇ ਚ ਹਿੱਸੇਦਾਰ ਉਦੋਂ ਹੀ ਬਣ ਸਕਦਾ ਜਦੋਂ ਉਸ ਸਮਝੌਤੇ ਦਾ ਉਸਨੂੰ ਕੋ ਫਾਊਂਡਰ ਮੰਨਿਆ ਜਾਵੇ, ਯਾਨੀ ਕਿ ਇਸਦੇ ਬੇਸਿਕ ਡਾਕੂਮੈਂਟਸ ਤਿਆਰ ਕਰਨ ਦੇ ਵਿੱਚ ਉਸਨੂੰ ਭੂਮਿਕਾ ਦਿੱਤੀ ਜਾਵੇ। ਇਰਾਨ ਦੀ ਮੰਗ ਇਹ ਹੈ ਕਿ ਇਰਾਨ ਤੇ ਮਿਸਰ ਵਰਗੀਆਂ ਜਿਹੜੀਆਂ ਖੇਤਰੀ ਤਾਕਤਾਂ ਨੇ ਉਹਨਾਂ ਨੂੰ

ਰਜ਼ਾਈ ਨੇ ਵੀ ਕਿਹਾ ਸੀ ਕਿ ਮਨਜ਼ੂਰ ਨਹੀਂ ਹੈ ਕਿ ਇਹ ਦੋਸਤ ਦੇਸ਼ ਪਹਿਲਾਂ ਆਪਸ ਦੇ ਵਿੱਚ ਕੋਈ ਸਮਝੌਤਾ ਕਰਨ ਤੇ ਫਿਰ ਇਰਾਨ ਤੋਂ ਉਸਦੀ ਮਨਜ਼ੂਰੀ ਮੰਗਣ। ਦੱਸ ਦਈਏ ਕਿ ਹਾਲ ਫਿਲਹਾਲ ਤਾਂ ਮੱਕਾ ਸਮਝੌਤੇ ਦੇ ਵਿੱਚ ਸਾਊਦੀ ਅਰਬ, ਪਾਕਿਸਤਾਨ ਤੇ ਤੁਰਕੀ ਤਿੰਨੋ ਹੀ ਦੇਸ਼, ਇਜ਼ਰਾਈਲ ਤੇ ਇਜ਼ਰਾਈਲ ਦੇ ਤਾਂ ਵਿਰੋਧੀ ਹੈਗੇ ਹੀ ਨੇ, ਪਰ ਤਿੰਨੋ ਹੀ ਦੇਸ਼ ਅਮਰੀਕਾ ਦੀ ਮੁਖਾਲਫਤ ਹਾਸਲ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਇਰਾਨ ਨੂੰ ਸਿੱਧੇ ਤੌਰ ਦੇ ਉੱਤੇ ਸ਼ਾਮਲ ਕਰਨ ਦੇ ਨਾਲ ਇਹ ਤਿੰਨੇ ਦੇਸ਼ ਅਮਰੀਕਾ ਦੀ ਨਾਰਾਜ਼ਗੀ ਜ਼ਰੂਰ ਖੱਟ ਲੈਣਗੇ। ਉੱਥੇ ਹੀ ਹੋਰਨਾ ਕੌਮਾਂਤਰੀ ਖਬਰਾਂ ਦੀ ਸਾਂਝ ਪਾਈਏ ਤੇ ਅਗਲੀ ਖਬਰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀ ਦੇ ਨਾਲ ਜੁੜੀ ਹੋਈ, ਜਿਨ੍ਹਾਂ ਨੇ ਫਾਰਸ ਦੀ ਖਾੜੀ ਦੇ ਇਲਾਕੇ ਨੂੰ ਇੱਕ ਨਾਜ਼ੁਕ ਮੋੜ ਦੇ ਉੱਤੇ ਖੜਾ ਕਰਾਰ ਦਿੱਤਾ ਹੈ। ਅਸਲ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਸ ਸੰਬੰਧ ਦੇ ਵਿੱਚ ਜਿਹੜਾ ਇਹ ਤਣਾਅਪੂਰਨ ਮਾਹੌਲ ਚੱਲ ਰਿਹਾ, ਇਸ ਸੰਬੰਧ ਚ ਦੋਹਾਂ ਧਿਰਾਂ, ਹਾਲਾਂਕਿ ਨਾਮ ਨਹੀਂ ਲਿਆ ਅਮਰੀਕਾ ਤੇ ਇਰਾਨ, ਪਰ ਉਹਨਾਂ ਕਿਹਾ ਹੈ ਕਿ ਸਾਰੀਆਂ ਸੰਬੰਧਿਤ ਧਿਰਾਂ ਨੂੰ ਤੁਰੰਤ ਗੱਲਬਾਤ ਕਰਨੀ ਚਾਹੀਦੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਬੀਜਿੰਗ ਦੇ ਵਿੱਚ ਕੁਵੈਤ ਦੇ ਵਿਦੇਸ਼ ਮੰਤਰੀ ਸ਼ੇਖ ਜਰਾ ਜਾਬਿਰ ਅਲ ਅਹਿਮਦ ਦੇ ਨਾਲ ਇੱਕ ਬੈਠਕ ਵੀ ਕੀਤੀ ਗਈ ਹੈ। ਚੀਨ ਦੇ ਵਿਦੇਸ਼ ਮੰਤਰੀ ਨੇ ਇਸ ਬੈਠਕ ਦੇ ਦੌਰਾਨ ਕਿਹਾ ਕਿ ਬਾਰ ਬਾਰ ਹੋਣ ਵਾਲੇ ਸੰਘਰਸ਼ਾਂ ਦੇ ਪੁਰਾਣੇ ਪੈਟਰਨ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ, ਤਣਾਅ ਨੂੰ ਘੱਟ ਕਰਨ ਦੇ ਲਈ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਹੈ ਕਿ ਚੀਨ ਕੁਵੈਤ ਦੇ ਨਾਲ ਆਪਣੇ ਤਾਲਮੇਲ ਮਜ਼ਬੂਤ ਕਰਨ ਤੇ ਯੋਗਦਾਨ ਜਾਰੀ ਰੱਖਣ ਦੇ ਲਈ ਤਿਆਰ ਹੈ। ਬੈਠਕ ਅਜਿਹੇ ਸਮੇਂ ਚ ਹੋ ਰਹੀ ਹੈ ਜਦੋਂ ਅਮਰੀਕਾ ਨੇ ਇਰਾਨ ਨੂੰ ਇਤਿਹਾਸ ਦੇ ਸਭ ਤੋਂ ਵੱਡੇ ਟ੍ਰੇਡ ਵਾਰ ਯਾਨੀ ਵਿੱਤੀ ਹਮਲੇ ਦੀ ਇੱਕ ਤਰ੍ਹਾਂ ਦੀ ਵਿੱਤੀ ਜੰਗ ਦੀ ਧਮਕੀ ਦਿੱਤੀ ਹੈ। ਉਧਰ ਇਰਾਨ ਦਾ ਵੀ ਕਹਿਣਾ ਹੈ ਕਿ ਜੇਕਰ ਆਰਥਿਕ ਜੰਗ ਜਾਰੀ ਰਹਿੰਦੀ ਹੈ ਤਾਂ ਫਾਰਸ ਦੀ ਖਾੜੀ ਤੋਂ ਸਾਰੀਆਂ ਤੇਲ ਸਪਲਾਈ ਦੀਆਂ ਚੇਨਸ ਨੂੰ ਤੋੜ ਦੇਗਾ। ਔਰ ਇਹ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਇਰਾਨ ਦੀ ਇਜਾਜ਼ਤ ਤੋਂ ਬਗੈਰ ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ ਦੇ ਵਿੱਚੋਂ ਗੁਜ਼ਰਨ ਨਹੀਂ ਦਿੱਤਾ ਜਾਏਗਾ। ਉਧਰ ਗੁਆਂਢ ਭਾਰਤ ਦੇ ਗੁਆਂਢ ਪਾਕਿਸਤਾਨ ਤੋਂ ਖਬਰ, ਜਿੱਥੇ ਜਮੀਮਾ ਗੋਲਡ ਸਮਿਥ

ਵਿੱਚ ਪ੍ਰਧਾਨਮੰਤਰੀ ਐਂਡੀ ਬਰਨਮ ਤੇ ਵਿਦੇਸ਼ ਮੰਤਰੀ ਐਡ ਮਿਲੀਬੈਂਡ ਤੋਂ ਪੁੱਛਿਆ ਹੈ ਕਿ ਬਰਤਾਨੀਆ ਆਖਰਕਾਰ ਕਦੋਂ ਤੱਕ ਚੁੱਪ ਰਹੇਗਾ। ਉਹਨਾਂ ਲਿਖਿਆ ਕਿ 3 ਸਾਲ ਤੋਂ ਮੇਰੇ 2 ਬੱਚਿਆਂ ਦੇ ਪਿਤਾ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਸਿਆਸੀ ਵਿਰੋਧੀਆਂ ਨੇ ਖਾਸ ਤੌਰ ਦੇ ਉੱਤੇ ਫੌਜ ਦੇ ਪ੍ਰਮੁੱਖ ਆਸਿਮ ਮੁਨੀਰ ਨੇ ਨਿੱਜੀ ਦੁਸ਼ਮਣੀ ਦੇ ਚੱਲਦਿਆਂ ਬੇਰਹਿਮੀ ਦੇ ਨਾਲ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ। ਇਹ ਸੰਯੁਕਤ ਰਾਸ਼ਟਰ ਦੇ ਮੁਤਾਬਕ ਇੱਕ ਤਰ੍ਹਾਂ ਦੀ ਸਜ਼ਾ ਹੈ ਜੋ ਕਿ ਉਹਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਦੇ ਉੱਤੇ ਉਹਨਾਂ ਦੀ ਸਿਹਤ ਦੇ ਉੱਤੇ ਅਸਰ ਪਾ ਰਹੀ ਔਰ ਜੋ ਜਿਸ ਦੇ ਉਹ ਹੱਕਦਾਰ ਵੀ ਨਹੀਂ ਨੇ। ਜਮੀਮਾ ਨੇ ਕਿਹਾ ਕਿ ਉਹਨਾਂ ਨੇ 3 ਸਾਲ ਦਾ ਸਮਾਂ ਜੇਲ੍ਹ ਦੇ ਵਿੱਚ ਇਕੱਲਿਆਂ ਗੁਜ਼ਾਰਿਆ। ਕਰੀਬ 10 ਮਹੀਨੇ ਤੋਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਗਈ। ਉਹਨਾਂ ਤੋਂ ਸਾਰੇ ਬੁਨਿਆਦੀ ਸੰਪਰਕ ਤੱਕ ਦੂਰ ਰੱਖੇ ਗਏ ਨੇ। ਕਿਤਾਬਾਂ, ਵਕੀਲਾਂ ਤੇ ਡਾਕਟਰਾਂ ਤੱਕ ਪਹੁੰਚ ਨਹੀਂ ਦਿੱਤੀ ਗਈ। ਜਮੀਮਾ ਨੇ ਦੋਸ਼ ਮੜਿਆ ਕਿ ਇਸ ਮਾਮਲੇ 'ਚ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਕੇਵਲ ਹੁਣ ਪਾਕਿਸਤਾਨ ਦਾ ਸਿਆਸੀ ਮਾਮਲਾ ਨਹੀਂ ਰਹਿ ਗਿਆ, ਇਹ ਮਨੁੱਖੀ ਅਧਿਕਾਰਾਂ ਦੀ ਐਮਰਜੈਂਸੀ ਦਾ ਮਾਮਲਾ। ਜਮੀਮਾ ਨੇ ਆਪਣੀ ਬਹੁਤ ਲੰਬੀ ਪੋਸਟ ਦੇ ਵਿੱਚ ਕਈ ਮੁੱਦਿਆਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇਸ ਦਰਮਿਆਨ ਮਾਫ ਕਰਨਾ ਉਹਨਾਂ ਕਿਹਾ ਕਿ

ਕੀਤੀ ਗੈਂਗਸਟਰਾਂ ਨੂੰ ਫੜਿਆ ਉਹਨਾਂ ਨੂੰ ਭਾਰਤ ਦੇ ਹਵਾਲੇ ਕੀਤਾ ਤੇ ਪੁਲਿਸ ਦੀ ਹਿਰਾਸਤ ਦੇ ਵਿੱਚ ਵੀ ਭੇਜ ਦਿੱਤਾ ਗ੍ਰਹਿ ਮੰਤਰੀ ਦਫ਼ਤਰ ਦੀ ਤਰਫ ਤੋਂ ਐਕਸਿਸ ਉੱਤੇ ਪੋਸਟ ਦੇ ਵਿੱਚ ਦੱਸਿਆ ਗਿਆ ਹੈ ਕਿ ਫਰਾਰ ਹੋਏ ਕਥਿਤ ਦੋਸ਼ੀ ਜਸਪ੍ਰੀਤ ਸਿੰਘ ਅਜੇ ਸਿੰਘ ਤੇ ਪਵਨਦੀਪ ਸਿੰਘ ਬੰਬੀਹਾ ਗੈਂਗ ਦੇ ਨਾਲ ਜੁੜੇ ਹੋਏ ਸੀ ਉਹਨਾਂ ਦੇ ਉੱਤੇ ਜਬਰਨ ਵਸੂਲੀ ਸਰਹੱਦ ਪਾਰ ਹਥਿਆਰਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਲੁਧਿਆਣਾ ਦੇ ਵਿੱਚ ਇੱਕ ਨਾਕਾਮ ਰਹੇ ਗ੍ਰਨੇਡ ਹਮਲੇ ਸਣੇ ਕਈ ਅਪਰਾਧਾਂ ਦੇ ਦੋਸ਼ ਲੱਗੇ ਹੋਏ ਨੇ ਗ੍ਰਹਿ ਮੰਤਰਾਲੇ ਦੇ ਮੁਤਾਬਕ ਭਾਰਤੀ ਏਜੰਸੀਆਂ ਨੇ ਸਾਲ 2006 ਦੇ ਵਿੱਚ 51 ਅਜਿਹੇ ਅਪਰਾਧੀਆਂ ਦੀ ਸੂਚੀ ਜਿਹੜੀ ਹੈ ਉਹ ਮਲੇਸ਼ੀਆ ਨੂੰ ਸਪੁਰਦ ਕੀਤੀ ਸੀ ਅੰਗਰੇਜ਼ੀ ਅਖਬਾਰ ਦੀ ਟਾਈਮਜ਼ ਆਫ ਇੰਡੀਆ ਦੇ ਮੁਤਾਬਕ ਜਾਂਚ ਅਧਿਕਾਰੀਆਂ ਨੇ ਪਾਇਆ ਹੈ ਕਿ ਬੰਬੀਹਾ ਗੈਂਗ ਦਾ ਨੈਟਵਰਕ ਪੰਜਾਬ ਦੇ ਬਾਹਰ ਵੀ ਕਈ ਸੂਬਿਆਂ ਦੇ ਵਿੱਚ ਚੱਲ ਰਿਹਾ ਹੈ ਉੱਥੇ ਹੀ

ਪੈਨਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਬੈਂਕਿੰਗ 5 ਦਿਨਾਂ ਦੇ ਵਿੱਚ ਬੈਂਕਿੰਗ ਲਾਗੂ ਕਰਨ ਦੇ ਵਿੱਚ ਦੇਰੀ ਆਦਿ ਵਰਗੇ ਕਈ ਮੁੱਦੇ ਨੇ ਉਹਨਾਂ ਨੂੰ ਲੈ ਕੇ ਦੇਸ਼ ਭਰ ਦੇ ਜਿਹੜੇ ਬੈਂਕਿੰਗ ਯੂਨੀਅਨ ਦੇ ਨਾਲ ਜੁੜੇ ਹੋਏ ਕਰਮਚਾਰੀ ਨੇ ਉਹ ਇਸ 11 ਸਪਤੰਬਰ ਨੂੰ ਹੜਤਾਲ ਦੇ ਉੱਤੇ ਜਾ ਰਹੇ ਨੇ। ਉਧਰ ਦੂਸਰੇ ਪਾਸੇ ਕਾਂਗਰਸ ਜਨਤਾ ਪਾਰਟੀ ਨੇ 5 ਸਤੰਬਰ ਨੂੰ ਦਿੱਲੀ ਦੇ ਵਿੱਚ ਇੰਡੀਆ ਗੇਟ ਤੋਂ ਪੁਲਿਸ ਹੈੱਡਕੁਆਰਟਰ ਤੱਕ ਮਾਰਚ ਕਰਨ ਦਾ ਐਲਾਨ ਵੀ ਕੀਤਾ। ਹਾਲਾਂਕਿ ਪੁਲਿਸ ਨੇ ਕਿਹਾ ਸੀ ਕਿ ਮਾਰਚ ਦੀ ਮਨਜ਼ੂਰੀ ਦੀ ਕੋਈ ਵੀ ਅਰਜ਼ੀ ਉਹਨਾਂ ਨੂੰ ਹਾਸਲ ਨਹੀਂ ਹੋਈ। ਪੁਲਿਸ ਦੇ

ਦਾ ਦੋਸ਼ ਲਗਾਉਂਦਿਆਂ ਹੋਇਆਂ ਇਹ ਮਾਰਚ ਕੱਢਣ ਦਾ ਫੈਸਲਾ ਕੀਤਾ। ਸੀਜੇਪੀ ਸੰਗਠਨ ਦੇ ਮੁਤਾਬਕ ਇਹ ਵਾਅਦੇ ਉਸਦੇ 36 ਦਿਨਾਂ ਦੇ ਪ੍ਰਦਰਸ਼ਨ ਨੂੰ ਖਤਮ ਕਰਵਾਉਣ ਦੇ ਲਈ ਕੀਤੇ ਗਏ ਸੀ। ਅਧਿਆਪਕ ਦਿਵਸ ਦੇ ਮੌਕੇ ਦੇ ਉੱਤੇ ਹੋਣ ਵਾਲੇ ਇਸ ਮਾਰਚ ਦੀ ਅਗਵਾਈ ਉਹਨਾਂ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਕਰਨਗੇ ਜਿਨ੍ਹਾਂ ਨੇ ਨੀਟ ਰੱਦ ਹੋਣ ਤੇ ਮੁੜ ਪ੍ਰੀਖਿਆ ਤੋਂ ਬਾਅਦ ਕਥਿਤ ਤੌਰ ਦੇ ਉੱਤੇ ਖੁਦਕੁਸ਼ੀਆਂ ਕੀਤੀਆਂ ਸੀ। ਉਧਰ ਭਾਜਪਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਇਸ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਦੇ ਉੱਤੇ ਭਾਜਪਾ ਦੀ ਤਰਫ ਤੋਂ ਇਕੱਲਿਆਂ ਚੋਣਾਂ ਲੜੀਆਂ ਜਾਣਗੀਆਂ। ਦੱਸ ਦਈਏ ਕਿ ਇਸ ਕਿਸਮ ਦੀ ਗੱਲ ਹਾਲੇ ਤੱਕ ਸਾਹਮਣੇ ਆ ਰਹੀ ਸੀ ਕਿ ਭਾਜਪਾ ਅਕਾਲੀ ਦਲ ਦੇ ਨਾਲ ਗਠਜੋੜ ਕਰ ਸਕਦੀ ਹੈ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਜਿਹੜਾ ਹੋਰ ਵੀ ਜ਼ਿਆਦਾ ਇਸ ਦੀ ਤਸਵੀਰ ਸਪਸ਼ਟ ਹੋ ਜਾਏਗੀ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਦਰਮਿਆਨ ਗਠਜੋੜ ਨੂੰ ਲੈ ਕੇ ਅੰਦਰੂਨੀ ਤੌਰ ਦੇ ਉੱਤੇ ਤਾਂ ਸਿਆਸਤ ਜਿਹੜੀ ਉਹ ਚੱਲ ਹੀ ਰਹੀ ਹੈ, ਪਰ ਹੁਣ ਭਾਜਪਾ ਦੇ ਕੌਮੀ ਜਨਰਲ ਸਕੱਤਰ ਦੀ ਤਰਫ ਤੋਂ ਪਟਿਆਲਾ ਦੇ ਵਿੱਚ ਜਿਹੜੀ ਇਹ ਗੱਲ ਸਪਸ਼ਟ ਕੀਤੀ ਗਈ ਹੈ, ਇਸ ਦੇ ਨਾਲ ਅਕਾਲੀ ਦਲ ਦੀਆਂ ਕੋਸ਼ਿਸ਼ਾਂ ਨੂੰ ਵੀ ਇੱਕ ਸੱਟ ਵੱਜੀ ਹੈ। ਇਹੋ ਗੱਲ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਕਈ ਵਾਰ ਆਖ ਚੁੱਕੇ ਨੇ ਕਿ ਭਾਜਪਾ ਪੰਜਾਬ ਦੇ ਵਿੱਚ ਇਕੱਲਿਆਂ ਚੋਣਾਂ ਲੜੇਗੀ। ਹਾਲਾਂਕਿ ਸੋਸ਼ਲ ਮੀਡੀਆ ਤੇ ਕੁਝ ਰੀਲਾਂ ਜ਼ਰੂਰ ਚੱਲਦੀਆਂ ਨੇ, ਖਾਸ ਤੌਰ ਦੇ ਉੱਤੇ ਹਰਚਰਨ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਦੇ ਉੱਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਸਪੀਚ ਸੀ ਜਿਸ ਦੇ ਵਿੱਚ ਉਹ ਇਸ਼ਾਰਾ ਕਰ ਰਹੇ ਸੀਗੇ ਕਿ ਪਰਮਾਤਮਾ ਸੁੱਖ ਰੱਖੇ ਤੇ ਕੇਂਦਰ ਦੇ ਵਿੱਚ ਜਿਹੜੀ ਪਾਰਟੀ ਹੈ ਉਸਦੇ ਨਾਲ ਅਸੀਂ ਆਪਣਾ ਜਿਹੜਾ ਗਠਜੋੜ ਕਰ ਲਵਾਂਗੇ ਤੇ ਫਿਰ ਸਭ ਕੁਝ ਤੁਹਾਡੇ ਮਸਲੇ ਜਿਹੜੇ ਨੇ ਉਹ ਹੱਲ ਹੋ ਜਾਣਗੇ। ਇਸ ਕਿਸਮ ਦੀਆਂ ਰੀਲਾਂ ਵੀ ਚੱਲ ਰਹੀਆਂ ਨੇ। ਖੈਰ ਇਸ ਦਰਮਿਆਨ ਭਾਜਪਾ ਦਾ ਇਹ ਅਧਿਕਾਰਕ ਬਿਆਨ ਜਿਹੜਾ ਉਹ ਅਕਾਲੀ ਦਲ ਨੂੰ ਵੀ ਹੁਣ ਸੋਚਣ ਦੇ ਲਈ ਮਜਬੂਰ ਕਰੇਗਾ ਕਿ 117 ਸੀਟਾਂ ਦੇ ਉੱਤੇ ਉਹਨਾਂ ਨੂੰ ਇਕੱਲੇ ਚੋਣ ਲੜਨੀ ਪਏਗੀ। ਚੋਣਾਂ ਦੀ ਗੱਲ ਜਦੋਂ ਆਉਂਦੀ ਹੈ ਤੇ ਆਸਟ੍ਰੇਲੀਆ ਦੇ ਵੱਲ ਆ ਜਾਂਦੇ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਸੱਜੇ ਪੱਖੀ ਕੌਣ ਹੈ ਇਸ ਨੂੰ ਲੈ ਕੇ ਵੀ ਇੱਕ ਬਹਿਸ ਤੁਰ ਰਹੀ ਹੈ। ਹੁਣ ਤੱਕ ਤਾਂ ਆਸਟ੍ਰੇਲੀਆ ਦੇ ਵਿੱਚ

0: ਵਿੱਚ ਜਾਂ ਤ੍ਰਿਕੋਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਵਨ ਨੇਸ਼ਨ ਪਾਰਟੀ ਆਪਣੇ ਆਪ ਨੂੰ ਜਿਹੜੀ ਲਿਬਰਲ ਨੈਸ਼ਨਲ ਗਠਜੋੜ ਹੈ ਉਸ ਤੋਂ ਵੀ ਵੱਧ ਰਾਈਟ ਲੀਨਿੰਗ ਪਾਰਟੀ ਦੱਸਦੀ ਹੈ। ਅਜੇ ਦੇ ਵਿੱਚ ਹੁਣ ਰਾਈਟ ਲੀਨਿੰਗ ਆਈਡੀਓਲੋਜੀ ਵਾਲੇ ਇੱਕ ਅਦਾਰੇ ਨਿਊਜ਼ 24 ਜਿਹਨੂੰ ਪਹਿਲਾਂ ਸਕਾਈ ਨਿਊਜ਼ ਕਿਹਾ ਜਾਂਦਾ ਸੀ ਉਹਨਾਂ ਦੇ ਉੱਤੇ ਅੱਜ ਦੇ ਦਿਨ ਸ਼ਾਮ ਨੂੰ 7 ਵਜੇ ਇੱਕ ਡਾਕੂਮੈਂਟਰੀ ਦਿਖਾਈ ਜਾਣੀ ਹੈ ਜਿਸ ਦੇ ਵਿੱਚ ਟਾਈਟਲ ਵੀ ਇਹੀ ਰੱਖਿਆ ਗਿਆ ਹੈ ਕਿ ਕਿਹੜਾ ਵਧੇਰੇ ਸਜੇ ਪੱਖੀ ਹੈ ਯਾਨੀ ਕਿ ਦੀ ਫਾਈਟ ਫੋਰ ਦੀ ਰਾਈਟ। ਇਸ ਡਾਕੂਮੈਂਟਰੀ ਦੇ ਕੁਝ ਹਿੱਸੇ ਜਿਹੜੇ ਨੇ ਉਹ ਜ਼ਰੂਰ ਇੱਕ ਟ੍ਰੇਲਰ ਦੇ ਤੌਰ ਦੇ ਉੱਤੇ ਛੱਡੇ ਗਏ ਨੇ ਜਿਸ ਦੇ ਵਿੱਚ ਐਂਗਸ ਟੇਲਰ ਜਿਹੜੇ ਕਿ ਲਿਬਰਲ ਨੈਸ਼ਨਲ ਗਠਜੋੜ ਦੀ ਅਗਵਾਈ ਕਰਦੇ ਨੇ ਵੈਸੇ ਲਿਬਰਲ ਪਾਰਟੀ ਦੇ ਪ੍ਰਮੁੱਖ ਨੇਤਾ ਨੇ ਤੇ ਗਠਜੋੜ ਦੇ ਨੇਤਾ ਵੀ ਨੇ ਉਹਨਾਂ ਨੇ ਕਿਹਾ ਕਿ ਵਨ ਨੇਸ਼ਨ ਐਸੀ ਪੋਜੀਸ਼ਨ ਚ ਹੈ ਹੀ ਨਹੀਂ ਤੇ ਨਾ ਹੀ ਕਦੇ ਸੀ ਕਿ ਉਹ ਦੇਸ਼ ਦੀ ਅਗਵਾਈ ਕਰ ਸਕੇ। ਉਹਨਾਂ ਨੇ ਪੌਲਿਨ ਐਨਸਨ ਦੇ ਉੱਤੇ ਵੀ ਨਿਸ਼ਾਨੇ ਸਾਧੇ ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੀ ਨਹੀਂ ਕਿ ਉਹ ਪ੍ਰਧਾਨ ਮੰਤਰੀ ਬਣ ਸਕਦੇ ਨੇ ਜਦਕਿ ਟ੍ਰੇਲਰ ਚ ਇਹ ਵੀ ਸੁਣਾਈ ਦਿੰਦਾ ਕਿ ਪੌਲਿਨ ਐਨਸਨ ਕਹਿੰਦੇ ਨੇ ਕਿ ਨਹੀਂ ਕਾਬਿਲ ਪ੍ਰਧਾਨ ਮੰਤਰੀ ਦੇਸ਼ ਦੀ ਬਣ ਸਕਦੀ ਹੈ। ਉਹਨਾਂ ਤੋਂ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਕੀ ਉਹ ਜ਼ੈਨੋਫੋਬਿਕ ਨੇ ਜਦੋਂ 1996 ਦੇ ਵਿੱਚ ਪੌਲਿਨ ਹੈਨਸਨ ਦੀ ਇੱਕ ਟੀਵੀ ਇੰਟਰਵਿਊ ਕੀਤੀ ਗਈ ਸੀ ਤਾਂ ਉਦੋਂ ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਜ਼ੈਨੋਫੋਬਿਕ ਹੋ ਤਾਂ ਉਦੋਂ ਉਹਨਾਂ ਨੂੰ ਮਤਲਬ ਨਹੀਂ ਸੀ ਪਤਾ ਕਿਹਾ ਸੀ ਕਿ ਪਲੀਜ਼ ਐਕਸਪਲੇਨ ਯਾਨੀ ਇਸ ਨੂੰ ਮੈਨੂੰ ਦੱਸੋ ਕੀ ਹੁੰਦਾ। ਜ਼ੈਨੋਫੋਬਿਕ ਅੰਗਰੇਜ਼ੀ ਦਾ ਇੱਕ ਅੱਖਰ ਹੈ ਜਿਸ ਦੇ ਵਿੱਚ ਕਿਸੇ ਵਿਅਕਤੀ ਦੀ ਕੈਸੀ ਵਿਚਾਰਧਾਰਾ ਨੂੰ ਉਭਾਰਿਆ ਜਾਂਦਾ ਹੈ ਜਾਂ ਦੱਸਿਆ ਜਾਂਦਾ ਹੈ ਕਿ ਕੋਈ ਵਿਅਕਤੀ ਪ੍ਰਵਾਸ ਵਿਰੋਧੀ ਵਿਚਾਰ ਰੱਖਦਾ ਹੈ ਯਾਨੀ ਉਹ ਜ਼ੈਨੋਫੋਬਿਕ ਹੈ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਇਸ ਗੱਲ ਦਾ ਜਵਾਬ ਇਹ ਦਿੰਦੇ ਨੇ ਕਿ ਮੈਂ ਜ਼ੈਨੋਫੋਬਿਕ ਤਾਂ ਨਹੀਂ ਹਾਂ ਪਰ ਮੈਂ ਇੱਕ ਸੱਚੀ ਦੇਸ਼ ਭਗਤ ਹਾਂ, ਮੈਂ ਆਸਟ੍ਰੇਲੀਅਨ ਹਾਂ ਤੇ ਮੈਂ ਆਪਣੇ ਕਲਚਰ ਨੂੰ ਪਿਆਰ ਕਰਦੀ ਹਾਂ। ਇਸ ਤੋਂ ਬਾਅਦ ਇੱਕ ਦੂਸਰਾ ਸਵਾਲ ਇਹ ਵੀ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਇਸਲਾਮ ਵਿਰੋਧੀ ਹੋ ਤਾਂ ਉਹਨਾਂ ਕਿਹਾ ਕਿ ਰੈਡੀਕਲ ਇਸਲਾਮ ਯਾਨੀ ਕਿ ਕੱਟੜਵਾਦ ਜਿਹੜਾ ਇਸਲਾਮ ਦਾ ਉਸ ਦੇ ਮੈਂ ਵਿਰੁੱਧ ਹਾਂ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਵਿਚਾਰਧਾਰਾਵਾਂ ਨੇ ਉਹ ਮੇਰੀ ਵਿਚਾਰਧਾਰਾ ਬਿਲਕੁਲ ਵੀ ਨਹੀਂ ਹੈ। ਵੰਡਾਈ ਹਮਲੇ ਦਾ ਜ਼ਿਕਰ ਵੀ ਇਸ ਡਾਕੂਮੈਂਟਰੀ ਦੇ ਵਿੱਚ ਹੋ ਰਿਹਾ ਹੈ ਤੇ ਇਸ ਤੋਂ ਇਲਾਵਾ ਮਾਈਗ੍ਰੇਸ਼ਨ ਪਾਲਿਸੀ ਦੀ ਚਰਚਾ ਵੀ ਹੋ ਰਹੀ ਹੈ। ਵੈਸੇ ਮਾਈਗ੍ਰੇਸ਼ਨ ਪਾਲਿਸੀ ਦੇ ਉੱਤੇ ਹੁਣ ਜਿਹੜੀ ਵਨ ਨੇਸ਼ਨ ਪਾਰਟੀ ਹੈ ਉਸਨੂੰ ਕਾਫੀ ਸਫਾਈ ਦੇਣੀ ਪੈ ਰਹੀ
1: ਹੈ। ਹਾਂਜੀ 1674 ਦੋਸਤੋ ਸਮਾਂ ਹੋ ਚੁੱਕਾ ਡਾਕਟਰ ਸੰਦੀਪ ਭਗਤ ਹੋਰਾਂ ਦੇ ਨਾਲ ਗੱਲਬਾਤ ਕਰਨ ਦਾ। ਅੱਜ ਜੇਕਰ ਤੁਹਾਡੇ ਕੋਲ ਕੋਈ ਸਵਾਲ ਹੋਵੇ ਤੇ ਉਹ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਜਾਂ ਫਿਰ ਵਟਸਐਪ ਦੇ ਜ਼ਰੀਏ ਸਾਡੇ ਨਾਲ ਤੁਸੀਂ ਸਾਂਝਾ ਕਰ ਸਕਦੇ ਹੋ ਤੇ ਉਹ ਆਪਾਂ ਇਸ ਛੋਟੀ ਜੀ ਗੱਲਬਾਤ ਤੋਂ ਬਾਅਦ ਫਿਰ ਡਾਕਟਰ ਸਾਹਿਬ ਦੇ ਅੱਗੇ ਜ਼ਰੂਰ ਰੱਖਾਂਗੇ। ਸੋ ਤੁਸੀਂ ਸਾਨੂੰ ਸਵਾਲ ਇਸ ਕਨਵਰਸੇਸ਼ਨ ਦੇ ਦਰਮਿਆਨ ਭੇਜ ਸਕਦੇ ਹੋ। ਫਿਲਹਾਲ ਆਓ ਜਾਣਦੇ ਹਾਂ ਸਾਡੀ ਸਿਹਤ ਸੰਬੰਧੀ ਕਿਹੜੀਆਂ ਨੇ ਅੱਜ ਦੇ ਦਿਨ ਜਾਣਕਾਰੀਆਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
2: ਇੱਕ ਕਾਫੀ ਤੇ ਰਿਸਰਚ ਬਾਰੇ ਰਿਪੋਰਟ ਪਿਛਲੇ 2-3 ਦਿਨਾਂ ਤੇ ਮੀਡੀਆ ਚ ਹਾਈਲਾਈਟ ਹੋ ਰਹੀ ਹੈ। ਸੋ ਇੱਕ ਹੀ ਚੀਜ਼ ਹੈ ਕਿ ਉਹਨਾਂ ਨੇ ਪਹਿਲੀ ਵਾਰੀ ਇਹ ਸਟੱਡੀ ਕੀਤਾ ਕਿ ਕਾਫੀ ਜਿਹੜੀ ਪੀਂਦੇ ਨੇ ਲੋਕੀ ਉਹਦੇ ਬੈਨੀਫਿਟਸ ਕਿਸ ਟਾਈਮ ਤੇ ਪੀਣ ਤੇ ਜ਼ਿਆਦਾ ਨੇ। ਪਹਿਲੇ ਵੀ ਕਾਫੀ ਮੈਡੀਕਲ ਪਬਲੀਕੇਸ਼ਨਸ ਨੇ, ਆਰਟੀਕਲਸ ਨੇ ਜਿਹੜੇ ਕਹਿੰਦੇ ਕਿ ਕਾਫੀ ਠੀਕ ਮਾਤਰਾ ਪੀਣ ਦੇ ਨਾਲ ਸਿਹਤ ਲਈ ਚੰਗੀ ਹੁੰਦੀ ਹੈ, ਖਾਸ ਤੌਰ ਤੇ ਲਿਵਰ ਲਈ। ਔਰ ਵੈਸੇ ਵੀ ਅਗਰ ਕੋਈ ਨੂੰ ਖੁਸ਼ੀ ਲਈ ਪੀਂਦਾ ਤਾਂ ਉਹਦੇ ਲਈ ਵੀ ਮਾਨਸਿਕਤਾ ਲਈ ਵਧੀਆ, ਪਰ ਕਿੰਨੀ ਮਾਤਰਾ ਚ ਪੀਂਦੇ ਆ ਇੱਕ ਸਵਾਲ ਸੀ। ਪਰ ਇਸ ਰਿਸਰਚ ਦੇ ਵਿੱਚ ਉਹਨਾਂ ਨੇ ਇਹ ਸਟੱਡੀ ਕੀਤਾ ਵੀ ਕਿਹੜੇ ਸਮੇਂ ਪੀਣੀ ਚਾਹੀਦੀ ਹੈ। ਉਹਨਾਂ ਨੇ ਇਹ ਦੇਖਿਆ ਕਿ ਜਿਹੜੇ ਤੇ ਸਵੇਰੇ ਪੀਂਦੇ ਨੇ ਕਾਫੀ, ਉਹਨਾਂ ਦੇ ਵਿੱਚ ਹਾਰਟ ਦੇ ਪੱਖੋਂ ਔਰ ਥੋੜੇ ਜੇ ਜਿੱਦਾਂ ਬਾਕੀ ਕਾਰਡੀਓਵੈਸਕੁਲਰ ਤੇ ਕੈਂਸਰ ਦੇ ਬੈਨੀਫਿਟਸ ਨੇ ਅਗਰ ਉਹ ਸਵੇਰੇ ਪੀਂਦੇ ਨੇ। ਪਰ ਉਹਨਾਂ ਨੇ ਨਾਲ ਇੱਕ ਗੱਲ ਇਹ ਵੀ ਕਹੀ ਹੈ ਕਿ ਜਿਹੜੀ ਕਾਫੀ ਦੀ ਮਾਤਰਾ ਉਹ ਵੀ ਮੈਟਰ ਕਰਦੀ ਹੈ। ਅਪ ਟੂ 3 ਜਾਂ 4 ਵੱਧ ਤੋਂ ਵੱਧ ਜਿਹੜੇ ਕੱਪ ਇੱਕ ਦਿਨ ਦੇ ਆ, ਸੋ ਮੈਂ ਰਿਕਮੈਂਡ ਕਰਾਂ 3 ਤੱਕ ਉਹ ਸਿਹਤ ਲਈ ਬੈਨੀਫਿਸ਼ੀਅਲ ਹੈ। ਉਸ ਤੋਂ ਜ਼ਿਆਦਾ ਪੀਂਦੇ ਹਾਂ ਕਾਫੀ ਸਟਿਮੂਲੈਂਟ ਹੈ, ਉਹ ਹਾਰਟ ਰੇਟ ਤੇਜ਼ ਕਰ ਸਕਦੀ ਹੈ, ਉਸ ਤੋਂ ਬਾਅਦ ਇਹਦੇ ਨੁਕਸਾਨ ਵਾਲੇ ਇਫੈਕਟ ਹੋ ਸਕਦੇ ਆ। ਔਰ ਵਿਦਡਰੋਲ ਵੀ ਜਿੱਦਾਂ ਅਡਿਕਸ਼ਨ ਦੇ ਨਾਲ, ਕੈਫੀਨ ਅਡਿਕਸ਼ਨ ਨਾਲ ਵਿਦਡਰੋਲ ਤੇ ਕਰਕੇ ਪਰੇਸ਼ਾਨੀ ਆ ਸਕਦੀ ਹੈ। ਹੁਣ ਕਿੰਨੀ ਕੁ ਮਾਤਰਾ ਦੇ ਵਿੱਚ ਕੈਫੀਨ ਹੁੰਦੀ ਹੈ ਤਾਂ ਐਵਰੇਜ ਦੱਸੀ ਜਾਂਦੀ ਬਣਾਉਣ ਵਾਲੇ ਤੇ ਆ ਵੀ ਕਿਹੜੀ ਕਾਫੀ ਪੀ ਰਹੇ ਹਾਂ, ਐਨੀਵੇਅਰ ਫਰੋਮ ਕਹਿ ਲਓ ਕਿ 125 ਤੋਂ ਲੈ ਕੇ 250 ਮਿਲੀਗ੍ਰਾਮ ਤੱਕ, ਕੁੱਲ ਮਿਲਾ ਕੇ ਦਿਨ ਦੀ 400 ਤੋਂ ਨਹੀਂ ਵਧਣੀ ਚਾਹੀਦੀ। ਤਾਂ ਉੱਥੇ ਕੀ ਗੱਲ ਆਉਂਦੀ ਜੇ ਅਸੀਂ 150 ਲੈ ਕੇ ਚੱਲਦੇ ਹਾਂ ਮਿਲੀਗ੍ਰਾਮ, ਇੱਕ ਕੈਪੇਚੀਨੋ ਮੀਡੀਅਮ ਸਾਈਜ਼ ਦਾ, ਤੇ ਓਦਾਂ ਦੇ 3 ਤੋਂ ਜ਼ਿਆਦਾ ਨਹੀਂ। ਔਰ ਦੂਸਰੀ ਗੱਲ, ਦੁਪਹਿਰ ਦੇ 2 ਜਾਂ 3 ਵਜੇ ਤੋਂ ਬਾਅਦ ਕਾਫੀ ਪੀਣੀ ਹੈ ਉਹ ਠੀਕ ਨਹੀਂ ਹੁੰਦੀ। ਉਹਦਾ ਕਾਰਨ ਕੀ ਹੈ, ਨੈਚੁਰਲੀ ਹਿਊਮਨਸ ਦੇ ਵਿੱਚ ਜਿਹੜਾ ਸਾਡਾ ਸਲੀਪ ਤੇ ਜਾਗਣ ਦਾ ਸਾਈਕਲ ਹੈ ਉਹ ਇਸ ਤਰ੍ਹਾਂ ਵੀ ਆਪਾਂ ਪਹਿਲੇ ਪੈਰ ਉੱਠਦੇ ਹਾਂ ਸਵੇਰ ਦੇ 3-4 ਵਜੇ ਸਾਡੇ ਅਲਰਟਨੈਸ ਦੇ ਹੋਰਮੋਨਸ ਨੇ ਕੋਰਟੀਸੋਲ ਉਹ ਪੂਰੇ ਫੁੱਲ ਨਿਕਲ ਰਹੇ ਹੁੰਦੇ ਆ ਔਰ ਜਿਹੜੇ ਆਮ ਤੌਰ ਤੇ 7-8 ਵਜੇ 10 ਵਜੇ ਤੱਕ ਅਸੀਂ ਪੂਰੀ ਐਫੀਸ਼ੀਐਂਸੀ ਨਾਲ ਕੰਮ ਕਰ ਰਹੇ ਹਾਂ ਪਰ 3-4 ਵਜੇ ਤੋਂ ਬਾਅਦ ਉਹਨਾਂ ਦੀ ਮਾਤਰਾ ਘਟਣੀ ਸ਼ੁਰੂ ਹੁੰਦੀ ਹੈ ਔਰ ਜਿਹੜੇ ਸਾਨੂੰ ਨੀਂਦ ਦਿੰਦੇ ਆ ਉਹ ਫਿਰ ਥੋੜੇ ਬੰਨੇ ਸ਼ੁਰੂ ਹੋ ਜਾਂਦੇ ਆ ਤੋ ਜੇ ਅਸੀਂ ਜਦੋਂ ਸਾਨੂੰ ਸੋਣਾ ਚਾਹੀਦਾ ਉਦੋਂ ਅਸੀਂ ਚਾਹ ਕੌਫੀ ਪੀਂਦੇ ਹਾਂ ਤੇ ਅਸੀਂ ਉਹ ਨੈਚੁਰਲ ਸਾਈਕਲ ਨਾਲ ਇੰਟਰਫੇਅਰ ਕਰ ਰਹੇ ਹਾਂ ਤੇ ਉਸ ਕਰਕੇ ਜਾਗ ਤਾਂ ਲਾਂਗੇ ਪਰ ਉਹ ਸਾਡੀ ਨੈਚੁਰਲ ਬਾਡੀ ਦੇ ਜਿਹੜੇ ਕੋਰਟੀਸੋਲ ਨੇ ਜਾਂ ਹੋਰਮੋਨਸ ਹੈ ਉਹਨਾਂ ਲਈ ਉਹ ਫਾਇਦੇਮੰਦ ਨਹੀਂ ਹੈ ਉਹ ਕੋਰਟੀਸੋਲ ਇੱਕ ਐਸਾ ਹੋਰਮੋਨ ਹੈ ਜਿਹਨੂੰ ਡਾਇਬਟੀਜ਼ ਬਲੱਡ ਪ੍ਰੈਸ਼ਰ ਸਟ੍ਰੈਸ ਕਈ ਇਹੋ ਜਿਹੀ ਚੀਜ਼ਾਂ ਦੇ ਨਾਲ ਉਹਦਾ ਤਾਲੁਕਾਤ ਪਾਇਆ ਗਿਆ ਸੋ ਇਹ ਸੀ ਅੱਜ ਥੋੜੀ ਇਨਫੋਰਮੇਸ਼ਨ ਮੈਂ ਸੋਚਿਆ ਕੌਫੀ ਨਾਲ ਬਾਰੇ ਸ਼ੇਅਰ ਕਰਦੇ ਹਾਂ ਇੱਕ ਇਹਨਾਂ ਨੇ ਇਸ ਸਟੱਡੀ ਵਿੱਚ ਹੋਰ ਚੀਜ਼ ਦੇਖੀ ਸੀ ਕਿ ਕਈ ਕੌਫੀ ਪੀਣ ਵਾਲੇ ਨਾਲ ਸਿਗਰਟ ਵੀ ਪੀਂਦੇ ਨੇ ਤੋ ਉਸ ਕਰਕੇ ਜਿਹੜੇ ਕੌਫੀ ਦੇ ਬੈਨੀਫਿਟ ਹੈ ਉਹ ਕੋਈ ਬੈਨੀਫਿਟ ਨਹੀਂ ਰਹੇ ਜੇ ਨਾਲ ਸਿਗਰਟ ਪੀਣੀ ਹੈ ਤੋ ਮੈਸੇਜ ਅਗੇਨ ਇਹਦੇ 'ਚ ਇਹੀ ਹੈ ਵੀ ਜੇ ਕੋਈ ਕੌਫੀ ਨਾਲ ਜਦੋਂ ਵੀ ਕੌਫੀ ਪੀਣੀ ਹੈ ਜਾਂ ਚਾਹ ਪੀਣੀ ਹੈ ਇੱਕ ਸਿਗਰਟ ਵੀ ਲਾਉਣੀ ਹੈ ਤੋ ਉਹਦਾ ਤੁਹਾਨੂੰ ਫਾਇਦਾ ਨਹੀਂ ਹੈ ਨੁਕਸਾਨ ਜ਼ਿਆਦਾ ਧੰਨਵਾਦ ਜੀ
1: ਜੀ ਧੰਨਵਾਦ ਡਾਕਟਰ ਸਾਹਿਬ ਕੌਫੀ ਦੇ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਸਵੇਰੇ ਸਵੇਰੇ ਦਾ ਸਮਾਂ ਤੇ ਹਰ ਕੋਈ ਚਾਹੁੰਦਾ ਵਾ ਕਿ ਚਾਹ ਜਾਂ ਕੌਫੀ ਜ਼ਰੂਰ ਹੋਵੇ ਤੇ ਵੈਸੇ ਵੇਖਿਆ ਜਾਵੇ ਤੇ ਆਪਾਂ ਉੱਥੇ ਤੇ ਕੌਫੀ ਘੱਟ ਪੀਤੀ ਹੈ ਜਾਂ ਅਲੱਗ ਰੂਪ ਦੇ ਵਿੱਚ ਪੀਤੀ ਹੈ ਇੱਥੇ ਹੁਣ ਕੌਫੀ ਦਾ ਰੁਝਾਨ ਇੱਕ ਮੈਂ ਵੇਖਣਾ ਵੀ ਫੈਸ਼ਨ ਦੇ ਰੂਪ ਦੇ ਵਿੱਚ ਵੀ ਸਾਡੇ ਭਾਰਤੀਆਂ ਦੇ ਵਿੱਚ ਆ ਚੁੱਕਾ ਕੌਫੀ ਪੀਣ ਨੂੰ ਇੱਕ ਸਟੇਟਸ ਵੀ ਸਮਝ ਲਿਆ ਜਾਂਦਾ ਤੇ ਦੂਸਰੀ ਚੀਜ਼ ਜਿਹੜੀ ਤੁਸੀਂ ਆਪ ਹੀ ਕਹੀ ਹੈ ਨਾਲ ਹੁਣੇ ਕਿ ਜਿਹੜਾ ਨਾਲ ਸਿਗਰਟ ਪੀਣ ਨਾਲ ਸੋ ਕਈ ਵਾਰੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦਾ ਫਾਇਦਾ ਨੁਕਸਾਨ ਕੀ ਹੈ ਪਰ ਇਹ ਪਤਾ ਹੁੰਦਾ ਵੀ ਆ ਫਲਾਣੇ ਗੋਰੇ ਇੱਦਾਂ ਕਰਦੇ ਆ ਤੇ ਇੱਦਾਂ ਆਪਾਂ ਵੀ ਕਰਕੇ ਵੇਖਣਾ ਸੋ ਇਹ ਕਿਸੇ ਹੱਦ ਤੱਕ ਇਹ ਵੀ ਕਿਹਾ ਜਾਂਦਾ ਹੈ ਕਿ ਹਰ ਇੱਕ ਇਨਸਾਨ ਦੀ ਤਸੀਰ ਵੱਖਰੀ ਹੈ ਉਹ ਕਿਹੜੀ ਧਰਤੀ ਦੇ ਉੱਤੇ ਜੰਮਿਆ ਉਹਦੇ ਵਿੱਚ ਕਿੱਦਾਂ ਦੇ ਜੀਨਸ ਨੇ ਉੱਥੋਂ ਦਾ ਕੀ ਵਾਤਾਵਰਣ ਹੀ ਕੀ ਉੱਥੋਂ ਦਾ ਮੌਸਮ ਹੀ ਜਦੋਂ ਉਹ ਉਸ ਧਰਤੀ ਦੇ ਉੱਤੇ ਜਦੋਂ ਉਹਨੇ ਜਨਮ ਲਿਆ ਉਸ ਤੋਂ ਬਾਅਦ ਜਦੋਂ ਉੱਪਰੀ ਧਰਤੀ ਦੇ ਉੱਤੇ ਆ ਜਾਂਦਾ ਜਿੱਦਾਂ ਹੁਣ ਆਪਾਂ ਸਾਰੇ ਜਣੇ ਆ ਕੇ ਬੈਠੇ ਹਾਂ ਅਤੇ ਇਹ ਚੀਜ਼ਾਂ ਉਦੋਂ ਵੀ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਜਿਹੜੀਆਂ ਜ਼ਿਆਦਾਤਰ ਰਿਸਰਚ ਨੇ ਇਹ ਕਿਸੇ ਇੱਕ ਧਰਤੀ ਦੀਆਂ ਨੇ ਇਹਦੇ 'ਚ ਕਿੰਨਾ ਕੁ ਸੱਚ
2: ਹਾਂਜੀ ਬਿਲਕੁਲ ਠੀਕ ਕਈ ਸਾਡੇ ਜਨੈਟਿਕ ਸਾਡਾ ਜਿਹੜਾ DNA ਮਾਡਲਿੰਗ ਹੈ ਜਾਂ ਜਿਹੜੀਆਂ ਕਈ ਲੰਬੇ ਅਰਸੇ ਦੀਆਂ ਆਦਤਾਂ ਨੇ ਉਹ ਵੀ ਮੈਟਰ ਕਰਦੀਆਂ ਨੇ ਇਗਜ਼ਾਮਪਲ ਦੇ ਤੌਰ ਤੇ ਕੋਰੋਨਰੀ ਆਰਟਰੀ ਹੈ ਜਿਹੜੀ ਹਾਰਟ ਦੀ ਉਹਦਾ ਡਾਇਮੀਟਰ ਕੋਕੇਸ਼ਨ ਕਿੰਨਾ ਸਾਡੇ ਚ ਕਿੰਨਾ ਹੋਰ ਤਰ੍ਹਾਂ ਕਈ ਤਰ੍ਹਾਂ ਦੀ ਸਰੀਰਕ ਬਣਾਵਟ ਹੈ ਜਿਹੜੀ ਜਨੈਟਿਕਲੀ ਡਿਫਰੈਂਟ ਨੇ ਤੇ ਇਸੇ ਤਰ੍ਹਾਂ ਹੀ ਸਟ੍ਰੈਸ ਦਾ ਰਿਸਪੋਂਸ ਜਿਹੜਾ ਨੇ ਕਈ ਕਮਿਊਨਿਟੀਜ਼ ਦੇ ਵਿੱਚ ਉਹਦੇ 'ਚ ਤੁਹਾਡੇ ਕਲਚਰਲ ਫੈਕਟਰ ਆ ਜਾਂਦੇ ਨੇ ਕਿਸ ਤਰ੍ਹਾਂ ਨੇ ਜਾਂ ਫੇਥ ਕਿੰਨਾ ਸਟਰੋਂਗ ਹੈ ਤੇ ਉਸ ਕਰਕੇ ਇਹ ਚੀਜ਼ਾਂ ਮੈਟਰ ਤਾਂ ਕਰਦੀਆਂ ਤੋ ਅਸੀਂ ਆਪਣੇ ਹਿਸਾਬ ਨਾਲ ਦੇਖਣਾ ਵੀ ਜੇ ਉਹ 3-4 ਕੱਪ ਕੌਫੀ ਕਹਿ ਰਹੇ ਹਾਂ ਤੇ ਆਇਆ ਆਪਾਂ ਨੂੰ ਵੀ ਉਨੀ ਕਰਨੀ ਹੈ ਜਾਂ ਕੀ ਇੱਕ ਫੈਸ਼ਨ ਸਟੇਟਮੈਂਟ ਹੀ ਲੈਣਾ ਜਾਂ ਅਸੀਂ ਜਿਹਦੇ 'ਚੋਂ ਵੀ ਆਨੰਦ ਪਾਲ ਰਹੇ ਹਾਂ ਚਾਹੇ ਉਹ ਕੌਫੀ ਹੈ ਤੇ ਉਸਨੂੰ ਉਸ ਤਰੀਕੇ ਨਾਲ ਲਈਏ ਵੱਧ ਕਿਸੇ ਵੀ ਚੀਜ਼ ਦੀ ਖਪਤ ਜਿਹੜੀ ਹੈ ਨੁਕਸਾਨਦੇਹ ਹੈ ਤੋ ਅਸੀਂ ਕਈ ਵਾਰੀ ਕਹਿ ਲਈ ਦਾ ਵੀ ਪੰਜਾਬੀ ਜੇ ਹੁਣ ਮੈਂ ਅਲਕੋਹਲ ਦੀ ਗੱਲ ਕਰਾਂ ਵੀ ਉਹ ਸਕੋਚ ਵਿਸਕੀ ਨੂੰ ਹਾਰਡ ਡਰਿੰਕਸ ਮੰਨਿਆ ਜਾਂਦਾ ਉਹ ਪੀ ਲੈਂਦੇ ਤੇ ਕੁਛ ਨੀ ਹੁੰਦਾ ਜਿਗਰ ਨੂੰ ਅਸਲ 'ਚ ਹੁੰਦਾ ਤਾਂ ਹੈ ਪਰ ਅਸੀਂ ਕਈ ਵਾਰੀ ਮਾਨਸਿਕਤਾ ਏਦਾਂ ਦੀ ਬਣਾ ਲੈਂਦੇ ਵੀ ਸਾਨੂੰ ਫਰਕ ਨੀ ਪੈਂਦਾ ਔਰ ਅਸੀਂ ਬਾਕੀਆਂ ਨਾਲੋਂ ਸਟਰੋਂਗ ਹਾਂ ਤੇ ਕੁਛ ਬਾਇਓਲੋਜੀਕਲ ਫੈਕਟਰ ਹੈ ਕਿ ਸਰੀਰ ਨੂੰ ਅਸਲ ਪੈਣਾ ਹੀ ਹੈ ਜੇ ਜਿੱਦਾਂ ਕਿ ਹਾਰਟ ਬਰਨ ਦੀ ਪ੍ਰੋਬਲਮ ਕਾਮਨ ਹੈ ਆਪਣੀ ਕਮਿਊਨਿਟੀ ਦੇ ਵਿੱਚ ਜੇ ਸਾੜ ਜ਼ਿਆਦਾ ਪੈ ਰਿਹਾ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ਾਂ ਨੇ ਤਾਂ ਫਿਰ ਉਸ ਕੇਸ 'ਚ ਆਪਾਂ ਨੂੰ ਕੌਫੀ ਹੋ ਸਕਦਾ ਸਵੇਰੇ ਇੱਕ ਕੱਪ ਵੀ ਜਿਹੜੀ ਹੈ ਉਹ ਵੀ ਤੰਗ ਕਰੇ ਤੋ ਉਸ ਕੇਸ ਦੇ ਵਿੱਚ ਇੰਡੀਵਿਜੁਅਲੀ ਆਪਾਂ ਨੂੰ ਥੋੜਾ ਅਗੇਨ ਇਹਤਿਆਤ ਰੱਖਣਾ ਚਾਹੀਦਾ ਕਿ ਜਸਟ ਬਿਕੋਜ ਇੱਕ ਰਿਸਰਚ ਜਿਹੜੀ ਹੈ ਯੂਰੋਪੀਅਨ ਸੀ ਔਰ ਅਮੈਰੀਕਨ ਉਹ ਇਹ ਕਹਿ ਰਹੀ ਹੈ ਤੇ ਆਪਾਂ ਵੀ ਇਹੀ ਕਰਨਾ ਅਸੀਂ ਆਪਣੇ ਸਰੀਰ ਦੀ ਵੀ ਸੁਣਨੀ ਹੈ ਵੀ ਸਾਨੂੰ ਇਹ ਚੀਜ਼ ਸਹੀ ਨਾਲ ਚੱਲ ਰਹੀ ਹੈ ਕਿ ਨਹੀਂ
1: ਜੀ ਸੋ ਇੱਕ ਚੀਜ਼ ਜਿਹੜੀ ਆ ਉਹ ਆਪਾਂ ਜਦੋਂ ਖਾਂਦੇ ਪੀਂਦੇ ਹਾਂ ਤਾਂ ਸਾਡੇ ਹੁਣ ਭਾਈਚਾਰੇ ਦੇ ਵਿੱਚ ਉਹਨੂੰ ਤਸੀਰ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਕਿ ਫਲਾਣੀ ਚੀਜ਼ ਦੀ ਤਸੀਰ ਕਿੱਦਾਂ ਦੀ ਆ ਉਹਦੀ ਗਰਮ ਤਸੀਰ ਆ ਉਹਨੂੰ ਆਪਾਂ ਗਰਮੀ 'ਚ ਨਹੀਂ ਖਾਣਾ ਉਹਦੀ ਠੰਡੀ ਤਸੀਰ ਆ ਉਹ ਸਿਆਲ ਦੇ ਵਿੱਚ ਤੁਹਾਨੂੰ ਤੰਗ ਕਰੂਗੀ ਸੋ ਕੌਫੀ ਨੂੰ ਵੀ ਲੈ ਕੇ ਕਿਹਾ ਜਾਂਦਾ ਕਿ ਗਰਮ ਤਸੀਰ ਆ ਉਸ ਲਿਹਾਜ਼ ਦੇ ਨਾਲ ਫਿਰ ਜਿਹੜੇ ਬਲੱਡ ਪ੍ਰੈਸ਼ਰ ਵਾਲੇ ਜਿਹੜੇ ਮਰੀਜ਼ ਨੇ ਜਾਂ ਜਿਨ੍ਹਾਂ ਨੂੰ ਨਹੀਂ ਬਹੁਤਾ ਗਰਮ ਸੂਟ ਕਰਦਾ ਉਹਨਾਂ ਦੇ ਲਿਹਾਜ਼ ਨਾਲ ਕੀ ਸਲਾਹ ਆ ਜਾਂ ਫਿਰ ਆਪਾਂ ਬਲੱਡ ਪ੍ਰੈਸ਼ਰ ਤੋਂ ਹੀ ਜੇ ਆਪਾਂ ਸ਼ੁਰੂ ਕਰੀਏ ਤੇ ਉਹਨਾਂ ਦੇ ਲਈ ਕੀ ਆ ਜਿਨ੍ਹਾਂ ਨੂੰ BP ਦੀ ਸਮੱਸਿਆ
2: ਬਲੱਡ ਪ੍ਰੈਸ਼ਰ ਇਹ ਸਟਿਮੂਲੇਟ ਕਰਦੀ ਹੈ, ਜਿੱਦਾਂ ਸਟਿਮੂਲੈਂਟ ਹੈ ਬੇਸਿਕਲੀ CNS, ਸੋ ਆਪਣੇ ਬ੍ਰੇਨ ਨੂੰ ਸਟਿਮੂਲੇਟ ਕਰਦੀ ਹੈ, ਉਸੇ ਕਰਕੇ ਹੀ ਇਹ ਹਾਰਟ ਰੇਟ ਤੇਜ਼ ਕਰਦੀ ਹੈ, ਬਲੱਡ ਪ੍ਰੈਸ਼ਰ ਵੱਧਦਾ ਹੈ। ਤੋ ਉਹਨਾਂ ਦੇ ਵਿੱਚ ਅਸੀਂ ਇਹਦੀ ਮੋਡਰੇਸ਼ਨ ਦੇ ਕਹਿੰਦੇ ਕਿ ਅਵੋਇਡ ਕਰੋ ਜੇ ਪੋਸੀਬਲ ਹੈ, ਤੇ ਜੇ ਫਿਰ ਵੀ ਪੀਣੀ ਹੈ ਤੋ ਅੱਜ ਕੱਲ ਕੈਫੀਨ ਫ੍ਰੀ ਵਾਲੀ ਕੌਫੀ ਵੀ ਹੈ, ਸੋ ਕੈਫੀਨ ਦੀ ਮਾਤਰਾ ਘਟਾ ਸਕਦੇ ਹਾਂ ਜੇ ਜ਼ਰੂਰੀ ਕਿਸੇ ਲਈ, ਕਿਸੇ ਮੈਂਟਲੀ ਸਾਈਕੋਲੋਜੀਕਲੀ ਉਹਨੂੰ ਬੜੀ ਅਹਿਮੀਅਤ ਰੱਖਦਾ ਹੈ ਜਾਂ ਉਹਨੇ ਸੋਸ਼ਲਾਈਜ਼ ਇੱਦਾਂ ਕਰਨਾ ਹੈ ਕਿ ਇਹ ਜ਼ਰੂਰੀ ਚੀਜ਼ ਹੈ, ਤੋ ਕੈਫੀਨ ਫ੍ਰੀ ਪ੍ਰੋਡਕਟਸ ਵੀ ਅਵੇਲੇਬਲ ਹੈ
1: ਜੀ। ਸੋ ਕੌਫੀ ਦੇ ਉੱਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਅਤੇ ਇਸ ਸੰਬੰਧ ਦੇ ਵਿੱਚ ਕਈ ਤਰ੍ਹਾਂ ਦੇ ਸਾਡੇ ਮਿੱਥ ਵੀ ਚੱਲਦੇ ਨੇ, ਕਈ ਤਰ੍ਹਾਂ ਦਾ ਆਪਾਂ ਜਿਹੜਾ ਉਹ ਸਵਾਲ ਸਾਡੇ ਮਨ 'ਚ ਉਪਜਦੇ ਨੇ। ਡਾਕਟਰ ਸਾਹਿਬ, ਆਪਾਂ ਜ਼ਿਆਦਾਤਰ ਜੋ ਵੇਖਦੇ ਹਾਂ ਇੱਥੇ ਜਦੋਂ ਆਪਾਂ ਨਵੇਂ ਨਵੇਂ ਆਉਂਦੇ ਹੌਲੀ ਹੌਲੀ ਕੌਫੀ ਦਾ ਸਵਾਦ ਪੈਂਦਾ, ਪਹਿਲਾਂ ਸਾਨੂੰ ਕੌਫੀ ਚੰਗੀ ਨਹੀਂ ਲੱਗਦੀ, ਉੱਥੋਂ ਵਾਲੀ ਸਾਨੂੰ ਵਿਆਹਾਂ ਵਾਲੀ ਵਧੀਆ ਲੱਗਦੀ ਸੀ, ਪਰ ਇੱਥੇ ਹੌਲੀ ਹੌਲੀ ਜਦੋਂ ਸਵਾਦ ਪੈਂਦਾ ਉੱਥੇ ਫਿਰ ਕਈ ਲੋਕਾਂ ਦੇ ਵਿੱਚ ਵੇਖੀਦਾ ਕਿ ਉਹ ਬਹੁਤ ਜ਼ਿਆਦਾ ਕੰਜ਼ਮਪਸ਼ਨ ਵਧਾ ਦਿੰਦੇ ਆ। ਅੱਛਾ, ਇੱਕ ਸਟੇਜ 'ਤੇ ਜਾ ਕੇ ਫਿਰ ਉਹਨਾਂ ਨੂੰ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਆ, ਕਿੱਦਾਂ ਉਹਨਾਂ ਨੂੰ ਐਡਵਾਂਸ ਸਟੇਜ ਦੇ ਉੱਤੇ ਹੀ ਇਹ ਪਤਾ ਲੱਗ ਜਾਏ ਕਿ ਹੁਣ ਇਹ ਸਮੱਸਿਆ ਮੇਰੀ ਕੌਫੀ ਦੇ ਕਰਕੇ ਆ, ਇਹਨੂੰ ਛੱਡ ਕੇ ਵੇਖ ਲਈਏ?
2: ਆਮ ਤੌਰ ਤੇ ਸਟ੍ਰੈਸ ਰਿਲੇਟਡ ਹੈ ਜਾਂ ਉਹਨਾਂ ਦਾ ਵਰਕ ਇੱਦਾਂ ਦਾ, ਸੋ ਇਸ ਕਰਕੇ ਆਪਣੀ ਜਿਹੜੀ ਡੇਲੀ ਲਾਈਫ ਹੈ ਜਾਂ ਆਪਣਾ ਜੋ ਵੀ ਉਹਨਾਂ ਦਾ ਕੰਮ ਚੱਲ ਰਿਹਾ ਜਾਂ ਪਰਸਨਲ ਲਾਈਫ ਹੈ ਉਹਦੇ ਬਾਰੇ ਅਵੇਅਰਨੈਸ ਮੇਨਟੇਨ ਰੱਖਣੀ ਜ਼ਰੂਰੀ ਹੈ। ਔਰ ਜਦੋਂ ਇਹ ਲੱਗਣ ਲੱਗ ਪਏ ਵੀ ਇਹ ਕਾਫੀ ਮੈਂ ਪੀਂਦਾ ਸੀ ਬੜਾ ਅਲਰਟ ਹੁੰਦਾ ਸੀ, ਹੁਣ ਮੈਂ ਉਹੀ ਉਹੀ ਸਾਈਜ਼ ਦੀ ਪੀਂਦਾ ਉਸੇ ਟਾਈਮ ਪੀਂਦਾ ਪਰ ਕੋਈ ਫਰਕ ਜਿਹਾ ਨਹੀਂ ਪੀਂਦਾ, ਚਲੋ ਇੱਕ ਹੋਰ ਲੈ ਲਈਏ, ਤਾਂ ਫਿਰ ਉੱਥੇ ਤੁਹਾਨੂੰ ਅਡਿਕਸ਼ਨ ਬਾਰੇ ਥੋੜ੍ਹਾ ਅਵੇਅਰ ਹੋਣਾ ਚਾਹੀਦਾ ਕਿ ਅਡਿਕਸ਼ਨ ਤਾਂ ਨਹੀਂ ਹੋ ਰਹੀ। ਜੇ ਮੈਂ ਅਲਰਟ ਹੀ ਹੋਣਾ ਤਾਂ ਉਹ ਐਕਸਰਸਾਈਜ਼ ਨਾਲ ਵੀ ਹੋ ਸਕਦਾ, ਜ਼ਰੂਰੀ ਨਹੀਂ ਕਿ ਮੈਂ ਇਹ ਐਕਸਟਰਾ ਕੌਫੀ ਪੀ ਕੇ ਜਾਂ ਆਪਣੇ ਔਰ ਟਾਈਮ ਕੰਮ ਕਰਨਾ ਜਾਂ ਲੇਟ ਨਾਈਟਸ ਕਰ ਰਿਹਾ, ਤਾਂ ਜੋ ਤੁਸੀਂ ਆਪਣੀ ਡੇਲੀ ਜਿਹੜੀ ਨੈਚੁਰਲ ਸਾਡਾ ਲਾਈਫ ਜਿਹੜਾ ਰੋਜ਼ ਦਾ ਜਾਗਣ ਦਾ ਸੌਣ ਦਾ ਟਾਈਮਿੰਗ ਆ ਉਹਦੇ ਨਾਲ ਇੰਟਰਫੇਅਰ ਨਾ ਕਰੀਏ।
1: ਜੀ ਦੋਸਤੋ, ਇਸ ਸਾਡੇ ਨਾਲ ਡਾਕਟਰ ਸੰਦੀਪ ਭਗਤ ਜੀ, ਅਤੇ ਮਾਫ਼ੀ ਚਾਹੁੰਦੇ ਹਾਂ ਜਿਹੜੇ ਤੁਹਾਡੇ ਆਏ ਸਵਾਲ ਸੀ ਉਹ ਆਪਾਂ ਨਹੀਂ ਡਾਕਟਰ ਸਾਹਿਬ ਦੇ ਅੱਗੇ ਰੱਖ ਸਕੇ ਸਾਰੇ, ਅਤੇ ਉੱਦਾਂ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਆਪਾਂ ਅੱਗੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਦੇ ਰਹਾਂਗੇ। ਜਿੱਦਾਂ ਇੱਕ ਸਵਾਲ ਸੀ ਤੁਹਾਡਾ ਕਿ ਤੁਹਾਡੇ ਹਸਬੈਂਡ ਦੇ ਜਲਨ ਹੁੰਦੀ ਆ ਉਹਨਾਂ ਦੇ ਰਾਤ ਸੀਨੇ ਦੇ ਵਿੱਚ, ਸੋ ਜ਼ਿਆਦਾ ਵਾਰ ਵੈਸੇ ਤਾਂ ਡਾਕਟਰ ਦੇ ਨਾਲ ਤੁਸੀਂ ਸਲਾਹ ਜ਼ਰੂਰ ਕਰ ਲਓ, ਪਰ ਇੱਕ ਚੀਜ਼ ਜਿਹੜੀ ਇਨਸਾਨ ਆਪਣੇ ਆਪ ਦੇ ਵਿੱਚ ਕਰ ਸਕਦਾ ਹੁੰਦਾ ਵਾ ਉਹ ਇਹ ਆ ਕਿ ਤੁਸੀਂ ਆਪਣੀ ਡਾਇਟ ਬਦਲ ਕੇ ਤੁਸੀਂ ਵੇਖ ਸਕਦੇ ਹੋ। ਕਈ ਵਾਰੀ ਆਪਾਂ ਗਲਤ ਡਾਇਟ ਖਾ ਰਹੇ ਹੁੰਦੇ ਹਾਂ ਅਤੇ ਪਹਿਲਾਂ ਤੱਕ ਉਹ ਸਾਨੂੰ ਕੋਈ ਨੁਕਸਾਨ ਨਹੀਂ ਕਰਦੀ, ਪਰ ਇੱਕ ਸਮਾਂ ਆਉਂਦਾ ਵਾ ਜਦੋਂ ਉਹ ਫਿਰ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੀ ਆ। ਸੋ ਜਿਹੜਾ ਖੱਟਾ ਤਲਿਆ ਭਾਰਾ ਖਾਣਾ ਆ ਉਹਦਾ ਪਰਹੇਜ ਕਰਕੇ ਵੇਖੋ, ਟਾਈਮ ਦੇ ਨਾਲ ਖਾਓ ਜੇ ਰਾਤ ਨੂੰ ਸਮੱਸਿਆ ਆਉਂਦੀ ਹੈ, ਅਤੇ ਕੋਸ਼ਿਸ਼ ਕਰੋ ਕਿ ਆਪਣਾ ਡਾਇਟ ਪਲਾਨ ਚੇਂਜ ਕਰ ਲਓ, ਤੁਸੀਂ ਡਿਨਰ ਅਰਲੀ ਕਰ ਲਓ, ਥੋੜ੍ਹਾ ਜਿਹਾ ਸਰੀਰ ਨੂੰ ਵਿੱਚ ਤੁਸੀਂ ਸਾਹ ਵੀ ਦਿਓ, ਅਤੇ ਬਾਕੀ ਜਿਹੜੀ ਗੱਲ ਡਾਕਟਰ ਸਾਹਿਬ ਕਰਕੇ ਗਏ ਉਹਦੇ ਨਾਲ ਵੀ ਸਮੱਸਿਆ ਆਉਂਦੀ ਹੈ। ਟੂ ਮੱਚ ਜੇ ਤੁਸੀਂ ਚਾਹ ਪੀਂਦੇ ਹੋ, ਟੂ ਮੱਚ ਜੇ ਤੁਸੀਂ ਕੌਫੀ, ਹੁਣ ਟੂ ਮੱਚ ਦਾ ਕੋਈ ਡੈਫੀਨੇਸ਼ਨ ਨਹੀਂ ਹੈ ਕਿਸੇ ਦੇ ਲਈ ਉਹ ਇੱਕ ਕੱਪ ਵੀ ਟੂ ਮੱਚ ਹੋ ਸਕਦਾ, ਸੋ ਉਹ ਤੁਸੀਂ ਛੱਡ ਕੇ ਵੇਖਣੇ। ਵੈਸੇ ਇੱਕ ਸੁਝਾਅ ਜਿਹੜਾ ਮੰਨਿਆ ਜਾਂਦਾ ਵਾ ਕੌਫੀ ਦੇ ਬਾਰੇ ਜਾਂ ਚਾਹ ਦੇ ਬਾਰੇ ਜਾਂ ਕਿਸੇ ਵੀ ਤਰ੍ਹਾਂ ਦੀ ਕੌਫੀਨ ਦੇ ਬਾਰੇ, ਅਤੇ ਇੱਕ ਬੜਾ ਵਧੀਆ ਇੱਕ ਸੁਝਾਅ ਜਿਹੜਾ ਅੱਜ ਕੱਲ੍ਹ ਚੱਲਦਾ ਹੈ ਉਹ ਇਹ ਆ ਕਿ ਤੁਸੀਂ ਇੱਕ ਹਫ਼ਤਾ ਆਪਣੇ ਸਰੀਰ ਨੂੰ ਕੌਫੀਨ ਤੋਂ ਬ੍ਰੇਕ ਦਿਓ, ਉਹਦੇ ਨਾਲ ਤੁਹਾਡੀਆਂ ਕਾਫ਼ੀ ਸਾਰੀਆਂ ਚੀਜ਼ਾਂ ਤੁਹਾਡੀ ਬੋਡੀ ਦੇ ਵਿੱਚ ਠੀਕ ਹੋ ਜਾਂਦੀਆਂ। ਸੋ ਤੁਹਾਨੂੰ ਕੰਪਲੀਟ ਬੰਦ ਕਰਨ ਦੇ ਲਈ ਕਿਹਾ ਜਾਂਦਾ, ਹਾਂ ਉਸ ਤੋਂ ਬਾਅਦ ਤੁਹਾਨੂੰ ਜੇ ਫਾਇਦਾ ਹੋਵੇ ਤਾਂ ਉਹ ਚੀਜ਼ਾਂ ਤੁਸੀਂ ਪੱਕੇ ਤੌਰ ਦੇ ਉੱਤੇ ਛੱਡ ਜਾਂ ਘਟਾ ਸਕਦੇ ਹੋ, ਪਰ ਤੁਸੀਂ ਸੋਚ ਕੇ ਕਰਕੇ ਆਪਾਂ ਕਰਦੇ ਕੀ ਹਾਂ, ਇੱਕ ਪਾਸਿਓ ਆਪਾਂ ਕੌਫੀ ਘਟਾਉਂਦੇ ਹਾਂ ਅਤੇ ਦੂਸਰੇ ਪਾਸੇ ਉਹੀ ਡੋਜ਼ ਆਪਾਂ ਚਾਹ ਤੋਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਚਾਹ ਘਟਾਉਂਦੇ ਹਾਂ ਤਾਂ ਫਿਰ ਕਈ ਐਨਰਜੀ ਡਰਿੰਕ ਪੀਣ ਲੱਗ ਪੈਂਦੇ, ਉੱਥੋਂ ਹਟਦੇ ਆ ਅਤੇ ਕਈ ਸੋਫਟ ਡਰਿੰਕ, ਕਈ ਜੂਸ, ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਕੌਫੀਨ ਲੈ ਕੇ ਉਹ ਆਪਣੀ ਸੁਸਤੀ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਪਰ ਮਸਲਾ ਇਹ ਆ ਕਿ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਤੱਤ ਆ ਉਹ ਉਹੋ ਹੀ ਆ, ਉਹ ਜੇ ਕਫੀਨ ਤੁਸੀਂ ਇੱਕ ਚੀਜ਼ 'ਚੋਂ ਲੈ ਲਈ ਜਾਂ ਦੂਸਰੀ 'ਚੋਂ ਲੈ ਲਈ ਉਹ ਵਨ ਐਂਡ ਸੇਮ ਥਿੰਗ ਆ। ਸੋ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਇੱਕ ਹਫ਼ਤਾ ਲਗਾਤਾਰ, ਜਿਨ੍ਹਾਂ ਨੂੰ ਹਲੇ ਨਹੀਂ ਵੀ ਕੋਈ ਪ੍ਰੋਬਲਮ ਹੋ ਰਹੀ ਉਹ ਵੀ ਇੱਕ ਇੱਕ ਹਫ਼ਤੇ ਦੀ ਤੁਸੀਂ ਬ੍ਰੇਕ, ਜਾਂ ਫਿਰ ਆਪਾਂ ਕਹਿੰਦੇ ਨੇ ਆਪਾਂ ਸਹੁੰ ਪਾਈ ਹੈ, ਸੋ ਇੱਕ ਇੱਕ ਹਫ਼ਤੇ ਦੀ ਵਿੱਚ ਤੁਸੀਂ ਜਿਹੜੀ ਉਹਨੂੰ ਬ੍ਰੇਕ ਦਿਓ, ਅਤੇ ਫਿਰ ਵੇਖੋ ਕਿ ਤੁਹਾਡੀ ਸਿਹਤ ਦੇ ਉੱਤੇ ਉਹਦੇ ਨਾਲ ਕੀ ਫਾਇਦੇ ਨੁਕਸਾਨ ਨੇ। ਕਿਉਂਕਿ ਆਪਾਂ ਅਕਸਰ ਮੰਨਦੇ ਹਾਂ ਕੌਫੀ ਦੇ ਬਾਰੇ ਕਿ ਕੌਫੀ ਸਾਡੀ ਸੁਸਤੀ ਦੂਰ ਕਰ ਦਿੰਦੀ ਆ, ਐਂਗਜ਼ਾਇਟੀ ਦੂਰ ਕਰ ਦਿੰਦੀ ਆ, ਸਾਡਾ ਮੂਡ ਠੀਕ ਕਰ ਦਿੰਦੀ ਆ, ਪਰ ਸ਼ਾਇਦ ਇਹ ਤੁਹਾਡੀ ਜਾਣਕਾਰੀ ਗਲਤ ਹੋਵੇ। ਕਿਉਂਕਿ ਕਹਿੰਦੇ ਨੇ ਕਿ ਇੱਕ ਸਟੇਜ ਤੋਂ ਜਦੋਂ ਇਹ ਟੱਪਦੀ ਆ ਤਾਂ ਉਸ ਤੋਂ ਬਾਅਦ ਇਹੀ ਉਹ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਉਹ ਉਲਟਾ ਵਧਾ ਦਿੰਦੀ ਆ। ਜ਼ਿਆਦਾ ਕੌਫੀ ਪੀਣ ਦੇ ਕਰਕੇ ਤੁਹਾਡਾ ਪੇਟ ਅਪਸੈਟ ਹੋ ਸਕਦਾ, ਜ਼ਿਆਦਾ ਕੌਫੀ ਪੀਣ ਦੇ ਕਰਕੇ ਤੁਹਾਡੇ ਸੀਨੇ 'ਚ ਜਲਨ ਹੋ ਸਕਦੀ ਹੈ, ਜ਼ਿਆਦਾ ਕੌਫੀ ਪੀਣ ਦੇ ਕਰਕੇ ਤੁਹਾਡੀ ਹਾਰਟ ਬੀਟ ਵੀ ਤੇਜ਼ ਹੋ ਸਕਦੀ ਹੈ, ਜ਼ਿਆਦਾ ਕੌਫੀ ਪੀਣ ਦੇ ਕਰਕੇ ਤੁਸੀਂ ਡਿਜ਼ੀ ਵੀ ਫੀਲ ਕਰ ਸਕਦੇ ਹੋ, ਐਂਗਜ਼ਾਇਟੀ ਵੀ ਵੱਧ ਸਕਦੀ ਹੈ, ਤੁਹਾਡਾ ਪੇਟ ਵੀ ਖਰਾਬ ਹੋ ਸਕਦਾ ਵਾ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਤੁਸੀਂ ਰੈਸਟਲੈਸ ਵੀ ਫੀਲ ਕਰ ਸਕਦੇ ਹੋ। ਤੁਸੀਂ ਇੱਕ ਪਾਸੇ ਨੀਂਦ ਹਟਾਉਣ ਦੇ ਲਈ ਤੁਸੀਂ ਕੌਫੀ ਪੀਤੀ, ਪਰ ਉਹ ਨੀਂਦ ਸਰੀਰ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਅੱਜ ਕੱਲ੍ਹ ਹੌਲੀ ਹੌਲੀ ਜਦੋਂ ਤੁਸੀਂ ਵਾਰ ਵਾਰ ਇਹ ਚੀਜ਼ ਕਰੋਗੇ ਤਾਂ ਫਿਰ ਤੁਹਾਡਾ ਸਰੀਰ ਰੈਸਟਲੈਸ ਫੀਲ ਕਰੂਗਾ। ਸੋ ਉਲਟਾ ਜਿਹੜੀ ਚੀਜ਼ ਨੂੰ ਤੁਸੀਂ ਫਾਇਦੇ ਲਈ ਪੀਂਦੇ ਹੋ ਉਹ ਉਹਨਾਂ ਹੀ ਚੀਜ਼ਾਂ ਦੇ ਵਿੱਚ ਤੁਹਾਡਾ ਨੁਕਸਾਨ ਵੀ ਅੱਗੇ ਕਰਨਾ ਸ਼ੁਰੂ ਕਰ ਦਿੰਦੀ ਹੈ। ਅਤੇ ਬਾਕੀ ਕੋਸ਼ਿਸ਼ ਕਰੋ ਕਿ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੇ ਉਹ ਵੀ ਅਵੋਇਡ ਕਰਨ ਕੌਫੀ, ਜੇ ਪੀਣੀ ਹੈ ਤਾਂ ਬਹੁਤ ਮਾਈਲਡ ਜੇ ਰੂਪ ਦੇ ਵਿੱਚ ਲੈਣ। ਅਤੇ ਤੀਸਰੀ ਅਤੇ ਆਖਰੀ ਗੱਲ ਇਹ ਕਿ ਵੇਖੋ ਵੇਖੀ ਕੋਈ ਵੀ ਚੀਜ਼ ਕੰਜ਼ੂਮ ਨਾ ਕਰੋ, ਜੇ ਤੁਹਾਡੇ ਸਰੀਰ ਦੇ ਉੱਤੇ ਕੋਈ ਚੀਜ਼ ਕੰਜ਼ੂਮ ਕੀਤਿਆਂ ਕੋਈ ਫਰਕ ਪੈ ਰਿਹਾ ਤਾਂ ਕੋਸ਼ਿਸ਼ ਕਰੋ ਕਿ ਉਸ ਹਿਸਾਬ ਦੇ ਨਾਲ ਆਪਣੇ ਅਗਲੇ ਡਿਸੀਜ਼ਨ ਅਗਲੇ ਦਿਨ ਦਾ ਰੂਟੀਨ ਸੈੱਟ ਕਰ ਲਓ। ਇਹਨਾਂ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ। ਤੁਹਾਡੇ ਕੋਲੋਂ ਆਸ ਕਰਦੇ ਹਾਂ ਕਿ ਅੱਜ ਦੀਆਂ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਰਹੀਆਂ ਹੋਣਗੀਆਂ। ਰੇਡੀਓ ਹਾਂਜੀ 1674 AM।
3: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
9: ਸਮਿਥ ਲੇਨ ਬਾਈ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
7: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
10: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
11: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
10: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। रिलीज होवेगी 21 अगस्त नु।
8: रिदम बॉयज एंटरटेनमेंट प्रेजेंट्स बोल पावे ना बोल।
11: प्यार नु सुनन ली कन्ना दी नी दिल दी लोड़ हुंदी।
8: कुछ गल्लां कहनियां नहीं पैंदियां, बस महसूस करनियां पैंदियां ने।
11: एहो गल है ते मैं हुणे अपनी जुबान वट के हो जाना।
8: इस बार गल सिर्फ बोलन दी नहीं, दिल दी सुनन दी है।
12: जिंदगी किवें कटांगी, मैं नहीं रह सकती ओदे बिना, मैनू ओ चाहिदा।
8: रिलीजिंग वर्ल्ड वाइड 4th September, written and directed by Rakesh Dhawan. Love, emotions, other relationships di kahani. Bol paave na bol.
13: Australia cha apna kar lena hai ya construction karwani hai? Mortgage refinance karwani, navi car khareedni ya business nu aage vadhana hai? Ta tension kyun? Two-fold lending dandenong hai na? Home loan to refinancing tak, construction loan to business loan ya car loan. Har loan le 40 to vadh lenders de naal tuhade le best deal. Low credit score, welcome. Call Raj 0494-763-700 or WhatsApp 2-Fold Lending.
14: Je tusi bimar ho ta AI kol nahi, doctor kol janne ho. Fir kanuni masle vich, faisla khud kyun? Yaad rakho, delay in law is damage in life. फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने, बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au.
15: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सपनेयां दा एक मजबूत कर। हाउस एंड लैंड एक्सपर्ट्स Orbit Homes अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नु 0433-280-252 ते 0433-280-252
16: On Roads Honors Campaign सिर्फ सीमित समय लई हुन नवा BYD कार ले आओ शानदार ड्राइव अवे ऑफर्स दे नाल। BYD C-Lion 7 Premium सिर्फ $54,990, BYD C-Lion 8 Dynamic FWD सिर्फ $56,990 ते BYD Shark 6 Premium सिर्फ $57,900। एक खास ऑफर 1 अगस्त तो 30 सितंबर 2026 तक ऑर्डर करन वाले लई है, डिलीवरी 31 अक्टूबर 2026 तक। हो जानकारी लई आज ही BYD Caroline Springs नाल संपर्क करो एंड मेंशन प्रीडियो हांजी। BYD on roads on us. Conditions

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਪ੍ਰੋਫਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ?
0: ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਬਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ
1: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ
2: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
2: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
3: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾ ਮੈਨੂੰ ਉਹ ਚਾਹੀਦਾ
1: ਰਿਲੀਜ਼ਿੰਗ ਵਰਲਡ ਵਾਈਡ 4th ਸੈਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: On Roads Honors Campaign sirf seemit samay layi, hun nava BYD car le aao shandar drive away offers de naal. BYD C-Lion 7 Premium sirf $54,990, BYD C-Lion 8 Dynamic FWD sirf $56,990 te BYD Shark 6 Premium sirf $57,900. Ek khas offer 1 August to 30 September 2026 tak order karan walyan layi hai. Delivery 31 October 2026 tak. Hor jankari layi aaj hi BYD Caroline Springs naal sampark karo and mention Radio Hanji. BYD on roads on us. Conditions apply.
2: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4 September ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹਾਂਜੀ 1674 AM।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਅਗਸਤ ਮਹੀਨੇ ਦੀ 25 ਤਾਰੀਖ ਔਰ ਸਾਲ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆਂ ਦੀਆਂ ਖਬਰਾਂ ਲੈ ਕੇ ਆਏ ਹਾਂ ਰੇਡੀਓ ਹਾਂਜੀ ਦੇ ਸ਼ਾਮ ਦੇ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ, ਯਾਨੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਹਮੇਸ਼ਾ ਦੀ ਤਰ੍ਹਾਂ ਜਿਵੇਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਤੋਂ, ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆਵਾਂ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸੀਰੀਆ ਦੇ ਨਾਲ ਜੁੜੀ, ਜਿੱਥੇ ਕਰੀਬ 47 ਸਾਲ ਬਾਅਦ ਸੀਰੀਆ ਨੂੰ ਇੱਕ ਵੱਡੀ ਕੂਟਨੀਤਿਕ ਤੇ ਆਰਥਿਕ ਰਾਹਤ ਮਿਲੀ ਹੈ। ਅਮਰੀਕਾ ਨੇ ਅਧਿਕਾਰਕ ਤੌਰ ਦੇ ਉੱਤੇ ਸੀਰੀਆ ਨੂੰ ਅੱਤਵਾਦ ਪ੍ਰਾਯੋਜਿਤ ਕਰਨ ਯਾਨੀ ਕਿ ਸਪੋਂਸਰ ਕਰਨ ਵਾਲੇ ਦੇਸ਼ਾਂ ਦੀ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ, ਜਿਸ ਦੀ ਲੰਮੇ ਸਮੇਂ ਤੋਂ ਚੱਲਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਫੈਸਲਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਬਸ਼ਰ ਅਲ ਅਸਦ ਦੇ ਸ਼ਾਸਨ ਦੇ ਪਤਨ ਤੋਂ ਬਾਅਦ ਨਵੀਂ ਸੀਰੀਆਈ ਸਰਕਾਰ ਖੁਦ ਨੂੰ ਕੌਮਾਂਤਰੀ ਭਾਈਚਾਰੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸੀਰੀਆ ਨੇ ਹਾਲੀਆ ਸਾਲਾਂ ਦੇ ਵਿੱਚ ਕੌਮਾਂਤਰੀ ਅੱਤਵਾਦੀ ਸੰਗਠਨਾਂ ਤੋਂ ਦੂਰੀ ਬਣਾਈ ਹੈ ਤੇ ਖੇਤਰੀ ਸੁਰੱਖਿਆ ਦੇ ਨਾਂ ਦੇ ਉੱਤੇ ਕਈ ਕਦਮ ਚੁੱਕੇ ਨੇ। ਇਸ ਫੈਸਲੇ ਨੂੰ ਸੀਰੀਆ ਦੇ ਆਰਥਿਕ ਪੁਨਰ ਨਿਰਮਾਣ ਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਦਿਸ਼ਾ 'ਚ ਅਹਿਮ ਕਦਮ ਮੰਨਿਆ ਜਾ ਰਿਹਾ। ਅਮਰੀਕਾ ਨੇ ਸਾਲ 1979 'ਚ ਸੀਰੀਆ ਨੂੰ ਸਟੇਟ ਸਪੋਂਸਰ ਆਫ ਟੈਰਰਿਜ਼ਮ ਦੀ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ ਸੀ। ਇਸ ਟੈਗ ਦੇ ਕਾਰਨ ਸੀਰੀਆ ਦੇ ਉੱਤੇ ਕਈ ਕਿਸਮ ਦੀਆਂ ਆਰਥਿਕ ਵਿੱਤੀ ਪਾਬੰਦੀਆਂ ਲੱਗ ਗਈਆਂ ਸੀ, ਜਿਵੇਂ ਵਿਸ਼ਵ ਭਰ ਦੇ ਦੂਸਰੇ ਦੇਸ਼ਾਂ ਦੇ ਨਾਲ ਨਿਵੇਸ਼, ਬੈਂਕਿੰਗ ਲੈਣ ਦੇਣ, ਆਰਥਿਕ ਸਹਿਯੋਗ ਪ੍ਰਭਾਵਿਤ ਹੋਇਆ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਦਰਜੇ ਨੂੰ ਔਪਚਾਰਕ ਤੌਰ ਦੇ ਉੱਤੇ ਤਾਂ ਖਤਮ ਕਰ ਹੀ ਦਿੱਤਾ। ਇਸ ਦੇ ਨਾਲ ਹੀ ਹਯਾਤ ਤਹਿਰੀਰ ਅਲ ਸ਼ਾਮ ਯਾਨੀ HTS ਸੰਗਠਨ ਨੂੰ ਵੀ ਸਪੈਸ਼ਲ ਡੈਜ਼ੀਗਨੇਟਿਡ ਗਲੋਬਲ ਟੈਰਰਿਸਟ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ। ਹਾਲਾਂਕਿ ਵਿਭਾਗ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਸੀਰੀਆ ਦੇ ਉੱਤੇ ਪਾਬੰਦੀਆਂ ਹਟਾਉਣ ਦਾ ਮਤਲਬ ਕੀ ਇਹ ਹੈ ਕਿ ਅਮਰੀਕਾ ਵਿਸ਼ਵ ਭਰ ਦੇ ਵਿੱਚ ਅੱਤਵਾਦ ਦੀ ਸੂਚੀ ਨੂੰ ਲੈ ਕੇ ਆਪਣੇ ਰੁੱਖ ਦੇ ਅੰਦਰ ਕੋਈ ਬਦਲਾਅ ਕਰ ਰਹੇ ਹਨ। ਦੁਨੀਆਂ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਹ ਬਦਲਾਅ ਦੇਖਣ ਨੂੰ ਮਿਲਣਗੇ ਜਾਂ ਨਹੀਂ। ਹਾਲਾਂਕਿ ਅਮਰੀਕਾ ਨੇ ਜੁਲਾਈ ਮਹੀਨੇ 'ਚ ਇਹ ਸੰਕੇਤ ਦੇ ਦਿੱਤੇ ਸੀ ਕਿ ਸੀਰੀਆ ਨੂੰ ਇਸ ਟੈਰਰਿਸਟ ਸਪੋਂਸਰਡ ਲਿਸਟ ਦੇ ਵਿੱਚੋਂ ਬਾਹਰ ਕਰਨ ਦੇ ਉੱਤੇ ਉਹ ਵਿਚਾਰ ਕਰ ਰਹੇ ਨੇ ਤੇ ਰਾਸ਼ਟਰਪਤੀ ਅਰਸ਼ਦ ਅਹਿਮਦ ਅਲ ਸ਼ਰਾ ਦੀ ਅਗਵਾਈ ਦੇ ਵਿੱਚ ਸੀਰੀਆ ਨੂੰ ਵਧੇਰੇ ਹਮਾਇਤ ਦੇਣਾ ਚਾਹੁੰਦੇ ਨੇ। ਪਰ SDGT ਯਾਨੀ ਸਪੈਸ਼ਲੀ ਡੈਜ਼ੀਗਨੇਟਿਡ ਗਲੋਬਲ ਟੈਰਰਿਸਟ ਸੂਚੀ 'ਚੋਂ ਅਮਰੀਕਾ ਨੇ ਤਹਿਰੀਰ ਅਲ ਸ਼ਾਮ ਨੂੰ ਜਿਹੜਾ ਹਟਾਇਆ ਉਹ ਇੱਕ ਵੱਡਾ ਔਰ ਇੱਕ ਐਸਾ ਫੈਸਲਾ ਮੰਨਿਆ ਜਾ ਸਕਦਾ ਜਿਸ ਦੇ ਉੱਤੇ ਕਾਫੀ ਲੋਕ ਵਿਵਾਦ ਕਰਦੇ ਹੋਣਗੇ। ਉਹਨਾਂ ਕਿਹਾ ਕਿ ਸੀਰੀਆ ਦੇ ਲਈ ਨਵੀਂ ਸਰਕਾਰ ਕੌਮਾਂਤਰੀ ਅੱਤਵਾਦ ਤੋਂ ਦੂਰੀ ਬਣਾਉਣ ਦੇ ਲਈ ਕਈ ਕਦਮ ਚੁੱਕ ਰਹੀ ਹੈ। ਨਵੰਬਰ 'ਚ ਆਈਸਿਸ ਦੇ ਖਿਲਾਫ ਵੀ ਵਿਸ਼ਵ ਗਠਜੋੜ ਦੇ ਵਿੱਚ ਸ਼ਾਮਲ ਹੋ ਕੇ ਆਈਸਿਸ, ਅਲਕਾਇਦਾ, ਹਿਜਬੁੱਲਾ ਤੇ ਈਰਾਨ ਦੇ ਹਮਾਇਤੀ ਗੁੱਟਾਂ ਦੇ ਖਿਲਾਫ ਸੀਰੀਆ ਨੇ ਕਾਰਵਾਈ ਕੀਤੀ ਸੀ। ਵੈਸੇ ਸੀਰੀਆ ਨੂੰ ਬੇਸ਼ੱਕ ਗੈਰ ਅੱਤਵਾਦੀ ਸੂਚੀ ਦੇ ਵਿੱਚ ਰੱਖ ਦਿੱਤਾ, ਪਰ ਜਿਹੜੇ ਇਜ਼ਰਾਈਲ ਦੇ ਹਮਲੇ ਨੇ ਉਹ ਹਾਲੇ ਵੀ ਸੀਰੀਆ ਦੇ ਉੱਤੇ ਰੁਕ ਨਹੀਂ ਰਹੇ ਨੇ। ਖੈਰ ਇਜ਼ਰਾਈਲ ਦੀ ਗੱਲ ਹੁਣ ਤੁਰੀ ਹੋਇਆ ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਜਾਮਿਨ ਨੇਤਨਯਾਹੂ ਨੇ ਚੋਣਾਂ ਤੋਂ ਠੀਕ ਪਹਿਲਾਂ ਇੱਕ ਵੱਡਾ ਦਾਅਵਾ ਕੀਤਾ। ਸੋਮਵਾਰ ਦੇ ਦਿਨ ਨੇਤਨਯਾਹੂ ਨੇ ਕਿਹਾ ਕਿ ਈਰਾਨ ਨੇ ਉਹਨਾਂ ਦੇ ਬੇਟੇ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਉਹਨਾਂ ਇਹ ਨਹੀਂ ਦੱਸਿਆ ਕਿ ਕਥਿਤ ਸਾਜਿਸ਼ ਕਦੋਂ ਕਿਵੇਂ ਹੋਈ, ਕਿ ਬੇਟੇ ਨੂੰ ਕਦੋਂ ਨਿਸ਼ਾਨਾ ਬਣਾਉਣ ਦੀ ਤੇ ਕਿਵੇਂ ਕੋਸ਼ਿਸ਼ ਕੀਤੀ ਗਈ। ਪਰ ਨੇਤਨਯਾਹੂ ਦੇ ਦੋਸ਼ ਤੋਂ ਇਹ ਪਤਾ ਚੱਲਦਾ ਹੈ ਕਿ ਫਰਵਰੀ ਮਹੀਨੇ 'ਚ ਅਮਰੀਕਾ ਇਜ਼ਰਾਈਲ ਦਾ ਈਰਾਨ ਦੇ ਖਿਲਾਫ ਜਿਹੜਾ ਜੰਗ ਸ਼ੁਰੂ ਹੋਣ ਤੋਂ ਬਾਅਦ ਤਣਾਅ ਵਧਿਆ। ਉਸ ਦੇ ਵਿੱਚ ਹੁਣ ਤੱਕ ਨੇਤਨਯਾਹੂ ਨੇ ਨਿੱਜੀ ਤੌਰ ਦੇ ਉੱਤੇ ਇਸ ਦਾ ਲਾਹਾ ਨਹੀਂ ਸੀ ਖੱਟਿਆ। ਜਦੋਂ ਕਿਸੇ ਸਿਆਸਤਦਾਨ ਦੀ ਤਰਫ ਤੋਂ ਨਿੱਜੀ ਲਾਹਾ ਖੱਟਣ ਦਾ ਕੋਈ ਬਿਆਨ ਦਿੱਤਾ ਜਾਂਦਾ, ਜ਼ਾਹਰ ਜਿਹੀ ਗੱਲ ਹੈ ਕਿ ਇਸ ਦਰਮਿਆਨ ਚੋਣਾਂ ਨੇੜੇ ਹੋਣ ਕਰਕੇ ਇਹ ਬਿਆਨ ਜਿਹੜਾ ਹੈ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਇਜ਼ਰਾਈਲ ਦੇ ਵਿੱਚ ਬਣ ਰਿਹਾ। ਵੈਸੇ ਦੱਸ ਦਈਏ ਕਿ ਇਜ਼ਰਾਈਲ ਨੇ ਜਿਹੜੀ ਖਾਮਖਾ ਈਰਾਨ ਦੇ ਉੱਤੇ ਜੰਗ ਛੇੜੀ ਸੀ ਉਸ ਦੇ ਵਿੱਚ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮਨੇਈ ਤੇ ਦੂਸਰੇ ਵੱਡੇ ਈਰਾਨੀ ਨੇਤਾਵਾਂ ਨੂੰ ਖਤਮ ਕਰ ਦਿੱਤਾ ਸੀ। ਹੁਣ ਅਜਿਹੇ ਦੇ ਵਿੱਚ ਇਜ਼ਰਾਈਲ ਨੇ ਅਕਤੂਬਰ 27 ਤਰੀਕ ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ ਉਸ ਦੇ ਵਿੱਚੋਂ ਗੁਜ਼ਰਨਾ, ਔਰ ਚੋਣਾਂ ਤੋਂ 2 ਮਹੀਨੇ ਪਹਿਲਾਂ ਨੇਤਨਯਾਹੂ ਦੇ ਗੱਠਜੋੜ ਦੀ ਸਥਿਤੀ ਕਮਜ਼ੋਰ ਚੱਲ ਰਹੀ ਹੈ। ਸਰਵੇ ਦੱਸ ਰਹੇ ਨੇ ਕਿ ਉਹਨਾਂ ਦੀ ਹਾਲਤ ਇੰਨੀ ਕਮਜ਼ੋਰ ਹੈ ਕਿ ਮੁੜ ਤੋਂ ਸਰਕਾਰ ਬਣਾਉਣ ਦੀ ਹਾਲਤ ਦੇ ਵਿੱਚ ਉਹ ਨਜ਼ਰ ਨਹੀਂ ਆ ਰਹੇ। ਇਸੇ ਦਰਮਿਆਨ ਨੇਤਨਯਾਹੂ ਨੇ ਇਜ਼ਰਾਈਲ ਦੇ ਚੈਨਲ 14 ਨੂੰ ਫੋਨ ਦੇ ਉੱਤੇ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਇਹ ਦਾਅਵਾ ਕਰ ਦਿੱਤਾ ਕਿ ਇਜ਼ਰਾਈਲ ਦੇ ਵਿੱਚ ਉਹਨਾਂ ਦੇ ਬੇਟੇ ਨੂੰ ਕਤਲ ਕਰਨ ਦੀ ਕੋਸ਼ਿਸ਼ ਈਰਾਨ ਨੇ ਕੀਤੀ ਸੀ। ਪਰ ਇਸ ਦਾਅਵੇ ਦੇ ਨਾਲ ਇਜ਼ਰਾਈਲ ਦੀ ਅੰਦਰੂਨੀ ਸੁਰੱਖਿਆ ਦੇ ਉੱਤੇ ਵੀ ਸਵਾਲ ਉੱਠਣ ਲੱਗ ਪਏ ਨੇ ਕਿ ਜੇਕਰ ਅਜਿਹਾ ਹੋਣ ਦੀ ਕੋਸ਼ਿਸ਼ ਹੋਈ ਸੀ ਤਾਂ ਉਸ ਦੇ ਪਿੱਛੇ ਕਿਤੇ ਇਜ਼ਰਾਈਲ ਦਾ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਬੜਾ ਹੀ ਕਾਮਯਾਬ ਖੁਫੀਆ ਨੈਟਵਰਕ ਹੈ ਉਹ ਕਿਤੇ ਕਮਜ਼ੋਰ ਤਾਂ ਨਹੀਂ ਸੀ ਪੈ ਗਿਆ।
ਖੈਰ ਇਸ ਦਰਮਿਆਨ ਹੁਣ ਇਰਾਨ ਦੀਆਂ ਖਬਰਾਂ ਤੁਰੀਆਂ ਹੀ ਨੇ ਤਾਂ ਉੱਥੋਂ ਕੁਝ ਹੋਰ ਖਬਰਾਂ ਦੀ ਸਾਂਝ ਪਾ ਲਈਏ। ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਇੱਕ ਤੇਲ ਟੈਂਕਰ ਦੇ ਉੱਤੇ ਇੱਕ ਅਣਜਾਣ ਪ੍ਰੋਜੈਕਟਾਈਲ ਦੇ ਨਾਲ ਹਮਲਾ ਕਿੱਥੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਬ੍ਰਿਟਿਸ਼ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਆਰਗੇਨਾਈਜੇਸ਼ਨ ਦੇ ਮੁਤਾਬਕ ਹਮਲੇ ਤੋਂ ਬਾਅਦ ਟੈਂਕਰ ਦਾ ਇੰਜਨ ਰੂਮ ਹਾਦਸੇ ਦਾ ਸ਼ਿਕਾਰ ਹੋਇਆ ਔਰ ਜਹਾਜ਼ ਡਿਸੇਬਲ ਹੋ ਗਿਆ। ਯੂਕੇ MTO ਨੇ ਟੈਂਕਰ ਦੇ ਕਪਤਾਨ ਨੂੰ ਘਟਨਾ ਦੀ ਟੈਂਕਰ ਦੇ ਕਪਤਾਨ ਦੀ ਤਰਫ ਤੋਂ ਯੂਕੇ MTO ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਉਹਨਾਂ ਦੇ ਮੁਤਾਬਕ ਇਹ ਘਟਨਾ ਓਮਾਨ ਦੇ ਜਲ ਖੇਤਰ ਦੇ ਵਿੱਚ ਅਲ ਸ਼ੀਸ਼ਾ ਇਲਾਕੇ ਤੋਂ ਕਰੀਬ 16 ਕਿਲੋਮੀਟਰ ਉੱਤਰ ਪੂਰਬ ਦੇ ਵੱਲ ਹੋਈ ਹੈ। ਸੋਮਵਾਰ ਦੀ ਸ਼ਾਮ ਜਾਰੀ ਬਿਆਨ ਦੇ ਵਿੱਚ ਯੂਕੇ MTO ਨੇ ਇਹ ਵੀ ਦੱਸਿਆ ਹੈ ਕਿ ਤੇਲ ਟੈਂਕਰ ਦੇ ਕਪਤਾਨ ਨੇ ਜਹਾਜ਼ ਦੇ ਉੱਤੇ ਅਣਜਾਣ ਪ੍ਰੋਜੈਕਟਾਈਲ ਦੀ ਚਪੇਟ ਦੇ ਵਿੱਚ ਆਉਣ ਤੋਂ ਬਾਅਦ ਜਹਾਜ਼ ਦੀ ਆਵਾਜਾਈ ਰੋਕਣ ਦੇ ਬਾਰੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀ। ਉਸ ਤੋਂ ਬਾਅਦ ਇਹ ਵੀ ਦੱਸਿਆ ਸੀ ਕਿ ਜਹਾਜ਼ ਦੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਨੇ। ਉਹਨਾਂ ਦੀ ਹਾਲਤ ਆਮ ਦੀ ਤਰ੍ਹਾਂ ਹੀ ਦੱਸੀ ਗਈ। ਇਸ ਤੋਂ ਇੱਕ ਦਿਨ ਪਹਿਲਾਂ ਵੀ ਯੂਕੇ MTO ਨੇ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਵਪਾਰਕ ਜਹਾਜ਼ਾਂ ਦੀ ਆਵਾਜਾਈ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ ਤੇ ਕਿਹਾ ਸੀ ਕਿ ਪਿਛਲੇ 48 ਘੰਟਿਆਂ ਦੇ ਦਰਮਿਆਨ ਇਸ ਸਮੁੰਦਰੀ ਮਾਰਗ ਦੇ ਉੱਤੇ ਵਪਾਰਕ ਜਹਾਜ਼ ਜਿਹੜੇ ਨੇ ਉਹ ਘੱਟ ਹੀ ਆਏ ਨੇ, ਜ਼ਿਆਦਾ ਆਵਾਜਾਈ ਜਿਹੜੀ ਹੋ ਨਹੀਂ ਸਕੀ। ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਆਨ ਨੇ ਸੋਮਵਾਰ ਦੀ ਸ਼ਾਮ ਪਾਕਿਸਤਾਨ ਦੇ ਫੌਜ ਪ੍ਰਮੁੱਖ ਆਸਿਮ ਮੁਨੀਰ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਦਰਮਿਆਨ ਉਹਨਾਂ ਨੇ ਅਮਰੀਕਾ ਤੇ ਇਰਾਨ ਦੇ ਪ੍ਰਤੀ ਆਪਣਾ ਲਹਿਜ਼ਾ ਤੇ ਰਵੱਈਆ ਬਦਲਣ ਦੀ ਅਪੀਲ ਕੀਤੀ। ਪਜ਼ਿਸ਼ਕੀਆਨ ਨੇ ਕਿਹਾ ਕਿ ਦਬਾਅ ਤੇ ਧੌਂਸ ਦੇ ਜ਼ਰੀਏ ਅੱਗੇ ਵਧਣ ਦੀ ਬਜਾਏ ਸਮਝੌਤਿਆਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਹੋਰ ਜ਼ਿਆਦਾ ਆਸਾਨ ਹੋਣੀ ਚਾਹੀਦੀ ਹੈ। ਇਰਾਨ ਦੀ ਖਬਰ ਏਜੰਸੀ IRNA ਦੇ ਮੁਤਾਬਕ ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਦਾ ਕਾਨੂੰਨ ਕੌਮਾਂਤਰੀ ਪੱਧਰ ਦੇ ਉੱਤੇ ਬਣਾਏ ਗਏ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ। ਇਰਾਨ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਉਹ ਸਵੀਕਾਰ ਨਹੀਂ ਕਰਦੇ ਤੇ ਇਸਲਾਮਾਬਾਦ ਐਕੋਰਡ ਦਾ ਪਾਲਣ ਹੋਣਾ ਚਾਹੀਦਾ। ਇਰਾਨੀ ਰਾਸ਼ਟਰਪਤੀ ਨੇ ਪਾਕਿਸਤਾਨ ਦੀ ਵਿਚੋਲਗੀ ਦੇ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। ਉਹਨਾਂ ਉਮੀਦ ਜਤਾਈ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਲਗਾਤਾਰ ਸਹਿਯੋਗ ਦੇ ਚੱਲਦਿਆਂ ਇਸਲਾਮਾਬਾਦ ਐਕੋਰਡ ਦੇ ਟੀਚੇ ਹਾਸਲ ਕੀਤੇ ਜਾ ਸਕਣਗੇ। ਇਸ MOU ਨੂੰ ਜੂਨ ਮਹੀਨੇ ਦੇ ਵਿੱਚ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ ਇਰਾਨ ਤੇ ਅਮਰੀਕਾ ਦੇ ਦਰਮਿਆਨ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੋਮਵਾਰ ਦੇ ਦਿਨ ਜਨਰਲ ਆਸਿਮ ਮੁਨੀਰ ਨੇ ਅਲੱਗ ਅਲੱਗ ਬੈਠਕਾਂ 'ਚ ਇਰਾਨ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਤੇ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸੈਕਟਰੀ ਮੋਹਸਿਨ ਰਜਾਈ ਦੇ ਨਾਲ ਵੀ ਅਮਰੀਕਾ ਦੇ ਸਮਝੌਤੇ ਦੇ ਬਾਰੇ ਗੱਲ ਕੀਤੀ ਸੀ ਤੇ ਇਰਾਨੀ ਨੇਤਾਵਾਂ ਨੇ ਇਹੀ ਸਲਾਹ ਉਹਨਾਂ ਨੂੰ ਦਿੱਤੀ ਸੀ ਕਿ ਜੇਕਰ ਸਾਡੀ ਗੱਲ ਤੁਸੀਂ ਅਮਰੀਕਾ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਇਹੀ ਕਹੋ ਕਿ ਅਮਰੀਕਾ ਪਹਿਲਾਂ ਇਸ ਸਮਝੌਤੇ ਦਾ ਪਾਲਣ ਕਰੇ। ਖੈਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਤੋਂ ਇੰਪੋਰਟ ਹੋਣ ਵਾਲੀਆਂ ਕਾਰਾਂ, ਟਰੱਕਾਂ ਤੇ ਆਟੋ ਪਾਰਟਸ ਦੇ ਉੱਤੇ ਟੈਰਿਫ ਨੂੰ 25% ਤੋਂ ਵਧਾ ਕੇ 50% ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ ਸੋਮਵਾਰ ਦੇ ਦਿਨ ਕੈਨੇਡਾ ਦੇ ਆਟੋ ਸੈਕਟਰ ਦੇ ਉੱਤੇ ਟੈਰਿਫ ਦੁੱਗਣਾ ਕਰਨ ਦੀ ਗੱਲ ਕੀਤੀ ਤੇ ਕਿਹਾ ਕਿ ਨਵਾਂ ਟੈਰਿਫ 1 January ਤੋਂ ਲਾਗੂ ਕਰ ਦਿੱਤਾ ਜਾਏਗਾ। ਧਮਕੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਟ੍ਰੇਡ ਦੇ ਨਾਲ ਜੁੜੀ ਹੋਈ ਗੱਲਬਾਤ ਖਤਮ ਹੋ ਚੁੱਕੀ ਹੈ ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਤਣਾਅ ਇਸ ਵਕਤ ਸਿਖਰ ਤੇ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ ਤਾਜ਼ਾ ਟੈਰਿਫ ਦੇ ਜਿਹੜੇ ਬਿਆਨ ਨੇ ਉਸ ਨੂੰ ਲੈ ਕੇ ਇੱਕ ਧਮਕੀ ਦੱਸਿਆ ਸੀ। ਉਹਨਾਂ ਨੇ ਟਰੰਪ ਦੇ ਉੱਤੇ ਕੈਨੇਡਾ ਦੇ ਆਟੋ ਸੈਕਟਰ ਨੂੰ ਖਤਮ ਕਰਨ ਦੀ ਕੋਸ਼ਿਸ਼ ਦਾ ਦੋਸ਼ ਵੀ ਮੜਿਆ ਸੀ। ਕਾਰਨੀ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਸਹੀ ਰਵੱਈਏ ਦੇ ਨਾਲ ਗੱਲਬਾਤ ਦੀ ਟੇਬਲ ਦੇ ਉੱਤੇ ਪਰਤਦਾ ਤਾਂ ਕੈਨੇਡਾ ਵੀ ਗੱਲਬਾਤ ਕਰਨ ਦੇ ਲਈ ਤਿਆਰ ਹੈ। ਪਹਿਲਾਂ ਹੋਈ ਗੱਲਬਾਤ ਨੂੰ ਲੈ ਕੇ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਸੀ ਕਿ ਅਮਰੀਕਾ ਨੇ ਗੱਲਬਾਤ ਨੂੰ ਆਖਰੀ ਗੇੜ ਦੇ ਵਿੱਚ ਇਹ ਕਹਿ ਕੇ ਲਟਕਾ ਦਿੱਤਾ ਸੀ ਕਿ ਜਿਹੜੀਆਂ ਮੰਗਾਂ ਕੈਨੇਡਾ ਦੇ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਉਹ ਕੈਨੇਡਾ ਦੇ ਲੋਕਾਂ ਦੇ ਲਈ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਹੋ ਸਕਦੀਆਂ। ਇਸ ਕਰਕੇ ਉਹਨਾਂ ਨੂੰ ਕੈਨੇਡੀਅਨ ਧਿਰ ਦੀ ਤਰਫ ਤੋਂ ਸਵੀਕਾਰ ਨਹੀਂ ਕੀਤਾ ਗਿਆ। ਇਹਨਾਂ ਦੇ ਵਿੱਚ ਇੱਕ ਮੰਗ ਇਹ ਵੀ ਸੀ ਕਿ ਜਿਸ ਦੇ ਤਹਿਤ ਕੈਨੇਡਾ ਕਿਹਨਾਂ ਦੇਸ਼ਾਂ ਦੇ ਨਾਲ ਵਪਾਰਕ ਸਮਝੌਤੇ ਕਰਦਾ ਉਸ ਦੇ ਉੱਤੇ ਵੀ ਲਿਮਿਟ ਜਿਹੜੀ ਉਹ ਅਮਰੀਕਾ ਲਗਾਵੇ। ਉੱਥੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਲਈ ਕੈਨੇਡਾ ਹੀ ਜ਼ਿੰਮੇਵਾਰ ਹੈ। US ਟ੍ਰੇਡ ਰਿਪ੍ਰੈਜ਼ੈਂਟੇਟਿਵ ਜੇਮੀਜ਼ਨ ਗਿਰੀਅਰ ਨੇ ਸੋਮਵਾਰ ਦੇ ਦਿਨ CNBC ਦੇ ਨਾਲ ਗੱਲਬਾਤ ਦੇ ਵਿੱਚ ਕਿਹਾ ਸੀ ਕਿ ਅਸਲ ਦੇ ਵਿੱਚ ਕੈਨੇਡਾ ਅਮਰੀਕਾ ਤੋਂ ਵਧੇਰੇ ਉਮੀਦਾਂ ਰੱਖ ਰਿਹਾ ਸੀ ਜਿਸ ਨੂੰ ਅਮਰੀਕਾ ਸਵੀਕਾਰ ਨਹੀਂ ਸੀ ਕਰ ਰਿਹਾ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ, ਜਿੱਥੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ CJP ਕਾਂਗਰਸ ਜਨਤਾ ਪਾਰਟੀ ਇੱਕ ਵਾਰ ਫਿਰ ਤੋਂ ਅੰਦੋਲਨ ਕਰਨ ਦੀ ਤਿਆਰੀ 'ਚ ਹੈ। CJP ਨੇ 5 September 2026 ਨੂੰ ਨਵੀਂ ਦਿੱਲੀ ਦੇ ਵਿੱਚ ਦੇਸ਼ ਪੱਧਰੀ ਸ਼ਾਂਤੀਪੂਰਨ ਰੋਸ ਮਾਰਚ ਕਰਨ ਦਾ ਸੱਦਾ ਦਿੱਤਾ ਹੈ। CJP ਦਾ ਇਹ ਫੈਸਲਾ ਉਹਨਾਂ ਦੀ ਕੌਮੀ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਲਿਆ ਗਿਆ। ਬੈਠਕ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਵਾਅਦਾ ਖਿਲਾਫੀ ਦਾ ਦੋਸ਼ ਵੀ ਮੜਿਆ। ਕਿਹਾ ਹੈ ਕਿ ਸਰਕਾਰ ਨੇ 25 July ਨੂੰ ਜਦੋਂ ਇਹ ਵਾਅਦਾ ਕਰ ਲਿਆ ਸੀ ਕਿ ਨੌਜਵਾਨਾਂ ਦੇ ਉੱਤੇ ਪਏ ਹੋਏ ਕੇਸ ਵਾਪਸ ਲਏ ਜਾਣਗੇ,
ਇਹਨਾਂ ਨੀਟ ਪੇਪਰ ਪ੍ਰੀਖਿਆ ਦੇ ਦਰਮਿਆਨ ਕੈਂਸਲ ਹੋਣ ਦੀ ਘਟਨਾਵਾਂ ਦੇ ਵਿੱਚ ਜਿਹੜੇ ਵਿਦਿਆਰਥੀਆਂ ਨੇ ਸੁਸਾਈਡ ਕੀਤਾ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਤੇ ਦੂਸਰੀਆਂ ਹੋਰ ਕਈ ਮੰਗਾਂ। ਸਰਕਾਰ ਨੇ ਕਹਿ ਤਾਂ ਦਿੱਤਾ ਕਿ ਇਹ ਮੰਗਾਂ ਨੂੰ ਉਹ ਸਵੀਕਾਰ ਕਰਨਗੇ ਪਰ ਹਾਲੇ ਤੱਕ ਨਹੀਂ ਕੀਤੀਆਂ ਗਈਆਂ। ਸਰਕਾਰ ਦੇ ਭਰੋਸੇ ਦੇ ਉੱਤੇ ਹੀ ਜੰਤਰ ਮੰਤਰ ਤੋਂ ਸ਼ੁਰੂ ਹੋਇਆ ਜਿਹੜਾ ਦੇਸ਼ ਪੱਧਰੀ ਅੰਦੋਲਨ ਸੀ ਉਹ ਵਾਪਸ ਲਿਆ ਗਿਆ ਸੀ ਪਰ ਇਸ ਦੇ ਇੱਕ ਮਹੀਨੇ ਬਾਅਦ ਵੀ ਕੇਂਦਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਦਰਮਿਆਨ CJP ਨੇ ਖਾਸ ਤੌਰ ਤੇ ਪੂਰੇ ਦੇਸ਼ ਦੇ ਵਿੱਚ ਦਰਜ FIRs ਨੂੰ ਲੈ ਕੇ ਸਰਕਾਰ ਦੇ ਖਿਲਾਫ ਰੁਖ ਕੀਤਾ। CJP ਦੀ ਵਰਕਿੰਗ ਕਮੇਟੀ ਦੀ ਬੈਠਕ 'ਚ ਸਰਬਸੰਮਤੀ ਦੇ ਨਾਲ ਇਸ ਮਾਰਚ ਦਾ ਫੈਸਲਾ ਲਿਆ ਗਿਆ। ਵੈਸੇ CJP ਇਹਨਾਂ ਦਿਨਾਂ ਦੇ ਵਿੱਚ ਸਕੂਲਾਂ ਦੇ ਅੰਦਰ ਜਾ ਕੇ ਵੀ ਪੜਤਾਲਾਂ ਕਰ ਰਹੀ ਹੈ ਔਰ ਕੇਂਦਰ ਸਰਕਾਰ ਦੇ ਉੱਤੇ ਇਲਜ਼ਾਮ ਮੜੇ ਜਾ ਰਹੇ ਨੇ ਕਿ ਭਾਰਤ ਦੇ ਸਕੂਲਾਂ ਦੀ ਖਸਤਾ ਹਾਲਤ ਦੇ ਲਈ ਖਾਸ ਤੌਰ ਦੇ ਉੱਤੇ BJP ਸ਼ਾਸਤ ਸੂਬਿਆਂ ਦੇ ਵਿੱਚ ਸਰਕਾਰਾਂ ਜ਼ਿੰਮੇਦਾਰ ਨੇ। ਬਿਹਾਰ ਦੇ ਵਿੱਚ ਜਦੋਂ ਮਿਡ ਡੇ ਮੀਲ ਸਕੀਮ ਦੇ ਅੰਦਰ ਖਾਣੇ ਦੇ ਵਿੱਚ ਲੂਣ ਦੀ ਜਗ੍ਹਾ ਸਰਫਾ ਰਲਾ ਕੇ ਦੇ ਦਿੱਤਾ ਜਾਂਦਾ ਹੈ ਐਸੇ ਤਰੀਕੇ ਦੇ ਨਾਲ ਮਿਡ ਡੇ ਮੀਲ ਦੀਆਂ ਖਬਰਾਂ ਖਤਮ ਨਹੀਂ ਹੋਈਆਂ ਨੇ। ਹੁਣ ਤਾਜ਼ਾ ਖਬਰ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਤੋਂ ਆਈ ਹੈ ਜਿੱਥੇ ਰਾਣਪੁਰ ਥਾਣਾ ਖੇਤਰ ਦੇ ਵਿੱਚ ਪੁਣੀਆਂ ਦੇਵਰੀ ਨਾਂ ਦੇ ਪਿੰਡ ਦੇ ਅੰਦਰ ਇੱਕ ਸਰਕਾਰੀ ਸਕੂਲ ਦੇ ਵਿੱਚ ਮਿਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ 27 ਬੱਚਿਆਂ ਦੀ ਤਬੀਅਤ ਅਚਾਨਕ ਵਿਗੜ ਗਈ। ਹੜਕੰਪ ਮੱਚ ਗਿਆ। ਸਕੂਲ 'ਚ ਬੱਚਿਆਂ ਨੂੰ ਦੁਪਹਿਰ ਦੇ ਖਾਣੇ 'ਚ ਕੱਦੂ ਦੀ ਸਬਜ਼ੀ ਪਰੋਸੀ ਗਈ ਸੀ। ਖਾਣੇ ਤੋਂ 2 ਘੰਟੇ ਬਾਅਦ ਹੀ ਸਾਰੇ ਬੱਚਿਆਂ ਨੂੰ ਉਲਟੀਆਂ, ਦਸਤ, ਚੱਕਰਾਂ, ਕਮਜ਼ੋਰੀ ਦੀਆਂ ਸ਼ਿਕਾਇਤਾਂ ਹੋਣ ਲੱਗ ਪਈਆਂ। ਬੱਚਿਆਂ ਦੀ ਵਿਗੜਦੀ ਹਾਲਤ ਦੇਖਦੇ ਹੋਇਆਂ ਪਰਿਵਾਰਕ ਮੈਂਬਰਾਂ 'ਚ ਵੀ ਅਫੜਾ ਤਫੜੀ ਮੱਚ ਗਈ। ਤੁਰੰਤ ਬੱਚਿਆਂ ਨੂੰ ਇਲਾਜ ਦੇ ਲਈ ਨਿਊ ਮੈਡੀਕਲ ਕਾਲਜ ਹਸਪਤਾਲ ਲੈ ਕੇ ਪਹੁੰਚੇ। ਹਸਪਤਾਲ ਪ੍ਰਸ਼ਾਸਨ ਵੱਲੋਂ 14 ਬੱਚਿਆਂ ਨੂੰ ਵਾਰਡ ਦੇ ਵਿੱਚ ਦਾਖਲ ਕਰਵਾਇਆ ਗਿਆ ਜਦਕਿ ਬਾਕੀ ਦੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਵੀ ਭੇਜ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਮੌਕੇ ਦੇ ਉੱਤੇ ਹਸਪਤਾਲ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲ 'ਚ ਬਣੇ ਹੋਏ ਖਾਣੇ ਦੇ ਸੈਂਪਲ ਲਏ ਗਏ ਨੇ, ਜਾਂਚ ਦੇ ਲਈ ਭੇਜੇ ਗਏ ਨੇ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਕਿ ਤਬੀਅਤ ਖਾਣੇ ਦੀ ਖਰਾਬੀ ਦੀ ਵਜ੍ਹਾ ਦੇ ਚੱਲਦਿਆਂ ਵਿਗੜੀ ਹੈ ਜਾਂ ਫਿਰ ਕੋਈ ਹੋਰ ਵਜ੍ਹਾ ਸੀ। ਹਾਲਾਂਕਿ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਨਹੀਂ ਮੰਨੀ ਜਾ ਸਕਦੀ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਦੀ ਸਿਹਤ ਜਿਹੜੀ ਹੈ ਵਿਗੜ ਰਹੀ ਹੋਵੇ। ਉੱਥੇ ਹੀ ਅਗਲੀ ਖਬਰ ਜਿਹੜੀ ਉਹ ਕਾਫੀ ਹੈਰਾਨ ਵੀ ਕਰ ਸਕਦੀ ਹੈ। ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਫਿਰ ਤੋਂ 21 ਦਿਨ ਦੀ ਫੜਲੋ ਮਿਲੀ ਹੈ। ਖਬਰ ਏਜੰਸੀ PTI ਦੇ ਮੁਤਾਬਕ ਇਹ ਜਾਣਕਾਰੀ ਅੱਜ ਦੇ ਦਿਨ ਸਵੇਰ ਵੇਲੇ ਸਾਂਝੀ ਕੀਤੀ ਗਈ ਹੈ। ਨਿਊਜ਼ ਏਜੰਸੀ ਦੇ ਮੁਤਾਬਕ ਫੜਲੋ ਦੀ ਮਿਆਦ ਇਸ ਵਕਤ ਰਾਮ ਰਹੀਮ ਨੂੰ ਸਿਰਸਾ ਸਥਿਤ ਆਪਣੇ ਡੇਰੇ ਦੇ ਹੈੱਡਕੁਆਟਰ ਦੇ ਵਿੱਚ ਰਹਿਣ ਦੇ ਲਈ ਦਿੱਤੀ ਗਈ ਹੈ। ਇਹ 17ਵੀਂ ਵਾਰ ਹੈ ਜਦੋਂ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਰਿਹਾ। ਰਾਮ ਰਹੀਮ ਨੂੰ ਅਗਸਤ 2017 'ਚ ਬਲਾਤਕਾਰ ਅਤੇ ਕਤਲ ਦੇ ਅਲੱਗ ਅਲੱਗ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ ਸੀ। ਉਦੋਂ ਹੀ ਉਸ ਨੂੰ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਗੁਰਮੀਤ ਰਾਮ ਰਹੀਮ ਫਿਲਹਾਲ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਵੀ ਮਈ ਮਹੀਨੇ 'ਚ ਉਸ ਨੂੰ 30 ਦਿਨ ਦੀ ਪੈਰੋਲ ਮਿਲੀ ਸੀ ਅਤੇ ਉਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ 40 ਦਿਨ ਦੀ ਪੈਰੋਲ ਦਿੱਤੀ ਗਈ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ 21 ਦਿਨ ਦੀ ਪੈਰੋਲ ਦਿੱਤੀ ਜਾ ਰਹੀ ਹੈ। ਉੱਥੇ ਉਹਨਾਂ ਖਬਰਾਂ ਦੀ ਸਾਂਝ ਪਾਈਏ ਤੇ ਪੰਜਾਬ ਦੇ ਨਾਲ ਹੀ ਜੁੜੀ ਹੋਈ ਜਿੱਥੇ ਮੌਸਮ ਵਿਗੜ ਰਿਹਾ ਹੈ ਔਰ ਉੱਤਰੀ ਭਾਰਤ ਦੇ ਨਾਲ ਵੀ ਜੁੜੀ ਹੈ। ਪਹਿਲਾਂ ਉੱਤਰੀ ਭਾਰਤ ਦੇ ਨਾਲ ਜੁੜੀ ਖਬਰ ਜਿੱਥੇ ਦਿੱਲੀ ਅਤੇ NCR ਇਲਾਕਿਆਂ ਦੇ ਵਿੱਚ ਯਾਨੀ ਫਰੀਦਾਬਾਦ, ਨੋਇਡਾ ਅਤੇ ਹੋਰਨਾਂ ਇਲਾਕਿਆਂ ਦੇ ਵਿੱਚ ਜਿਹੜੀ ਭਾਰੀ ਮੀਂਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਸ ਦਰਮਿਆਨ ਕੁਝ ਮੌਸਮ ਮਹਿਕਮੇ ਦੀ ਤਰਫ ਤੋਂ ਵਾਰਨਿੰਗਸ ਦਿੱਤੀਆਂ ਗਈਆਂ ਨੇ। ਦੱਸ ਦਈਏ ਕਿ 3 ਘੰਟੇ ਦੇ ਲਈ ਦਿੱਲੀ ਦੇ ਵਿੱਚ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਅੱਜ ਸਵੇਰ ਵੇਲੇ, ਜਿਹੜਾ ਕਿ ਸਵੇਰੇ 10 ਵਜੇ ਤੱਕ ਪ੍ਰਭਾਵੀ ਰਿਹਾ। ਮੌਸਮ ਵਿਭਾਗ ਨੇ ਦਿੱਲੀ ਦੇ ਸੈਂਟਰਲ ਇਲਾਕੇ, ਨਵੀਂ ਦਿੱਲੀ, ਨੌਰਥ ਅਤੇ ਨੌਰਥ ਈਸਟ ਦੇ ਇਲਾਕੇ, ਨੌਰਥ ਵੈਸਟ, ਸ਼ਹਾਦਰਾ, ਸਾਊਥ, ਸਾਊਥ ਈਸਟ ਅਤੇ ਵੈਸਟ ਦਿੱਲੀ ਦੇ ਵਿੱਚ ਗਰਜ ਚਮਕ ਦੇ ਨਾਲ ਬਿਜਲੀ ਡਿੱਗਣ ਦੀਆਂ ਸ਼ੰਕਾਵਾਂ ਜ਼ਾਹਰ ਕੀਤੀਆਂ ਸੀ। ਹੋਇਆ ਵੀ ਇੱਦਾਂ ਹੀ, ਕਰੀਬ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਰਿਕਾਰਡ ਕੀਤੀਆਂ ਗਈਆਂ। ਖ਼ਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ 15 ਮਿਲੀਮੀਟਰ ਬਾਰਿਸ਼ ਜਿਹੜੀ ਉਹ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਦਿੱਲੀ ਦੇ ਨਾਲ ਨਾਲ ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਕੇਰਲ, ਮੱਧ ਪ੍ਰਦੇਸ਼ ਦੇ ਕਈ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਵੀ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਨੂੰ ਚੁਕੰਨੇ ਰਹਿਣ ਦੀ ਅਪੀਲ ਕੀਤੀ ਹੈ। ਕਿਹਾ ਹੈ ਕਿ ਦਰਖਤਾਂ ਅਤੇ ਕਮਜ਼ੋਰ ਢਾਂਚਿਆਂ ਤੋਂ ਦੂਰ ਰਿਹਾ ਜਾਵੇ। ਐਸੇ ਦਰਮਿਆਨ ਮੀਂਹ ਤੇ ਹੁਮਸ ਦੇ ਚੱਲਦਿਆਂ ਮੌਸਮ ਦੇ ਵਿੱਚ ਤਾਪਮਾਨ ਦੇ ਅੰਦਰ ਉਤਾਰ ਚੜਾ, ਥਾਂ ਥਾਂ ਪਾਣੀ ਜਮ੍ਹਾਂ ਹੋਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਪੰਜਾਬ ਦੇ ਵਿੱਚ ਇਸ ਵਕਤ ਡੇਂਗੂ, ਮਲੇਰੀਆ, ਚਿਕਨਗੁਨੀਆ, ਵਾਇਰਲ ਬੁਖਾਰ, ਟਾਈਫਾਇਡ, ਗੈਸਟਰੋਸਾਈਟਿਸ ਤੇ ਚਮੜੀ ਦੇ ਨਾਲ ਜੁੜੇ ਹੋਏ ਫੰਗਲ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਨੇ। ਮੱਛਰਾਂ ਦੇ ਲਈ ਅਨੁਕੂਲ ਮਾਹੌਲ ਬਣਨ ਦੇ ਚੱਲਦਿਆਂ ਡੇਂਗੂ ਤੇ ਮਲੇਰੀਆ ਤੋਂ ਬਚਾਅ ਨੂੰ ਲੈ ਕੇ
ਸਾਵਧਾਨੀਆਂ ਜਾਰੀ ਕੀਤੀਆਂ ਗਈਆਂ ਨੇ। ਡੇਂਗੂ ਦੇ ਵਿੱਚ ਤੇਜ਼ ਬੁਖਾਰ, ਸਿਰਦਰਦ, ਸਰੀਰ ਦੇ ਵਿੱਚ ਜੋੜਾਂ ਦੇ ਵਿੱਚ ਦਰਦ, ਅੱਖਾਂ ਦੇ ਵਿੱਚ ਦਰਦ, ਕਈ ਵਾਰ ਚਮੜੀ ਤੇ ਧੱਬੇ ਵੀ ਦਿਖਾਈ ਦੇਣ ਪੈਂਦੇ ਨੇ। ਚਿਕਨਗੁਨੀਆ ਚ ਬੁਖਾਰ ਦੇ ਨਾਲ ਨਾਲ ਜੋੜਾਂ ਚ ਦਰਦ, ਅਕੜਨ ਦੇ ਜਿਹੜੇ ਲੱਛਣ ਸਾਹਮਣੇ ਆਉਂਦੇ ਨੇ, ਤੇ ਮਲੇਰੀਆ ਚ ਵੀ ਬੁਖਾਰ ਦੇ ਨਾਲ ਨਾਲ ਠੰਡ ਲੱਗਣ, ਪਸੀਨਾ ਆਉਣ ਦੀਆਂ ਜਿਹੜੇ ਸਿੰਪਟਮਸ ਨੇ ਉਹ ਦੇਖੇ ਜਾ ਸਕਦੇ ਨੇ। ਇਸ ਕਰਕੇ ਦੂਸ਼ਿਤ ਪਾਣੀ, ਦੂਸ਼ਿਤ ਭੋਜਨ, ਇਸ ਕਿਸਮ ਦੇ ਇਨਫੈਕਸ਼ਨ ਦੇ ਨਾਲ ਪੀੜਤ ਲੋਕਾਂ ਤੋਂ ਦੂਰ ਰਹਿਣ ਦੀ ਸਲਾਹ ਪੰਜਾਬ ਦੇ ਵਿੱਚ ਦਿੱਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਹੁਮਸ ਦੇ ਕਾਰਨ ਚੰਗੜੀ ਤੇ ਫੰਗਲ ਇਨਫੈਕਸ਼ਨ ਵਧਣ ਦਾ ਖਤਰਾ ਹੁੰਦਾ ਹੈ। ਇਸ ਕਰਕੇ ਚਮੜੀ ਨੂੰ ਸੁੱਕਾ ਰੱਖਿਆ ਜਾਵੇ, ਵਧੇਰੇ ਪਸੀਨੇ ਵਾਲੇ ਕੱਪੜੇ ਜਿਹੜੇ ਨੇ ਉਹ ਤੁਰੰਤ ਬਦਲ ਦਿੱਤੇ ਜਾਣ, ਖਾਸ ਤੌਰ ਦੇ ਉੱਤੇ ਪੈਰਾਂ ਦੀਆਂ ਜੁਰਾਬਾਂ, ਸਰੀਰ ਦੇ ਉੱਤੇ ਪਾਉਣ ਵਾਲੀਆਂ ਜਿਹੜੀਆਂ ਟੀ ਸ਼ਰਟਾਂ ਕੱਪੜੇ ਨੇ, ਨਿੱਜੀ ਸਫਾਈ ਬਣਾ ਕੇ ਰੱਖੀ ਜਾਵੇ। ਮਾਹਰਾਂ ਨੇ ਅਪੀਲ ਕੀਤੀ ਹੈ ਕਿ ਮੀਂਹ ਦੇ ਦਰਮਿਆਨ ਘਰਾਂ ਦੇ ਆਲੇ ਦੁਆਲੇ ਪਾਣੀ ਨੂੰ ਖੜਾ ਹੋਣ ਤੋਂ ਰੋਕਿਆ ਜਾਵੇ। ਖੜੇ ਪਾਣੀ ਦੇ ਵਿੱਚ ਅਕਸਰ ਮੱਛਰ ਵਧੇਰੇ ਫੈਲਦੇ ਨੇ ਤੇ ਡੇਂਗੂ ਮਲੇਰੀਆ ਦਾ ਖਤਰਾ ਬਣਿਆ ਰਹਿੰਦਾ ਹੈ। ਖੈਰ, ਮੌਸਮ ਦੀ ਜਦੋਂ ਸਾਂਝ ਪਾਉਂਦੇ ਹਾਂ ਤੇ ਆਸਟ੍ਰੇਲੀਆ ਦੇ ਵਿੱਚ ਵੀ ਮੌਸਮ ਦੇ ਨਾਲ ਜੁੜੀ ਹੋਈ ਹੀ ਖਬਰ ਤੋਂ ਸ਼ੁਰੂਆਤ ਕਰ ਲੈਂਦੇ ਹਾਂ, ਜਿੱਥੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਮੌਸਮ ਨੂੰ ਲੈ ਕੇ ਚੇਤਾਵਨੀਆਂ ਤਾਂ ਨਹੀਂ ਪਰ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਸੀ ਕਿ ਲਗਾਤਾਰ ਜਿਹੜਾ ਮੌਸਮ ਵਿਕਟੋਰੀਆ, ਨਿਊ ਸਾਊਥ ਵੇਲਜ਼, ਕੈਨਬਰਾ ਦੇ ਇਲਾਕਿਆਂ ਦੇ ਵਿੱਚ ਜਿਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਦਰਮਿਆਨ ਇਹ ਵੀ ਕਿਹਾ ਗਿਆ ਹੈ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਅਗਲੇ 2-3 ਦਿਨ ਰਿਕਾਰਡ ਬਾਰਿਸ਼ ਵੀ ਪੈਣੀ ਹੈ। ਰੇਨਫਾਲ ਅਗਸਤ ਮਹੀਨੇ ਦੀ ਰਿਕਾਰਡ ਪਹਿਲਾਂ ਹੀ ਸਾਊਥ ਆਸਟ੍ਰੇਲੀਆ ਦੇ ਵਿੱਚ ਬਰਸ ਚੁੱਕੀ ਹੈ। ਇਸ ਦਰਮਿਆਨ ਟੈਲਸਟਰਾ ਦੀਆਂ ਕੁਝ ਸਰਵਿਸਿਜ਼ ਪ੍ਰਭਾਵਿਤ ਹੋਈਆਂ ਨੇ। ਸਾਊਥ ਆਸਟ੍ਰੇਲੀਆ ਦੇ ਵਿੱਚ ਯੋਰਕਟਾਊਨ ਦੇ ਕੋਲ ਜਾਂ ਲੋਅਰ ਯੋਰਕ ਪੈਨਸੂਏਲਾ ਦੇ ਵਿੱਚ ਕਿਹਾ ਗਿਆ ਹੈ ਕਿ ਤੇਜ਼ ਬਾਰਿਸ਼ ਦੇ ਚੱਲਦਿਆਂ ਉਹਨਾਂ ਦੇ ਢਾਂਚੇ ਨੂੰ ਨੁਕਸਾਨ ਪਹੁੰਚਿਆ। ਇਸੇ ਦੇ ਚੱਲਦਿਆਂ ਇੱਥੇ ਜਿਹੜਾ ਇਹ ਨੁਕਸਾਨ SES ਯਾਨੀ ਸਟੇਟ ਐਮਰਜੈਂਸੀ ਸਰਵਿਸਿਜ਼ ਦੀ ਤਰਫ ਤੋਂ ਜਾਇਜ਼ਾ ਲਿਆ ਗਿਆ, ਵਾਲੰਟੀਅਰਸ ਨੂੰ ਭੇਜਿਆ ਗਿਆ। ਖਾਸ ਤੌਰ ਦੇ ਉੱਤੇ ਸਾਊਥ ਆਸਟ੍ਰੇਲੀਆ ਦੇ ਐਡਿਥਬਰਗ, ਮੈਰੀਅਨ ਬੇ, ਪੁਆਇੰਟ ਅਰਟਨ, ਪੋਰਟ ਮੁਰਵੀ ਤੇ ਸਟੈਨਹਾਊਸ ਬੇ ਵਰਗੇ ਇਲਾਕਿਆਂ ਦੇ ਵਿੱਚ ਜਿਹੜੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਸਟੇਟ ਐਮਰਜੈਂਸੀ ਸਰਵਿਸਿਜ਼ ਦੀ ਤਰਫ ਤੋਂ। ਪਿਛਲੇ 24 ਘੰਟਿਆਂ ਦੇ ਦਰਮਿਆਨ ਖਾਸ ਨਿਗਾਹ ਰੱਖੀ ਜਾ ਰਹੀ ਹੈ। ਇੱਕ 43 ਸਾਲ ਦੀ ਮਹਿਲਾ ਜਿਹੜੀ ਸੀ ਪੋਰਟ ਇਲੀਅਟ ਦੇ ਇਲਾਕੇ ਦੇ ਵਿੱਚ, ਉਸ ਦੇ ਗੰਭੀਰ ਸੱਟਾਂ ਵੀ ਵੱਜੀਆਂ ਜਦੋਂ ਇਹ ਕਿਹਾ ਗਿਆ ਕਿ ਤੇਜ਼ ਬਾਰਿਸ਼ ਤੇ ਰੁੱਖਾਂ ਦੇ ਡਿੱਗਣ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਫਸ ਗਈ। ਇੱਕ 26 ਸਾਲ ਦਾ ਵੈਨ ਡਰਾਈਵਰ ਜਿਹੜਾ ਸੀ ਪੋਰਟ ਇਲੀਅਟ ਦੇ ਇਲਾਕੇ 'ਚ, ਉਸ ਨੂੰ ਵੀ ਸੱਟਾਂ ਫੇਟਾਂ ਲੱਗਣ ਦੇ ਚੱਲਦਿਆਂ ਹਸਪਤਾਲ ਭਰਤੀ ਕਰਵਾਇਆ ਗਿਆ। ਪਰ ਸੁਖਦ ਗੱਲ ਇਹ ਹੈ ਕਿ ਦੋਹਾਂ ਦੀ ਹਾਲਤ ਇਸ ਵਕਤ ਸਥਿਰ ਦੱਸੀ ਗਈ ਹੈ, ਕੋਈ ਜਾਨਲੇਵਾ ਸੱਟ ਨਹੀਂ ਵੱਜੀ ਹੈ। ਉੱਥੇ ਮੌਸਮ ਦੇ ਵਿੱਚ ਖਰਾਬੀ ਤੇ ਦੂਸਰੇ ਪਾਸੇ H5 avian ਇਨਫਲੂਐਂਜ਼ਾ, ਇਸ ਵਕਤ ਲਗਾਤਾਰ ਬਰਡ ਫਲੂ ਜਿਹੜਾ ਉਹ ਅਲੱਗ ਅਲੱਗ ਸੂਬਿਆਂ 'ਚ ਫੈਲ ਰਿਹਾ। ਕੱਲ੍ਹ ਸਵੇਰ ਵੇਲੇ ਤੱਕ ਤਸਮੇਨੀਆ ਦੇ ਵਿੱਚ ਲਗਾਤਾਰ ਆਏ ਕੇਸ ਤੇ ਹੁਣ ਕੁਇਨਜ਼ਲੈਂਡ ਦੇ ਵਿੱਚ ਦੂਸਰਾ ਪੋਜ਼ਿਟਿਵ ਕੇਸ ਸਨਸ਼ਾਈਨ ਕੋਸਟ ਦੇ ਵਿੱਚ ਰਿਕਾਰਡ ਕੀਤਾ ਗਿਆ ਹੈ। ਇਸ ਦਰਮਿਆਨ CSIRO ਦੇ ਤਰਫ ਤੋਂ ਤੇ ਡਿਪਾਰਟਮੈਂਟ ਆਫ ਪ੍ਰਾਇਮਰੀ ਇੰਡਸਟਰੀ ਯਾਨੀ DPIO ਦੀ ਤਰਫ ਤੋਂ ਕਿਹਾ ਗਿਆ ਕਿ ਹੁਣ ਤੱਕ 3000 ਜਾਨਵਰਾਂ ਜਨੌਰਾਂ ਦੇ ਵਿੱਚ ਇਸ ਕਿਸਮ ਦੇ ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਉੱਥੇ ਕੋਲਸ ਗਰੁੱਪ ਦੀ ਤਰਫ ਤੋਂ ਅੱਜ ਦੇ ਦਿਨ ਆਪਣੇ ਫੁੱਲ ਈਅਰ ਫਾਈਨੈਂਸ਼ੀਅਲਸ ਜਿਹੜੇ ਨੇ ਉਹ ਜਾਰੀ ਕੀਤੇ ਗਏ। ਦੱਸਿਆ ਗਿਆ ਕਿ ਕੋਲਸ ਗਰੁੱਪ ਜਿਹੜੇ ਕਿ ਦੇਸ਼ ਦੇ ਵਿੱਚ ਰਿਟੇਲ ਖੇਤਰ ਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਹੈ, ਉਹਨਾਂ ਦੇ ਸੇਲਸ ਰੈਵਨਿਊ ਦੇ ਵਿੱਚ ਇਜ਼ਾਫਾ ਹੋਇਆ ਲਗਭਗ 2.8% ਦਾ, ਯਾਨੀ ਕਿ ਹੁਣ $45.7 billion ਦੀ ਕਮਾਈ ਕੋਲਸ ਨੇ ਕੀਤੀ ਹੈ। ਨੈੱਟ ਪ੍ਰੋਫਿਟ ਦੀ ਜੇ ਗੱਲ ਕਰੀਏ ਤਾਂ ਸ਼ੁੱਧ ਮੁਨਾਫਾ ਜਿਹੜਾ ਉਹ 1.09 billion ਤੋਂ ਉੱਪਰ ਰਿਹਾ, ਯਾਨੀ ਕਿ ਘਾਟੇ ਜਿਹੜੇ ਨੇ ਹਟਾ ਕੇ ਉਸ ਤੋਂ ਬਾਅਦ, ਔਰ ਇਸ ਦਰਮਿਆਨ $235 million ਦੇ ਫੈਡਰਲ ਕੋਰਟ ਦੇ ਵਿੱਚ ਸਟਾਫ ਨੂੰ ਅੰਡਰ ਪੇਮੈਂਟ ਦੇਣ ਦੇ ਡਿਸੀਜਨ ਵੀ ਪੈਂਡਿੰਗ ਪਏ ਨੇ। ਯਾਨੀ ਕਿ ਜਦੋਂ $1 billion ਸ਼ੁੱਧ ਮੁਨਾਫਾ ਦਿਖਾਈ ਦਿੱਤਾ ਗਿਆ ਤਾਂ ਅਜਿਹੇ ਦੇ ਵਿੱਚ ਜਿਹੜੇ $235 million ਨੇ ਇਹ ਕੋਲਸ ਨੇ ਵਿੱਚ ਜੋੜੇ ਨੇ ਆਪਣੇ ਪ੍ਰੋਫਿਟ ਦੇ ਅੰਦਰ ਜਾਂ ਫਿਰ ਉਸ ਤੋਂ ਇਲਾਵਾ ਨੈੱਟ ਪ੍ਰੋਫਿਟ ਦਿਖਾਇਆ, ਇਹ ਨਹੀਂ ਦੱਸਿਆ। ਪਰ ਇਹ ਵੀ ਨਹੀਂ ਦੱਸਿਆ ਕਿ ਕੋਲਸ ਉਸ $235 billion ਦੇ ਨਿਪਟਾਰੇ ਕਰਨ ਦੇ ਲਈ ਵੀ ਤਿਆਰ ਹੈ ਜਾਂ ਨਹੀਂ। ਹਾਲਾਂਕਿ ਅਦਾਲਤ ਦੀ ਤਰਫ ਤੋਂ ਹੁਕਮ ਦੇ ਦਿੱਤੇ ਗਏ ਨੇ ਕਿ ਕੋਲਸ ਆਪਣੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨੂੰ ਤਨਖਾਹਾਂ ਦੇ ਵਿੱਚ ਕੀਤੀਆਂ ਕਟੌਤੀਆਂ, ਘਾਟਿਆਂ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਬਣਦੀਆਂ ਤਨਖਾਹਾਂ ਨੇ, ਅੰਡਰ ਪੇਮੈਂਟਸ ਨੇ, ਉਹਨਾਂ ਨੂੰ ਤੁਰੰਤ ਅਦਾਇਗੀ ਕਰੇ। ਕੋਲਸ ਨੇ ਆਪਣੇ ਬਿਜ਼ਨਸ ਦੇ ਵਿੱਚ 3.7
ਫੀਸਦ ਦੀ ਗਰੋਥ ਵੀ ਦਰਸਾਈ ਹੈ। ਇਸ ਦਰਮਿਆਨ ਕੋਲਜ ਦੀ ਤਰਫ ਤੋਂ ਪਿਛਲੇ ਸਾਲ ਦੇ ਮੱਧ ਦੇ ਵਿੱਚ ਵੀ ਜਿਹੜਾ 13% ਦਾ ਇਜ਼ਾਫਾ ਦਿਖਾਇਆ 13% ਦੀ ਗਰੋਥ ਦਿਖਾਈ ਗਈ ਸੀ। ਮਾਫ ਕਰਨਾ, ਉਧਰ ਇਸ ਸਾਲ ਬੁੱਧਵਾਰ ਦੇ ਦਿਨ ਜਿਹੜਾ ਮੁਨਾਫਾ ਹੈ ਉਹ ਵੂਲਵਰਸ ਦੀ ਤਰਫ ਤੋਂ ਵੀ ਜਾਰੀ ਕੀਤਾ ਜਾਣਾ, ਯਾਨੀ ਕਿ ਭਲਕੇ ਵੂਲਵਰਸ ਵੀ ਦੱਸ ਦੇਗਾ ਕਿ ਆਖਿਰਕਾਰ ਉਹਨਾਂ ਨੇ ਕਿੰਨੀ ਕਮਾਈ ਕੀਤੀ ਹੈ। ਹਾਲਾਂਕਿ ਕੋਲਜ ਦੇ ਮੁਕਾਬਲੇ ਇਸ ਸਾਲ ਥੋੜ੍ਹੀ ਵਧੇਰੇ ਕਮਾਈ ਜਿਹੜੀ ਹੈ ਪਿਛਲੇ ਸਾਲ ਜਿਹੜੀ ਹੋਈ ਹੋ ਸਕਦੀ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਇਸ ਸਾਲ ਦੀ ਕਮਾਈ ਦੇ ਅੰਕੜੇ ਅਗਲੇ ਸਾਲ ਜਾਰੀ ਕੀਤੇ ਜਾਣਗੇ, ਪਰ ਕਿਉਂਕਿ ਕਰੰਟ ਫਾਈਨੈਂਸ਼ੀਅਲ ਈਅਰ ਚੱਲ ਰਿਹਾ ਔਰ ਉਸ ਦੇ ਪਿੱਛੇ ਬਹੁਤ ਸਾਰੀਆਂ ਅਲੱਗ ਅਲੱਗ ਵੂਲਵਰਸ ਦੀ ਤਰਫ ਤੋਂ ਪ੍ਰਮੋਸ਼ਨਲ ਸਕੀਮਾਂ ਵੀ ਦੱਸੀਆਂ ਜਾ ਰਹੀਆਂ ਨੇ। ਖੈਰ, ਜਦੋਂ ਸਕੀਮਾਂ ਦੀ ਗੱਲ ਆਉਂਦੀ ਹੈ, ਮੁਨਾਫਿਆਂ ਦੀ ਗੱਲ ਆਉਂਦੀ ਹੈ, ਤਾਂ ਵਿਕਟੋਰੀਆ ਦੇ ਲੋਕ ਤਿਆਰ ਰਹਿਣ, ਚੋਣਾਂ ਦਾ ਸਮਾਂ ਨੇੜੇ ਆ ਰਿਹਾ। ਚੋਣਾਂ ਦੇ ਸਮੇਂ ਦੇ ਵਿੱਚ ਆਮ ਲੋਕਾਂ ਨੂੰ ਮੁਨਾਫੇ ਲੋਲੀਪੋਪਸ ਅਕਸਰ ਅਲੱਗ ਅਲੱਗ ਪਾਰਟੀਆਂ ਦੀ ਤਰਫ ਤੋਂ ਦਿੱਤੇ ਜਾਂਦੇ ਨੇ, ਪਰ ਸੱਤਾਧਾਰੀ ਸਰਕਾਰ ਜਿਸ ਲੋਲੀਪੋਪ ਨੂੰ ਆਫਰ ਕਰ ਰਹੀ ਹੈ ਵਿਕਟੋਰੀਆ ਵਸਨੀਕਾਂ ਨੂੰ, ਕਾਫੀ ਹੱਦ ਤੱਕ ਸਵਾਲਾਂ ਦੇ ਘੇਰੇ ਦੇ ਵਿੱਚ ਉੱਠਦਾ ਹੈ। ਪ੍ਰੀਮੀਅਰ ਬੈਨ ਕੈਰਲ ਨੇ ਐਲਾਨ ਕੀਤਾ ਹੈ ਕਿ ਜੇਕਰ ਉਹਨਾਂ ਦੀ ਲੇਬਰ ਪਾਰਟੀ ਇੱਕ ਵਾਰ ਫਿਰ ਤੋਂ ਜਿੱਤ ਕੇ ਸੱਤਾ 'ਚ ਸਥਾਪਿਤ ਹੁੰਦੀ ਹੈ ਤਾਂ ਵਿਕਟੋਰੀਆ ਦੇ ਵਸਨੀਕਾਂ ਨੂੰ ਫ੍ਰੀ ਡੈਂਟਲ ਕੇਅਰ ਦਿੱਤੀ ਜਾਏਗੀ। ਲੇਬਰ ਪਾਰਟੀ ਸਰਕਾਰ ਨੇ ਕਿਹਾ ਹੈ ਕਿ ਇਸ ਦੇ ਖਾਤਰ ਉਹ 10 ਦੇ ਕਰੀਬ ਪਬਲਿਕ ਡੈਂਟਲ ਕਲੀਨਿਕਸ ਸੂਬੇ ਭਰ ਦੇ ਵਿੱਚ ਤਿਆਰ ਕਰਨਗੇ, ਜਿੱਥੇ ਤੁਹਾਨੂੰ ਫ੍ਰੀ ਡੈਂਟਲ ਚੈੱਕਅਪਸ, ਡੈਂਟਲ ਜਿਹੜੇ ਵਰਕਸ ਨੇ ਅਲੱਗ ਅਲੱਗ ਜਿਨ੍ਹਾਂ 'ਚ ਫਿਲਿੰਗ, ਰੂਟ ਕਨਾਲ, ਡੈਂਟਲ ਐਕਸਟ੍ਰੈਕਸ਼ਨ ਯਾਨੀ ਦੰਦ ਕਢਾਉਣਾ ਆਦਿ, ਇਹ ਸਾਰੇ ਸ਼ਾਮਲ ਨੇ। ਇਹ ਮੁਫਤ ਸੇਵਾਵਾਂ ਜਿਹੜੀਆਂ ਨੇ ਹੋਣਗੀਆਂ। ਇਹਨਾਂ ਦੇ ਲਈ ਅਪੁਆਇੰਟਮੈਂਟਸ ਪਹਿਲਾਂ ਵੀ ਨਹੀਂ ਬਣਾਉਣ ਦੀ ਲੋੜ ਹੁੰਦੀ ਹੋਏਗੀ, ਜਿਵੇਂ ਕਿ ਬੱਚਿਆਂ ਦੇ ਕੇਸ ਦੇ ਵਿੱਚ ਲੋੜ ਪੈ ਜਾਂਦੀ ਹੈ। ਇਹ ਕਲੀਨਿਕਸ ਵਿਜ਼ਿਟ ਇਨ ਕਲੀਨਿਕਸ ਹੋਣਗੇ। 100,000 ਦੇ ਕਰੀਬ ਲੋਕ ਇੱਕ ਸਾਲ ਦੇ ਵਿੱਚ ਇਹਨਾਂ ਕਲੀਨਿਕਸ ਦੇ ਵਿੱਚ ਜਾ ਸਕਣਗੇ ਔਰ 365 ਦਿਨ ਇਹ ਕਲੀਨਿਕ ਖੁੱਲ੍ਹੇ ਰਹਿਣਗੇ। ਸਵਾਲ ਹੁਣ ਇੱਥੇ ਇਹ ਉੱਠਣ ਲੱਗਦੇ ਨੇ ਕਿ ਸੂਬੇ ਦੇ ਵਿੱਚ ਜਦੋਂ ਪਹਿਲਾਂ ਤੋਂ ਹੀ ਲੇਬਰ ਪਾਰਟੀ ਦੀ ਸਰਕਾਰ, ਜਿਹਦੇ ਮੌਜੂਦਾ ਪਬਲਿਕ ਹੈਲਥ ਸੈਟਅਪਸ ਨੇ ਉਹਨਾਂ ਦੇ ਵਿੱਚ ਡੈਂਟਿਸਟ ਨੂੰ ਨਹੀਂ ਬਚਾ ਪਾ ਰਹੇ ਨੇ, ਡੈਂਟਿਸਟ ਦੀ ਬੜੀ ਭਾਰੀ ਕਮੀ ਚੱਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸੂਬੇ ਦੇ ਵਿੱਚ ਇਸ ਵਕਤ 180 ਫੁੱਲ ਟਾਈਮ ਡੈਂਟਿਸਟ ਦੀ ਲੋੜ ਹੈ। ਜਦੋਂ ਡੈਂਟਿਸਟ ਦੀ ਇੰਨੀ ਭਾਰੀ ਕਮੀ ਹੈ ਤਾਂ 10 ਕਲੀਨਿਕ ਕਿਵੇਂ ਬਣਾ ਦਿੱਤੇ ਜਾਣਗੇ? ਔਰ ਇਸ ਦੇ ਪਿੱਛੇ ਵੀ ਇੱਕ ਬਹੁਤ ਵੱਡੀ ਵਜ੍ਹਾ ਇਹ ਹੈ ਕਿ ਬਹੁਤ ਸਾਰੇ ਡੈਂਟਿਸਟ ਤਾਂ ਵਿਕਟੋਰੀਆ ਸੂਬਾ ਛੱਡ ਕੇ ਕਿਸੇ ਦੂਸਰੇ ਸੂਬੇ ਦੇ ਵਿੱਚ ਸ਼ਿਫਟ ਹੋ ਗਏ ਨੇ। ਇਸ ਕਿਸਮ ਦੀਆਂ ਖ਼ਬਰਾਂ ਦੇ ਦਰਮਿਆਨ ਅਦਾਰੇ 9 ਨਿਊਜ਼ ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਬੈਨ ਕੈਰਲ ਦੀ ਸਰਕਾਰ ਦੀ ਤਰਫ ਤੋਂ ਬੇਸ਼ੱਕ ਇਹ ਕਿਹਾ ਜਾ ਰਿਹਾ ਹੈ ਕਿ ਅਗਲੀਆਂ ਚੋਣਾਂ 'ਚ ਜਿੱਤਣ ਤੋਂ ਬਾਅਦ ਉਹ ਐਸਾ ਕੁਝ ਪ੍ਰਬੰਧ ਸਥਾਪਿਤ ਕਰਨਗੇ, ਪਰ ਮੌਜੂਦਾ ਫੈਡਰਲ ਹੈਲਥ ਮਿਨਿਸਟਰ ਮਾਰਕ ਬਟਲਰ ਵੀ ਇਸੇ ਕਿਸਮ ਦਾ ਦਾਅਵਾ ਕਰ ਚੁੱਕੇ ਨੇ। ਉਹਨਾਂ ਕਿਹਾ ਹੈ ਕਿ ਡੈਂਟਲ ਕੇਅਰ ਜਿਹੜੀ ਹੈ, ਫ੍ਰੀ ਡੈਂਟਲ ਕੇਅਰ, ਉਹ ਕੋਈ ਪ੍ਰਾਇਓਰਿਟੀ ਨਹੀਂ ਹੈ। ਇਸ ਕਰਕੇ ਸੂਬਾਈ ਮਾਫ ਕਰਨਾ ਜਿਹੜੀ ਫੈਡਰਲ ਸਰਕਾਰ ਹੈ ਉਹ ਤੁਰੰਤ ਪ੍ਰਭਾਵ ਦੇ ਨਾਲ ਅਜਿਹਾ ਨਹੀਂ ਸੋਚ ਰਹੀ ਕਿ ਉਹ ਫ੍ਰੀ ਡੈਂਟਲ ਕੇਅਰ ਜਿਹੜੀ ਹੈ ਉਹ ਦੇਸ਼ ਭਰ ਦੇ ਵਿੱਚ ਮੈਡੀਕੇਅਰ ਦੇ ਉੱਤੇ ਦੇਣ। ਹਾਲਾਂਕਿ ਇਸ ਤੋਂ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਮੌਜੂਦਾ ਫੈਡਰਲ ਲੇਬਰ ਸਰਕਾਰ ਇਸ ਕਿਸਮ ਦੇ ਨਾਲ ਸੋਚ ਜ਼ਰੂਰ ਰਹੀ ਹੈ, ਪਰ ਉੱਧਰ ਦੂਸਰੇ ਪਾਸੇ ਵਿਕਟੋਰੀਆ ਦੀ ਖ਼ਬਰ ਦੇ ਆਈ ਹੈ ਤਾਂ ਵਿਕਟੋਰੀਆ ਦੇ ਵਿੱਚ ਫਿਲਹਾਲ ਮੌਜੂਦਾ ਡੈਂਟਿਸਟ ਨੂੰ ਬਚਾਈ ਰੱਖਣਾ ਅਤੇ ਠੀਕ ਉਸ ਤਰੀਕੇ ਦੇ ਨਾਲ ਕੰਮ ਕਰਨਾ ਜਿੱਦਾਂ ਵਿਕਟੋਰੀਆ ਸਰਕਾਰ ਦਾਅਵੇ ਕਰ ਰਹੀ ਹੈ ਉਹ ਫਿਲਹਾਲ ਮੁਸ਼ਕਿਲ ਨਜ਼ਰ ਆਉਂਦਾ ਹੈ। ਉੱਥੇ ਆਸਟ੍ਰੇਲੀਆ ਦੇ ਵਿੱਚ ਟੋਲ ਓਪਰੇਟਰਸ ਦੀ ਤਰਫ ਤੋਂ ਮੰਗ ਕੀਤੀ ਗਈ ਹੈ, ਪ੍ਰਾਈਵੇਟ ਟੋਲ ਓਪਰੇਟਰਸ ਨੇ ਜਿਹੜੇ, ਕਿ ਕੁਝ ਉਸੇ ਤਰੀਕੇ ਦੀ ਟੋਲ ਵਿਵਸਥਾ ਜਿਹੜੀ ਆਸਟ੍ਰੇਲੀਆ 'ਚ ਸਥਾਪਿਤ ਕੀਤੀ ਜਾਵੇ ਜਿਵੇਂ ਅਮਰੀਕਾ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਡਿਮਾਂਡ ਡਰੀਵਨ। ਟ੍ਰਾਂਸਅਰਬਨ ਨਾਮ ਦੀ ਕੰਪਨੀ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਆਸਟ੍ਰੇਲੀਆ 'ਚ ਉਹ ਸੜਕਾਂ ਜਿੱਥੇ ਵਧੇਰੇ ਟ੍ਰੈਫਿਕ ਹੈ ਉੱਥੇ ਟੋਲ ਪੀਕ ਆਵਰਸ ਦੇ ਦਰਮਿਆਨ ਵਧੇਰੇ ਹੋਣਾ ਚਾਹੀਦਾ ਹੈ ਤਾਂ ਕਿ ਉੱਥੋਂ ਵਧੇਰੇ ਵਸੂਲੀ ਹੋ ਸਕੇ। ਖਾਸ ਤੌਰ ਦੇ ਉੱਤੇ ਉਦਾਹਰਨ ਦਿੱਤੀ ਗਈ ਹੈ ਮੈਲਬਰਨ ਦੀ ਵੈਸਟਗੇਟ ਟਨਲ, ਜਿੱਥੇ ਪਹਿਲਾਂ ਹੀ ਹਾਇਰ ਫੀਸਿਸ ਜਿਹੜੀਆਂ ਨੇ ਵਸੂਲੀਆਂ ਜਾਂਦੀਆਂ ਨੇ, ਪਰ ਇਸ ਦਾ ਮਤਲਬ ਇਹ ਹੋਏਗਾ ਕਿ ਜੇਕਰ ਇਸ ਤਰੀਕੇ ਦੇ ਨਾਲ ਅਮਰੀਕਾ ਦੀ ਤਰਜ਼ ਦੇ ਉੱਤੇ ਟੋਲ ਵਸੂਲੇ ਜਾਣ ਲੱਗ ਪਏ ਤਾਂ ਆਸਟ੍ਰੇਲੀਆ ਦੇ ਵਿੱਚ ਟੋਲ ਦੀਆਂ ਕੀਮਤਾਂ ਪਹਿਲਾਂ ਤੋਂ ਹੀ ਜਿਹੜੀਆਂ ਚੱਲ ਰਹੀਆਂ ਨੇ ਉਹ ਹੋਰ ਜ਼ਿਆਦਾ ਵੱਧ ਜਾਣਗੀਆਂ। ਵੈਸੇ ਸਿਰਫ ਇੱਕ ਅੰਦਾਜ਼ਾ ਤੁਹਾਨੂੰ ਦੇ ਰਹੇ ਹਾਂ ਕਿ ਮੈਲਬਰਨ ਦੇ ਵਿੱਚ ਟੋਲ ਓਪਰੇਟਰ ਪਿਛਲੇ ਵਿੱਤ ਵਰ੍ਹੇ ਦੇ ਦਰਮਿਆਨ $1.76 billion ਦਾ ਰੈਵਨਿਊ ਕਮਾ ਚੁੱਕੇ ਨੇ। ਮੈਲਬਰਨ ਦੀ ਸਿਰਫ ਜਿਹੜੀ ਇਹ ਨਵੀਂ ਬਣੀ ਵੈਸਟਗੇਟ ਟਨਲ ਹੈ ਇੱਥੋਂ ਹੀ $59 million ਦੀ ਕਮਾਈ ਹੋਈ ਦੱਸੀ ਗਈ ਹੈ। ਅਜੇ ਇਹਦੇ ਵਿੱਚ ਕਮਾਈ ਦੇ ਅੰਦਰ ਹੋਰ ਇਜ਼ਾਫਾ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਪਿਛਲੇ ਉਸ ਤੋਂ ਪਿਛਲੇ ਵਿੱਤ ਵਰ੍ਹੇ ਦੇ ਨਾਲੋਂ ਮੈਲਬਰਨ ਦੇ ਵਿੱਚ ਲਗਭਗ 9% ਵਧੇਰੇ ਕਮਾਈ ਕੀਤੀ ਗਈ ਹੈ।
ट्रांसअर्बन दी तरफ तो सिर्फ मेलबर्न ही नहीं बल्कि सिडनी और ब्रिस्बेन दे विच भी टोल ऑपरेट किए जाते हैं। ट्रांसअर्बन दी तरफ तो सिडनी दे विच 1.9 बिलियन डॉलर की कमाई की गई है अलग अलग टोल्स के जरिए। ASX यानी आस्ट्रेलियन स्टॉक एक्सचेंज दे विच लिस्टिड इस कंपनी ने ब्रिस्बेन दे विचों भी 633 मिलियन डॉलर की कमाई की है। उस तो पिछले एक वरे दे नालों लगभग 5% ज्यादा की कमाई। उथे कुछ होरना मंदभागियां खबर सड़की हादसों के नाल जुड़िया खबर की सांझ पाईए ते विक्टोरिया तो खबर जिथे विक्टोरिया दे विच वापरे एक सड़की हादसे दे विच एक महिला की मौत हुई दसी गई है। मेलबर्न के ईस्ट दे विच वांटेना नाम दे सबब दे विच वेस्टफील्ड दे अंदर यह वेस्टफील्ड दे बाहर यह हादसा वापरिया जो एक बेकाबू हुई कार एक पैदल चल रही महिला दे विचकार दे नाल जा भिड़ी। सोमवार वेले दोपहर वेले 1:45 के आसपास एक घटना वापरी सी जदों एक 27 साल महिला जिसनों हस्पताल भर्ती करवाया गया बाद दे विच उसनू मृतक भी करार दे दिता गया। उधर एक सड़की हादसा एडिलेड दे बिजी इलाके पोर्ट एडिलेड दे विच अज सवेर वेले वापरिया जदों एक बस ड्राइवर अचानक एक ब्रिज दे एक पुल दे पिलर दे विच यह बस टकरा बैठिया। सवेरे 8:30 बजे के करीब यह हादसा वापरिया रश आवर सी उस वक्त इस करके बहुत सारी ट्रैफिक भी प्रभावित हुई पर मंदभागी गल यह रही कि इस हादसे दे विच इस बस दे ड्राइवर नू गंभीर सट्टां बजिया ने गंभीर सट्टां दे चलदिआं उसनू हस्पताल भी भर्ती करवाया गया पर बस दे विच उस वक्त कोई होर सवारी जिहड़ी है सवार नहीं सी। उथे आखिरी खबर की सांझ पाईए ते सिडनी तो जिथे सिडनी दे विच भारतीय मूल दे जिहड़े कारोबारी ने उन्हां दी एक बड़ी कंपनी इस वक्त वॉलंटरी एडमिनिस्ट्रेशन दे विच जा चुकी है। बाठला ग्रुप दे नाल मशहूर सिडनी दे खास तौर पर पछमी इलाकों दे विच निर्माण कार्यां दे विच बाठला ग्रुप काफ़ी बड़ी हद तक जुड़िया होया काफ़ी कई सारे प्रोजेक्टों दे विच जुड़िया होया। दसिया गया है कि यूनिवर्सल प्रॉपर्टी ग्रुप जिन्हों राज एंड जे कंस्ट्रक्शन दे तौर पर भी पहला जाणिया जांदा सी इह बाठला ग्रुप दे नाल लिंक सी। इन्हां दे कागज़ां दे विच हुण ऐसिक नूं जिहड़े कागज़ पत्र सपुरद किए गए ने उस दसिया गया है कि वह वॉलंटरी एडमिनिस्ट्रेशन दे विच जा रहे ने। बाठला ग्रुप की तरफ तो कई सारे इंडिपेंडेंट घर का टाउन हाउसिज का अपार्टमेंट्स का निर्माण वैसटर्न सिडनी खास तौर पर स्कॉफील्ड मार्जन पार्क टलावोंग वर्गे सबर्ब्स दे विच किया जा रहा है। कंपनी के मैनेजिंग डायरेक्टर भारत भूषण की तरफ तो इंस्टाग्राम के उत्ते पाई गई अपनी पोस्ट के विच दसिया गया है कि यूनिवर्सल प्रॉपर्टी ग्रुप जिस दे उत्ते 3.2 बिलियन डॉलर दी लायबिलिटीज ने वो इस वक्त अपने देनदारा का कर्जा नहीं चुका सकती इस करके वह वॉलंटरी एडमिनिस्ट्रेशन के विच जाण दे लई ऐसिक दे कोल अपलाई कर चुके ने। वैसे UPG के अधीन इस वक्त किन्ने क जिहड़े खरीदार ने या किन्ने क ग्राहक ने इसकी कोई अलग तो जानकारी जिहड़ी है सांझी नहीं की गई है। खबरां दे अज दे इस सैगमेंट दे विच फिलहाल नहीं दे इजाजत धन्नवाद सुनदे रहो रेडियो हांजी 1674 AM।

0: ਰਿਲੀਜ਼ ਹੋਵੇਗੀ 21 ਅਗਸਤ ਨੂੰ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ, ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
5: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
4: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
5: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
4: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ ਤੋ ਸੁਣਨਾ ਗਾਉਣਾ।
7: ਦਿਸ ਇਸ

ਮੁਹੰਮਦ ਸਦੀਕ ਦਾ ਇਹ ਗਾਣਾ, ਉਹਦੇ ਚੋਂ ਮਤਲਬ ਇਹ ਚੱਕਿਆ ਹੋਇਆ ਇੱਕ ਪਾਰਟ ਹੈਗਾ, ਤੇ ਨਵਾਂ ਗਾਣਾ ਸਿੰਘਾ ਦਾ ਆਇਆ ਹੈਗਾ। ਪਰ ਮੈਨੂੰ ਇਹ ਲੱਗਦਾ ਹੈ ਕਿ ਥੋੜਾ ਜਿਹਾ ਮਿਊਜ਼ੀਕਲ ਟ੍ਰੀਟਮੈਂਟ ਘੱਟ ਹੀ ਦਿੱਤਾ ਹੈ ਡ੍ਰਿਪੀ, ਇਹਨਾਂ ਨੇ ਸ਼ੁਰੂਆਤ 'ਚ ਜੋ ਵੀ ਨਾਮ ਲਏ ਆ ਕਿ ਥੋੜੀ ਆਵਾਜ਼ ਦੇ ਉੱਤੇ ਕੰਮ ਕਰ ਦਿੰਦੇ ਭਾਈ, ਉਹ ਪਤਾ ਲੱਗਦਾ ਕਿ ਇੰਨੀ ਸੁਰੀਲੀ ਆਵਾਜ਼ ਨਹੀਂ ਹੈਗੀ, ਉਹ ਰੌ ਜਿਹੀ ਆਵਾਜ਼ ਆ ਰਹੀ ਹੈ ਸਿੰਘਾ ਦੀ, ਇਹੋ ਜਿਹੀ ਹੈ ਬੰਦਾ ਵਾਕਈ, ਪਤਾ ਨਹੀਂ ਮੈਨੂੰ ਕਿੰਨਾ ਕੁ ਸੁਰੀਲਾ ਗਾਣਾ ਹੈਗਾ।

ਲੋ ਲੈਵਲ ਦਾ ਕੰਮ ਕੀਤਾ। ਐਨੀਵੇਜ਼ ਅੱਜ ਦੇ ਪ੍ਰੋਗਰਾਮ ਜਿਹੜੇ ਨੇ ਉਹ ਤੁਹਾਨੂੰ ਦੱਸ ਦਈਏ ਜੀ। ਹੁਣ ਲਗਾਤਾਰ ਥੋੜੇ ਜਿਹੇ ਗਾਣੇ ਕੁਛ ਬ੍ਰੇਕਸ ਤੁਹਾਡੇ ਤੱਕ ਲੈ ਕੇ ਆਵਾਂਗੇ। ਅੱਜ ਡਰਾਈਵ ਬੈਕ ਸ਼ੋਅ ਏਡਾ ਲੰਬਾ ਨਹੀਂ ਹੈਗਾ, ਤੇ ਫਿਰ ਉਹਦੇ ਤੋਂ ਬਾਅਦ ਪ੍ਰੋਗਰਾਮ ਇਨਸਾਈਟ ਰਿਪੋਰਟ ਤੁਹਾਡੇ ਤੱਕ ਅੱਜ ਦੇ ਦਿਨ ਲੈ ਕੇ ਆਉਣਾ। ਉਹਦੀਆਂ ਤਿਆਰੀਆਂ ਦੇ ਵਿੱਚ ਵੀ ਥੋੜਾ ਜਿਹਾ ਟਾਈਮ ਲੰਘਾ ਦਈਏ, ਪਰ ਨਾਲ ਨਾਲ ਕੁਛ ਕੁ ਨਵੇਂ ਗਾਣੇ ਜਿਹੜੇ ਆਏ ਹੈਗੇ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਦਿੰਦੇ। ਇੱਕ ਨਵਾਂ ਗਾਣਾ ਆ ਗਿਆ, ਮੈਂ ਹੁਣ ਰੋਜ਼ ਹੀ ਚਲਾ ਦਿਆ ਕਰਨਾ ਅਵਾਰਾਪਨ ਦਾ। ਕੋਈ ਨਵਾਂ ਸੌਂਗ ਆਵੇ ਸਹੀ, ਅੱਗੇ ਚਲਾਉਂਦਾ ਅਵਾਰਾਪਨ ਦਾ ਨਹੀਂ,

ਫਾਇਆ ਦਾ ਕੀ ਮਤਲਬ ਹੋਇਆ ਵੀ ਮੈਂ ਦੇਖ ਰਿਹਾ ਸੀਗਾ ਅਰੇਬਿਕ ਭਾਸ਼ਾ ਦੇ ਵਿੱਚ ਫਾਇਆ ਮਤਲਬ ਚਮਕੀਲੀ ਚੀਜ਼ ਨੂੰ ਕਿਹਾ ਜਾਂਦਾ ਉਹੀ ਤਾਂ ਨਹੀਂ ਹੈਗਾ ਮਤਲਬ ਕਿਤੇ ਐਨੀਵੇਜ਼ ਇੱਕ ਅਲੱਗ ਡਿਕਸ਼ਨਰੀ ਜਿਹੜੀ ਹੈ ਰੱਖਣੀ ਪੈਂਦੀ ਹੈਗੀ ਅੱਜ ਕੱਲ੍ਹ ਕੁਛ ਕੁ ਪੰਜਾਬੀ ਗਾਣਿਆਂ ਦੇ ਲਈ ਇੱਧਰੋਂ ਉੱਧਰੋਂ ਵੀ ਚੱਕ ਕੇ ਲਿਆਉਂਦੇ ਹੈਗੇ ਨੇ ਭਰਾਵਾ ਗੀਤਕਾਰ ਹੋ ਤੁਸੀਂ ਹਿਪ ਹੋਪਰ ਨਹੀਂ ਹੈਗੇ ਸੌਖਾ ਸੌਖਾ ਜਿਹਾ ਰੱਖਿਆ ਕਰੋ ਕੁਛ ਹਸਤਿੰਦਰ ਦਾ ਵੀ ਨਵਾਂ

ਅਰੇ ਆ ਮੁੰਡਾ ਕਿਹੜਾ ਲਿਆਂਦਾ ਸਿੰਗਰ ਇਹਨਾਂ ਨੇ। ਅਰਿਜੀਤ ਸਿੰਘ ਨੇ ਤਾਂ ਹੁਣ ਬੈਕਗਰਾਊਂਡ ਗਾਣੇ ਗਾਣੇ ਨਹੀਂ ਹੈਗੇ, ਮਿਥੁਨ ਵੀ ਨਹੀਂ ਹੁਣ ਗਾ ਰਹੇ ਹੈਗੇ, ਇਹ ਮਿਥੁਨ ਤੇ ਅਰਿਜੀਤ ਸਿੰਘ ਦਾ ਕੋਈ ਮਿਸ਼ਰਨ ਲਿਆਂਦਾ। ਸਿੰਗਰ ਦਾ ਨਾਮ ਹੈ

0: हमें भी दियो थोड़ा जा टाइम तुम्हारे लिए प्रोग्राम इनसाइट रिपोर्ट लेके आने फिर अगले सेगमेंट दे विच।
1: ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ।
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: हाय ऑस्ट्रेलिया, हाय मेलबर्न, मैं आपका माजन बोल रहा हूँ यानी कि मैडी, और आप सुन रहे हैं रेडियो हांजी 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ USSR ਦੀ ਕਰਨੀ ਹੈ ਲੰਘੇ ਵੇਲੇ ਦੀ ਗੱਲ ਹੈਗੀ ਹੈ ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਹੀ ਗਿਆ 24 ਅਗਸਤ ਨੂੰ ਹੁੰਦਾ ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ ਲਾਤਵੀਆ ਦੇ ਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ ਜਿਹਦੇ 'ਚ USSR ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ ਐਸਤੋਨੀਆ ਵਗੈਰਾ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ ਖੈਰ ਇਹ ਗੱਲ ਜਦੋਂ ਹੋਈ ਇਹ ਖਬਰ ਜਦੋਂ ਮੈਂ ਪੜ੍ਹੀ ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ ਵਿਗੜ ਜਾਂਦੇ ਨੇ ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ ਕਿਉਂ ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ ਰੂਸ ਵਾਲਾ ਨਹੀਂ ਹੈਗਾ ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ ਅਮਰੀਕਾ ਨੂੰ ਵੀ ਪਤਾ ਹੈ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ ਜਿਵੇਂ ਸੋਵੀਅਤ ਸੰਘ ਹੁੰਦਾ ਸੀ ਸੋਵੀਅਤ ਯੂਨੀਅਨ ਜਾਂ USSR ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਜੋ ਮਰਜ਼ੀ ਤੁਸੀਂ ਕਹਿ ਲਓ ਸਾਬਕਾ ਰੂਸ ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ USSR ਸੀ ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ ਔਰ ਨੌਰਥ ਕੋਰੀਆ ਚਾਈਨਾ ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ ਕਿਊਬਾ ਟੂ ਸਮ ਐਕਸਟੈਂਟ ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਇੱਦਾਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ ਪਰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ ਪਰ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ ਹੁਣ ਜੇ
ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ ਹੈ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗਵਰਨਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਹੈ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਮਾਫ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ। ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

ਅਸਲ ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਆ। ਉਹਦੇ ਤੋਂ ਪਹਿਲਾਂ ਥੋੜਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ। ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ, ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਏਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕਰ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨ ਤਾਂ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ ਹੈ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮਰੀਕਾ ਦਾ ਸਾਥ ਦਿਓ, ਅਮਰੀਕਾ ਨੂੰ ਹਥਿਆਰ ਦਿਓ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਹੈ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ। ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਰਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਰਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ। ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ, ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ, 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ, ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 1917 ਤੋਂ 1922 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ। ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਬੁੱਤਰ ਹੋ ਰਹੇ ਸੀ, ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ ਰਸ਼ੀਆ ਦੇ ਵਿੱਚ, ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ, ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ ਤਾਂ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀਜ਼ ਤੋਂ ਪ੍ਰਭਾਵਿਤ ਸੀ, ਬਟ ਦੇਸ਼ ਨੂੰ ਬਚਾਉਣਾ ਵੀ ਸੀ। ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ, ਅਤੇ
ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੋਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2-4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ। ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ। ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ। ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ। ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਿਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆ ਜੂਗਾ, ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ। ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ।
ਦੂਸਰਾ ਵੱਡਾ ਕਾਰਨ USSR ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ USSR ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਤੇ ਪੈਰੈਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ ਚ ਜਾਂ ਤੁਹਾਨੂੰ ਸਾਦੀ ਭਾਸ਼ਾ ਚ ਸਮਝਾਵਾਂ ਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰੈਸਤਰੀਕਾ, ਪੈਰੈਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ ਜਿਵੇਂ ਗਲਾਸਨੋਸਤ ਹੈ ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼ ਲਾਤਵੀਆ, ਲਿਥੀਨੀਆ, ਐਸਤੋਨੀਆ ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ USSR ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਆਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ ਅਗਸਤ 91 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣ ਮਿਖਾਇਲ ਗਬਰੋਵ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ੍ਹ ਗਏ ਸੀਗੇ ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ। ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ। ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕਿਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ। ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ। ਖੈਰ, ਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ। ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨਾਂ ਇਸ ਪੂਰੇ ਦੇ ਪੂਰੇ USSR ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ। ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾ ਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ, ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ
ਰੂਸ ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, ਤਿੰਨ ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ ਤੇ ਖੜਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ, ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ
ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ, ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜਾ ਕੀਤਾ? ਹਿਟਲਰ ਨੂੰ, ਐਡਲਫ ਹਿਟਲਰ ਨੂੰ। ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ? ਸੋਵੀਅਤ ਯੂਨੀਅਨ, ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ, ਉਹਨਾਂ ਨੇ ਹੀ ਮਾਰਿਆ ਸੀ ਹਿਟਲਰ। ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ, ਆਈ ਜਾ ਆਈ ਜਾ ਆਈ ਜਾ, ਜਦੋਂ ਅੰਦਰ ਆ ਗਿਆ ਤੇ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋਹ ਕੇ ਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ, ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੇ ਬੰਕਰ ਦੇ ਵਿੱਚ। ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ? ਸੋਵੀਅਤ ਯੂਨੀਅਨ। ਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਬਜਾ ਗਿਆ ਕਿ ਦੇਖੋ ਜੀ ਜਾਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ। ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ, ਕਿਉਂਕਿ ਡਿਸਾਈਡਿੰਗ ਫੈਕਟਰ ਸੀ, ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਾਪਾਨ ਨੇ ਗੋਡੇ ਟੇਕਦੇ ਸੀ। ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਤੇ ਜਾਪਾਨ ਦੇ ਦਰਮਿਆਨ ਲੜਾਈ ਚੱਲੀ ਸੀਗੀ, ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ, ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ। ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹੀ ਇਕਲੌਤੀ ਜੰਗ ਸੀਗੀ। ਸੋ ਜਾਪਾਨ ਜਿਹਨੇ ਰੂਸ ਨੂੰ ਹਰਾਇਆ ਤੇ ਉਸ ਜਾਪਾਨ ਨੂੰ ਅਮੈਰੀਕਾ ਨੇ ਗੋਡੇ ਲਵਾਤੇ, ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ। ਦੈਟ ਵਾਜ਼ ਵਨ ਰੀਜ਼ਨ। ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ, ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਹਾਂ। ਪੜ੍ਹਿਆ ਹੋਣਾ ਹੈ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ, ਸੋਵੀਅਤ ਸੰਘ ਦੇ ਟੁੱਟਣ ਤੱਕ, ਅਮੈਰੀਕਾ ਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ, ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ। ਉਹਦੇ ਵਿੱਚ ਕੋਲਡ ਵਾਰ, ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ, ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ, ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ, ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ, ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕ ਨਹੀਂ ਦਿੰਦੇ ਰਹੇ। ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ, ਉਹਨਾਂ 'ਚ ਇੱਕ ਤਾਂ ਬਰਲਿਨ, ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ, ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ। ਸਟਾਲਿਨ ਸੀਗਾ ਉਸ ਵਕਤ, ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ, ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ, ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ, ਜਿਹੜਾ ਰਸ਼ੀਆ ਦੇ ਅਗੇਂਸਟ ਸੀ, ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ, ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ, ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ, ਨਹੀਂ ਤਾਂ ਜਰਮਨੀ ਵੀ ਖਤਮ ਸੀਗਾ। ਫਿਰ ਇਹ ਤੋਂ 2-3 ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ, ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ, ਜਿਹੜਾ ਰੂਸ ਰਸ਼ੀਆ ਸੀ, ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ। ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ, ਦੋਵੇਂ ਅੱਡ ਹੋ ਜਾਂਦੇ ਨੇ, ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ, ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਇਹ ਸੰਧੀ ਆ ਕੇ ਮੁੱਕਦੀ ਹੈਗੀ ਹੈ। ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ। ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ, ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ। ਸਪੇਸ ਵਾਰ ਇੱਕ ਚੱਲ ਰਹੀ ਸੀਗੀ, ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ, ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ, ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ। ਤੁਹਾਡੇ ਯਾਦ ਹੋਣਾ ਹੈ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ, ਭੇਜਣ ਦਾ ਦਾਅਵਾ ਕੀਤਾ ਸੀ, ਯੂਰੀ ਗੈਗਰੀਨ ਅਸੀਂ ਜਾਣਦੇ ਹੀ ਹਾਂ, ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ, ਅਸੀਂ ਚੰਨ 'ਤੇ ਭੇਜਤਾ। ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ, ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ। ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ।
ਇਹ ਸਪੇਸ ਵਾਰ ਇੱਥੇ ਨਹੀਂ ਰੁਕੀ, ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ, ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ, ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ, ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ, ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾਈ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਮਜ਼ੂਇਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖੇਡ ਜਾਣੀ ਹੈ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ। ਫਿਰ ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ, ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968 ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ, ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ। ਏਸ਼ੀਆ 'ਚੋਂ, ਅਫਰੀਕਾ 'ਚੋਂ, ਲੈਟਿਨ ਅਮੈਰੀਕਾ 'ਚੋਂ ਉੱਠ ਉੱਠ ਕੇ ਲੋਕ ਅਮੈਰੀਕਾ 'ਚ ਜਾ ਰਹੇ ਹੈਗੇ ਨੇ, ਉੱਥੇ ਇਨਵੈਸਟ ਕਰ ਰਹੇ ਨੇ, ਰਸ਼ੀਆ ਦੇ ਵੱਲ ਹੋ ਨਹੀਂ ਰਿਹਾ। ਸੋ ਕੋਲਡ ਵਾਰ ਦੇ ਵਿੱਚ ਅਮਰੀਕਾ ਨੇ ਇੱਕ ਤਰੀਕੇ ਦੇ ਨਾਲ ਅਲੱਗ ਥਲੱਗ ਪਾਤਾ ਸੀਗਾ, ਔਰ ਇਹੀ ਕਾਰਨ ਬਣਿਆ ਸੀਗਾ ਕਿ USSR ਜਿਹੜਾ ਉਹ ਟੁੱਟਣ ਦਾ। ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ।

0: ਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ। ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕਿਹਦਾ ਰਹੂਗਾ, ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ? ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ। ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਅਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ। ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਣੇ, ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ, ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
1: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ 'ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੰਦ

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਜ਼ਿੱਪੀ 뮤직 ਅਤੇ 뮤직 ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
3: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
0: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਊਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗੇ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਉਹਦਾ ਸ਼ੁਕਰਾਨਾ ਕਰੀਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਜਦੋਂ ਵੀ ਚੇਤਾ ਆਵੇ ਫਿਰ ਦੁਬਾਰਾ ਤੋਂ ਚਿਹਰਾ ਖਿੜ ਜਾਏ, ਕਿਉਂਕਿ ਬਾਕੀ ਸਾਰਾ ਕੁਛ ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ 'ਚ ਚੱਲਦਾ ਰਹਿਣਾ। ਇਹ ਸਭ ਕੁਛ ਦੇ ਦਰਮਿਆਨ ਜੇਕਰ ਆਪਾਂ ਖੁਸ਼ੀ ਗਵਾ ਲਈ ਤਾਂ ਫਿਰ ਬਾਕੀ ਚੀਜ਼ਾਂ ਸਾਡੇ 'ਤੇ ਹਾਵੀ ਪੈ ਜਾਂਦੀਆਂ, ਯਾਨੀ ਕਿ ਦੁੱਖ, ਚਿੰਤਾਵਾਂ, ਅਤੇ ਜਦੋਂ ਇਹ ਹਾਵੀ ਪੈਂਦੀਆਂ ਤਾਂ ਫਿਰ ਸਾਡਾ ਉੱਥੋਂ ਮੁੜਨਾ ਮੁਸ਼ਕਲ ਹੋ ਜਾਂਦਾ। ਫਿਰ ਆਪਾਂ ਇਸ ਸਭ ਦੇ ਵਿੱਚ ਸ਼ੁਕਰਾਨੇ ਭੁੱਲ ਜਾਂਦੇ ਹਾਂ ਅਤੇ ਗਿਲੇ ਸ਼ਿਕਵੇ ਹਾਵੀ ਕਰ ਲੈਂਦੇ। ਸੋ ਆਪਾਂ ਹਮੇਸ਼ਾ ਜੇ ਕਰਨਾ ਅਤੇ ਸ਼ੁਕਰ ਕਰਨਾ ਉਹਦਾ, ਆਓ ਇਸੇ ਸ਼ੁਕਰਾਨੇ ਦੀ ਭਾਵਨਾ ਦੇ ਨਾਲ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਮੁੱਲਾ ਜੀ ਨੇ ਸੋਚਿਆ ਕਿ ਉਹ ਆਪਣੇ ਇਲਾਕੇ ਦੇ ਵਿੱਚ ਥੋੜ੍ਹੀ ਬੱਲੇ ਬੱਲੇ ਕਰਵਾਉਣ, ਚਾਰ ਪੈਸੇ ਆ ਗਏ ਅਤੇ ਇਸ ਕਰਕੇ ਉਹਨਾਂ ਨੇ ਮੰਡੀ ਦੇ ਵਿੱਚੋਂ ਜਾ ਕੇ 9 ਗਧੇ ਖਰੀਦ ਲਿਆਂਦੇ। ਉਹ ਸਮੇਂ ਜਾਂ ਫਿਰ ਉਹਨਾਂ ਦੇ ਇਲਾਕੇ ਦੇ ਵਿੱਚ ਕਹਿ ਲਓ ਜਿਹਦੇ ਕੋਲ 9 ਗਧੇ ਸੀ ਉਹਦੀ ਬੜੀ ਬੱਲੇ ਬੱਲੇ, ਇੱਦਾਂ ਕਹਿ ਲਓ ਕਿ ਉਹਦੀ ਚਾਰ ਚੁਫੇਰੇ ਬੜੀ ਇੱਜ਼ਤ ਹੁੰਦੀ ਕਿ ਬੜਾ ਪੈਸਾ ਆ ਗਿਆ ਇਹਦੇ ਕੋਲ ਇੰਨਾ ਜ਼ਿਆਦਾ ਮਾਲ ਡੰਗਰ ਹੈ, ਇੰਨੀ ਵੱਡੀ ਜਾਇਦਾਦ ਇਹਦੇ ਕੋਲ। ਇਹੋ ਕੁਛ ਸੋਚ ਕੇ ਮੁੱਛਾਂ ਨੂੰ ਤਾ ਦਿੰਦੇ ਐਂ ਛਾਤੀ ਚੌੜੀ ਕਰਕੇ ਵਾਪਸ ਆਪਣੇ ਪਿੰਡ ਨੂੰ ਤੁਰ ਪਏ ਨੇ। ਸਫ਼ਰ ਕਾਫ਼ੀ ਲੰਮਾ, ਪਹਿਲਾਂ ਤਾਂ ਚਾਹ ਦੇ ਨਾਲ ਖੋਤੇ ਅੱਗੇ ਹੱਕੀ ਲਿਆਉਂਦੇ ਨੇ ਅਤੇ ਫਿਰ ਇੱਕ ਜਗ੍ਹਾ ਦੇ ਉੱਤੇ ਆ ਕੇ ਜਦੋਂ ਥਕਾਵਟ ਮਹਿਸੂਸ ਹੁੰਦੀ ਹੈ, ਸੋਚਿਆ ਕਿ ਇਹਨਾਂ ਗਧਿਆਂ ਦੇ ਉੱਤੇ ਪੈਸਾ ਜੋ ਖਰੀਦਿਆ, ਇੰਨਾ ਪੈਸਾ ਖਰਚਿਆ, ਹੋਵੇ ਨਾ ਤਾਂ ਇਹਦਾ ਇਸਤੇਮਾਲ ਕੀਤਾ ਜਾਵੇ, ਇਹਨਾਂ ਖੋਤਿਆਂ ਦੇ ਉੱਤੇ ਬਹਿ ਕੇ ਜਾਵਾਂ ਮੈਂ, ਐਵੇਂ ਕਿਉਂ ਮੈਂ ਵੀ ਇਹਨਾਂ ਵਾਂਗੂ ਮਗਰ ਮਗਰ ਤੁਰਿਆ ਜਾਂਦਾ। ਅਤੇ ਉਹਨਾਂ ਦੇ ਵਿੱਚੋਂ ਇੱਕ ਗਧਾ ਚੁਣਿਆ, ਇੱਕ ਖੋਤਾ ਜਿਹੜਾ ਸਭ ਤੋਂ ਸੋਹਣਾ ਉਹਨਾਂ ਨੂੰ ਲੱਗਾ, ਉਹਦੇ ਉੱਤੇ ਬੈਠ ਕੇ ਉਹ ਜਿਹੜਾ ਸਭ ਤੋਂ ਅੱਗੇ ਤੁਰਦਾ ਹੈ ਬਾਕੀਆਂ ਨੂੰ ਥੋੜ੍ਹਾ ਜਿਹਾ ਪਛਾੜ ਕੇ, ਅਤੇ ਬੜੇ ਟੌਰ ਦੇ ਨਾਲ ਹੁਣ ਉੱਤੇ ਬੈਠੇ ਜਾਂਦੇ ਨੇ, ਆਪਣੇ ਆਪ ਦੇ ਉੱਤੇ ਫਖਰ ਮਹਿਸੂਸ ਕਰਦੇ ਨੇ। ਬੜੀ ਗੱਲ ਹੈ ਮੇਰੀ, ਮੈਂ ਪਿੰਡ ਜਾਊਂਗਾ ਅਤੇ ਇੱਦਾਂ ਆਊਗਾ, ਮੈਂ ਘਰ ਜਾਊਂਗਾ ਅਤੇ ਇੱਦਾਂ ਆਊਗਾ, ਉਹ ਮੇਰੀ ਇੱਜ਼ਤ ਕਰਨਗੇ, ਮੈਂ ਅੱਗੋਂ ਇਸ ਤਰੀਕੇ ਨਾਲ ਰਿਐਕਟ ਕਰੂੰਗਾ, ਉਹ ਮੈਨੂੰ ਗਧਿਆਂ ਬਾਰੇ ਪੁੱਛਣਗੇ, ਮੈਂ ਇੱਦਾਂ ਦੀਆਂ ਕਹਾਣੀਆਂ ਦੱਸੂੰਗਾ। ਬਸ ਇਸੇ ਤਰ੍ਹਾਂ ਦੇ ਖਿਆਲੀ ਪਲਾਓ, ਇਸੇ ਤਰ੍ਹਾਂ ਦੀਆਂ ਸੋਚਾਂ ਦੀਆਂ ਬੁਣਤੀਆਂ ਵਿਚਾਰ ਬੁਣਦੇ ਸਫ਼ਰ ਦੇ ਵਿੱਚ ਅੱਗੇ ਵਾਧੇ ਤੁਰੇ ਜਾਂਦੇ ਨੇ ਅਤੇ ਅਚਾਨਕ ਮਨ ਦੇ ਵਿੱਚ ਆਇਆ ਮੈਂ ਉਸ ਖੋਤੇ 'ਤੇ ਬੈਠਾ ਜਿਹੜਾ ਸਭ ਤੋਂ ਅੱਗੇ ਅੱਗੇ ਚੱਲੀ ਜਾਂਦਾ, ਇਹ ਨਾ ਹੋਵੇ ਕਿ ਪਿੱਛੋਂ ਕੋਈ ਮੇਰੇ ਕੋਲ ਖੋਤਾ ਗਾਇਬ ਕਰ ਦੇ, ਮਹਿੰਗੇ ਭਾਅ ਦੇ ਖੋਤੇ, ਪਿੱਛੋਂ ਕੋਈ ਖੋਤਾ ਇੱਧਰ ਉੱਧਰ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ। ਅਤੇ ਇਕਦਮ ਮਨ ਦੇ ਵਿੱਚ ਵਿਚਾਰ ਆਇਆ, ਸੋਚਿਆ ਕਿ ਉੱਤੇ ਬੈਠੇ ਬੈਠੇ ਮੈਂ ਕਰੀ ਗਿਣਤੀ ਤਾਂ ਮਾਰ ਲਵਾਂ, ਪਿੱਛੇ ਭੌਂ ਕੇ ਖੋਤੇ ਗਿਣਦੇ ਨੇ 1, 2, 3, 4, 5, 6, 7, 8, ਇਹ ਕੀ ਹੋਇਆ, ਨਵਾਂ ਖੋਤਾ ਕਿੱਥੇ ਗਿਆ। ਇਸ ਵਿਚਾਰ ਨੇ ਇੱਕਦਮ ਉਹਨਾਂ ਦੇ ਚਿਹਰੇ ਦੇ ਉੱਤੇ ਤਰੇੜੀਆਂ ਲਿਆ ਦਿੱਤੀਆਂ। ਹਾਲੇ ਤਾਂ ਮੈਂ ਪਹੁੰਚਿਆ ਵੀ ਨਹੀਂ ਘਰ, ਇੱਕ ਹੁਣੇ ਘੱਟ ਗਿਆ, ਇਹ ਕੀ ਬਣੂਗਾ। ਤਰਬੱਕੇ ਉਹ ਖੋਤੇ ਤੋਂ ਥੱਲੇ ਉਤਰਦੇ ਨੇ ਅਤੇ ਫਿਰ ਦੁਬਾਰਾ ਤੋਂ ਗਿਣਤੀ ਮਾਰਦੇ, ਪਰ ਹੁਣ ਗਿਣਤੀ ਪੂਰੀ ਹੋ ਜਾਂਦੀ ਹੈ। ਫਿਰ ਖੁਸ਼ੀ ਖੁਸ਼ੀ ਵਾਪਸ ਖੋਤੇ 'ਤੇ ਬਹਿੰਦੇ ਅਤੇ ਆਪਣੇ ਸਫ਼ਰ 'ਚ ਅੱਗੇ ਤੁਰ ਪੈਂਦੇ ਅਤੇ ਫਿਰ ਦੁਬਾਰਾ ਤੋਂ ਉਹੀ ਖਿਆਲੀ ਪਲਾਓ, ਲੰਮਾ ਚੌੜਾ ਸੋਚਦੇ ਨੇ, ਸੋਚਾਂ ਹੀ ਸੋਚਾਂ ਦੇ ਵਿੱਚ ਨਜ਼ਾਰੇ ਲੈਂਦੇ ਨੇ, ਆਪਣਾ ਇੱਜ਼ਤ ਮਾਣ ਹੁੰਦਾ ਮਹਿਸੂਸ ਕਰਦੇ ਨੇ, ਆਪਣੇ ਆਪ ਨੂੰ ਉਹ ਆਪਣੇ ਇਲਾਕੇ ਦਾ ਸਭ ਤੋਂ ਅਮੀਰ ਆਦਮੀ ਮਹਿਸੂਸ ਕਰਦੇ ਨੇ। ਅਤੇ ਫਿਰ ਦੁਬਾਰਾ ਤੋਂ ਅਚਾਨਕ ਮਨ ਦੇ ਵਿੱਚ ਵਿਚਾਰ ਆ ਗਿਆ, ਇੱਕ ਵਾਰੀ ਫਿਰ ਗਿਣਤੀ ਮਾਰ ਲਵਾਂ। ਕਈ ਲੋਕ ਬੜੇ ਬਦਮਾਸ਼ ਹੁੰਦੇ ਨੇ, ਐਵੇਂ ਕੋਈ ਪਿੱਛੋਂ ਮੇਰੀ ਖੋਤੇ ਨੂੰ ਇੱਧਰ ਉੱਧਰ ਕਰ ਦੇਵੇ। ਅਤੇ ਫਿਰ ਦੁਬਾਰਾ ਉੱਤੇ ਬੈਠੇ ਬੈਠੇ ਗਿਣਤੀ ਮਾਰੀ, ਗਿਣਤੀ ਫਿਰ 8 ਆਈ ਅਤੇ ਫਿਰ ਦੁਬਾਰਾ ਤੋਂ ਹੀ ਤਰੇਲੀਆਂ ਮੱਥੇ ਦੇ ਉੱਤੇ। ਫਿਰ ਦੁਬਾਰਾ ਥੱਲੇ ਉਤਰਦੇ ਨੇ, ਥੋੜ੍ਹਾ ਸੁੱਖ ਦਾ ਸਾਹ ਲੈਂਦੇ ਨੇ, ਦੁਬਾਰਾ ਗਿਣਤੀ ਮਾਰੀ ਅਤੇ ਫਿਰ 9 ਪੂਰੇ। ਦਿਮਾਗ ਨੂੰ ਥੋੜ੍ਹੀ ਜਿਹੀ ਤਸੱਲੀ ਹੋਈ ਅਤੇ ਇਸੇ ਤਰ੍ਹਾਂ ਦੇ ਨਾਲ ਫਿਰ ਦੁਬਾਰਾ ਸਫ਼ਰ 'ਤੇ ਤੁਰ ਪਏ। ਅਤੇ ਹੁਣ ਉਹ ਇਹ ਵੀ ਸੋਚਦੇ ਨੇ ਕਿਸੇ ਨੇ ਜਾਦੂ ਟੂਣਾ ਤਾਂ ਨਹੀਂ ਕਰਤਾ, ਇਹ ਕਿਹੜੀ ਕਿਸਮ ਦਾ ਤਲਿਸਮ ਹੈ। ਜਦੋਂ ਮੈਂ ਉੱਤੇ ਬੈਠਾ ਹੁੰਦਾ ਅਤੇ ਉਦੋਂ ਮੇਰੀ ਗਿਣਤੀ ਘੱਟ ਨਿਕਲਦੀ ਹੈ, ਜਦੋਂ ਮੈਂ ਇਸ ਖੋਤੇ ਤੋਂ ਥੱਲੇ ਉੱਤਰ ਜਾਂਦਾ ਅਤੇ ਗਿਣਤੀ ਪੂਰੀ ਹੋ ਜਾਂਦੀ ਹੈ। ਇਹ ਕਿਸੇ ਦੀ ਸਾਜ਼ਿਸ਼ ਹੋ ਸਕਦੀ ਹੈ, ਕਿਸੇ ਨੇ ਮੈਨੂੰ ਕਾਲੇ ਜਾਦੂ ਵਾਲੇ ਖੋਤੇ ਦੇ ਦਿੱਤੇ, ਉਹਨਾਂ ਨੇ ਕੋਈ ਮੰਤਰ ਧੂੜ ਕੇ ਦੇ ਦਿੱਤਾ। ਇਹ ਨਾ ਹੋਵੇ ਮੈਂ ਪਿੰਡ ਪਹੁੰਚਾਂ ਅਤੇ ਸਾਰੇ ਦੇ ਸਾਰੇ ਗਾਇਬ ਹੋ ਜਾਣ, ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਇਸੇ 'ਤੇ ਲਾ ਦਿੱਤੀ। ਇਹੋ ਸੋਚ ਸੋਚ ਕੇ ਉਹਨਾਂ ਨੂੰ ਤਰੇਲੀਆਂ ਆਈ ਜਾਂਦੀਆਂ, ਮਨ ਹੌਲਾ ਪਈ ਜਾਂਦਾ ਜਿੱਦਾਂ ਜਿੱਦਾਂ ਉਹਦੇ ਕਦਮ ਆਪਣੇ ਘਰ ਵੱਲ ਨੂੰ ਪਿੰਡ ਵੱਲ ਨੂੰ ਵੱਧਦੇ ਨੇ, ਉੱਦਾਂ ਉੱਦਾਂ ਉਹਦੀਆਂ ਚਿੰਤਾਵਾਂ ਹੋਰ ਵੱਧ ਜਾਂਦੀਆਂ। ਵਾਰ ਵਾਰ ਘੁੰਮ ਘੁੰਮ ਕੇ ਪਿੱਛੇ ਵੇਖਦਾ, ਕਈ ਵਾਰੀ ਤਾਂ ਇਹ ਵੀ ਸੋਚਦਾ ਚੱਲ ਜੇ 8 ਵੀ ਰਹਿ ਜੇ ਕੋਈ ਗੱਲ ਨਹੀਂ, ਪਰ ਇਹ ਨਾ ਹੋਵੇ ਕਿ ਕਿਸੇ ਦਾ ਜਾਦੂ ਹੌਲੀ ਹੌਲੀ ਐਸਾ ਕੰਮ ਕਰੇ मैं कल्ला ही रह जा, मैं तो उजड़ जाऊँगा, मेरे पल्ले की रह गया। बस इस तरह दियाँ सोचा सोचते बुरे हाल होए पए ने, हुण उहनूं कोई खाण पीण भी नहीं सुझदा। इस तरह मत्थे ते तरेलियां, चिंता साफ दिखाई देती है। एक पिंड दे लागों दी लंघदे ने, ते एक फकीर टक्करदा, एक भला पुरश पुछ लैंदा की गल मुल्ला जी, बड़े परेशान दिखाई देंदे हो, वैसे वेखण नूं तां बड़े अमीर लगदे हो, तुसीं इन्ने खोते लई फिरदे हो, इन्ने खोतियां दी गिनती रख के भी तुहाडे मत्थे ते तरेलियां ने, इन्नी कादी चिंता। ਤਾਂ ਆਪਣਾ ਦਿਲ ਉਹਦੇ ਨਾਲ ਫੋਲਣ ਬਹਿ ਗਏ। ਮੇਰੇ ਖੋਤਿਆਂ 'ਤੇ ਕਹਿੰਦੇ ਨੇ ਕਿਸੇ ਨੇ ਜਾਦੂ ਮਾਰ ਦਿੱਤਾ, ਤੁਸੀਂ ਤਾਂ ਰੱਬ ਦੇ ਬੰਦੇ ਹੋ, ਫਕੀਰ ਬੰਦੇ ਹੋ, ਜੇ ਹੋਵੇ ਤਾਂ ਮੇਰੀ ਮਦਦ ਕਰ ਦਿਓ। ਜਾਦੂ ਕੀ ਮਾਰਿਆ, ਜਦੋਂ ਮੈਂ ਖੋਤੇ ਦੇ ਉੱਤੇ ਬਹਿ ਕੇ ਗਿਣਦਾ ਤਾਂ ਮੇਰੇ ਖੋਤੇ ਘੱਟ ਜਾਂਦੇ, ਜਦੋਂ ਮੈਂ ਉੱਤਰ ਕੇ ਗਿਣਦਾ ਤਾਂ ਮੇਰੇ ਖੋਤੇ ਪੂਰੇ ਹੋ ਜਾਂਦੇ। ਹੁਣ ਤਾਂ ਮੈਂ ਡਰਦਾ ਉੱਤਰ ਕੇ ਗਿਣਦਾ ਹੀ ਨਹੀਂ, ਇਹ ਨਾ ਹੋਵੇ ਕਿਤੇ ਪੱਕਾ ਹੀ ਇੱਕ ਗਾਇਬ ਹੋ ਜਾਵੇ। ਅਤੇ ਫਕੀਰ ਨੂੰ ਝੱਟ ਉਹ ਸਾਰੀ ਗਾਣੀ ਸਮਝ ਆ ਗਈ। ਉਹ ਸੂਝਵਾਨ ਬੰਦੇ ਨੇ ਮੁੱਲਾ ਨੂੰ ਸਮਝਾਇਆ, ਮੁੱਲਾ ਜੀ ਖੋਤੇ ਤਾਂ ਤੁਹਾਡੇ ਪੂਰੇ ਹੀ ਨੇ, ਮਸਲਾ ਇਹ ਆ ਕਿ ਤੁਸੀਂ ਜਦੋਂ ਉੱਤੇ ਬਹਿ ਜਾਂਦੇ ਹੋ ਨਾ ਤਾਂ ਫਿਰ ਉਸ ਖੋਤੇ ਨੂੰ ਨਹੀਂ ਗਿਣਦੇ ਜਿਹੜੇ ਖੋਤੇ ਦੇ ਉੱਤੇ ਤੁਸੀਂ ਬੈਠੇ ਹੁੰਦੇ ਹੋ, ਤੁਸੀਂ ਉਹਨਾਂ ਸਾਰਿਆਂ ਦੀ ਗਿਣਤੀ ਮਾਰ ਲੈਂਦੇ ਹੋ ਜਿਹੜੇ ਪਿੱਛੇ ਪਿੱਛੇ ਤੁਰੇ ਆਉਂਦੇ ਨੇ, ਅਤੇ ਜਦੋਂ ਤੁਸੀਂ ਉੱਤਰ ਕੇ ਗਿਣਦੇ ਹੋ ਉਦੋਂ ਤੁਹਾਡੇ ਖੋਤੇ ਪੂਰੇ ਹੋ ਜਾਂਦੇ, ਕਿਉਂਕਿ ਤੁਸੀਂ ਉਹਨੂੰ ਵੀ ਗਿਣ ਲੈਂਦੇ ਹੋ ਜਿਹਦੇ ਉੱਤੇ ਤੁਸੀਂ ਬੈਠੇ। ਬਸ ਇੰਨੀ ਕੁ ਗੱਲ ਆ, ਪਰੇਸ਼ਾਨ ਕਿਉਂ ਹੋਈ ਜਾਂਦੇ ਹੋ? ਅਤੇ ਮੁੱਲਾ ਦੀ ਪਰੇਸ਼ਾਨੀ ਥੋੜ੍ਹੀ ਜਿਹੀ ਘਟੀ, ਉਹਨੇ ਸੁੱਖ ਦਾ ਸਾਹ ਲਿਆ, ਪਰ ਡਰਿਆ ਇੰਨਾ ਸੀ ਕਿ ਫਿਰ ਦੁਬਾਰਾ ਪੁੱਛੀ ਜਾਵੇ, ਜੇ ਮੈਂ ਹੁਣ ਉੱਤੇ ਬੈਠੂੰਗਾ ਫਿਰ ਤਾਂ ਨਹੀਂ ਘੱਟ ਜਾਣਗੇ? ਤਾਂ ਉਸ ਰੱਬ ਦੇ ਬੰਦੇ ਨੇ ਹੱਸ ਕੇ ਕਿਹਾ, ਇਹ ਨਹੀਂ ਘਟਨੇ ਮੁੱਲਾ ਜੀ, ਘਟਨਾ ਤਾਂ ਸਿਰਫ ਤੁਸੀਂ ਘਟਨਾ, ਇਹ ਘਟਨਾ ਐਸੀ ਘਟਦੀ ਹੈ ਕਿ ਇਕੱਲੀ ਤੁਹਾਡੇ ਨਾਲ ਨਹੀਂ ਘਟੀ, ਇਹ ਦੁਨੀਆ ਦੇ ਹਰ ਇੱਕ ਇਨਸਾਨ ਦੇ ਨਾਲ ਘਟਦੀ ਹੈ, ਅਤੇ ਜਿਹਦੇ ਜਿਹਦੇ ਨਾਲ ਘਟਦੀ ਹੈ ਫਿਰ ਉਹੀ ਜਾਣਦਾ ਇਹ ਕਿਹੜੇ ਭਾਅ ਪੈਂਦੀ ਹੈ। ਅਤੇ ਵੇਖਿਆ ਜਾਵੇ ਤਾਂ ਇਸੇ ਤਰ੍ਹਾਂ ਆਪਾਂ ਸਾਰੀ ਉਮਰ ਇਸ ਖੋਤੇ 'ਤੇ ਬੈਠਿਆ, ਇਸੇ ਖੋਤੇ ਦੀ ਗਿਣਤੀ ਕਰਨ ਤੋਂ ਬਿਨਾਂ ਬਾਕੀ ਸਾਰੇ ਖੋਤੇ ਗਿਣੀ ਜਾਂਦੇ ਅਤੇ ਆਪਣੇ ਆਪ ਨੂੰ ਪਰੇਸ਼ਾਨ ਕਰੀ ਜਾਂਦੇ। ਦੋ ਤਰੀਕਿਆਂ ਦੇ ਨਾਲ ਇਸ ਕਹਾਣੀ ਨੂੰ ਵੇਖਦੇ ਹਾਂ। ਜਿਹੜੇ ਖੋਤੇ ਦੇ ਉੱਤੇ ਮੁੱਲਾ ਜੀ ਬੈਠੇ ਸੀ, ਆਪਾਂ ਸਾਰੇ ਉਸ ਖੋਤੇ ਦੇ ਉੱਤੇ ਬੈਠੇ, ਯਾਨੀ ਕਿ ਉਹ ਜਿਹੜਾ ਤੁਸੀਂ ਕਮਾ ਲਿਆ, ਜਿਹੜੀਆਂ ਤੁਹਾਡੀਆਂ ਸੁੱਖ ਸੁਵਿਧਾਵਾਂ ਨੇ, ਜਿਹਨੂੰ ਵੀ ਤੁਸੀਂ ਆਪਣੀ ਜ਼ਮੀਨ ਜਾਇਦਾਦ ਕਹਿੰਦੇ ਹੋ, ਉਹ ਜਿਹੜਾ ਤੁਸੀਂ ਪਾ ਲਿਆ ਉਹਦੇ ਵਿੱਚ ਰਿਸ਼ਤੇ ਵੀ ਆ ਜਾਂਦੇ ਨੇ, ਉਹਦੇ ਵਿੱਚ ਤੁਹਾਡੇ ਯਾਰ ਦੋਸਤ ਵੀ ਆ ਜਾਂਦੇ, ਉਹ ਜਿਹਨਾਂ ਦੀ ਓਨਰਸ਼ਿਪ ਤੁਸੀਂ ਕਲੇਮ ਕਰਨ ਲੱਗ ਪੈਂਦੇ, ਜਿਹਨਾਂ ਦੇ ਉੱਤੇ ਸਵਾਰ ਹੋ ਕੇ ਆਪਾਂ ਕਹਿੰਦੇ ਹਾਂ ਕਿ ਆਪਾਂ ਹੌਲੇ ਹੋ ਗਏ, ਜਿਹੜੇ ਟਾਈਮ ਆਪਾਂ ਇਹਨਾਂ ਸਾਰੀਆਂ ਸੁੱਖ ਸੁਵਿਧਾਵਾਂ ਦੀ ਸਵਾਰੀ ਕਰਨੀ ਸ਼ੁਰੂ ਕੀਤੀ, ਜਾਣੀ ਕਿ ਇਸ ਗਧੇ ਦੇ ਉੱਤੇ ਬੈਠੇ, ਸਾਨੂੰ ਲੱਗਾ ਕਿ ਆਪਾਂ ਦੁਨੀਆ ਜਿੱਤ ਲਈ ਹੈ, ਹੁਣ ਇਸ ਤੋਂ ਬਾਅਦ ਸਾਨੂੰ ਕੁਛ ਨਹੀਂ ਚਾਹੀਦਾ, ਹੁਣ ਕੋਈ ਸਾਨੂੰ ਥਕਾਵਟ ਨਹੀਂ ਹੋਣੀ, ਹੁਣ ਤਾਂ ਆਪਾਂ ਆਪਣੀ ਮੰਜ਼ਿਲ ਦੇ ਉੱਤੇ ਇੱਦਾਂ ਹੀ ਬੈਠੇ ਬਿਠਾਏ ਪਹੁੰਚ ਜਾਣਾ। ਦੁਨੀਆ ਦਾ ਹਰ ਇੱਕ ਇਨਸਾਨ ਇਸੇ ਤਰ੍ਹਾਂ ਦੇ ਨਾਲ ਜਿਹੜੀ ਜਿਹੜੀ ਮਾਲਕੀ ਨੂੰ ਮਾਣਦਾ, ਉਹਨੂੰ ਲੱਗਦਾ ਕਿ ਮੇਰੇ ਕੋਲ ਸਥਾਈ ਹੈ, ਇਹ ਮੇਰੀ ਸੀ, ਇਹ ਮੁੱਢ ਕਦੀਮੋਂ ਮੈਂ ਇਸੇ ਤਰ੍ਹਾਂ ਦੇ ਨਾਲ ਲੈ ਕੇ ਚੱਲਿਆ, ਇਹ ਤਾਂ ਮੇਰੇ ਕੋਲ ਨਹੀਂ ਖੁੱਸਣੀ ਚਾਹੀਦੀ। ਉਹਨੂੰ ਆਪਾਂ ਕਦੀ ਕਿਸੇ ਗਿਣਤੀ ਦੇ ਵਿੱਚ ਗਿਣਦੇ ਨਹੀਂ। ਉਹ ਰਿਸ਼ਤੇ ਜਿਹੜੇ ਰੱਬ ਨੇ ਸਾਨੂੰ ਦਿੱਤੇ ਆ, ਸਾਡੇ ਭੈਣ ਭਰਾ ਮਾਂ ਪਿਓ, ਸਾਡੇ ਬੱਚੇ, ਸਾਡਾ ਪਰਿਵਾਰ, ਸਾਡਾ ਜੀਵਨ ਸਾਥੀ, ਇਹ ਪੈਸਾ, ਧੇਲਾ, ਘਰ ਬਾਰ, ਅਸੀਂ ਕਹਿੰਦੇ ਹਾਂ ਕਿ ਇਹ ਤਾਂ ਸਾਨੂੰ ਮਿਲਣਾ ਹੀ ਸੀ, ਇਹ ਤਾਂ ਸਾਡਾ ਅਧਿਕਾਰ ਹੀ ਸੀ, ਇਹਨੂੰ ਤਾਂ ਆਪਾਂ ਉੱਤੇ ਬਹਿ ਕੇ ਮਾਣ ਰਹੇ ਹਾਂ, ਇਹਨਾਂ ਸੁੱਖ ਸੁਵਿਧਾਵਾਂ ਤੋਂ ਇਲਾਵਾ ਜੋ ਵੀ ਆ ਉਹ ਸਾਰਾ ਕੁਛ ਸਾਨੂੰ ਨਜ਼ਰ ਆਉਂਦਾ, ਪਰ ਇਹ ਨਹੀਂ ਨਜ਼ਰ ਆਉਂਦਾ। ਇਹਨੂੰ ਆਪਾਂ ਕਿਸੇ ਗਿਣਤੀ 'ਚ ਨਹੀਂ ਗਿਣਦੇ। ਚਾਹੇ ਤੁਸੀਂ ਇਹਨੂੰ ਅਚੀਵਮੈਂਟ ਲਾ ਲਓ, ਕਿ ਸਾਨੂੰ ਅਚੀਵਮੈਂਟ ਹੀ ਨਹੀਂ ਲੱਗਦੀ। ਜਿਹੜੇ ਖੋਤੇ 'ਤੇ ਆਪਾਂ ਬੈਠੇ ਹਾਂ ਉਹਦੀ ਗਿਣਤੀ ਇਸ ਕਰਕੇ ਨਹੀਂ ਵੱਜਦੀ ਕਿਉਂਕਿ ਉਹ ਤਾਂ ਸਾਨੂੰ ਕੋਈ ਵੱਡੀ ਉਪਲਬਧੀ ਲੱਗਦੀ ਨਹੀਂ। ਉਹ ਤਾਂ ਸਾਨੂੰ ਲੱਗਦਾ ਕਿ ਇਹ ਤਾਂ ਇਨਬਿਲਡ ਸੀ, ਇਹ ਤਾਂ ਸਾਡਾ ਜਿੱਦਾਂ ਮੁੱਢ ਕਦੀਮ ਤੋਂ ਇੱਕ ਹਿੱਸਾ ਹੀ ਸੀ। ਇਸ ਕਰਕੇ ਜਦੋਂ ਉਹ ਖੁੱਸਦਾ ਤਾਂ ਦੁੱਖ ਸਭ ਤੋਂ ਵਧੇਰੇ ਉਸੇ ਦਾ ਹੁੰਦਾ। ਪਰ ਜਿੰਨਾ ਚਿਰ ਆਪਾਂ ਉਹਨੂੰ ਮਾਣ ਰਹੇ ਹਾਂ ਉਹਨਾਂ ਚਿਰ ਤੱਕ ਉਹਦੀ ਕੋਈ ਗਿਣਤੀ ਨਹੀਂ। ਆਸ ਪਾਸ ਬਾਕੀ ਸਾਰਾ ਕੁਛ ਸਾਨੂੰ ਦੀਦਾ, ਬਾਕੀ ਸਾਰੇ ਅੱਠ ਸਾਨੂੰ ਦੀਦੇ ਆ, ਦੂਸਰੇ ਲੋਕ ਸਾਨੂੰ ਦੀਦੇ ਆ, ਜਾਂ ਫਿਰ ਉਹ ਜਿਹੜਾ ਆਪਾਂ ਹਾਸਲ ਕਰਨਾ, ਜਿਨ੍ਹਾਂ ਦੀ ਹਾਲੇ ਆਪਾਂ ਸਵਾਰੀ ਕਰਨੀ ਆ, ਜਿਹੜੇ ਜਿਹੜੇ ਵੀ ਸਾਡੇ ਆਸ ਪਾਸ ਹੋਰ ਕਈ ਰਿਸ਼ਤੇ ਨਾਤੇ ਨੇ ਜਿਨ੍ਹਾਂ ਨੂੰ ਆਪਾਂ ਅਪਣਾਉਣਾ ਚਾਹੁੰਦੇ ਹਾਂ, ਹੋਰ ਧਨ ਦੌਲਤ ਜਾਇਦਾਦ, ਹੋਰ ਕਾਰੋਬਾਰ ਜਿਨ੍ਹਾਂ ਨੂੰ ਆਪਾਂ ਹਾਲੇ ਮੰਨਣਾ, ਜਿਨ੍ਹਾਂ ਦੀ ਪਿੱਠ 'ਤੇ ਆਪਾਂ ਸਵਾਰੀ ਕਰਨੀ ਆ, ਉਹਨਾਂ ਸਾਰਿਆਂ ਦੀ ਗਿਣਤੀ ਸਾਨੂੰ ਦੀਦੀ ਆ। ਪਰ ਜੋ ਸਾਡੇ ਕੋਲ ਆ ਉਹਦੀ ਗਿਣਤੀ ਨਹੀਂ ਸਾਨੂੰ ਦੀਦੀ। ਉਹ ਗਿਣਤੀ ਉਦੋਂ ਹੀ ਸਾਨੂੰ ਦਿਖੂਗੀ ਜਦੋਂ ਆਪਾਂ ਮੁੱਲਾ ਵਾਂਗੂ ਥੱਲੇ ਉੱਤਰ ਕੇ ਗਿਣਾਂਗੇ ਅਤੇ ਥੱਲੇ ਕਿੰਨੇ ਕੁ ਉੱਤਰਦੇ ਆ। ਇਹਦਾ ਕਹਿੰਦੇ ਨਸ਼ਾ ਹੀ ਇੰਨਾ ਕਿਆ। ਇਹ ਜ਼ਿੰਦਗੀ ਦੀ ਐਸੀ ਕਹਾਣੀ ਆ ਜਿਹੜੀ ਸਾਡੀ ਸਾਰਿਆਂ ਦੇ ਨਾਲ ਵਾਪਰਦੀ ਆ ਅਤੇ ਵਾਪਰ ਰਹੀ ਆ। ਜਿੱਦਾਂ ਮੁੱਲਾ ਇੱਕ ਦੋ ਵਾਰੀ ਉੱਤਰ ਕੇ ਗਿਣਦਾ ਅਤੇ ਉਸ ਤੋਂ ਬਾਅਦ ਉਹਦੀ ਹਿੰਮਤ ਵੀ ਨਹੀਂ ਪੈਂਦੀ ਵੀ ਉਹ ਉੱਤਰ ਕੇ ਫਿਰ ਦੁਬਾਰਾ ਤੋਂ ਗਿਣ ਲਏ, ਕਿਉਂਕਿ ਉਹਦੇ ਮਨ ਦੇ ਵਿੱਚ ਡਰ ਹੈ। ਅਤੇ ਇਸੇ ਤਰ੍ਹਾਂ ਦਾ ਡਰ ਸਾਡੇ ਮਨ ਦੇ ਵਿੱਚ ਵੀ ਹੈ ਕਿ ਜੇ ਆਪਾਂ ਇਹਦੇ ਤੋਂ ਉੱਤਰ ਕੇ ਪਾਸੇ ਹੋ ਕੇ ਗਿਣਨ ਦੀ ਕੋਸ਼ਿਸ਼ ਕੀਤੀ ਤਾਂ ਇਹ ਨਾ ਹੋਵੇ ਕਿ ਗਾਇਬ ਹੀ ਹੋ ਜਾਵੇ। ਇਹ ਨਾ ਹੋਵੇ ਕਿ ਵਾਰ ਵਾਰ ਉੱਤਰ ਕੇ ਗਿਣਨ ਦੇ ਨਾਲ ਹੋਰ ਘਾਟਾ ਪੈ ਜਾਵੇ। ਅਤੇ ਇੱਕ ਹੋਰ ਨਜ਼ਰੀਏ ਦੇ ਨਾਲ ਵੀ ਆਪਾਂ ਇਸ ਕਹਾਣੀ ਨੂੰ ਵੇਖ ਸਕਦੇ ਹਾਂ। ਇੱਕ ਸਮਾਂ ਹੁੰਦਾ ਜਦੋਂ ਆਪਾਂ ਪੈਦਲ ਯਾਤਰਾ ਕਰਦੇ ਹਾਂ, ਜਿੱਦਾਂ ਮੁੱਲਾ ਕਰ ਰਿਹਾ। ਇਹ ਸਾਰੀਆਂ ਸੁੱਖ ਸੁਵਿਧਾਵਾਂ, ਇਹ ਸਾਰੇ ਖੋਤੇ ਸਾਡੇ ਆਸ ਪਾਸ ਹੀ ਤਾਂ ਤੁਰੇ ਫਿਰਦੇ ਆ। ਇਹ ਸਾਰੀ ਧਨ ਦੌਲਤ, ਸਾਰਾ ਕੁਛ, ਸਾਰੇ ਐਸ਼ੋ ਇਸ਼ਰਤ ਸਾਡੇ ਆਸ ਪਾਸ ਤੁਰੇ ਫਿਰਦੇ ਆ ਅਤੇ ਆਪਾਂ ਨਾਲ ਨਾਲ ਤੁਰੇ ਫਿਰਦੇ ਹਾਂ, ਮਿਹਨਤ ਕਰਦੇ ਹਾਂ ਜਿੱਦਾਂ ਉਹ ਆਪਣੇ ਪੈਰਾਂ 'ਤੇ ਚੱਲ ਰਿਹਾ ਹੈ। ਇਸੇ ਤਰ੍ਹਾਂ ਦੇ ਨਾਲ ਇੱਕ ਜ਼ਿੰਦਗੀ ਦਾ ਸ਼ੁਰੂਆਤੀ ਸਮਾਂ ਹੁੰਦਾ ਜਦੋਂ ਆਪਾਂ ਬਹੁਤ ਮਿਹਨਤ ਕਰਦੇ ਹਾਂ, ਭੱਜ ਭੱਜ ਕੇ ਮਿਹਨਤ ਕਰਦੇ ਹਾਂ, ਕਮਾਉਂਦੇ ਹਾਂ, ਅਤੇ ਫਿਰ ਸਾਡੇ ਕੋਲ ਇੰਨਾ ਕੁ ਧਨ ਦੌਲਤ, ਇੰਨਾ ਕੁ ਇਕੱਠਾ ਹੋ ਜਾਂਦਾ ਇਹਨਾਂ ਖੋਤਿਆਂ ਵਾਂਗੂ ਕਿ ਆਪਾਂ ਸੋਚਦੇ ਹਾਂ ਕਿਉਂ ਨਾ ਇਹਨਾਂ ਦੀ ਸਵਾਰੀ ਕਰ ਲਈ ਜਾਵੇ, ਕਿਉਂ ਨਾ ਇਹਨਾਂ ਸੁੱਖ ਸੁਵਿਧਾਵਾਂ ਨੂੰ ਮਾਣ ਲਿਆ ਜਾਵੇ, ਐਵੇਂ ਕਿਉਂ ਆਪਾਂ ਆਪਣੇ ਪੈਰ ਥਕਾਉਂਦੇ ਹਾਂ, ਆਪਣੇ ਆਪ ਨੂੰ ਖਪਾਉਂਦੇ ਹਾਂ। ਅਤੇ ਫਿਰ ਆਪਾਂ ਜਦੋਂ ਪਹਿਲੀ ਵਾਰ ਇਹਨਾਂ ਸੁੱਖ ਸੁਵਿਧਾਵਾਂ ਦੀ ਸਵਾਰੀ ਕਰਦੇ ਹਾਂ ਨਾ, ਤਾਂ ਸਾਨੂੰ ਲੱਗਦਾ ਹਾਂ ਪੈਰਾਂ ਨੂੰ ਆਰਾਮ ਆਇਆ, ਹੁਣ ਤਾਂ ਸਾਨੂੰ ਸਾਹ ਹੀ ਨਹੀਂ ਚੜ੍ਹਨਾ। ਹੁਣ ਜਿੰਨਾ ਮਰਜ਼ੀ ਆਪਾਂ ਭੱਜੀਏ, ਜਿੰਨਾ ਮਰਜ਼ੀ ਆਪਾਂ ਦੂਰ ਤੱਕ ਸਫ਼ਰ ਕਰੀਏ, ਹੁਣ ਇਹਨਾਂ ਸੁੱਖ ਸੁਵਿਧਾਵਾਂ ਦੇ ਸਿਰ ਦੇ ਉੱਤੇ ਆਪਾਂ ਲੰਮੀ ਪਾਰੀ ਖੇਡ ਸਕਦੇ ਹਾਂ, ਕਿਉਂਕਿ ਹੁਣ ਸਾਡਾ ਸਰੀਰ ਥੱਕਣਾ ਹੀ ਨਹੀਂ, ਜਿਸਮ ਥੱਕਣਾ ਹੀ ਨਹੀਂ। ਪਰ ਫਿਰ ਇੱਕ ਸਮਾਂ ਆਉਂਦਾ ਜਦੋਂ ਸਰੀਰ ਤਾਂ ਨਹੀਂ ਥੱਕਦਾ, ਦਿਮਾਗ ਥੱਕਣਾ ਸ਼ੁਰੂ ਹੋ ਜਾਂਦਾ, ਕਿਉਂਕਿ ਜਿੰਨਾ ਚਿਰ ਬੰਦਾ ਆਪ ਮਿਹਨਤ ਕਰਦਾ, ਹੱਥੀਂ ਕਿਰਤ ਕਰਦਾ, ਉਹਨਾਂ ਚਿਰ ਤੱਕ ਇੱਕ ਬੈਲੈਂਸ ਬਣਿਆ ਰਹਿੰਦਾ, ਦਿਮਾਗ ਦੇ ਵਿੱਚ ਐਵੇਂ ਅਜਾਈਂ ਬੁਰੇ ਵਿਚਾਰ ਨਹੀਂ ਆਉਂਦੇ, ਸਾਡਾ ਧਿਆਨ ਉਸ ਕੰਮ ਦੇ ਉੱਤੇ, ਕਿਰਤ ਦੇ ਉੱਤੇ ਕੇਂਦਰਿਤ ਰਹਿੰਦਾ। ਅਤੇ ਜਦੋਂ ਆਪਾਂ ਸਵਾਰੀ ਕਰ ਲੈਂਦੇ ਹਾਂ ਆਪਣੀ ਕੀਤੀ ਕਮਾਈ ਦੀ, ਯਾਨੀ ਕਿ ਹੱਥੀਂ ਕੰਮ ਕਰਨਾ ਆਪਾਂ ਛੱਡ ਦਿੰਦੇ ਹਾਂ, ਅਤੇ ਫਿਰ ਸਾਡਾ ਦਿਮਾਗ ਉਲਝਦਾ ਪੁੱਠੇ ਸਿੱਧੇ ਸੋਚਾਂ ਦੇ ਵਿੱਚ, ਪੁੱਠੇ ਸਿੱਧੇ ਕੰਮਾਂ ਦੇ ਵਿੱਚ, ਕਿਉਂਕਿ ਹੋਰ ਤਾਂ ਕੁਛ ਕਰਨ ਨੂੰ ਬਚਿਆ ਨਹੀਂ। ਅਤੇ ਬਹੁਤੇ ਸਾਡੇ 'ਚੋਂ ਆਪਾਂ ਇਹ ਵੀ ਕੁਛ ਕਰਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਨਜਾਇਜ਼ ਐਵੇਂ ਮਨ ਦੇ ਵਿੱਚ ਵਿਚਾਰ ਆਉਂਦੇ ਆ, ਜਿੱਦਾਂ ਮੁੱਲਾ ਖੋਤੇ ਗਿਣੀ ਜਾਂਦਾ ਸੀ, ਜਿੱਦਾਂ ਉਹਨੂੰ ਲੱਗਦਾ ਸੀ ਪਤਾ ਨਹੀਂ ਮੇਰੇ 'ਤੇ ਕਿਸੇ ਨੇ ਜਾਦੂ ਕਰ ਦਿੱਤਾ, ਪਤਾ ਨਹੀਂ ਮੇਰਾ ਸਾਰਾ ਕੁਛ ਹੀ ਨਾ ਖੁੱਸ ਜਾਵੇ, ਇੱਥੋਂ ਉੱਤਰ ਕੇ ਉਹਦੀ ਸਵਾਰੀ ਕਰਾਂ, ਉੱਥੋਂ ਉੱਤਰ ਕੇ ਉਹਦੀ ਸਵਾਰੀ ਕਰਾਂ। ਅਤੇ ਸ਼ਾਇਦ ਕਹਾਣੀ ਵਾਲਾ ਸਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਸਾਨੂੰ ਲੋੜ ਇੱਕੋ ਖੋਤੇ ਦੀ ਹੈ, ਸਵਾਰੀ ਆਪਾਂ ਇੱਕ ਖੋਤੇ ਦੀ ਕਰਨੀ, ਅਤੇ ਬਾਕੀ ਐਵੇਂ ਆਪਾਂ ਪਿੱਛੇ ਪਿੱਛੇ ਲਾਏ ਨੇ ਜਿਹਦੀ ਆਪਾਂ ਸਮੇਂਦਾਰ ਸਮੇਂ ਗਿਣਤੀ ਕਰਦੇ ਰਹਿੰਦੇ ਹਾਂ ਅਤੇ ਆਪਣਾ ਟਾਈਮ ਖਰਾਬ ਕਰਦੇ ਰਹਿੰਦੇ ਹਾਂ। ਆਹ ਵੀ ਮੈਂ ਹਾਸਲ ਕਰਨਾ, ਆਹ ਵੀ ਮੇਰਾ, ਇਹ ਵੀ ਕਿਤੇ ਗਵਾਚ ਨਾ ਜਾਵੇ, ਅਤੇ ਉਹਦੀ ਤਾਂ ਸਾਨੂੰ ਲੋੜ ਵੀ ਨਹੀਂ ਹੈ। ਉਹ ਤਾਂ ਐਵੇਂ ਆਪਾਂ ਪਿੱਛੇ ਪਿੱਛੇ ਹੱਕੀ ਹੁੰਦੇ ਹਾਂ, ਕਿਉਂਕਿ ਆਪਾਂ ਆਪਣੇ ਆਪਣੇ ਪਿੰਡ ਦੇ ਵਿੱਚ, ਆਪਣੇ ਘਰ, ਆਪਣੀ ਟੈਰੀਟਰੀ ਦੇ ਵਿੱਚ ਜਾ ਕੇ ਬੱਲੇ ਬੱਲੇ ਕਰਾਉਣੀ ਆ। ਹੁਣ ਚਾਹੇ ਨਾ ਖੋਤਿਆਂ ਨੂੰ ਕੱਢ ਕੇ ਗੱਡੀਆਂ ਪਾ ਲਓ, ਚਾਹੇ ਘਰ ਪਾ ਲਓ, ਅਤੇ ਚਾਹੇ ਕੁਛ ਹੋਰ, ਇਹ ਸਿਰਫ ਪਿੱਛੇ ਪਿੱਛੇ ਐਵੇਂ ਤੁਰੇ ਆਉਂਦੇ ਨੇ ਜਿਨ੍ਹਾਂ ਦੀ ਆਪਾਂ ਜਿਨ੍ਹਾਂ ਦੇ ਕਰਕੇ ਆਪਾਂ ਬੱਲੇ ਬੱਲੇ ਕਰਾਉਣੀ, ਹੋਰ ਬਹੁਤੀ ਕੋਈ ਲੋੜ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ। ਸੋ ਇਹ ਕਹਾਣੀਆਂ ਸਾਡੀ ਜ਼ਿੰਦਗੀ ਦੀਆਂ ਕਹਾਣੀਆਂ, ਇਨਸਾਨ ਦੀ ਕਹਾਣੀ, ਇਨਸਾਨ ਦੀ ਸੋਚ ਦੀ ਕਹਾਣੀ, ਇਨਸਾਨ ਦੀ ਬਿਰਤੀ ਦੀ ਕਹਾਣੀ, ਇਨਸਾਨ ਦੇ ਲਾਲਚ ਦੀ ਕਹਾਣੀ। ਅਤੇ ਜਿਹਨੇ ਸਿੱਖਣਾ ਉਹ ਭਲੀ ਭਾਂਤ ਸਿੱਖ ਜਾਂਦਾ ਹੈ ਇੱਦਾਂ ਦੀ ਕਹਾਣੀਆਂ ਤੋਂ। ਕੋਸ਼ਿਸ਼ ਕਿ ਆਪਾਂ ਜ਼ਿੰਦਗੀ ਦੇ ਵਿੱਚ ਜਿੱਥੋਂ ਵੀ ਕੁਛ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਸਿੱਖਣ ਨੂੰ ਮਿਲੇ ਉਸੇ ਤਰ੍ਹਾਂ ਦੇ ਨਾਲ ਸਿੱਖ ਲਈਏ, ਅਤੇ ਜੇਕਰ ਬੜੇ ਰੌਚਕ ਤਰੀਕੇ ਦੇ ਨਾਲ ਹਲਕੇ ਦੇ ਵਿੱਚ ਜ਼ਿੰਦਗੀ ਦੀ ਸਮਝ ਆ ਜਾਏ ਤਾਂ ਫਿਰ ਇਹਦੇ ਨਾਲ ਦੀ ਰੀਸ ਨਹੀਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਜੇਕਰ ਤੁਹਾਨੂੰ ਵਧੀਆ ਲੱਗੀ ਤੁਹਾਨੂੰ ਮੌਲਾ ਨਸੀਰੂਦੀਨ ਦੀ ਕਹਾਣੀ, ਅਤੇ ਤੁਸੀਂ ਅੱਗੇ ਵੀ ਸ਼ੇਅਰ ਕਰ ਸਕਦੇ ਹੋ। ਅੱਗੇ ਸ਼ੇਅਰ ਕਰਨ ਦੇ ਲਈ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਸਕਦੇ ਹੋ, ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਤੁਹਾਨੂੰ ਪੋਡਕਾਸਟ ਮਿਲ ਜਾਊਗੀ। ਧੰਨਵਾਦ।
0: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
8: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
9: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
8: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
10: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
8: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
6: ਇਨਸਾਨ ਦੇ ਨਾ ਬੜੀਆਂ ਪਰਤਾਂ ਨੇ, ਅਤੇ ਸਭ ਤੋਂ ਔਖੀ ਪਰਤ ਆ ਆਪਣੇ ਆਪ ਦੀ ਹਟਾ ਕੇ ਅਤੇ ਆਪਣੇ ਅੰਦਰ ਵੇਖਣ ਦੀ ਕੋਸ਼ਿਸ਼ ਕਰਨਾ। ਸੋ ਇਹ ਇੱਥੇ ਜਾ ਕੇ ਹੀ ਆਪਾਂ ਬਾਹਰ ਆਪਾਂ ਹਰ ਇੱਕ ਚੀਜ਼ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ। ਜਦੋਂ ਆਪਾਂ ਕਿਸੇ ਨੂੰ ਵਹਿੰਦੇ ਹਾਂ ਅਤੇ ਆਪਾਂ ਵੇਖੋ ਕਿੰਨੇ ਸਮਾਰਟ ਹਾਂ, ਆਪਾਂ ਉਸੇ ਵੇਲੇ ਆਈਡੀਆ ਲਾ ਲੈਂਦੇ ਹਾਂ ਵੀ ਇਹਨੇ ਮੇਰੇ ਵੱਲ ਇੱਦਾਂ ਵੇਖਿਆ ਅਤੇ ਇਹ ਇੱਦਾਂ ਦਾ ਹੋਣਾ, ਕਿੰਨੀ ਸਮਾਰਟਨੈਸ ਹੈ ਸਾਡੀ, ਕਿੰਨੇ ਆਪਾਂ ਈਜ਼ਲੀ ਆਪਾਂ ਪੋਰਟਰੇਟ ਕਰ ਦਿੱਤਾ। ਜਾਂ ਆਪਾਂ ਮੰਨ ਲਓ ਬਾਅਦ ਵਿੱਚ ਆਪਣੇ ਆਪ ਨੂੰ ਉਹਦੇ ਉਸ ਬੰਦੇ ਤੋਂ ਇੱਕ ਸਟੇਜ 'ਚ ਜਾ ਕੇ ਸਾਨੂੰ ਬੜਾ ਵਧੀਆ ਸੁੱਖ ਮਿਲਿਆ, ਪੈਸੇ ਦਾ ਮਿਲਿਆ ਜਾਂ ਗੱਲਾਂ ਬਾਤਾਂ ਦਾ ਮਿਲਿਆ ਜਾਂ ਕਿਸੇ ਵੀ ਕਿਸਮ ਦਾ, ਅਤੇ ਅਸੀਂ ਝੱਟ ਆਪਣੇ ਆਪ ਦੀ ਸਟੇਟਮੈਂਟ ਚੇਂਜ ਕਰ ਲਈ ਵੀ ਓਹੋ ਮੈਂ ਪਹਿਲਾਂ ਗਲਤ ਸੀ, ਮੇਰੇ ਕਿੱਡੇ ਵਿਚਾਰ ਗਲਤ ਸੀ, ਇਹ ਕਿੱਡੇ ਚੰਗੇ ਨਿਕਲੇ, ਉਹ ਸਾਰਾ ਕੁਛ ਕਿੱਥੋਂ ਆਇਆ। ਕਿਉਂਕਿ ਜਦੋਂ ਜਦੋਂ ਜਿਹੜੀ ਜਿਹੜੀ ਚੀਜ਼ ਤੁਹਾਡੇ ਫੇਵਰ 'ਚ ਭੁਗਤਦੀ ਆ ਉਦੋਂ ਉਦੋਂ ਤੁਹਾਡੇ ਵਿਚਾਰ ਚੇਂਜ ਹੋ ਜਾਂਦੇ ਆ, ਜਦੋਂ ਜਦੋਂ ਤੁਹਾਡੇ ਖਿਲਾਫ਼ ਭੁਗਤਦੀ ਆ। ਅਤੇ ਕਈ ਇੱਦਾਂ ਵੀ ਹੋਊਗਾ ਵੀ ਫਸਟ ਇੰਪ੍ਰੈਸ਼ਨ ਦੇ ਵਿੱਚ ਬੰਦੇ ਨੇ ਤੁਹਾਨੂੰ ਕੀਲ ਕੇ ਬੋਤਲ 'ਚ ਪਾ ਲਿਆ ਹੋਵੇ, ਲੇਟਰ ਔਨ ਉਹਨੇ ਜਦੋਂ ਡੰਗ ਮਾਰਿਆ ਤੁਹਾਨੂੰ, ਅਤੇ ਫਿਰ ਤੁਸੀਂ ਫਿਰ ਤੇ ਨਹੀਂ ਕੋਈ ਇੱਦਾਂ ਦੀ ਕੋਰਟ ਹੋਣੀ, ਹੋਊਗੀ ਸ਼ਾਇਦ ਫਿਰ ਵੀ,
11: ਲੱਭਦੇ ਆ ਕੋਈ,
6: ਹੈਨਾ, ਇਹ ਵੀ ਤਾਂ ਹੁੰਦਾ ਨਾ ਸਾਡੀ ਲਾਈਫ 'ਚ। ਅਤੇ ਉਦੋਂ ਫਿਰ ਜਦੋਂ ਲੇਟਰ ਔਨ ਜਾ ਕੇ ਉਹਨੇ ਬੰਦੇ ਨੇ ਸਾਨੂੰ ਡੰਗ ਮਾਰਿਆ, ਅਤੇ ਫਿਰ ਆਪਾਂ ਕੀ ਕਹਿੰਦੇ ਹਾਂ ਵੀ ਬਹੁਤ ਘੱਟ ਕਹਾਂਗੇ ਆਪਾਂ ਵੀ ਮੇਰੀ ਗਲਤੀ ਸੀ ਇਹਦੇ ਨਾਲ, ਇਹਨੂੰ ਪਛਾਣਨ 'ਚ ਮੈਂ ਗਲਤੀ ਕਰ ਲਈ। ਫਿਰ ਆਪਾਂ ਪਤਾ ਕੀ ਕਹਾਂਗੇ, ਅੱਜ ਕੱਲ੍ਹ ਲੋਕ ਹੀ ਇੱਦਾਂ ਦੇ ਆ, ਅੱਜ ਕੱਲ੍ਹ ਦੁਨੀਆ ਹੈਗੀ ਇੱਦਾਂ ਦੀ ਆ, ਚੰਗਾ ਬਣ ਬਣ ਕੇ ਵਿਖਾਉਂਦੇ ਆ, ਬਾਅਦ 'ਚ ਠੱਗਦੇ ਆ। ਇੱਥੇ ਵੀ ਅਸੀਂ ਆਪਣੇ ਆਪ ਨੂੰ ਗਲਤ ਨਹੀਂ ਕਹਿੰਦੇ ਬਹੁਤੀ ਯਾਰੀ,
11: ਬਿਲਕੁਲ
6: ਮੈਂ ਇੱਥੇ ਵੀ ਗਲਤੀ ਕੀਤੀ ਹੈ ਇਸ ਬੰਦੇ ਨੂੰ ਪਛਾਣਨ 'ਚ,
11: ਬਿਲਕੁਲ।
6: ਸੋ ਅਸੀਂ ਹਰ ਇੱਕ ਸਨੈਰੀਓ ਕੋਈ ਵੀ ਹੋਵੇ, ਇਨਸਾਨ ਹਮੇਸ਼ਾ ਆਪਣੇ ਆਪ ਨੂੰ ਮੱਖਣ 'ਚੋਂ ਵਾਲ ਵਾਂਗੂ ਕੱਢ ਕੇ ਤੇ ਬਾਹਰ ਰੱਖਦਾ ਵੀ ਮੈਂ ਆਪਣੇ ਆਪ ਨੂੰ ਪਹਿਲਾਂ ਮੈਂ ਸਹੀ ਕਰ ਲਾਂ, ਬਾਕੀ ਫਿਰ ਬਾਅਦ ਵਿੱਚ ਵੇਖਿਆ ਜਾਵੇ,
11: ਦੂਜੇ ਤੇ ਅਸੀਂ ਬਲੇਮ ਪਾ ਦਿੰਨੇ
6: ਹਨਾ। ਪਰ ਅਸਲੀਅਤ ਦੇ ਵਿੱਚ ਜੇ ਵੇਖਿਆ ਜਾਵੇ ਇਹਦੇ ਵਿੱਚ ਜਿਹੜੀ ਇੱਕ ਤੁਸੀਂ ਵੇਖੋਗੇ ਸਿੱਖਣ ਵਾਲੀ ਚੀਜ਼ ਇਹ ਆ, ਜਾਂ ਜਿਹੜੀ ਇੱਕ ਬਰੀਕੀ ਇਹਦੇ 'ਚ ਵੇਖੀ ਜਾ ਸਕਦੀ ਵਨ ਆਫ, ਉਹ ਇਹ ਵੀ ਆ ਕਿ ਜਿਹੜਾ ਬੰਦਾ ਮੰਨ ਲਓ ਇੰਟੈਂਸ਼ਨਲੀ ਤੁਹਾਨੂੰ ਠੱਗਣਾ ਚਾਹੁੰਦਾ ਜਾਂ ਤੁਹਾਡੇ ਕੋਲ ਮਤਲਬ ਕੱਢਣਾ ਚਾਹੁੰਦਾ ਵਾ, ਕੀ ਉਹ ਤੁਹਾਨੂੰ ਗਲਤ ਇੰਪ੍ਰੈਸ਼ਨ ਨਾਲ ਮਿਲੂਗਾ? ਕਦੇ ਵੀ ਨਹੀਂ ਮਿਲੂਗਾ,
11: ਕਦੇ ਵੀ ਨਹੀਂ।
6: ਤੇ ਜੇ ਤੁਹਾਨੂੰ ਲੱਗ ਰਿਹਾ ਵਾ ਵੀ ਇੱਕ ਬੰਦਾ ਮੇਰੇ ਨਾਲ ਮੈਨੂੰ ਠੀਕ ਨਹੀਂ ਲੱਗਾ, ਮੇਰੇ ਨਾਲ ਕੋਈ ਬਹੁਤਾ ਮਿੱਠਾ ਨਹੀਂ ਬੋਲਿਆ, ਮੇਰਾ ਦਿਸ ਮੇਰਾ ਦੈਟ ਹੈ, ਉਹ ਬੰਦਾ ਇਹਦਾ ਮਤਲਬ ਕਿ ਉਹਨੂੰ ਤੁਹਾਡੇ ਨਾਲ ਕੋਈ
11: ਮਤਲਬ ਨਹੀਂ,
6: ਕੋਈ ਉਸ ਤਰੀਕੇ ਦਾ ਤੁਹਾਡੇ ਕੋਲ ਮਤਲਬ ਉਹ ਕੱਢਣਾ ਨਹੀਂ ਚਾਹੁੰਦਾ। ਉਹ ਹੋ ਸਕਦਾ ਹੈ ਕਿ ਇਨ ਫਿਊਚਰ ਤੁਹਾਡੇ ਲਈ ਬਹੁਤ ਵਧੀਆ ਸਾਬਤ ਹੋ ਜਾਏ, ਪਰ ਜਿਹੜਾ ਸ਼ੁਰੂ 'ਚ ਬਹੁਤ ਮਿੱਠਾ ਆ ਰਿਹਾ ਵਾ ਓਵਰ ਜਾ ਜਾ ਕੇ ਤੁਹਾਡੇ ਨਾਲ ਵਰਤ ਰਿਹਾ ਵਾ, ਉੱਥੋਂ ਤੇ ਤੁਹਾਨੂੰ ਇਸ ਗ੍ਰਾਫ ਤੋਂ ਤੇ ਕੱਲ ਨੂੰ ਗ੍ਰਾਫ ਥੱਲੇ ਹੀ ਆਉਣਾ, ਕਿਉਂਕਿ ਅਸੀਂ ਪ੍ਰਪੇਅਰ ਨਹੀਂ ਹਾਂ ਉਸ ਚੀਜ਼ ਦੇ ਲਈ,
11: ਬਿਲਕੁਲ,
6: ਕਿਉਂਕਿ ਇਹ ਸਾਡੀ ਆਪਣੀ ਸਮਾਰਟਨੈਸ ਸਾਡੀ ਆਪਣੀ ਸਿਆਣਪ ਨੂੰ ਠੇਸ ਪਹੁੰਚਦੀ ਹੈ, ਇਸ ਕਰਕੇ ਅਸੀਂ ਫਿਰ ਕਹਿੰਦੇ ਹਾਂ ਵੀ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ, ਫਿਰ ਇਸ ਕਰਕੇ ਅਸੀਂ ਕਹਿੰਦੇ ਹਾਂ ਨੈਵਰ ਜੱਜ ਏ ਬੁੱਕ, ਕਿਉਂਕਿ ਉਹ ਤੋਂ ਬਾਅਦ 'ਚ ਜਾ ਕੇ, ਸੋ ਉੱਥੋਂ ਇਹ ਚੀਜ਼ਾਂ ਫਿਰ ਸਾਡੀਆਂ ਨਿਕਲ ਆਈਆਂ। ਹੁਣ ਜਿੱਦਾਂ ਇੱਕ ਇਹਦੇ 'ਚ ਨਾ ਥਿਊਰੀ ਥੋੜ੍ਹੀ ਜਿਹੀ ਅਲੱਗ ਇੱਕ ਹੋਰ ਵੀ ਨਿਕਲਦੀ ਹੈ, ਜਿੱਦਾਂ ਹਰਜਿੰਦਰ ਜੀ ਦੀ ਗੱਲ 'ਚੋਂ, ਸੋਰੀ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦੀ ਇੱਦਾਂ ਦੀ ਇਸ ਸਟੋਰੀ 'ਚ, ਪਰ ਕਈ ਚੀਜ਼ਾਂ ਕਈ ਰੈਫਰੈਂਸ ਦੇ ਵਿੱਚ ਯਾਦ ਆਉਂਦੀਆਂ। ਇਨਸਾਨ ਪਤਾ ਕਿੱਦਾਂ ਦਾ ਵਾ, ਜਿਵੇਂ ਮੈਨੂੰ ਹੁਣ ਇਸ ਥਿਊਰੀ ਦਾ ਨਾਮ ਭੁੱਲ ਗਿਆ, ਤਾਂ ਪ੍ਰੋਪਰ ਨਾਮ ਹੀ ਆ
11: ਜੀ,
6: ਉਹ ਇੱਦਾਂ ਹੁੰਦਾ ਕਿ ਜਿਵੇਂ ਮੰਨ ਲਓ ਕਿਸੇ ਬੰਦੇ ਦੇ ਨਾਲ, ਜਿੱਦਾਂ ਇਹਨਾਂ ਦੀ ਮੈਂ ਇਹ ਐਗਜ਼ਾਮਪਲ ਲੈ ਲੈਣਾ ਇਹਨਾਂ ਵਾਲੀ, ਜਿੱਦਾਂ ਇਹਨੇ ਇੱਕ ਕੁੜੀ ਦੀ ਇਹਨਾਂ ਨੇ ਹੈਲਪ ਕੀਤੀ ਆਪਣੀ, ਇਹਨਾਂ ਨੇ ਫਰੈਂਡ ਦੀ ਹੈਲਪ ਕੀਤੀ, ਤਾਂ ਉੱਥੇ ਜਦੋਂ ਆਪਾਂ ਕਿਸੇ ਦੀ ਹੈਲਪ ਕਰਦੇ ਹਾਂ ਆਊਟ ਆਫ ਵੇ ਜਾ ਕੇ ਹੈਲਪ ਕਰਦੇ ਹਾਂ, ਤੇ ਸਾਨੂੰ ਸਾਨੂੰ ਡੋਪਾਮਾਈਨ ਸਾਨੂੰ ਸਕੂਨ ਮਿਲਦਾ, ਮਜ਼ਾ ਆਉਂਦਾ ਸਾਨੂੰ, ਕਿਉਂਕਿ ਇਨਸਾਨ ਦਾ ਧਰਮ ਆ ਕਿਸੇ ਦੀ ਹੈਲਪ ਕਰਨਾ, ਉਹ ਵੀ ਜੇ ਤੁਸੀਂ ਆਪਣਾ ਕੰਮ ਛੱਡ ਕੇ ਕਿਸੇ ਦੀ ਕਰੋ ਤੇ ਹੋਰ ਵਧੇਰੇ ਤੁਹਾਨੂੰ ਖੁਸ਼ੀ ਮਿਲਦੀ ਹੈ,
11: ਸਕੂਨ ਮਿਲਦਾ
6: ਹੈ ਹੈਨਾ। ਸੋ ਇਹ ਖੁਸ਼ੀ ਹਰ ਕੋਈ ਲੈਣਾ ਚਾਹੁੰਦਾ ਵਾ, ਪਰ ਉਹਦੇ ਲਈ ਪਹਿਲਾਂ ਤੁਹਾਨੂੰ ਸੈਕਰੀਫਾਈਸ ਕਰਨਾ ਪੈਂਦਾ, ਠੀਕ ਹੈ ਉਹ ਖੁਸ਼ੀ ਤੁਸੀਂ ਲੈ ਲਈ, ਉਸ ਤੋਂ ਬਾਅਦ ਤੁਸੀਂ ਵੇਖੋਗੇ ਕਿ ਅਸੀਂ ਉਹਦੇ ਵਿੱਚੋਂ ਆਪਣੇ ਆਪ ਨੂੰ ਇੱਕ ਗਿਫਟ ਵੀ ਦੇਣਾ ਹੁੰਦਾ। ਉਹ ਗਿਫਟ ਕਿੱਦਾਂ ਦੇਣਾ, ਅਸੀਂ ਉਹਦੇ ਉੱਤੇ ਹੱਥ ਰੱਖ ਕੇ, ਕਿਉਂਕਿ ਉਸ ਸਮੇਂ ਮੰਨ ਲਓ ਉਹਨੂੰ ਜ਼ਰੂਰਤ, ਤੇ ਉਹਦੇ ਵਿੱਚੋਂ ਫਿਰ ਇਹ ਆ ਕਿ ਉਹਦਾ ਉਹਦੇ ਵਿੱਚ ਨਿਮਾਣਾਪਨ ਆ ਗਿਆ, ਕਿਉਂਕਿ ਅਫਕੋਰਸ ਉਹ ਥੈਂਕ ਯੂ ਵਾਲਾ ਮਾਹੌਲ ਚੱਲ ਬਣਨਾ,
11: ਬਿਲਕੁਲ
6: ਹੈਨਾ, ਉਹਦੀ ਜ਼ਰੂਰਤ, ਤੇ ਸਾਡਾ ਜਿਹੜਾ ਵਾ ਹੌਲੀ ਹੌਲੀ ਸਾਨੂੰ ਉਹ ਚੀਜ਼ ਜਿਹੜੀ ਉਹ ਸਵਾਦ ਦੇਣਾ ਸ਼ੁਰੂ ਕਰ ਜਾਂਦੀ ਹੈ,
11: ਬਿਲਕੁਲ।
6: ਸੋ ਇੱਕ ਬੰਦਾ ਜਿਹੜਾ ਵਾ ਉਹ ਹਮੇਸ਼ਾ ਹੀ ਤੁਹਾਡਾ ਉਹ ਥੱਲਿਓਂ ਤਾਂ ਨੂੰ ਤੁਹਾਨੂੰ ਵੇਂਦਾ ਵਾ ਵੀ ਤੁਹਾਡਾ ਉਹ ਰਿਣੀ ਆ ਉਸ ਚੀਜ਼ ਦੇ ਲਈ, ਉਹ ਇਹ ਕਿਸੇ ਵੀ ਸਨੈਰੀਓ 'ਚ ਹੋ ਸਕਦਾ, ਉਹ ਕੋਈ ਤੁਹਾਡੇ 'ਚ ਮੰਨ ਲਓ ਪੈਸੇ ਧੇਲੇ ਪੱਖੋਂ ਥੋੜ੍ਹਾ ਜਿਹਾ ਸਟੇਟਸ 'ਚ ਨੀਵਾਂ ਹੋ ਸਕਦਾ, ਕੋਈ ਤੁਹਾਡੇ 'ਚ ਮਤਲਬ ਹੋ ਸਕਦਾ ਤੁਸੀਂ ਸਿਟੀਜ਼ਨ ਹੋ, ਪੀ ਆਰ ਹੋ, ਕੋਈ ਹਾਲੇ ਵੀ ਸਟੂਡੈਂਟ ਹੋਵੇ, ਕੋਈ ਇਸ ਲਿਹਾਜ਼ ਦੇ ਨਾਲ ਪੱਧਰ 'ਚ ਨੀਵਾਂ ਹੋ ਸਕਦਾ, ਕੋਈ ਉੱਦਾਂ ਹੀ ਵਿਚਾਰਾ ਦੁੱਖਾਂ ਦਾ ਝੰਬਿਆ ਹੋ ਸਕਦਾ ਉਹ ਨੀਵਾਂ ਹੋ ਸਕਦਾ, ਕੋਈ ਉੱਦਾਂ ਬਿਮਾਰ ਸ਼ਮਾਰ ਰਹਿੰਦਾ ਹੋਵੇ, ਕਿਸੇ ਦੀ ਕਿਸੇ ਵੀ ਤਰ੍ਹਾਂ ਦੀ ਮਜਬੂਰੀ ਹੋਵੇ, ਕੋਈ ਘਰ 'ਚੋਂ ਕੋਈ ਦੁਖੀ ਹੋਵੇ, ਤੇ ਉਹ ਚੀਜ਼ ਜਿਹੜੀ ਉਹ ਹਮੇਸ਼ਾ ਫਿਰ ਤੁਹਾਡੇ ਨਾਲ ਸ਼ੇਅਰ ਕਰਦਾ, ਉਹਨੂੰ ਲੱਗਦਾ ਵੀ ਤੁਹਾਡੇ 'ਚੋਂ ਉਹ ਵਾਲਾ ਇੱਕ ਆਸਰਾ ਵੇਂਦਾ ਵਾ, ਤੁਹਾਡੇ 'ਚੋਂ ਉਹ ਰੱਬ ਵੇਂਦਾ ਵਾ, ਉਹਨੂੰ ਪਤਾ ਵਾ ਵੀ ਇਹ ਬੰਦਾ ਇੱਕ ਟਾਈਮ 'ਤੇ ਮੇਰੇ ਕੰਮ ਆਇਆ ਸੀ ਤੇ ਅੱਜ ਵੀ ਇਹ ਮੇਰੇ ਕੰਮ ਆ ਜਾਣਾ। ਸੋ ਥਿਊਰੀ ਇਹ 'ਚ ਕਿ ਜਦੋਂ ਇੱਕ ਬੰਦਾ ਤੁਹਾਡੇ ਕੋਲੋਂ ਉਹ ਆਸ ਦੀ ਕਿਰਨ ਲੈ ਕੇ ਵੇਂਦਾ ਰਹਿੰਦਾ ਵਾ, ਉਹ ਹਮੇਸ਼ਾ ਨਿੱਕੀ ਤੋਂ ਨਿੱਕੀ ਗੱਲ ਦੇ ਲਈ ਤੁਹਾਡੇ ਕੋਲੋਂ ਸਲਾਹ ਲੈਂਦਾ ਵਾ, ਹਰ ਇੱਕ ਚੀਜ਼ ਤੁਹਾਨੂੰ ਪੁੱਛ ਕੇ ਕਰਦਾ ਵਾ, ਆਪਣੇ ਖੁਸ਼ੀ ਗਮੀ ਦੇ ਵਿੱਚ ਹਮੇਸ਼ਾ ਤੁਹਾਨੂੰ ਪਹਿਲਾਂ ਇਨਵਾਈਟ ਦਿੰਦਾ ਵਾ। ਪਰ ਇੱਕ ਸਟੇਜ ਆਉਂਦੀ ਆ ਜਦੋਂ ਮੰਨ ਲਓ ਉਹਦੀ ਫਾਈਨੈਂਸ਼ੀਅਲ ਕੰਡੀਸ਼ਨ ਸੁਧਰ ਗਈ, ਜਦੋਂ ਮੰਨ ਲਓ ਉਹਦੀ ਬਿਮਾਰੀ ਦੂਰ ਹੋ ਗਈ, ਜਦੋਂ ਮੰਨ ਲਓ ਉਹਦਾ ਹਾਲਾਤ ਜਿਹੜੇ ਨੇ ਉਹ ਬਿਹਤਰ ਹੋ ਗਏ, ਉਹਨੂੰ ਹੁਣ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਹੌਲੀ ਹੌਲੀ ਉਹਦੇ 'ਚ ਵੀ ਉਹ ਲਿਆਉਣਗੀਆਂ, ਇੱਕ ਇਹਨੂੰ ਜੋ ਮਰਜ਼ੀ ਕਹਿ ਲਓ ਤੁਸੀਂ, ਈਗੋ ਕਹਿ ਲਓ ਜਾਂ ਕਹਿ ਲਓ ਉਹਨੂੰ ਜ਼ਰੂਰਤ ਨਹੀਂ ਰਹੀ ਤੁਹਾਡੀ ਜਾਂ ਸੈਲਫ ਰਿਸਪੈਕਟ, ਹੈ ਨਾ, ਉਹ ਵੀ ਹੌਲੀ ਹੌਲੀ ਉਹਨੂੰ ਵੀ ਇੱਕ ਸਟੇਜ ਦੇ ਉੱਤੇ ਲੱਗੂਗਾ ਵੀ ਮੈਨੂੰ ਵੀ ਹੁਣ ਇਹਦੇ ਬਰਾਬਰ ਦੀ ਨੌਕਰੀ ਮਿਲ ਗਈ ਹੈ, ਮੈਂ ਹੁਣ ਇਹਨੂੰ ਕਿਉਂ ਪੁੱਛ ਪੁੱਛ ਕੇ ਕਰਾਂ, ਇਹਨੇ ਮੈਨੂੰ ਆਪਣੇ ਜਨਮ ਦਿਨ ਦੇ ਉੱਤੇ ਸੱਦਿਆ ਸੀ, ਇਹਨੇ ਮੈਨੂੰ ਪਹਿਲਾਂ ਸੱਦ ਕੇ ਮੇਰੇ ਮੂੰਹ 'ਚ ਕੇਕ ਨਹੀਂ ਪਾਇਆ, ਹੁਣ ਮੈਂ ਵੀ ਕਿਉਂ ਇਹਨੂੰ ਪਾਵਾਂ, ਜਾਂ ਲਾਗੋਂ ਲੋਕੀ ਕੰਨ ਭਰਨੇ ਸ਼ੁਰੂ ਕਰ ਦਿੰਦੇ, ਤੂੰ ਐਵੇਂ ਇਹਦੇ ਥੱਲੇ ਲੱਗਾ ਰਹਿੰਦਾ ਵਾ, ਇਹ ਤੇ ਅਸੀਂ ਵੇਖਿਆ ਸੀ ਵੀ ਇਹ ਤੇ ਤੈਨੂੰ ਚੱਜ ਨਾਲ ਬੁਲਾਉਂਦੀ ਵੀ ਨਹੀਂ ਆ, ਇਹ ਚੀਜ਼ਾਂ ਦੇ ਕਰਕੇ ਹੌਲੀ ਹੌਲੀ ਜਾਂ ਅਗਲੇ ਨੂੰ ਇਹੋ ਹੀ ਫੀਲ ਹੋ ਜੂਗਾ ਵੀ ਇਹ ਮੇਰੀ ਨਿੱਕੀ ਨਿੱਕੀ ਗੱਲ ਦੇ ਵਿੱਚ, ਉਹ ਇੱਕ ਸਟੇਜ ਤੱਕ ਤੇ ਠੀਕ ਸੀ, ਫਿਰ ਉਹਨੂੰ ਲੱਗੋ ਇਹ ਨਿੱਕੀ ਨਿੱਕੀ ਗੱਲ ਦੇ ਵਿੱਚ ਮੈਨੂੰ ਕਿਉਂ ਭਾਈ ਇਹ ਸਲਾਹਾਂ ਦਿੰਦੀ, ਮੈਂ ਕਿਉਂ ਸਲਾਹਾਂ ਲਵਾਂ,
11: ਹਰ ਗੱਲ ਇਨਸਾਨੀ ਫਿਤਰਤ ਆ ਸਾਡੀ,
6: ਇਨਸਾਨੀ ਫਿਤਰਤ ਹੈ ਕਿ ਜਦੋਂ ਸਾਡਾ ਸਟੇਟਸ ਬਰਾਬਰ ਆ ਜਾਂਦਾ ਜਾਂ ਅਸੀਂ ਸੁਧਰ ਜਾਂਦੇ, ਪਰ ਸਾਡੇ ਹਵਾਲੇ ਦੇ ਨਾਲ ਕੀ ਹੋ ਜਾਂਦਾ ਵਾ ਐਂਡ ਪ੍ਰੋਡਕਟ ਕਿ ਅਸੀਂ ਸਾਰੇ ਇੱਦਾਂ ਦੇ ਹਾਂ, ਕੋਈ ਇੱਕ ਨਹੀਂ ਇੱਦਾਂ ਦਾ, ਮੈਂ ਵੀ ਇੱਦਾਂ ਦਾ ਵਾਂ, ਤੁਸੀਂ ਵੀ ਇੱਦਾਂ ਦੇ, ਹਰ ਇੱਕ ਇਨਸਾਨ ਛੋਟੇ ਵੱਡੇ ਪੱਧਰ ਤੇ
7: ਦੋਨਾਂ ਸਾਈਡਾਂ ਤੇ, ਹਨਾ,
6: ਆਪਾਂ ਆਪਣੇ ਆਪਣੇ ਦੋਨਾਂ ਸਾਰਿਆਂ ਦੀ ਲਾਈਫ ਦੇ ਵਿੱਚ ਇੱਦਾਂ ਦੇ ਹੁੰਦੇ ਨੇ ਕਰੈਕਟਰ।
7: ਹਾਂਜੀ,
6: ਤੇ ਅਸੀਂ ਵੀ ਕਿਸੇ ਦੀ ਗਾਂ ਜ਼ਿੰਦਗੀ ਚ ਇੱਦਾਂ ਦੇ ਕਰੈਕਟਰ ਹੁੰਦੇ ਆ ਜਿੱਥੇ ਅਸੀਂ ਕਿਸੇ ਕੋਲੋਂ ਉਹ ਵਾਲਾ ਸਵਾਦ ਲੈ ਰਹੇ ਹੁੰਦੇ ਆ, ਕਿਸੇ ਨੂੰ ਆਪਾਂ ਸਵਾਦ ਦੇ ਰਹੇ ਹੁੰਦੇ ਆ, ਪਰ ਜਿੱਦਾਂ ਹੀ ਉਹ ਬੰਦਾ ਸਾਡੀ ਪੁੱਛਗਿੱਛ ਬੰਦ ਕਰਦਾ, ਸਾਡੀ ਈਗੋ ਹਰਟ ਹੋਣੀ ਸ਼ੁਰੂ ਹੋ ਜਾਂਦੀ ਹੈ, ਰਿਲੇਸ਼ਨ ਹੌਲੀ ਹੌਲੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਦੈਨ ਵੀ ਸੇ ਇਹਨੇ ਸਾਨੂੰ ਯੂਜ਼ ਕਰ ਲਿਆ।
7: ਹਾਂਜੀ,
6: ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇੱਕ ਇਨਸਾਨ ਜਿਹੜਾ ਅੱਜ ਜਿੱਦਾਂ ਵਰਤ ਰਿਹਾ, ਜਿੱਦਾਂ ਅੱਜ ਸਾਡੀ ਪੁੱਛਗਿੱਛ ਕਰ ਰਿਹਾ, ਉੱਥੋਂ ਜੋ ਡੋਪਾਮਾਈਨ ਉਹ ਸਾਨੂੰ ਦੇ ਰਿਹਾ ਵਾ, ਇਹਦਾ ਸਟੇਟਸ ਸਾਡੇ ਥੱਲੇ ਹੀ ਰਹੇ, ਜੋ ਕਿ ਨਹੀਂ ਰਹਿੰਦਾ,
7: ਨਹੀਂ ਰਹਿੰਦਾ।
6: ਉਹ ਸਟੇਟਸ ਜ਼ਰੂਰੀ ਨਹੀਂ ਆ ਵੀ ਕਿਸੇ ਇੱਕ ਪੱਖ ਤੋਂ, ਕਿਸੇ ਵੀ ਪੱਖ ਤੋਂ ਹੋ ਸਕਦਾ। ਹੋਪ ਮੈਂ ਆਪਣੀ ਗੱਲ ਸ਼ਾਇਦ ਕਲੀਅਰ ਕਰ
7: ਹੋਇਆ, ਕਿਉਂਕਿ ਬੜੀ ਸੋਹਣੀ ਰੈਫਰੈਂਸ ਆ
6: ਇਹ ਚੀਜ਼। ਸਾਨੂੰ ਇਨਸਾਨ ਨੂੰ ਸਮਝ ਹੀ ਨਹੀਂ ਆਉਂਦੀ ਵੀ ਮੇਰੇ ਨਾਲ ਮਾੜਾ ਕੋਈ ਕਿਉਂ ਕਰ ਜਾਂਦਾ ਹਰ ਵਾਰੀ। ਉਹ ਤੁਹਾਡੀ ਜਿਹੜੀ ਚੰਗਿਆਈ ਆ, ਉਹ ਇੱਕ ਇੱਕ ਤਰ੍ਹਾਂ ਨਾਲ ਦੋ ਧਾਰੀ ਤਲਵਾਰ ਬਣ ਕੇ ਤੁਹਾਨੂੰ ਆਪ ਨੂੰ ਤੁਹਾਡੀ ਬਾਂਹ ਲਾ ਜਾਂਦੀ ਆ, ਤੁਹਾਨੂੰ ਸਾਰੀ ਉਮਰ ਨਹੀਂ ਸਮਝ ਆਉਂਦੀ ਵੀ ਮੇਰੇ ਨਾਲ ਕੀ ਹੋਇਆ। ਤੇ ਆਪਾਂ ਕਹਿੰਦੇ ਹਾਂ ਵੀ ਅਸੀਂ ਕਿਸੇ ਦੀ ਚੰਗਿਆਈ ਕਰ ਰਹੇ ਹਾਂ ਤੇ ਸਾਡੇ ਹਰ ਕੋਈ ਡੰਗ ਮਾਰ ਕੇ ਸਾਨੂੰ ਗਾਂਹ ਜਾਂਦਾ। ਇੱਥੇ ਆਹ ਚੀਜ਼ ਜਿਹੜੀ ਆ, ਇਟਸ ਵਨ ਆਫ ਦਾ ਥਿਊਰੀ।
7: ਹਾਂਜੀ,
6: ਤੇ ਇਹ ਤੁਸੀਂ ਆਪਣੀ ਜ਼ਿੰਦਗੀ ਚੋਂ ਇੱਦਾਂ ਦੀ ਕੁਛ ਲੱਭਣ ਦੀ ਕੋਸ਼ਿਸ਼ ਕਰੋਗੇ, ਤੁਹਾਨੂੰ ਉਹ ਕਰੈਕਟਰ ਵੀ ਲੱਭ ਜੂਗਾ ਜਿਹੜਾ ਤੁਹਾਡੇ ਨਾਲ ਇੱਦਾਂ ਕਰ ਰਿਹਾ, ਤੇ ਤੁਸੀਂ ਕਿਹਦੇ ਲਈ ਉਦਾਂ ਦੇ ਕਰੈਕਟਰ ਹੋ ਤੁਹਾਨੂੰ ਵੀ ਉਹ ਲੱਭ ਜੂਗਾ। ਸੋ ਉੱਥੇ ਸਾਨੂੰ ਇਹ ਚੀਜ਼ਾਂ ਬੈਲੈਂਸ ਕਰਨੀਆਂ ਸਾਡੀਆਂ ਬਹੁਤ ਜ਼ਰੂਰੀ ਨੇ ਇਨਸਾਨੀਅਤ। ਉਹ ਵੀ ਕਿਸੇ ਨੂੰ ਫੜ ਕੇ ਆਪਾਂ ਨਾਲ ਸਾਵਾਂ ਆਪਾਂ ਖੜਾ ਕਰ ਲਿਆ, ਪਰ ਇਨਸਾਨ ਇੱਦਾਂ ਦਾ ਵਾ। ਮੈਂ ਵੀ ਆਪਣੀ ਲਾਈਫ ਚ ਬੜੀ ਵਾਰੀ
7: ਇਹ ਚੀਜ਼ ਕਰਦਾ,
6: ਮੈਂ ਵੀ ਬੜੀ ਵਾਰੀ ਰਿਅਲਾਈਜ਼ ਕਰਦਾ ਕਿ ਉਹ ਬੰਦਾ ਜਦੋਂ ਤੁਹਾਡੇ ਬਰਾਬਰ ਆ ਕੇ ਬਹਿ ਜਾਂਦਾ ਵਾ, ਤੁਹਾਨੂੰ ਜੈਲਸੀ ਹੋਣੀ ਸ਼ੁਰੂ ਹੋ ਜਾਂਦੀ ਹੈ।
7: ਤੁਹਾਨੂੰ
6: ਇਹ ਹੁੰਦਾ ਵੀ ਅੱਜ ਇਹ ਮੇਰੇ ਕੋਲ ਨਹੀਂ ਸਿਮਤੀ ਲੈ ਰਿਹਾ, ਅੱਜ ਮੇਰੇ ਕੋਲ ਨਹੀਂ ਇਹ ਪੈਸੇ ਮੰਗ ਰਿਹਾ, ਅੱਜ ਇਹ ਕਹਿੰਦਾ ਵਾ ਵੀ ਮੇਰੇ ਕੋਲ ਮੇਰਾ ਪਲਾਟ ਇੰਨੇ ਦਾ ਵਿਕ ਗਿਆ ਵਾ, ਅੱਜ ਇਹਨੂੰ ਕਿਉਂ ਨਹੀਂ ਲੋੜ ਮੇਰੇ ਕੋਲ ਕਿਰਾਏ ਦੇ ਪੈਸੇ ਲੈਣ ਦੀ।
7: ਬਿਲਕੁਲ,
6: ਉਹ ਚੀਜ਼ ਤੁਹਾਨੂੰ ਫਿਰ ਤੰਗ ਕਰਦੀ,
7: ਅਸੀਂ ਐਕਸੈਪਟ ਨਹੀਂ ਕਰਦੇ। ਇਹ ਚੀਜ਼ ਹੈਗੀ ਸਭ ਦੇ ਵਿੱਚ ਆ, ਸਾਰਿਆਂ 'ਚ ਆ, ਕਿਉਂਕਿ ਹਿਊਮਨ ਬਿਹੇਵੀਅਰ ਆ, ਇਹਦੇ ਵਿੱਚ ਤੁਸੀਂ ਕੁਛ ਨਹੀਂ ਕਹਿ ਸਕਦੇ। ਹਾਂ, ਤੁਸੀਂ ਉਹਨੂੰ ਕੰਟਰੋਲ ਕਿੰਨਾ ਕਰ ਲੈਂਦੇ ਹੋ ਅਲੱਗ ਚੀਜ਼ ਆ, ਬਟ ਤੁਸੀਂ ਨਹੀਂ ਕਰ ਸਕਦੇ। ਅਤੇ ਜਿਹੜੀ ਆ ਤੁਸੀਂ ਗੱਲ ਕਹਿ ਰਹੇ ਹੋ ਨਾ ਕਿ ਅਸੀਂ ਇੱਕਦਮ ਫਿਰ ਜੱਜ ਕਰਨਾ ਸ਼ੁਰੂ ਕਰ ਦਿੰਦੇ, ਉਹ ਬੰਦੇ ਨਹੀਂ ਚੰਗੇ ਸੀਗੇ, ਅਸੀਂ ਆਪਣੇ ਆਪ ਨੂੰ ਬੜੇ ਸਾਫ਼ ਤਰੀਕੇ ਨਾਲ ਕੱਢ ਲੈਂਦੇ ਹਾਂ ਕਿ ਉਹ ਬੰਦੇ ਨਹੀਂ ਚੰਗੇ। ਬਟ ਅਸਲ 'ਚ ਆ ਜਿਹੜੀ ਥਿਊਰੀ ਤੁਸੀਂ ਰੈਫਰੈਂਸ ਦਿੱਤੀ ਨਾ, ਐਕਚੁਲੀ ਮੈਂ ਵੀ ਇਹੀ ਸੋਚ ਰਹੀ ਸੀ ਕਿ ਮੈਂ ਸ਼ਾਇਦ ਇੱਦਾਂ ਦਾ ਹੀ ਕੁਛ ਕਹੂੰਗੀ, ਬਟ ਰਿਐਲਿਟੀ ਆ ਆ।
6: ਹੁਣ ਮੰਨ ਲਓ ਜਿਹੜਾ ਬੰਦਾ, ਜੈਸਮੀਨ ਜੀ, ਤੁਹਾਡੀ ਗੱਡੀ ਮੰਗ ਕੇ ਕੰਮ ਤੇ ਜਾਂਦਾ ਰਿਹਾ ਹੋਵੇ, ਕੱਲ ਨੂੰ ਉਹ ਤੁਹਾਡੇ ਨਾਲੋਂ ਵੱਡੀ ਗੱਡੀ ਲਿਆ ਕੇ ਤੁਹਾਡੇ ਪੈਰਲਰ ਖਿਲਾਰ ਦੇ, ਕੁਛ ਨਹੀਂ ਕਿਹਾ ਉਹਨੇ, ਉਹਨੇ ਆਪਣੀ ਜ਼ਿੰਦਗੀ 'ਚ ਸਿਰਫ ਤਰੱਕੀ ਕੀਤੀ ਹੈ। ਉਹ ਤੁਹਾਨੂੰ ਇਹ ਲੱਗੂਗਾ ਵੀ ਇਹ ਮੈਨੂੂੰ ਵਿਖਾਉਣ ਲਈ ਲੈ ਗਿਆ, ਇਹਨੂੰ ਸਾੜਨ ਦੇ ਲਈ ਲੈ ਗਿਆ, ਜਦ ਕਿ ਲਿਆ ਕੇ ਤੇ ਉਹਨੇ ਫਿਰ ਵੀ ਤੁਹਾਡੇ ਡਰਾਈਵੇ 'ਚ ਖਿਲਾਰ ਨਹੀਂ, ਉਹਨੇ ਸਿਰ ਤੇ ਥੋੜੀ ਚੁੱਕ ਸਕਣੀ। ਪਰ ਅਸੀਂ ਇੱਕ ਉਹ ਬਣਾ ਲਿਆ ਵਾ ਵੀ ਵੀ ਆਰ ਦਾ ਵਨ ਜਿਹੜਾ ਟੌਪ ਤੇ ਆ, ਇਹਦੇ ਕੋਲ ਸਾਡੇ ਤੋਂ ਲੈ ਲੇ ਬਿਸ਼ੱਕ ਪਰ ਨਿੱਕੀ ਰਵੇ, ਹੈਨਾ। ਫਿਰ ਉਸ ਜੈਲਸੀ ਦੇ ਵਿੱਚ ਆਪਾਂ ਆਪ ਹੀ ਇੱਦਾਂ ਦੀਆਂ ਕਈ ਗੱਲਾਂ ਬਾਤਾਂ ਕਰ ਦਿੰਦੇ ਹਾਂ ਵੀ ਉਹਨੂੰ ਚੁਭਣੀਆਂ ਸ਼ੁਰੂ ਹੋ ਜਾਂਦੀਆਂ ਹੌਲੀ ਹੌਲੀ। ਉਹ ਵੀ ਬੰਦਾ ਹੋ ਪਿੱਛੇ ਹੁੰਦਾ ਵਾ, ਫਿਰ ਹਾਲਾਂਕਿ ਉਹ ਚਾਅ ਨਾਲ ਹੀ ਪਹਿਲੀ ਵਾਰੀ ਵਿਖਾਉਣ ਆਇਆ, ਹੌਲੀ ਹੌਲੀ ਅਸੀਂ ਉਹਨੂੰ ਹੋਰ ਪਿੱਛੇ ਧੱਕ ਦਿੰਦੇ ਹਾਂ, ਆਪ ਅਸੀਂ ਹੋਰ ਪਿੱਛੇ ਹੋ ਜਾਂਦੇ ਹਾਂ। ਫਿਰ ਅਸੀਂ ਨਵਾਂ ਕੋਈ ਲੱਭਦੇ ਹਾਂ ਜਿੱਥੋਂ ਸਾਨੂੰ ਉਹ ਸਵਾਦ ਆਉਣਾ ਸ਼ੁਰੂ ਹੋਵੇ, ਜੋ ਛੇਤੀ ਲੱਭ ਜੇ ਤੇ ਅਸੀਂ ਥੋੜ੍ਹਾ ਜਿਹਾ ਸੈਟਲ ਫੀਲ ਕਰਦੇ ਹਾਂ, ਨਹੀਂ ਤਾਂ ਫਿਰ ਆਪਣੇ ਆਪ ਨੂੰ ਵੀ ਅਸੀਂ ਥੋੜ੍ਹਾ ਜਿਹਾ ਹੋਰ
7: ਪਿੱਛੇ ਕਰ ਲੈਂਦੇ ਹਾਂ,
6: ਸਟ੍ਰੈਸ ਦੇ ਵਿੱਚ ਮਹਿਸੂਸ ਕਰਦੇ ਹਾਂ, ਤੇ ਦੈਨ ਗੋਜ਼ ਔਨ, ਫਿਰ ਇਹ ਚੀਜ਼ ਮੁੱਕਦੀ ਨਹੀਂ
7: ਰਿਐਲਿਟੀ 'ਚ। ਔਰ ਫਿਰ ਅਸੀਂ ਜਿਹੜੇ ਆਪਾਂ ਕਹਿੰਦੇ ਨੇ ਕਿ ਅਸੀਂ ਜੱਜ ਕਰ ਲੈਂਦੇ, ਸਾਡੀ ਜੱਜਮੈਂਟ, ਅਸੀਂ ਕੋਈ ਇੰਨੇ ਵੀ ਸਿਆਣੇ ਨਹੀਂ ਆ ਕਿ ਅਸੀਂ ਕਿਸੇ ਇਨਸਾਨ ਦੇ ਵਾਸਤੇ ਪੂਰੀ ਜ਼ਿੰਦਗੀ ਲਈ ਕਰ ਲਏ। ਅਸੀਂ ਆਪਣੇ ਸਿਚੁਏਸ਼ਨ ਦੇ ਹਿਸਾਬ ਨਾਲ ਕਰਦੇ ਹਾਂ। ਜੇ ਆਪਾਂ ਇਹ ਕਹਿੰਦੇ ਨੇ ਕਿ ਅਸੀਂ ਇਹਨੂੰ ਪਹਿਲੀ ਵਾਰੀ ਸਾਨੂੰ ਬੜਾ ਵਧੀਆ ਲੱਗਿਆ ਸੀ ਬਟ ਇਹ ਇੱਦਾਂ ਦਾ ਨਿਕਲਿਆ, ਉਹੀ ਉਹ ਸਿਚੁਏਸ਼ਨਸ ਇੱਦਾਂ ਦੀਆਂ, ਕੱਲ੍ਹ ਨੂੰ ਸਿਚੁਏਸ਼ਨਸ ਚੇਂਜ ਹੋ ਗਈਆਂ ਤਾਂ ਤੁਹਾਨੂੰ ਉਹੀ ਇਨਸਾਨ ਬੜਾ ਵਧੀਆ ਲੱਗਣ ਲੱਗ ਜਾਣਾ।
6: ਹਾਂ, ਤੁਸੀਂ ਪ੍ਰਪੇਅਰ ਰਹੋ ਇਸ ਚੀਜ਼ ਦੇ ਲਈ ਕਿ ਇਹ ਚੀਜ਼ ਤੇ ਵੇਖੋ, ਹਮੇਸ਼ਾ ਹਾਲਾਤ ਨਾ ਤੁਹਾਡੇ ਉਦਾਂ ਦੇ ਰਹਿਣੇ ਆ ਨਾ ਕਿਸੇ ਦੇ ਉਦਾਂ ਦੇ ਰਹਿਣੇ ਆ।
7: ਬਿਲਕੁਲ।
6: ਸੋ ਇਸ ਕਰਕੇ ਇਹ ਬੇਸਿਕਲੀ ਇੱਦਾਂ ਦੀ ਚੀਜ਼ ਆ ਕਿ ਆਪਾਂ ਇਹ ਕਹਿ ਨਹੀਂ ਸਕਦੇ ਵੀ ਅਗਲੀ ਵਾਰੀ ਆਪਾਂ ਇੱਦਾਂ ਨਹੀਂ ਕਰਾਂਗੇ, ਕਿਉਂਕਿ ਜ਼ਿੰਦਗੀ 'ਚ ਹਰ ਆਖਰੀ ਸਾਹ ਤੱਕ ਵੀ ਤੁਸੀਂ ਹਰ ਦਿਨ ਹਰ ਪਲ ਨਵੇਂ ਲੋਕਾਂ ਨੂੰ ਮਿਲਣਾ ਹੀ ਮਿਲਣਾ ਵਾ। ਤੁਸੀਂ ਹਰ ਆਖਰੀ ਸਾਵਾਂ ਤੇ ਹੋ ਗਏ, ਹਸਪਤਾਲ ਪਏ ਹੋ ਗਏ, ਉੱਥੇ ਵੀ ਤੁਸੀਂ ਡਾਕਟਰਾਂ ਨਰਸਾਂ ਨੂੰ ਮਿਲਣਾ ਹੀ ਮਿਲਣਾ ਵਾ। ਤੁਸੀਂ ਇਹ ਜ਼ਿੰਦਗੀ ਦਾ ਪ੍ਰੋਸੈਸ ਆ, ਆਏ ਦਿਨ ਆਪਾਂ ਨਵੇਂ ਇਨਸਾਨਾਂ ਦੇ ਨਾਲ ਸਾਡਾ ਵਾਹ ਵਾਸਤਾ ਪੈਣਾ। ਅਸੀਂ ਇਹ ਨਹੀਂ ਕਰ ਸਕਦੇ ਵੀ ਹੁਣ ਮੈਂ ਛੱਡਤਾ, ਹੁਣ ਮੈਂ ਜੱਜ ਕਰਨਾ ਛੱਡਤਾ, ਹੁਣ ਮੈਂ ਲੋਕਾਂ ਨੂੰ ਵਰਤਣਾ ਮੈਂ ਛੱਡਤਾ, ਮੈਂ ਆਪਣੇ ਆਪ ਨੂੰ ਪੱਥਰ ਕਰ ਲਿਆ। ਨਹੀਂ ਹੋ ਸਕਦਾ। ਤੁਸੀਂ ਮੰਨ ਲਓ ਜਿੰਨੇ ਮਰਜ਼ੀ ਪੱਥਰ ਹੋ ਜਾਓ, ਕੱਲ ਨੂੰ ਬਿਮਾਰ ਹੋ, ਤੁਸੀਂ ਹੌਸਪੀਟਲ ਪਏ ਹੋ, ਤੁਸੀਂ ਕੀ ਡਾਕਟਰ ਸਾਹਮਣੇ ਪੱਥਰ ਹੋ ਜਾਓਗੇ, ਨਰਸ ਸਾਹਮਣੇ ਪੱਥਰ ਹੋ ਜਾਓਗੇ, ਉਸ ਪਿਗਲ ਨਹੀਂ ਜਾਂਦੇ ਉੱਥੇ ਜਾ ਕੇ ਵੱਡੇ ਵੱਡੇ, ਹਾਏ ਮੈਨੂੰ ਲਾਦੇ ਛੇਤੀ, ਜਿਹੜੇ ਸਾਡੇ ਨਾਲ ਕਾਲਰ ਨੇ ਹੋਲਡ ਦੇ ਉੱਤੇ, ਉਹਨਾਂ ਨੂੰ ਬੇਨਤੀ ਆ ਕਿ ਆ ਕੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਜਲਦ। ਇੱਕ ਨਿੱਕੀ ਜਿਹੀ ਬ੍ਰੇਕ, ਮੈਂ ਸਿਆਣੀਆਂ ਗੱਲਾਂ ਸਾਂਭਾਵਾਂ, ਤੁਸੀਂ ਵੀ ਚਾਹ ਪਾਣੀ ਪੀ ਲਓ। ਰੇਡੀਓ ਹਾਂਜੀ
11: 16 AM
12: ਰੱਖੋ
13: 9077933 ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
14: ਫਿਰ ਲਵਾਈਏ ਕਿੱਥੋਂ?
13: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
14: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
15: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
14: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
15: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
14: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
16: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ? ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
8: ਰਿਲੀਜ਼ਿੰਗ ਵਰਲਡਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
17: ਆ ਕਿੱਥੇ ਵੱਜ ਗਈ ਤੇਰੀ ਗੱਡੀ?
18: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
19: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਵਿੱਚ ਦੋਸਤੋ ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ। ਪ੍ਰੋਗਰਾਮ ਆਪਣੇ ਵਾਤਾਵਰਣ ਦੇ ਸੰਬੰਧੀ ਹਰ ਹਫ਼ਤੇ ਤੁਹਾਡੇ ਨਾਲ ਲੈ ਕੇ ਹਾਜ਼ਰੀ ਲਵਾਉਂਦੇ ਹਾਂ। ਸੋ ਅੱਜ ਫਿਰ ਦੁਬਾਰਾ ਤੋਂ ਸਾਡੇ ਨਾਲ ਹਰਮਿੰਦਰ ਜੀ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਵਾਤਾਵਰਣ ਸੰਬੰਧੀ ਖਬਰ ਸੁਰਤ ਦਿੰਦੇ ਨੇ। ਅੱਜ ਦੇ ਦਿਨ ਆਓ ਵੇਖਦੇ ਹਾਂ ਕਿਹੜੀਆਂ ਖਾਸ ਅਪਡੇਟਸ ਨੇ, ਕੀ ਨੇ ਸਾਡੇ ਤੁਹਾਡੇ ਜਾਣਨ ਦੇ ਲਈ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
20: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਹਾਡੇ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
6: ਜੀ। ਬਹੁਤ ਸ਼ੁਕਰੀਆ ਭਾਈ ਸਮਾਂ ਕੱਢਣ ਦੇ ਲਈ। ਹੋਰ ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
20: ਹਾਂਜੀ, ਸਾਡੇ ਦੇਸ਼ ਦੇ ਵਿੱਚ ਅੱਜ ਬੜੀ ਠੰਡ ਹੋ ਗਈ, ਹਾਲੇ ਗਰਮੀ ਦਾ ਮੌਸਮ ਸੀ, ਇਹਨਾਂ ਦਿਨਾਂ 'ਚ ਬੜੀ ਗਰਮੀ ਚਾਹੀਦੀ ਸੀਗੀ ਤੇ, ਪਰ ਇੱਥੇ ਮੀਂਹ ਪੈ ਰਿਹਾ ਸਾਡੇ 3-4 ਦਿਨ ਤੋਂ, ਤੇ ਉਹਦੇ ਨਾਲ ਲੋਕਾਂ ਨੇ ਅੱਜ ਕੱਲ੍ਹ ਜੈਕਟਾਂ ਪਾਈਆਂ ਹੋਈਆਂ ਨੇ ਜਿਹੜੀਆਂ ਕਿ ਟੀ ਸ਼ਰਟਾਂ ਪਾਉਣ ਦਾ ਮੌਸਮ ਸੀ, ਤੇ ਇਹੀ ਹੈ ਸਾਰਾ ਮੌਸਮ ਦੀ ਗੜਬੜ। ਤੇ ਦੂਸਰੀ, ਅੱਜ ਹੀ ਜਿਹੜਾ ਇੱਕ ਅਮਰੀਕਾ ਦਾ ਸ਼ਹਿਰ ਹੈ ਰੀਨੋ, ਨਵਾਡਾ ਦਾ ਤੋਂ ਬੜਾ ਵੱਡਾ ਸ਼ਹਿਰ ਆ, ਉੱਥੇ ਤਕਰੀਬਨ 90,000 ਲੋਕਾਂ ਨੂੰ ਉਹਨਾਂ ਦੇ ਘਰਾਂ 'ਚੋਂ, ਉਹਨਾਂ ਨੂੰ ਪੁਲਿਸ ਨੇ ਕਿਹਾ ਤੁਸੀਂ ਛੱਡ ਜਾਓ, ਕਿਉਂਕਿ ਜਿਹੜੀ ਅੱਗ ਹੈ ਉਹ ਸ਼ਹਿਰ ਤੱਕ ਪਹੁੰਚੀ ਹੋਈ ਹੈ, ਉਹ ਕਾਫੀ ਵੱਡਾ ਸ਼ਹਿਰ ਆ। ਸੋ ਇਹ ਆ ਜੀ, ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਜਲਵਾਯੂ ਤਬਦੀਲੀ ਦੀ, ਉਹਦੇ ਨਾਲ ਜਿਹੜੀ ਬਰਬਾਦੀ ਹੋਣੀ ਹੈ, ਤੇ ਇਹ ਉਹਦੀ ਝਲਕ ਹੈ ਜਿਹੜੀ ਤੁਹਾਨੂੰ ਹਰ ਰੋਜ਼ ਪੰਜਾਬ ਦੇ ਵਿੱਚ ਹੈ। ਇਸ ਵਾਰੀ ਉੱਥੇ ਬਰਸਾਤ ਆਈ ਨਹੀਂ, ਤੇ ਜਿਹੜੇ ਝੋਨੇ ਵਾਲੇ ਸੀ, ਜਿਹਨੂੰ ਤੁਸੀਂ ਮਰਜ਼ੀ ਫੋਨ ਕਰ ਲਓ, ਉਹਨਾਂ ਦੇ ਡੀਜ਼ਲ 'ਤੇ ਬੜਾ ਖਰਚਾ ਆ ਗਿਆ, ਕਿਉਂਕਿ ਪਾਣੀ ਥੱਲੇ ਚਲੇ ਗਏ ਤੇ ਉਹਨਾਂ ਨੂੰ ਟਿਊਬਲ ਜ਼ਿਆਦਾ ਚਲਾਉਣੇ ਪਏ। ਸੋ ਇਹ ਪੂਰੀ ਕਿੱਥੇ ਕੈਲੀਫੋਰਨੀਆ, ਕਿੱਥੇ ਫਟਾਂਟੋ, ਅਤੇ ਕਿੱਥੇ ਪੰਜਾਬ, ਅਤੇ ਕਿੱਥੇ ਆਸਟ੍ਰੇਲੀਆ, ਇਹ ਸਾਰੀ ਜਿਹੜੀ ਲੜੀ ਜੁੜੀ ਹੋਈ ਹੈ, ਜਿੰਨੀਆਂ ਵੀ ਇਹ ਤਬਦੀਲੀਆਂ ਭਿਆਨਕ ਆਉਂਦੀਆਂ ਨੇ ਮੌਸਮ 'ਚ, ਬਾਰਿਸ਼ਾਂ 'ਚ, ਅਤੇ ਉਹ ਸਾਰਾ ਜਲਵਾਯੂ ਤਬਦੀਲੀ ਨਾਲ ਜੁੜਿਆ ਹੋਇਆ, ਜਿਹਦੀ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਹਾਂ।
6: ਸੋ ਜਿਹੜੀ ਆਪਾਂ ਸ਼ੁਰੂਆਤ ਤੋਂ ਹੀ ਇਹ ਗੱਲਾਂ ਕਰ ਰਹੇ ਹਾਂ ਕਿ ਥੋੜ੍ਹਾ ਸਾਨੂੰ ਖਿਆਲ ਰੱਖਣਾ ਚਾਹੀਦਾ ਦਿਨੋਂ ਦਿਨ ਜਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਵੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਫਰਕ ਪੈ ਰਿਹਾ, ਅਸਰ ਪੈ ਰਿਹਾ। ਸੋ ਅਲੱਗ ਅਲੱਗ ਸੈਗਮੈਂਟਸ ਦੇ ਵਿੱਚ, ਅਲੱਗ ਅਲੱਗ ਪ੍ਰੋਗਰਾਮਾਂ ਦੇ ਵਿੱਚ, ਅਲੱਗ ਅਲੱਗ ਪੱਖਾਂ ਤੋਂ ਇਹ ਤੁਹਾਡੇ ਨਾਲ ਸਾਂਝ ਪਾਉਂਦੇ ਰਹੀਦਾ। ਭਾਜੀ ਅੱਜ ਕਿਹੜਾ ਪਾਸਾ ਆਪਾਂ ਛੋਣਾ, ਕਿਹੜੇ ਪਾਸੇ ਦੀ ਜਾਣਕਾਰੀ?
20: ਹਾਂਜੀ, ਆਪਾਂ ਇਲੈਕਟ ਕਾਰਾਂ ਬਾਰੇ ਕਾਫੀ ਗੱਲਾਂ ਕੀਤੀਆਂ ਨੇ, ਫਿਰ ਵੀ ਕਰਾਂਗੇ। ਪਰ ਇੱਕ ਗੱਲ ਜਿਹੜੀ ਆਪਣੇ ਘੱਟ ਹੁੰਦੀ ਵੀ ਹੁਣ ਜਿਹੜੀ ਟੈਕਨੋਲੋਜੀ ਹੈ ਇਲੈਕਟ੍ਰਿਕ ਕਾਰ ਵਹੀਕਲਸ ਦੀ ਉਹ ਇੰਨੀ ਐਡਵਾਂਸ ਹੈ ਵੀ ਹੁਣ ਅਸਲ 'ਚ ਜਿਹੜੇ ਹੈਵੀ ਡਿਊਟੀ ਵੱਡੇ ਸੈਮੀ ਨੇ ਟਰੱਕ ਨੇ ਜਿਹੜੇ ਵੱਡੇ ਵੱਡੇ ਟਰੱਕ ਖਿੱਚ ਕੇ ਲੈ ਜਾਂਦੇ ਨੇ ਉਹ ਵੀ ਸਾਰੇ ਜਿਹੜੇ ਇਲੈਕਟ੍ਰਿਕ ਆਉਣ ਲੱਗੇ ਨੇ ਟੈਸਲਾ ਵਾਲਿਆਂ ਨੇ ਵੀ ਸ਼ੁਰੂ ਕੀਤਾ ਤੇ ਪਰ ਉਹ ਬੋਲ ਬੋਲ ਆਪਣੇ ਨੇ ਚਾਈਨੀਜ਼ ਕੰਪਨੀਆਂ ਜਿਹੜੀਆਂ ਬਹੁਤ ਅੱਗੇ ਨੇ ਤੇ ਜਿੱਥੇ ਚਾਈਨਾ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਨਵੀਆਂ ਵਿਕਣ ਵਾਲੀਆਂ ਕਾਰਾਂ ਚੋਂ 65% ਕਾਰਾਂ ਜਿਹੜੀਆਂ ਇਲੈਕਟ੍ਰਿਕ ਨੇ ਤੇ ਜਿਹੜੇ ਵੱਡੇ ਭਾਰੀ ਹੈਵੀ ਡਿਊਟੀ ਟਰੱਕ ਨੇ ਕਮਰਸ਼ੀਅਲ ਉਹਨਾਂ ਦੇ ਵਿੱਚ ਜਿਹੜੀ ਇਹ ਹੈ ਤਕਰੀਬਨ 35% ਦੇ ਕਰੀਬ ਸੋ 35% ਜਿਹੜੇ ਵੱਡੇ ਟਰੱਕ ਨੇ ਨਵੇਂ ਵਿਕਣ ਵਾਲੇ ਉਹ ਚਾਈਨਾ ਦੇ ਵਿੱਚ ਉਹ ਹੁਣ ਇਲੈਕਟ੍ਰਿਕ ਟਰੱਕ ਨੇ
6: ਚਾਈਨਾ ਦੇ ਵਿੱਚ
20: ਹਾਂਜੀ ਹਾਂਜੀ
6: ਜੀ ਤੇ ਬਾਕੀ ਥਾਵਾਂ ਤੇ ਕੀ ਸੂਰਤ ਹਾਲ ਹੈ
20: ਹਾਂ ਬਿਲਕੁਲ ਉਹ ਚਾਈਨੀਜ਼ ਟਰੱਕ ਨੇ ਉਹ ਹੁਣ ਬਾਕੀ ਥਾਵਾਂ ਤੇ ਵੀ ਆ ਰਹੇ ਨੇ ਤੇ ਇੱਕ ਯੂਰਪ ਦੀ ਕੰਪਨੀ ਹੈ ਉਹਨਾਂ ਨੇ 900 ਟਰੱਕ ਖਰੀਦਿਆ ਜਿਹੜੀ ਲੋਜਿਸਟਿਕਸ ਦੀ ਹੈ ਇਹ ਮੇਨ ਤੋਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਤੁਹਾਡਾ ਪੋਸਟ ਆਫਿਸ ਹੈ ਉਹ ਸਭ ਤੋਂ ਵੱਡਾ ਓਪਰੇਟਰ ਹੈ ਆਸਟ੍ਰੇਲੀਆ ਦਾ ਇਲੈਕਟ੍ਰਿਕ ਜਿਹੜੀਆਂ ਵੈਨਾਂ ਦਾ ਉਹਨਾਂ ਦੇ ਕੋਲ ਬਹੁਤ ਸਾਰੀਆਂ ਵੈਨਾਂ ਨੇ ਤੇ ਉਹਨੂੰ ਵਧਾ ਰਹੇ ਨੇ ਤੇ

0: ਮੇਰੇ ਕੋਲ ਪਹਿਲਾਂ ਇਲੈਕਟ੍ਰਿਕ ਸਕੂਟਰਾਂ ਤੋਂ ਸ਼ੁਰੂ ਹੋਈ, ਇਲੈਕਟ੍ਰਿਕ ਮੋਪੈਡਾਂ ਤੋਂ ਸ਼ੁਰੂ ਹੋਈ, ਫਿਰ ਇਲੈਕਟ੍ਰਿਕ ਥ੍ਰੀ ਵੀਲਰ, ਫਿਰ ਇਲੈਕਟ੍ਰਿਕ ਕਾਰਾਂ, ਤੇ ਹੁਣ ਉਹ ਤਕਨੀਕ ਇਲੈਕਟ੍ਰਿਕ ਟਰੱਕਾਂ ਤੱਕ ਪਹੁੰਚ ਗਈ। ਸੋ ਇਹ ਬਹੁਤ ਵੱਡੀ ਬਾਈ ਜੀ ਤਬਦੀਲੀ ਹੈ, ਕਿਉਂਕਿ ਜਿਹੜੇ ਟਰੱਕ ਨੇ ਉਹ ਕਮਰਸ਼ੀਅਲ ਨੇ, ਤੇ ਬੱਸਾਂ ਵੀ, ਹਨਾ, ਬੱਸਾਂ ਦੇ ਟਰੱਕ ਇੱਕੋ ਇੰਜਣ ਹੁੰਦਾ, ਤੇ ਬੱਸ ਤੇ ਟਰੱਕ ਜਿਹੜੇ ਨੇ ਉਹ ਲਗਾਤਾਰ ਚੱਲਦੇ ਆ। ਕਾਰ ਆਪਾਂ ਕਈ ਵਾਰੀ ਦਿਨ 'ਚ ਅੱਧਾ ਘੰਟਾ ਵੀ ਨਹੀਂ ਚਲਾਉਂਦੇ, ਬਾਕੀ 2.5 ਘੰਟੇ ਖੜੀ ਰਹਿੰਦੀ ਹੈ। ਪਰ ਜਿਹੜੀਆਂ ਬੱਸਾਂ ਤੇ ਜਿਹੜੇ ਟਰੱਕ ਨੇ, ਕਮਰਸ਼ੀਅਲ ਟਰੱਕ, ਉਹ ਹਰ ਰੋਜ਼ ਜੇ ਜ਼ਿਆਦਾ ਨਹੀਂ ਤਾਂ 8-10 ਘੰਟੇ ਚੱਲਣਾ। ਬੱਸਾਂ ਜਿਹੜੀਆਂ ਨੇ ਉਹ ਤਾਂ ਤਕਰੀਬਨ 16-16 ਘੰਟੇ ਚੱਲਦੀਆਂ ਨੇ ਦਿਹਾੜੀ 'ਚ। ਜਿਹੜੇ ਲੌਂਗ ਹੌਲ ਦੇ ਟਰੱਕ ਨੇ ਉਹ ਵੀ ਲਗਾਤਾਰ 24-24 ਘੰਟੇ ਚੱਲਦੇ ਨੇ। ਸੋ ਜਿਹੜੀ ਉਹਨਾਂ ਦੀ ਡੀਜ਼ਲ ਦੀ ਕੰਜ਼ੰਪਸ਼ਨ ਹੈ ਇੱਕ ਟਰੱਕ ਦੀ, ਉਹ ਕਈ ਸੈਂਕੜੇ ਕਾਰਾਂ ਤੋਂ ਵੱਧ ਹੈ। ਤੇ ਇਵੇਂ ਇੱਕ ਬੱਸ ਦੀ ਜਿਹੜੀ ਡੇਲੀ ਡੀਜ਼ਲ ਕੰਜ਼ੰਪਸ਼ਨ ਹੈ ਉਹ ਕਿਸੇ ਕਾਰ ਦੀ ਪੈਟਰੋਲ ਨਾਲੋਂ ਬਹੁਤ ਜ਼ਿਆਦਾ। ਉਹ ਜਦੋਂ ਅਸੀਂ ਇੱਕ ਬੱਸ ਨੂੰ ਤੇ ਟਰੱਕ ਨੂੰ ਇਲੈਕਟ੍ਰਿਕ ਬਣਾ ਦਿੰਦੇ ਹਾਂ ਤੇ ਉਹ ਡੀਜ਼ਲ ਖਤਮ ਕਰ ਦਿੰਦੇ ਹਾਂ, ਤੇ ਉਹਦਾ ਫਰਕ ਬਹੁਤ ਜ਼ਿਆਦਾ ਪੈਂਦਾ ਸਾਡੇ ਸਾਡੇ ਕਾਰਬਨ ਮਿਸ਼ਨਸ ਤੇ, ਤੇ ਫਿਰ ਸਾਡੀ ਜਲਵਾਯੂ ਤਬਦੀਲੀ ਲਈ। ਫਿਰ ਇਹ ਜਿਹੜੀ ਖਬਰ ਹੈ ਜਾਂ ਨਵੀਂ ਡਿਵੈਲਪਮੈਂਟ ਹੈ, ਇਹ ਖੁਸ਼ੀ ਵਾਲੀ ਹੈ, ਤੇ ਪਰ ਇਹ ਬਹੁਤ ਵੱਡੀ ਹੈ
1: ਜੀ। ਸੋ ਆਪਾਂ ਵੇਖਦੇ ਹਾਂ ਕਿ ਹਰ ਇੱਕ ਸੈਕਟਰ ਦੇ ਵਿੱਚ ਹੀ ਹੁਣ ਬਿਜਲੀ ਨਾਲ ਚੱਲਣ ਵਾਲੇ ਜਿਹੜੇ ਵਾਹਨ ਨੇ ਉਹਨਾਂ ਦਾ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੋ ਇਹ ਉਹ ਇੰਡਸਟਰੀ ਹੀ ਖਾਸ ਤੌਰ ਦੇ ਉੱਤੇ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਵੱਡੀ ਢੋਆ ਢੁਆਈ ਹਲੇ ਵੀ ਟਰੱਕਾਂ ਦੇ ਜ਼ਰੀਏ ਕੀਤੀ ਜਾਂਦੀ ਹੈ। ਸ਼ਹਿਰ ਦੂਸਰੇ ਸ਼ਹਿਰ ਤੋਂ ਬਹੁਤ ਦੂਰ ਨੇ, ਮਾਈਨਿੰਗ ਦੀ ਤੁਸੀਂ ਗੱਲ ਕੀਤੀ ਹੈ, ਪੋਸਟ ਆਫਿਸ ਦੀ ਤੁਸੀਂ ਗੱਲ ਕੀਤੀ ਹੈ, ਜਿਹੜੀਆਂ ਸਾਡੇ ਇੱਥੇ ਸੁਪਰ ਮਾਰਕੀਟਸ ਨੇ ਵੱਡੀਆਂ, ਉਹਨਾਂ ਦੇ ਵੀ ਬਹੁਤ ਸਾਰੇ ਟਰੱਕ ਚੱਲਦੇ ਨੇ, ਉਹਨਾਂ ਦੀਆਂ ਵੀ ਖਬਰਾਂ ਆ ਰਹੀਆਂ ਨੇ ਕਿ ਉਹ ਵੀ ਹੁਣ ਇਸੇ ਪਾਸੇ ਨੂੰ ਜਾ ਰਹੇ ਨੇ। ਕਿੰਨਾ ਕੁ ਫਰਕ ਇਸ ਚੀਜ਼ ਦੇ ਨਾਲ, ਅਤੇ ਇੱਕ ਉਹ ਵੀ ਮਨ ਦੇ ਵਿੱਚ ਜਾਂ ਫਿਰ ਇੱਕ ਸਵਾਲ ਆਮ ਲੋਕਾਂ ਦੇ ਮਨ 'ਚ ਆਉਂਦਾ ਕਿ ਇਹ ਕਾਰਾਂ ਕੂਰਾਂ ਤੱਕ ਤਾਂ ਠੀਕ ਆ, ਟਰੱਕ ਨੂੰ ਪਾਵਰ ਬੜੀ ਚਾਹੀਦੀ ਹੁੰਦੀ ਆ, ਉਹਦੇ ਲਈ ਪਤਾ ਨਹੀਂ ਕਿੱਦਾਂ ਚੱਲੂਗੇ।
0: ਹਾਂਜੀ ਬਿਲਕੁਲ, ਟਰੱਕ ਨੂੰ ਪਾਵਰ ਚਾਹੀਦੀ ਹੁੰਦੀ ਹੈ, ਪਰ ਟਰੱਕ ਦਾ ਇੱਕ ਇਹ ਫਾਇਦਾ ਹੁੰਦਾ ਕਿ ਬਹੁਤੇ ਟਰੱਕਾਂ ਦਾ ਜਿਹੜਾ ਰੂਟ ਹੁੰਦਾ ਫਿਕਸ ਹੁੰਦਾ, ਖਾਸ ਕਰ ਜਿੱਦਾਂ ਤੁਸੀਂ ਕਿਹਾ ਵੀ ਪੋਸਟ ਆਫਿਸ ਵਾਲਿਆਂ ਦਾ, ਉਹਨਾਂ ਨੇ ਉਹੀ ਚੱਕਰ ਲਾਉਣਾ। ਜਿਹੜੇ ਆ ਫੈਡਐਕਸ ਦੇ ਟਰੱਕ ਨੇ, UPS ਦੇ ਟਰੱਕ ਨੇ, ਡਿਲੀਵਰੀ ਕੁਰੀਅਰ ਵਾਲੇ, ਜਿਹੜੀਆਂ ਬੱਸਾਂ ਨੇ ਉਹਨਾਂ ਦਾ ਰੂਟ ਫਿਕਸ ਹੁੰਦਾ। ਸੋ ਜਿਹੜੇ ਸਟੋਰਾਂ ਨੂੰ, ਗਰੋਸਰੀ ਸਟੋਰ ਜਿਵੇਂ ਤੁਸੀਂ ਕਿਹਾ, ਉਹਨਾਂ ਦਾ ਵੀ ਵੇਅਰ ਹਾਊਸ ਵਰਕਰ ਪਤਾ, ਉਹਨਾਂ ਨੂੰ ਪਤਾ ਵੀ ਇਹਨਾਂ ਨੇ ਇੰਨੇ ਕਿਲੋਮੀਟਰ ਚੱਲਣਾ। ਸੋ ਇੱਕ ਬਹੁਤ ਵੱਡੀ ਤਾਦਾਦ ਆ ਟਰੱਕਾਂ ਤੇ ਬੱਸਾਂ ਦੀ ਜਿਹੜੇ ਕਿ ਫਿਕਸ ਰੂਟ ਤੇ ਚੱਲਦੇ ਨੇ ਡੇਲੀ, ਉਹਨਾਂ ਨੂੰ ਉਨਾ ਹੀ ਪਤਾ ਵੀ ਇਹਨਾਂ ਨੇ ਆਹ ਦਿਹਾੜੀ 'ਚ 100-200 ਕਿਲੋਮੀਟਰ ਚਲਾਉਣਾ, ਇਦੂ ਵੱਧ ਨਹੀਂ ਚੱਲਣਾ, ਡਿਲੀਵਰੀ ਵਗੈਰਾ ਜਿਵੇਂ ਕਰਦੇ ਨੇ। ਸੋ ਇਹ ਬਹੁਤ ਹੀ ਵੱਡੀ ਤਬਦੀਲੀ ਆ ਜੀ, ਤੇ ਜਿਹੜੀ ਬੈਟਰੀ ਟੈਕਨੋਲੋਜੀ ਆ ਉਹ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਤੇ ਉਹ ਕਿਉਂਕਿ ਜਿਹੜੀ ਬੈਟਰੀ ਆ, ਜਿੱਦਾਂ ਮੈਂ ਜਦੋਂ ਪਹਿਲੀ ਆਪਣੀ ਇਲੈਕਟ੍ਰਿਕ ਕਾਰ ਖਰੀਦੀ ਸੀ ਤਾਂ 500 ਕਿਲੋਮੀਟਰ ਚਲਾਉਣ ਲਈ ਉਦੋਂ 85 ਕਿਲੋਵਾਟ ਦੀ ਬੈਟਰੀ ਆਉਂਦੀ ਸੀ, ਤੇ ਹੁਣ ਜਿਹੜੀ ਹੈ 500 ਕਿਲੋਵਾਟ ਦੀ ਬੈਟਰੀ ਆ ਉਹ ਤਕਰੀਬਨ 65 ਕਿਲੋਵਾਟ ਨੂੰ ਚੱਲ ਜਾਂਦੀ ਹੈ 500 ਕਿਲੋਮੀਟਰ। ਤੇ ਤੁਸੀਂ ਇਹ ਦੇਖ ਲਓ ਵੀ 20% ਜ਼ਿਆਦਾ ਮਾਈਲੇਜ ਵੱਧ ਗਈ ਉਸੇ ਬੈਟਰੀ ਦੇ ਸਾਈਜ਼ ਨਾਲ। ਸੋ ਇਹ ਜਿਹੜੀ ਟੈਕਨੋਲੋਜੀ ਬੜੀ ਤੇਜ਼ੀ ਨਾਲ ਬਦਲ ਰਹੀ ਹੈ, ਤੇ ਨਵੀਆਂ ਜਿਵੇਂ ਪਹਿਲਾਂ ਲਿਥੀਅਮ ਆਇਨ ਨੇ, ਹੁਣ ਸੋਡੀਅਮ ਆਇਨ ਆ ਰਹੀਆਂ ਨੇ, ਹੋਰ ਆ ਰਹੀਆਂ ਨੇ, ਸੋਲਿਡ ਸਟੇਟ ਆ ਰਹੇ ਨੇ ਟੋਟਾ ਵਾਲਿਆਂ ਦੀਆਂ। ਸੋ ਜਿਹੜੀ ਬੈਟਰੀ ਟੈਕਨੋਲੋਜੀ ਆ ਉਹ ਇੰਨੀ ਜ਼ਿਆਦਾ ਤੇਜ਼ੀ ਨਾਲ ਬਦਲ ਰਹੀ ਹੈ ਕਿ ਉਹ ਆਪਾਂ ਤੁਸੀਂ ਉਹਦਾ ਕਿਆਸ ਵੀ ਨਹੀਂ ਕਰ ਸਕਦੇ, ਤੇ ਉਹਦੀਆਂ ਕੀਮਤਾਂ ਡਿੱਗ ਰਹੀਆਂ ਨੇ। ਬੈਟਰੀ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਬਹੁਤ ਤੇਜ਼ੀ ਨਾਲ ਥੱਲੇ ਆ ਰਹੀਆਂ ਨੇ, ਸਸਤੀ ਹੋ ਰਹੀ ਹੈ
1: ਜੀ। ਸੋ ਇਹਦੇ ਵਿੱਚ ਵੱਡੀ ਸਮੱਸਿਆ ਇਸ ਟਾਈਮ ਦੇ ਉੱਤੇ ਇਹ ਵੀ ਇੱਕ ਮੰਨੀ ਜਾ ਰਹੀ ਹੈ ਕਿ ਜਿਹੜੇ ਚਾਰਜਿੰਗ ਸਟੇਸ਼ਨ ਨੇ ਉਹ ਨਹੀਂ ਆਸਾਨੀ ਦੇ ਨਾਲ ਮਿਲ ਰਹੇ, ਬਹੁਤ ਸਾਰੇ ਲੋਕ ਕਹਿੰਦੇ ਨੇ ਇਸ ਕਰਕੇ ਵੀ ਕੰਨੀ ਕਤਰਾਉਂਦੇ ਆ।
0: ਬਿਲਕੁਲ, ਸ਼ੁਰੂ ਸ਼ੁਰੂ 'ਚ ਲੱਗਦਾ ਤੁਹਾਨੂੰ, ਪਰ ਮੈਂ ਤਾਂ ਇੱਥੇ ਕੈਨੇਡਾ ਅਤੇ ਨੌਰਥ ਅਮੈਰੀਕਾ ਦੀ ਗੱਲ ਕਰ ਸਕਦਾ, ਇੱਥੇ ਕੋਈ ਪ੍ਰੋਬਲਮ ਨਹੀਂ। ਅਤੇ ਮੈਂ ਜਿਹੜੇ ਇੰਡੀਆ ਦੀਆਂ ਵੀ ਖਬਰਾਂ ਪੜ੍ਹਦਾ ਇਲੈਕਟ੍ਰਿਕ ਕਾਰਾਂ ਦੀਆਂ, ਲੋਕ ਹੋਣੀ ਹੈ, ਹਾਲਾਂਕਿ ਉੱਥੇ ਹਾਲੇ ਸ਼ੁਰੂਆਤ ਹੋਈ ਆ, ਚਾਰਜਰ ਘੱਟ ਨੇ, ਪਰ ਲੋਕ ਜਲੰਧਰ ਤੋਂ ਲੈ ਕੇ ਦਿੱਲੀ ਨੂੰ, ਜਲੰਧਰ ਤੋਂ ਲੈ ਕੇ ਬੰਬੇ ਨੂੰ, ਇੱਧਰੋਂ ਅੰਮ੍ਰਿਤਸਰ ਤੋਂ ਲੈ ਕੇ ਉੱਧਰੋਂ ਬੰਗਲੌਰ ਤੱਕ ਇਲੈਕਟ੍ਰਿਕ ਕਾਰਾਂ 'ਤੇ ਜਾ ਰਹੇ ਨੇ। ਚਾਰਜਰ ਇੰਨੇ ਕਾਫੀ ਲੱਗ ਗਏ ਨੇ, ਉਹ ਜਿੰਨੇ ਲੱਗਣੇ ਆਉਂਦੇ ਹੁੰਦੇ ਉਹ ਤਾਂ ਸ਼ੁਰੂ ਹੋਇਆ ਕੰਮ, ਬਹੁਤ ਲੱਗਣਗੇ, ਪਰ ਬਹੁਤ ਤੇਜ਼ੀ ਨਾਲ ਲੱਗ ਰਹੇ ਨੇ। ਇਹ ਟਰੱਕਾਂ ਦੇ ਚਾਰਜਰ ਨੇ ਉਹ ਹੋਰ ਵੀ ਵੱਡੇ ਹੋਣਗੇ। ਮਤਲਬ ਨਾਰਵੇ ਦੀ ਖਬਰ ਸੀ ਜੀ ਕਿ ਨਾਰਵੇ ਦੇ ਵਿੱਚ ਜਿੰਨੇ ਵੀ ਪੈਟਰੋਲ ਅਤੇ ਡੀਜ਼ਲ ਪੰਪ ਸੀ ਉਹਨਾਂ ਸਾਰਿਆਂ ਦੇ ਵਿੱਚੋਂ ਹਰੇਕ ਨੇ ਜਾਂ ਇੱਕ ਪੰਪ ਬਦਲ ਕੇ ਉਹਦੀ ਥਾਂ 'ਤੇ ਚਾਰਜਰ ਲਾਤਾ, ਜਾਂ ਸਾਰਿਆਂ ਨੇ ਸਾਰੇ ਹੀ ਚਾਰਜ ਬਦਲ ਕੇ ਸਾਰੇ ਪੰਪ ਪੱਟ ਕੇ ਉਹ ਚਾਰਜਰ ਲਾਤੇ। ਸੋ ਜਿਹੜੇ ਸਾਡੇ ਪੈਟਰੋਲ ਪੰਪ ਨੇ, ਡੀਜ਼ਲ ਸਟੇਸ਼ਨ ਨੇ, ਉਹਨਾਂ ਸਾਰਿਆਂ ਨੇ ਇੱਕ ਦਿਨ ਹੌਲੀ ਹੌਲੀ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਬਣ ਜਾਣਾ। ਅਤੇ ਟਰੱਕਾਂ ਲਈ ਖਾਸ ਕਰਕੇ ਵੱਡੇ ਚਾਹੀਦੇ ਨੇ, ਟਾਈਮ ਲੱਗਦਾ, ਅਤੇ ਉਹ ਜਿਹੜੀਆਂ ਕੰਪਨੀਆਂ ਇਹ ਇਲੈਕਟ੍ਰਿਕ ਟਰੱਕ ਲੈ ਰਹੀਆਂ।

0: ਨੇ ਉਹ ਉਹਨਾਂ ਰੂਟਸ ਤੇ ਚਲਾ ਰਹੀਆਂ ਨੇ ਜਿੱਥੇ ਉਹ ਆਲਰੇਡੀ ਉਹਨਾਂ ਨੇ ਬਣਾਏ ਹੋਏ ਨੇ
1: ਜੀ। ਤੇ ਇਹ ਤੁਹਾਡੇ ਇੱਥੇ ਫਿਰ ਕਾਫੀ ਹੋ ਚੁੱਕੇ ਨੇ ਹੁਣ, ਕਿੰਨੀ ਕੁ ਮਾਤਰਾ?
0: ਸਾਡੇ ਕੈਨੇਡਾ ਦੇ ਵਿੱਚ ਹਾਲੇ ਘੱਟ ਨੇ, ਮੈਂ ਵੇਖਦਾ ਰਹਿੰਦਾ, ਪਹਿਲਾਂ ਤਾਂ ਬਿਲਕੁਲ ਨੀ ਸੀ ਵੇਖ ਕੇ। ਮੇਰੇ ਇੱਕ ਦਿਨ ਮੈਂ ਆਪਣੇ ਲੰਘ ਰਿਹਾ ਸੀ ਗੈ ਪੈਟਰੋਲ ਪੰਪ ਤੋਂ, ਤੇ ਉੱਥੇ ਇੱਕ ਟਰੱਕ ਚਾਰਜ ਕਰ ਰਿਹਾ ਸੀ, ਮੈਂ ਕਿਹਾ ਚਲੋ ਵੇਖਿਆ ਟਰੱਕ ਜਾ ਕੇ ਪੁੱਛ ਕੇ ਉਹਨਾਂ ਡਰਾਈਵਰ ਨੂੰ, ਤੇ ਮੈਂ ਚਲਾਉਣ ਗਿਆ ਤਾਂ ਆਪਣਾ ਪੰਜਾਬੀ ਮੁੰਡਾ ਹੀ ਚਲਾ ਰਿਹਾ ਸੀ,
1: ਨਹੀਂ
0: ਤੇ ਮੈਂ ਉਹਨਾਂ ਗੱਲਾਂ ਕਰ ਰਿਹਾ। ਉਹ ਸਗੋਂ ਤੇਲ ਵਾਲਾ ਟੈਂਕਰ ਸੀ, ਉਹ ਕਹਿੰਦਾ ਕਿਉਂਕਿ ਤੇਲ ਦਾ ਭਾਰ ਬਹੁਤ ਹੁੰਦਾ, ਉਹ ਕਹਿੰਦਾ ਫਿਰ ਮੈਨੂੰ ਚਾਰਜ ਕਰਨਾ ਪੈਂਦਾ ਦਿਹਾੜੀ ਦੁਪਹਿਰ ਦੇ ਵਿੱਚ ਇੱਕ ਵਾਰੀ, ਤੇ ਵੋਲਵੋ ਦਾ ਟਰੱਕ ਸੀ ਉਹਦੇ ਕੋਲ, ਤੇ ਕਹਿੰਦਾ ਉਹਨਾਂ ਦੀ ਕੰਪਨੀ ਦੇ ਕੋਲ ਮੇਰੇ 5-7 ਨੇ, ਤੇ ਪਰ ਇੱਥੇ ਬੜੀ ਇੱਥੇ ਜਿਹੜੀਆਂ ਆਪਣੀਆਂ ਕੋਰੀਅਰ ਵਾਲੀਆਂ ਕੰਪਨੀਆਂ ਨੇ, ਫੈਡੈਕਸ ਤੇ ਯੂਰੋਲੇਟਰ ਤੇ DHL, ਉਹਨਾਂ ਦੇ ਵਿੱਚ ਬਹੁਤ ਵੱਡੀ ਜਾ ਰਹੇ ਨੇ। ਜਿੱਥੇ ਮੇਰਾ ਦਫ਼ਤਰ ਹੈ ਉੱਥੇ ਲਾਗੇ ਛਾਗੇ ਨਾ ਟਰੱਕਾਂ ਦਾ ਬਹੁਤ ਬਿਜ਼ਨਸ ਹੈ, ਤੇ ਉੱਥੇ ਟਰੱਕਾਂ ਦੀਆਂ ਡੀਲਰਸ਼ਿਪ ਬਹੁਤ ਨੇ, ਤੇ ਜਿਹੜੇ ਟਰੱਕਾਂ ਦੀ ਡੀਲਰਸ਼ਿਪ ਨੇ ਉਹ ਟਰੱਕ ਮਕੈਨਿਕਾਂ ਨੂੰ ਸਾਰਾ ਦਿਨ ਪਾਰਟ ਸਪਲਾਈ ਕਰਦੇ ਰਹਿੰਦੇ ਆਪਣੀਆਂ ਵੈਨਾਂ 'ਚ। ਉਹ 2-4 ਵੈਨਾਂ ਨੇ ਜਿਹੜੀਆਂ ਮੈਂ ਰੋਜ਼ ਦੇਖਦਾ, ਜਿਹੜੀਆਂ ਪਾਰਟ ਡਿਲੀਵਰੀ ਦੀਆਂ ਲੋਕਲ ਨੇ, ਸਾਰੀਆਂ ਹੁਣ ਇਲੈਕਟ੍ਰਿਕ ਨੇ
1: ਜੀ। ਸੋ ਉਹਦੇ ਨਾਲ ਵੀ ਕਾਫੀ ਫਿਰ ਫਰਕ ਪੈ ਜਾਂਦਾ। ਸੋ ਇਹਦੇ ਵਿੱਚ ਕਾਫੀ ਸਮਾਂ ਇਹਨੂੰ ਫਿਰ ਵੱਧ ਵੀ ਲੱਗਦਾ ਹੋਊਗਾ, ਈਵਨ ਆਪਾਂ ਗੱਡੀ ਵੀ ਚਾਰਜ ਕਰਨੀ ਹੋਵੇ ਫਾਸਟ ਵਾਲਾ, ਤੁਹਾਨੂੰ ਚਾਰਜਰ ਜੇ ਮਿਲ ਜੇ ਤੇ ਉਹਦੇ ਨਾਲ ਵੀ ਕਹਿੰਦੇ ਕਿ 20 ਕੁ ਮਿੰਟ ਲੱਗ ਜਾਂਦੇ ਆ, ਤੇ ਟਰੱਕ ਨੂੰ ਤਾਂ ਫਿਰ ਬਹੁਤ ਟਾਈਮ ਲੱਗਦਾ ਹੋਊਗਾ।
0: ਹਾਂਜੀ, ਉਹ ਟਰੱਕ ਦੇ ਬੜੀ ਵੱਡੀ ਟੈਕਨੋਲੋਜੀ, ਉਹ ਮਤਲਬ ਟਰੱਕ ਨੂੰ ਇਹ ਉਹ ਜਦੋਂ ਟਰੱਕ ਨੂੰ ਚਾਰਜ ਕਰਦੇ ਉਹਨਾਂ ਦੇ ਇੱਕ ਨਹੀਂ ਚਾਰਜਰ ਹੁੰਦਾ, ਉਹ ਕਈ ਵਾਰੀ 2 ਜਾਂ 3 ਲਾ ਦਿੰਦੇ ਇਕੱਠੇ।
1: ਹਾਂ ਓਕੇ,
0: ਉਹ ਫਿਰ ਉਹ ਬੈਟਰੀ ਜਿਹੜੀ ਆ ਫਿਰ 3 ਹਿੱਸੇ ਵੰਡੀ ਹੁੰਦੀ, ਉਹ 3 ਬਰਾਬਰ ਇੱਕੋ ਵਾਰੀ ਚਾਰਜ ਹੋਣ ਲੱਗ ਪੈਂਦੀਆਂ, 2 ਵਾਰੀ ਹੋਣ ਲੱਗ ਪੈਂਦੀ ਆ, ਤੇ ਉਹਨਾਂ ਦੇ ਚਾਰਜਿੰਗ ਦਾ ਰੇਟ ਵੀ ਏਡੋ ਜ਼ਿਆਦਾ ਹੁੰਦਾ ਇਹਨਾਂ ਨਾਲੋਂ ਕਾਰਾਂ ਨਾਲੋਂ, ਉਹਦੀ ਬੈਟਰੀ ਕਿਉਂਕਿ ਵੱਡੀ ਹੁੰਦੀ ਆ। ਤੇ ਮਤਲਬ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਰਹੇ ਸੀ, ਚਾਈਨਾ ਦੀ, ਈਵਨ ਇੰਡੀਆ ਦੇ ਵਿੱਚ ਵੀ ਉਹਨਾਂ ਨੇ, ਸਰਕਾਰ ਨੇ ਪ੍ਰੋਗਰਾਮ ਉਲੀਕਿਆ, ਉਹ 100 ਕਰੋੜ ਸੋਰੀ 11,000 ਕਰੋੜ ਲੱਗ ਰਹੇ, ਜਿਹੜਾ ਉਹਨਾਂ ਨੇ ਜਿਹੜੀ ਸਾਡੇ ਕਮਰਸ਼ੀਅਲ ਬੱਸਾਂ ਤੇ ਕਮਰਸ਼ੀਅਲ ਟਰੱਕ ਨੇ ਉਹਨਾਂ ਨੂੰ ਇਲੈਕਟ੍ਰਿਕ ਚ ਲਿਜਾਣ ਲਈ, ਕਿਉਂਕਿ ਇੰਡੀਆ ਤਾਂ ਤੇਲ ਬਾਹਰੋਂ ਲੈਂਦਾ ਤੇ ਆ ਖਾੜੀ ਚ ਜੰਗ ਲੱਗਣ ਨਾਲ ਇੰਡੀਆ ਦੇ ਬਹੁਤ ਕਾਫੀ ਮਾੜੇ ਹਾਲ ਹੋਏ। ਤੇ ਇਸ ਲਈ ਇੰਡੀਅਨ ਗੌਰਮੈਂਟ ਵੀ ਤਕਰੀਬਨ 11,000 ਕਰੋੜ ਰੁਪਈਏ ਦਾ ਦੇ ਰਹੀ ਹੈ ਇਨਸੈਂਟਿਵ ਹੈਵੀ ਕਮਰਸ਼ੀਅਲ ਜਿਹੜੇ ਵਹੀਕਲਸ ਨੇ ਉਹਨਾਂ ਨੂੰ। ਸੋ ਇਹ ਪੂਰੀ ਦੁਨੀਆ 'ਚ ਚੱਲ ਰਿਹਾ, ਤੇ ਇਹਦਾ ਇਹਦਾ ਬਹੁਤ ਵੱਡਾ ਅਸਰ ਪਏਗਾ
1: ਜੀ। ਬਿਲਕੁਲ, ਹਰ ਇੱਕ ਦੇਸ਼ ਦੇ ਵਿੱਚ ਇਹੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਬੱਸਾਂ ਟਰੱਕਾਂ ਤੱਕ ਵੀ ਇਹ ਚੀਜ਼ ਪਹੁੰਚਾਈ ਜਾਵੇ। ਸੋ ਇੱਥੇ ਵੀ ਕਾਫੀ ਕੰਪਨੀਆਂ ਆਪਾਂ ਵੇਖਿਆ ਕਿ ਆਪਣੇ ਆਪਣੇ ਪੱਧਰ ਦੇ ਉੱਤੇ ਬੜੇ ਉਹਨਾਂ ਨੇ ਐਕਸਪੈਰੀਮੈਂਟ ਵੀ ਕੀਤੇ ਨੇ, ਬੜੇ ਸਾਰੇ ਟ੍ਰਾਇਲ ਚੱਲ ਰਹੇ ਨੇ, ਅਤੇ ਹੁਣ ਅਲੱਗ ਅਲੱਗ ਜਿਹੜੀ ਇੰਡਸਟਰੀਜ਼ ਨੇ ਉਹਨਾਂ ਦੇ ਵੱਲੋਂ ਹੈਲਪ ਵੀ ਕੀਤੀ ਜਾ ਰਹੀ ਆ। ਸੋ ਕਾਫੀ ਸਾਰੀਆਂ ਖਬਰਾਂ ਆਉਂਦੀਆਂ ਅਤੇ ਰਹਿੰਦੀਆਂ ਨੇ ਡੇ ਟੂ ਡੇ, ਇਹਦਾ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਜ਼ਿਆਦਾ ਵਧੂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਹਾਂ, ਫਿਲਹਾਲ ਹਰਡਲ ਜਿਹੜੇ ਨੇ ਉਹ ਆਪਾਂ ਵੇਖਦੇ ਹਾਂ ਕਿ ਕਾਫੀ ਨੇ।
0: ਬਿਲਕੁਲ ਜੀ ਬਿਲਕੁਲ, ਕੱਲ ਦੀ ਖਬਰ ਸੀ ਚੇਨਈ ਦੀ, ਮਦਰਾਸ ਦੀ, ਬਈ ਉਹਨਾਂ ਨੇ 120 ਬੱਸਾਂ ਇਲੈਕਟ੍ਰਿਕ ਸ਼ੁਰੂ ਕੀਤੀਆਂ, ਤੇ 14 ਮਹੀਨਿਆਂ ਦੇ ਵਿੱਚ ਉਹਨਾਂ ਬੱਸਾਂ ਨੇ 3 ਕਰੋੜ ਕਿਲੋਮੀਟਰ ਦਾ ਸਫ਼ਰ ਕੀਤਾ, ਤੇ ਨਾਲੇ ਉਹਨਾਂ ਨੇ 1 ਕਰੋੜ ਡੀਜ਼ਲ ਬਚਾਇਆ। 1 ਕਰੋੜ ਡੀਜ਼ਲ ਦਾ ਮਤਲਬ ਬਣ ਗਿਆ ਉੱਥੇ 95 ਰੁਪਏ ਨੂੰ ਡੀਜ਼ਲ ਹੈ, 95 ਕਰੋੜ ਦੀ ਬੱਚਤ ਹੋਈ ਉਹਨਾਂ ਨੇ ਸਿਟੀ ਵਾਲਿਆਂ ਨੂੰ। ਸਿਰਫ ਇਸ ਲਈ ਉਹਨਾਂ ਨੇ ਬਿਜਲੀ ਚਲਾਈ ਤੇ ਇਲੈਕਟ ਉਹ ਲਾਈ, ਜਿਹੜੀ ਬਿਜਲੀ ਦੀ ਕੋਸਟ ਪੈਂਦੀ ਉਹ ਤਕਰੀਬਨ 10% ਪੈਂਦੀ ਹੈ। ਸੋ ਜੇ ਤੁਸੀਂ 100 ਕਰੋੜ ਦੀ ਬੱਚਤ ਕਰਦੇ ਹੋ ਤੇ ਤੁਹਾਡਾ 10 ਕਰੋੜ ਬਿਜਲੀ ਤੇ ਲੱਗਦਾ, ਸੋ 90% ਤੁਹਾਡੇ ਪੈਸੇ ਬਚ ਜਾਂਦੇ ਨੇ। ਇਹ ਚੰਡੀਗੜ੍ਹ ਜਿਹੜੀ ਤਕਰੀਬਨ ਉਹਨਾਂ ਦੀ ਸਾਰੀਆਂ ਬੱਸਾਂ ਇਲੈਕਟ੍ਰਿਕ ਦੀ ਹੋ ਗਈਆਂ ਤਕਰੀਬਨ 300 ਦੇ ਕਰੀਬ, ਤੇ ਉਹਨਾਂ ਨੂੰ ਵੀ ਉਹ ਸਾਲ ਦੀ ਜਿਹੜੀ ਹੈ 100 ਕਰੋੜ ਦੀ ਬੱਚਤ ਹੋ ਰਹੀ ਹੈ ਡੀਜ਼ਲ ਤੋਂ।
1: ਸੋ ਕਾਫੀ ਵੱਡੀ ਬੱਚਤ ਹੈ, ਤਾਂ ਕਿ ਸਿਰਫ ਵਾਤਾਵਰਨ ਨੂੰ
0: ਬਿਲਕੁਲ
1: ਫਾਇਦਾ ਆਪਾਂ ਵੇਖਦੇ ਹਾਂ ਕਿ ਜਿਹੜਾ ਤੁਹਾਡੀ ਜਿਹੜੀ ਕੋਸਟ ਆ, ਤੁਹਾਡੀ ਰਨਿੰਗ ਕੋਸਟ ਆ, ਉਹਦੇ 'ਚ ਵੀ ਫਾਇਦਾ। ਪਰ ਹਾਲੇ ਫਿਲਹਾਲ ਇਸ ਇੰਡਸਟਰੀ ਦੇ ਵਿੱਚ ਇਹ ਵੀ ਇੱਕ ਰੌਲਾ ਪੈ ਰਿਹਾ ਹੈ ਕਿ ਜਿਹੜੇ ਵੱਡੇ ਵਾਹਨ ਨੇ, ਬੱਸਾਂ ਹੋ ਗਈਆਂ, ਟਰੱਕ ਹੋ ਗਈਆਂ, ਇਹ ਸ਼ੁਰੂ ਦੇ ਵਿੱਚ ਮਹਿੰਗੇ ਪੈਂਦੇ ਨੇ, ਦੂਸਰਿਆਂ ਦੇ ਨਾਲੋਂ ਜ਼ਿਆਦਾ ਮਹਿੰਗੇ, ਇਸ ਕਰਕੇ ਵੀ ਕਰਨੀ ਕਤਰਾਉਂਦੇ ਨੇ ਲੋਕ।
0: ਹਾਂਜੀ, ਇਹ ਤੁਹਾਡੀ ਗੱਲ ਜ਼ਰੂਰ ਹੈ, ਮਹਿੰਗੇ ਪੈਂਦੇ ਨੇ, ਪਰ ਕਿਉਂਕਿ ਉਹਨਾਂ ਦਾ ਡੀਜ਼ਲ ਦਾ ਖਰਚਾ ਇੰਨਾ ਘੱਟ ਜਾਂਦਾ ਹੈ। ਜਿੱਦਾਂ ਹੁਣ ਬੱਸਾਂ ਦੀ ਆਪਾਂ ਗੱਲ ਕੀਤੀ, ਬੱਸ ਸਾਰੀ ਦਿਨ ਚੱਲਦੀ ਹੈ, ਸੋ ਉਹਦੀ ਡੀਜ਼ਲ ਦੀ ਖਪਤ ਬਹੁਤ ਹੈ, ਸੋ ਉਹਨਾਂ ਨੂੰ ਉਸ ਪੱਖ ਤੋਂ ਫਾਇਦਾ ਹੁੰਦਾ ਹੈ, ਉਹਨਾਂ ਦੀ ਬੱਚਤ ਬਹੁਤ ਘੱਟ ਜਾਂਦੀ ਹੈ। ਤੇ ਬਹੁਤ ਸਾਰੀਆਂ ਬੈਂਕਾਂ ਨੇ ਜਿਹੜੀਆਂ ਤੁਹਾਨੂੰ ਲੋਨ ਦਿੰਦੀਆਂ ਨੇ ਜਾਂ ਸਰਕਾਰਾਂ ਦਿੰਦੀਆਂ ਨੇ ਵੀ ਤੁਸੀਂ ਜਿਹੜੀ ਉਹ ਡੀਜ਼ਲ ਦੀ ਬੱਚਤ ਹੈ ਉਹਦੇ ਨਾਲ ਹੀ ਆਪਣਾ ਜਿਹੜਾ ਲੋਨ ਉਹਦਾ ਲਾ ਲਓ। ਸਾਡੇ ਲਾਗੇ ਸ਼ਹਿਰ ਬ੍ਰੈਂਪਟਨ ਹੈ, ਤੇ ਬ੍ਰੈਂਪਟਨ ਤਕਰੀਬਨ ਕੈਨੇਡਾ 'ਚ ਸਭ ਤੋਂ ਵੱਧ ਇਹਨਾਂ ਕੋਲ ਇਲੈਕਟ੍ਰਿਕ ਬੱਸਾਂ ਨੇ, ਤੇ ਉਹਨਾਂ ਕੋਲ ਮੇਰੇ ਖਿਆਲ 500 ਬੱਸ ਹੈ, ਤੇ ਉਹਨਾਂ ਨੇ ਤਕਰੀਬਨ 50 ਤੋਂ ਵੱਧ ਚੱਲ ਰਹੀਆਂ ਨੇ, ਉਹਨਾਂ ਨੇ ਫਾਰੀ ਦੀਆਂ ਫਾਰੀਆਂ 5 ਸਾਲਾਂ 'ਚ ਬਦਲ ਕੇ ਇਲੈਕਟ ਕਰ ਦੇਣੀਆਂ। ਸੋ ਹਰ ਥਾਂ 'ਤੇ ਚੱਲ ਰਹੀਆਂ ਨੇ ਹੁਣ ਇਹ, ਮਤਲਬ ਕਿੰਤੂ ਪ੍ਰੰਤੂ ਵਾਲੀ ਸਟੇਜ ਲੰਘ ਗਈ ਵੀ ਟੈਕਨੋਲੋਜੀ ਚੱਲੂ ਜਾਂ ਨਾ ਚੱਲੂ। ਹੁਣ ਬਹੁਤ ਦੁਨੀਆਂ 'ਚ 1 ਮਿਲੀਅਨ ਤੋਂ ਵੱਧ ਇਲੈਕਟ੍ਰਿਕ ਬੱਸਾਂ ਅਤੇ ਇਲੈਕਟ੍ਰਿਕ ਵੱਡੇ ਟਰੱਕ ਚੱਲ ਰਹੇ ਨੇ ਆਲਰੇਡੀ ਦੁਨੀਆਂ 'ਚ 10 ਲੱਖ ਦੇ ਕਰੀਬ।
1: ਸੋ ਕੀ ਇਹਦੇ ਬਾਰੇ ਕੋਈ ਕੀ ਕਹਿੰਦੇ ਨੇ ਡਾਟੇ, ਫਿਰ ਕਿੰਨਾ ਕੁ ਫਰਕ ਪਿਆ ਇਸ ਚੀਜ਼ ਦੇ ਨਾਲ ਵਾਤਾਵਰਨ ਦੇ ਸੰਬੰਧ?
0: ਤਕਰੀਬਨ ਜਿੰਨੀਆਂ, ਹਾਂ ਜਿੰਨੀਆਂ ਦੁਨੀਆਂ 'ਚ ਇਲੈਕਟ੍ਰਿਕ ਕਾਰਾਂ ਬੱਸਾਂ ਅਤੇ ਸਕੂਟਰ ਅਤੇ ਸਾਰਾ ਕੁਝ ਚੱਲ ਰਿਹਾ, ਉਹਨਾਂ ਨੇ ਆਪਣੇ ਤੇਲ ਦੀ ਜਿਹੜੀ ਡਿਮਾਂਡ ਹੈ ਉਹ ਹਰ ਰੋਜ਼ ਦੀ ਕੋਈ 3.5 ਮਿਲੀਅਨ ਬੈਰਲ ਪਰ ਡੇ, ਇੱਕ ਬੈਰਲ 'ਚ 160 ਲੀਟਰ ਹੁੰਦੇ ਆ। ਉਹਨਾਂ ਨੇ 3.5 ਮਿਲੀਅਨ ਬੈਰਲ ਜਿਹੜੇ ਸੀ ਰੋਜ਼ ਦੀ ਖਤਮ ਕੀਤੀ ਹੋਈ ਹੈ।
1: ਵਾਹ, ਸੋ ਇਹ ਕਾਫੀ ਵੱਡੀ ਬਚਤ ਹੋ ਗਈ। ਸੋ ਇਹ ਆ ਵੀ ਇੱਕਦਮ ਤਾਂ ਨਹੀਂ, ਪਰ ਹੌਲੀ ਹੌਲੀ ਇਹ ਇਸ ਪਾਸੇ ਨੂੰ ਜੇਕਰ ਦੁਨੀਆ ਵੱਧਦੀ ਹੈ ਤਾਂ ਕਾਫੀ ਹੱਦ ਤੱਕ ਉਸ ਚੀਜ਼ ਦੇ ਨਾਲ ਆਪਾਂ ਨੂੰ ਫਾਇਦਾ ਵਾਤਾਵਰਨ ਸੰਬੰਧੀ ਵੀ ਅਤੇ ਜੇਬ ਪੱਖੋਂ ਵੀ, ਸੋ ਹੋਰ ਵੀ ਮੁਨਾਫੇ ਦਾਇਕ ਚੀਜ਼ਾਂ ਹੋ ਸਕਦੀਆਂ ਨੇ। ਜਿੱਦਾਂ ਮੈਂ ਇੱਥੇ ਆਸਟ੍ਰੇਲੀਆ ਦੇ ਵੀ ਅੰਕੜੇ ਵੇਖ ਰਿਹਾ ਕਿ 24 ਦੇ ਮੁਕਾਬਲੇ 25 ਦੇ ਵਿੱਚ ਕਹਿੰਦੇ ਨੇ ਕਿ ਬੜੀ ਤੇਜ਼ੀ ਦੇ ਨਾਲ ਵਧੀ ਇਹ ਵਾਲੀ ਮਾਰਕੀਟ। ਕਾਫੀ ਪ੍ਰੋਮਿਸਿੰਗ ਡਾਟੇ ਸਾਹਮਣੇ ਆਏ, 50% ਦਾ ਵਾਧਾ ਵੇਖਿਆ ਗਿਆ 25 ਦੇ ਵਿੱਚ। ਐਗਜੈਕਟਲੀ 408 ਜਿਹੜੇ ਰਜਿਸਟਰਡ ਇਲੈਕਟ੍ਰਿਕ ਟਰੱਕ ਸੀ ਉਹ ਓਪਰੇਟ ਕਰ ਰਹੇ ਸੀ, ਪਰ ਉਸ ਤੋਂ ਬਾਅਦ ਹੁਣ 26 ਦੇ ਵਿੱਚ ਕਹਿੰਦੇ ਨੇ ਕਿ ਥੋੜ੍ਹੀ ਜਿਹੀ ਜ਼ਰੂਰ ਵੇਖਣ ਦੇ ਵਿੱਚ ਆਇਆ ਕਿ ਗਰੋਥ ਦੇ ਵਿੱਚ ਫਰਕ ਪਿਆ। ਜੇਕਰ ਆਪਾਂ ਕੋਵਿਡ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਫਿਰ ਤਾਂ ਬਹੁਤ ਵੱਡਾ ਵਾਧਾ ਵਾ ਉਹਨਾਂ ਅੰਕੜਿਆਂ ਦੇ ਹਿਸਾਬ ਦੇ ਨਾਲ, ਪਰ ਜੇ ਆਪਾਂ ਫਿਲਹਾਲ ਥੋੜ੍ਹੇ ਸਮੇਂ ਪਿੱਛੇ ਤੱਕ ਨਾ ਜਾਣੀ ਕਿ ਪਿਛਲੇ ਵਰ੍ਹੇ ਨਾਲ ਕੰਪੇਅਰ ਕਰੀਏ ਤਾਂ ਉੱਥੇ ਕਹਿੰਦੇ ਨੇ ਕਿ ਬ੍ਰੇਕ ਲੱਗੀ, ਹਾਲੇ ਕਾਫੀ ਕੁਛ ਕਰਨਾ ਇੱਥੇ ਬਾਕੀ ਆ। ਲੋਕਾਂ ਨੂੰ ਵੱਡੀ ਗੱਲ ਤਾਂ ਆ ਵੀ ਐਜੂਕੇਟ ਕਰਨਾ ਬਾਕੀ ਆ, ਬਾਕੀ ਇਹ ਵੇਖਣ ਦੇ ਵਿੱਚ ਇਹ ਵੀ ਆ ਰਿਹਾ ਕਿ ਬਹੁਤੀਆਂ ਦੁਨੀਆਂ ਦੀਆਂ ਮੈਂ ਵੇਖ ਰਿਹਾ ਸਰਕਾਰਾਂ ਵੀ ਇਸ ਪਾਸੇ ਨੂੰ ਕੋਈ ਬਹੁਤਾ ਨਾਨਾ ਨਹੀਂ ਧਰ ਰਹੀਆਂ।
0: ਹਾਂਜੀ ਹਾਂ, ਪਰ ਫਿਰ ਵੀ ਤਬਦੀਲੀ ਕੋਈ ਪ੍ਰਾਈਵੇਟ ਸੈਕਟਰ ਬਹੁਤ ਚਲਾ ਰਿਹਾ। ਅੱਜ ਦੀ ਖ਼ਬਰ ਸੀ ਵੀ ਚਾਈਨਾ ਵਾਲਿਆਂ ਨੇ ਕਿਹਾ ਵੀ ਸਾਡਾ ਪੀਕ ਆਇਲ ਕਹਿੰਦੇ ਵੀ ਜਦੋਂ ਤੁਹਾਡੀ ਡਿਮਾਂਡ ਆਇਲ ਦੀ ਪੀਕ 'ਤੇ ਹੋ ਜਾਏਗੀ। ਚਾਈਨਾ ਵਾਲੇ ਨੇ ਕਿਹਾ ਵੀ ਸਾਡੀ ਜਿਹੜੀ ਪੀਕ ਡਿਮਾਂਡ ਸੀ, ਵੱਧ ਤੋਂ ਵੱਧ ਆਇਲ ਦੀ ਡਿਮਾਂਡ ਸੀ, ਉਹ ਪਿਛਲੇ ਸਾਲ ਸੀ, ਹੁਣ ਅਸੀਂ ਘਟਣੀ ਸ਼ੁਰੂ ਹੋ ਗਈ। ਅਤੇ ਚਾਈਨਾ ਐਡਾ ਵੱਡਾ ਆ ਅਤੇ ਇਸ ਲਈ ਦੁਨੀਆਂ ਦੀ ਸਭ ਤੋਂ ਵੱਡੀ ਆਟੋ ਮਾਰਕੀਟ ਹੈ, ਸੋ ਇਕੱਲੇ ਚਾਈਨਾ ਦੇ ਵਿੱਚ ਘਟਣ ਦੇ ਨਾਲ ਹੀ ਬਹੁਤ ਵੱਡਾ ਫਰਕ ਪਏਗਾ। ਤੇ ਮੇਰੇ ਖਿਆਲ ਦੁਨੀਆਂ ਦੀ ਜਿਹੜੀ ਪੀਕ ਹੈ ਨਾ ਆਇਲ, ਉਹ ਵੀ 1-2 ਸਾਲ ਚ ਪੂਰੀ ਆ ਜਾਣੀ ਆ, ਉਹ ਤੋਂ ਬਾਅਦ ਤੇਲ ਦੀ ਕੰਸਮਪਸ਼ਨ ਬੜੀ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਜਾਏਗੀ।
1: ਸੋ ਉਹਦੇ ਨਾਲ ਕਾਫੀ ਫਿਰ ਫਰਕ ਪੈ ਜਾਊਗਾ। ਸੋ ਇਹ ਵੀ ਆਪਾਂ ਵੇਖ ਰਹੇ ਹਾਂ ਕਿ ਬਹੁਤੀਆਂ ਲੜਾਈਆਂ ਜਿਹੜੀਆਂ ਨੇ ਉਹ ਹੈ ਹੀ ਤੇਲ ਦੀਆਂ। ਸੋ ਬਿਹਤਰ ਆ ਵੀ ਇਸ ਪਾਸੇ ਨੂੰ ਜੇਕਰ ਗੱਲਾਂ ਬਾਤਾਂ ਆ ਜਾਣ ਤਾਂ ਫਿਰ ਕਾਫੀ ਹੱਦ ਤੱਕ ਆਸਾਨੀ ਹੋਣ ਦੇ ਆਸਾਰ ਨੇ। ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਜਿਹੜੀ ਆਪਾਂ ਇਸ ਸੰਬੰਧ 'ਚ ਬਾਈ ਸਾਂਝੀ ਕਰ ਸਕੀਏ, ਜਿਹੜੀ ਸਾਡੇ ਕੋਲ ਕਾਫੀ ਸਾਰੇ ਟਰੱਕਾਂ ਵਾਲੇ ਵੀਰ ਵੀ ਸੁਣਦੇ ਨੇ, ਉਹਨਾਂ ਦੇ ਕੰਮ ਆਉਣ ਵਾਲੀ ਕੋਈ ਗੱਲਬਾਤ?
0: ਹਾਂਜੀ ਬਿਲਕੁਲ, ਆਪਾਂ ਨੂੰ ਬਸ ਇਹੀ ਆ ਵੀ ਤੁਹਾਨੂੰ ਨਵੀਂ ਟੈਕਨੋਲੋਜੀ, ਜੇ ਤੁਹਾਡੇ ਜਿਹੜੇ ਟਰੱਕਾਂ ਦੀਆਂ ਆਪਣੀਆਂ ਪੰਜਾਬੀਆਂ ਦੀਆਂ ਕੰਪਨੀਆਂ ਨੇ, ਮੈਂ ਉਹਨਾਂ ਨੂੰ ਵੀ ਇਹੀ ਕਹਾਂਗਾ ਵੀ ਤੁਸੀਂ ਵੀ ਜਿਹੜਾ ਵੀ ਤੁਹਾਡਾ ਜੇ ਡੀਲਰ ਨਾਲ ਡੀਲ ਕਰਦੇ ਆ, ਤੁਸੀਂ ਐਕਸਪਲੋਰ ਕਰੋ ਵੀ ਤੁਹਾਡਾ ਜਿਹੜਾ ਟਰੱਕ ਆ ਜਿਹੜਾ ਤੁਹਾਡਾ ਯਾਰਡ ਦੇ ਵਿੱਚ ਸ਼ੰਟਿੰਗ ਕਰਦਾ, ਜਿਹੜਾ ਜਾਂਦਾ ਹੀ ਨਹੀਂ ਯਾਰਡ ਦੇ ਵਿੱਚੋਂ ਬਾਹਰ, ਇੱਕ ਟਰੱਕ ਇੱਧਰੋਂ ਫੜ ਕੇ ਉੱਧਰ ਲਾਤਾ, ਜਾਂ ਜਿਹੜੇ ਤੁਹਾਡੇ ਲੋਕਲ ਰੂਟ ਵਾਲੇ ਨੇ ਜਿਹਨਾਂ ਨੇ ਡਿਲੀਵਰੀਆਂ ਕਰਨੀਆਂ ਨੇ 8 ਘੰਟਿਆਂ ਦੇ ਵਿੱਚ, ਉਹ ਹੀ 200-400 ਕਿਲੋਮੀਟਰ ਵੀ ਨਹੀਂ ਚੱਲਣਾ, ਤੁਸੀਂ ਉਹਨਾਂ ਨੂੰ ਵੱਧ ਤੋਂ ਵੱਧ ਇਹਨੂੰ 'ਤੇ ਤਬਦੀਲ ਲਿਆਓ। ਇਹਦੇ ਨਾਲ ਤੁਹਾਡਾ ਖਰਚਾ ਘਟੇਗਾ, ਤੁਹਾਡਾ ਪ੍ਰੋਫਿਟ ਵਧੇਗਾ, ਕਿਉਂਕਿ ਟਰੱਕਾਂ ਦੀ ਲਾਈਫ ਤਾਂ ਬਹੁਤ ਲੰਬੀ ਹੁੰਦੀ ਹੈ, ਜੇ ਉਹਦੀ ਇਨੀਸ਼ੀਅਲ ਕੋਸਟ ਜ਼ਿਆਦਾ ਵੀ ਆ, ਉਹ ਤੁਹਾਡੇ ਡੀਜ਼ਲ ਦੇ ਖਰਚੇ ਨਾਲ ਜਿਹੜੀ ਬੱਚਤ ਨਹੀਂ ਉਹਦੇ 'ਚੋਂ ਪੂਰੀ ਹੋ ਜਾਏਗੀ।
1: ਜੀ, ਸੋ ਕਾਫੀ ਸਾਰੀਆਂ ਚੀਜ਼ਾਂ, ਕਾਫੀ ਸਾਰੇ ਐਕਸਪੈਰੀਮੈਂਟ ਤੁਸੀਂ ਜੇ ਵੇਖੋ ਤੇ ਤੁਹਾਡੇ ਸਟੇਟ ਵਾਈਜ਼ ਚੱਲ ਰਹੇ ਨੇ। ਹਾਲਾਂਕਿ ਵਿਕਟੋਰੀਆ ਇਸ ਚੀਜ਼ ਦੇ ਵਿੱਚ ਥੋੜ੍ਹਾ ਜਿਹਾ ਪਿੱਛੇ, ਕਈਆਂ ਰਿਪੋਰਟਾਂ ਦੇ ਵਿੱਚ ਜ਼ਰੂਰ ਦੱਸਿਆ ਗਿਆ, ਪਰ ਜੇ ਆਪਾਂ ਨਿਊ ਸਾਊਥ ਵੇਲ, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਵਗੈਰਾ ਦੀ ਜੇ ਗੱਲ ਕਰੀਏ ਤਾਂ ਇੱਥੇ ਕਾਫੀ ਈਵਨ ਕੰਪਨੀਆਂ ਜਿਹੜੀਆਂ ਨੇ ਉਹ ਆਪਣੇ ਐਕਸਪੈਰੀਮੈਂਟ ਲਗਾਤਾਰ ਕਰ ਰਹੀਆਂ ਨੇ। ਸੋ ਕਿਹੜੇ ਤਰੀਕੇ ਦੇ ਨਾਲ ਇਸ ਪਾਸੇ ਨੂੰ ਹੋਰ ਵਧੇਰੇ ਕਦਮ ਪੁੱਟੇ ਜਾ ਸਕਦੇ ਨੇ। ਬਹੁਤ ਸ਼ੁਕਰੀਆ ਭਾਈ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ।
0: ਹਾਂਜੀ ਬਾਈ ਜੀ, ਧੰਨਵਾਦ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ। ਸੋ ਵਾਤਾਵਰਨ ਦੇ ਸੰਬੰਧੀ ਸਾਡੇ ਨਾਲ ਇਹ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆ ਕੇ ਜਾਣਕਾਰੀ ਸਾਂਝੀ ਕਰਦੇ ਨੇ, ਅਤੇ ਫਿਲਹਾਲ ਅੱਜ ਦੇ ਦਿਨ ਦੀ ਜੇ ਜਾਣਕਾਰੀ ਟਰੱਕਾਂ ਦੇ ਬਾਰੇ, ਟਰੱਕ ਇੰਡਸਟਰੀ ਦੇ ਬਾਰੇ ਅਤੇ ਉਹਨਾਂ ਦੇ ਬਿਜਲੀ 'ਤੇ ਚੱਲਣ ਵਾਲੇ ਟਰੱਕਾਂ ਦੇ ਬਾਰੇ। ਸੋ ਆਉਣ ਵਾਲੇ ਸਮੇਂ ਦੀ ਇੱਕ ਸੱਚਾਈ ਹੋ ਸਕਦੀ ਆ, ਕਿਉਂਕਿ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਹਾਲੇ ਸਮਾਂ ਤਾਂ ਲੱਗੂਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਚਾਰ ਚੁਫੇਰੇ ਇਹੋ ਹੀ ਵੱਡੀ ਗਿਣਤੀ ਦੇ ਵਿੱਚ ਦਿਖਣ, ਯਾਨੀ ਕਿ ਬਿਜਲੀ ਨਾਲ ਚੱਲਣ ਵਾਲੇ ਵਾਹਨ ਦਿਖਣ, ਤਾਂ ਇਹ ਕੋਈ ਵੱਡੀ ਗੱਲ ਨਹੀਂ ਹੋਊਗੀ। ਆਸ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋਗੇ। ਜੇ ਪਸੰਦ ਕਰ ਰਹੇ ਹੋ ਤਾਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਅਗਸਤ ਮਹੀਨੇ ਦੀ 25 ਤਾਰੀਖ ਔਰ ਸਾਲ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਦੀਆਂ ਖਬਰਾਂ ਲੈ ਕੇ ਆਇਆ ਰੇਡੀਓ ਹਾਂਜੀ ਦੇ ਸ਼ਾਮ ਦੇ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ, ਯਾਨੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਹਮੇਸ਼ਾ ਦੀ ਤਰ੍ਹਾਂ ਜਿਵੇਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਤੋਂ, ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆਵਾਂ। ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸੀਰੀਆ ਦੇ ਨਾਲ ਜੁੜੀ, ਜਿੱਥੇ ਕਰੀਬ 47 ਸਾਲ ਬਾਅਦ ਸੀਰੀਆ ਨੂੰ ਇੱਕ ਵੱਡੀ ਕੂਟਨੀਤਿਕ ਤੇ ਆਰਥਿਕ ਰਾਹਤ ਮਿਲੀ ਹੈ। ਅਮਰੀਕਾ ਨੇ ਅਧਿਕਾਰਕ ਤੌਰ ਦੇ ਉੱਤੇ ਸੀਰੀਆ ਨੂੰ ਅੱਤਵਾਦ ਪ੍ਰਾਯੋਜਿਤ ਕਰਨ ਯਾਨੀ ਕਿ ਸਪੋਂਸਰ ਕਰਨ ਵਾਲੇ ਦੇਸ਼ਾਂ ਦੀ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ, ਜਿਸ ਦੀ ਲੰਮੇ ਸਮੇਂ ਤੋਂ ਚੱਲਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਫੈਸਲਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਬਸ਼ਰ ਅਲ ਅਸਦ ਦੇ ਸ਼ਾਸਨ ਦੇ ਪਤਨ ਤੋਂ ਬਾਅਦ ਨਵੀਂ ਸੀਰੀਆਈ ਸਰਕਾਰ ਖੁਦ ਨੂੰ ਕੌਮਾਂਤਰੀ ਭਾਈਚਾਰੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸੀਰੀਆ ਨੇ ਹਾਲੀਆ ਸਾਲਾਂ ਦੇ ਵਿੱਚ ਕੌਮਾਂਤਰੀ ਅੱਤਵਾਦੀ ਸੰਗਠਨਾਂ ਤੋਂ ਦੂਰੀ ਬਣਾਈ ਹੈ ਅਤੇ ਖੇਤਰੀ ਸੁਰੱਖਿਆ ਦੇ ਨਾਂ ਦੇ ਉੱਤੇ ਕਈ ਕਦਮ ਚੁੱਕੇ ਨੇ। ਇਸ ਫੈਸਲੇ ਨੂੰ ਸੀਰੀਆ ਦੇ ਆਰਥਿਕ ਪੁਨਰ ਨਿਰਮਾਣ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਦਿਸ਼ਾ 'ਚ ਅਹਿਮ ਕਦਮ ਮੰਨਿਆ ਜਾ ਰਿਹਾ। ਅਮਰੀਕਾ ਨੇ ਸਾਲ 1979 'ਚ ਸੀਰੀਆ ਨੂੰ ਸਟੇਟ ਸਪੋਂਸਰ ਆਫ ਟੈਰਰਿਜ਼ਮ ਦੀ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ ਸੀ। ਇਸ ਟੈਗ ਦੇ ਕਾਰਨ ਸੀਰੀਆ ਦੇ ਉੱਤੇ ਕਈ ਕਿਸਮ ਦੀਆਂ ਆਰਥਿਕ ਵਿੱਤੀ ਪਾਬੰਦੀਆਂ ਲੱਗ ਗਈਆਂ ਸੀ, ਜਿਵੇਂ ਵਿਸ਼ਵ ਭਰ ਦੇ ਦੂਸਰੇ ਦੇਸ਼ਾਂ ਦੇ ਨਾਲ ਨਿਵੇਸ਼, ਬੈਂਕਿੰਗ ਲੈਣ ਦੇਣ, ਆਰਥਿਕ ਸਹਿਯੋਗ ਪ੍ਰਭਾਵਿਤ ਹੋਇਆ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਸ ਦਰਜੇ ਨੂੰ ਔਪਚਾਰਕ ਤੌਰ ਦੇ ਉੱਤੇ ਤਾਂ ਖਤਮ ਕਰ ਹੀ ਦਿੱਤਾ, ਇਸ ਦੇ ਨਾਲ ਹੀ ਹਯਾਤ ਤਹਿਰੀਰ ਅਲ ਸ਼ਾਮ ਯਾਨੀ HTS ਸੰਗਠਨ ਨੂੰ ਵੀ ਸਪੈਸ਼ਲ ਡੈਜੀਗਨੇਟਿਡ ਗਲੋਬਲ ਟੈਰਰਿਸਟ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ। ਹਾਲਾਂਕਿ ਵਿਭਾਗ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਸੀਰੀਆ ਦੇ ਉੱਤੇ ਪਾਬੰਦੀਆਂ ਹਟਾਉਣ ਦਾ ਮਤਲਬ ਕੀ ਇਹ ਹੈ ਕਿ ਅਮਰੀਕਾ ਵਿਸ਼ਵ ਭਰ ਦੇ ਵਿੱਚ ਅੱਤਵਾਦ ਦੀ ਸੂਚੀ ਨੂੰ ਲੈ ਕੇ ਆਪਣੇ ਰੁੱਖ ਦੇ ਅੰਦਰ ਕੋਈ ਬਦਲਾਅ ਕਰ ਰਿਹਾ, ਦੁਨੀਆ ਦੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਹ ਬਦਲਾਅ ਦੇਖਣ ਨੂੰ ਮਿਲਣਗੇ ਜਾਂ ਨਹੀਂ। ਹਾਲਾਂਕਿ ਅਮਰੀਕਾ ਨੇ ਜੁਲਾਈ ਮਹੀਨੇ 'ਚ ਇਹ ਸੰਕੇਤ ਦੇ ਦਿੱਤੇ ਸੀ ਕਿ ਸੀਰੀਆ ਨੂੰ ਇਸ ਟੈਰਰਿਸਟ ਸਪੌਂਸਰਡ ਲਿਸਟ ਦੇ ਵਿੱਚੋਂ ਬਾਹਰ ਕਰਨ ਦੇ ਉੱਤੇ ਉਹ ਵਿਚਾਰ ਕਰ ਰਹੇ ਨੇ ਅਤੇ ਰਾਸ਼ਟਰਪਤੀ ਅਰਸ਼ਦ ਅਹਿਮਦ ਅਲ ਸ਼ਰਾ ਦੀ ਅਗਵਾਈ ਦੇ ਵਿੱਚ ਸੀਰੀਆ ਨੂੰ ਵਧੇਰੇ ਹਮਾਇਤ ਦੇਣਾ ਚਾਹੁੰਦੇ ਨੇ। ਪਰ SDGT ਯਾਨੀ ਸਪੈਸ਼ਲੀ ਡੈਜੀਗਨੇਟਿਡ ਗਲੋਬਲ ਟੈਰਰਿਸਟ ਸੂਚੀ 'ਚੋਂ ਅਮਰੀਕਾ ਨੇ ਤਹਿਰੀਰ ਅਲ ਸ਼ਾਮ ਨੂੰ ਜਿਹੜਾ ਹਟਾਇਆ ਉਹ ਇੱਕ ਵੱਡਾ ਔਰ ਇੱਕ ਐਸਾ ਫੈਸਲਾ ਮੰਨਿਆ ਜਾ ਸਕਦਾ ਜਿਸ ਦੇ ਉੱਤੇ ਕਾਫ਼ੀ ਲੋਕ ਵਿਵਾਦ ਕਰਦੇ ਹੋਣਗੇ। ਉਹਨਾਂ ਕਿਹਾ ਕਿ ਸੀਰੀਆ ਦੇ ਲਈ ਨਵੀਂ ਸਰਕਾਰ ਕੌਮਾਂਤਰੀ ਅੱਤਵਾਦ ਤੋਂ ਦੂਰੀ ਬਣਾਉਣ ਦੇ ਲਈ ਕਈ ਕਦਮ ਚੁੱਕ ਰਹੀ ਹੈ। ਨਵੰਬਰ 'ਚ ਆਈਸਿਸ ਦੇ ਖਿਲਾਫ ਵੀ ਵਿਸ਼ਵ ਗਠਜੋੜ ਦੇ ਵਿੱਚ ਸ਼ਾਮਲ ਹੋ ਕੇ ਆਈਸਿਸ, ਅਲਕਾਇਦਾ, ਹਿਜਬੁੱਲਾ ਅਤੇ ਈਰਾਨ ਦੇ ਹਮਾਇਤੀ ਗੁੱਟਾਂ ਦੇ ਖਿਲਾਫ ਸੀਰੀਆ ਨੇ ਕਾਰਵਾਈ ਕੀਤੀ ਸੀ। ਵੈਸੇ ਸੀਰੀਆ ਨੂੰ ਬੇਸ਼ੱਕ ਗੈਰ ਅੱਤਵਾਦੀ ਸੂਚੀ ਦੇ ਵਿੱਚ ਰੱਖ ਦਿੱਤਾ, ਪਰ ਜਿਹੜੇ ਇਜ਼ਰਾਈਲ ਦੇ ਹਮਲੇ ਨੇ ਉਹ ਹਾਲੇ ਵੀ ਸੀਰੀਆ ਦੇ ਉੱਤੇ ਰੁਕ ਨਹੀਂ ਰਹੇ ਨੇ। ਖੈਰ ਇਜ਼ਰਾਈਲ ਦੀ ਗੱਲ ਹੁਣ ਤੁਰੀ ਹੋਇਆ ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਜਾਮਿਨ ਨੇਤਨਯਾਹੂ ਨੇ ਚੋਣਾਂ ਤੋਂ ਠੀਕ ਪਹਿਲਾਂ ਇੱਕ ਵੱਡਾ ਦਾਅਵਾ ਕੀਤਾ। ਸੋਮਵਾਰ ਦੇ ਦਿਨ ਨੇਤਨਯਾਹੂ ਨੇ ਕਿਹਾ ਕਿ ਈਰਾਨ ਨੇ ਉਹਨਾਂ ਦੇ ਬੇਟੇ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਉਹਨਾਂ ਇਹ ਨਹੀਂ ਦੱਸਿਆ ਕਿ ਕਥਿਤ ਸਾਜ਼ਿਸ਼ ਕਦੋਂ ਕਿਵੇਂ ਹੋਈ, ਕਿ ਬੇਟੇ ਨੂੰ ਕਦੋਂ ਨਿਸ਼ਾਨਾ ਬਣਾਉਣ ਦੀ ਅਤੇ ਕਿਵੇਂ ਕੋਸ਼ਿਸ਼ ਕੀਤੀ ਗਈ। ਪਰ ਨੇਤਨਯਾਹੂ ਦੇ ਦੋਸ਼ ਤੋਂ ਇਹ ਪਤਾ ਚੱਲਦਾ ਹੈ ਕਿ ਫਰਵਰੀ ਮਹੀਨੇ 'ਚ ਅਮਰੀਕਾ ਇਜ਼ਰਾਈਲ ਦਾ ਈਰਾਨ ਦੇ ਖਿਲਾਫ ਜਿਹੜਾ ਜੰਗ ਸ਼ੁਰੂ ਹੋਣ ਤੋਂ ਬਾਅਦ ਤਣਾਅ ਵਧਿਆ, ਉਸ ਦੇ ਵਿੱਚ ਹੁਣ ਤੱਕ ਨੇਤਨਯਾਹੂ ਨੇ ਨਿੱਜੀ ਤੌਰ ਦੇ ਉੱਤੇ ਇਸ ਦਾ ਲਾਹਾ ਨਹੀਂ ਸੀ ਖੱਟਿਆ। ਜਦੋਂ ਕਿਸੇ ਸਿਆਸਤਦਾਨ ਦੀ ਤਰਫ ਤੋਂ ਨਿੱਜੀ ਲਾਹਾ ਖੱਟਣ ਦਾ ਕੋਈ ਬਿਆਨ ਦਿੱਤਾ ਜਾਂਦਾ, ਜ਼ਾਹਰ ਜਿਹੀ ਗੱਲ ਹੈ ਕਿ ਇਸ ਦਰਮਿਆਨ ਚੋਣਾਂ ਨੇੜੇ ਹੋਣ ਕਰਕੇ ਇਹ ਬਿਆਨ ਜਿਹੜਾ ਹੈ ਕਾਫ਼ੀ ਜ਼ਿਆਦਾ ਚਰਚਾ ਦਾ ਵਿਸ਼ਾ ਇਜ਼ਰਾਈਲ ਦੇ ਵਿੱਚ ਬਣ ਰਿਹਾ। ਵੈਸੇ ਦੱਸ ਦਈਏ ਕਿ ਇਜ਼ਰਾਈਲ ਨੇ ਜਿਹੜੀ ਖਾਮਖਾ ਈਰਾਨ ਦੇ ਉੱਤੇ ਜੰਗ ਛੇੜੀ ਸੀ ਉਸ ਦੇ ਵਿੱਚ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮਨੇਈ ਅਤੇ ਦੂਸਰੇ ਵੱਡੇ ਈਰਾਨੀ ਨੇਤਾਵਾਂ ਨੂੰ ਖਤਮ ਕਰ ਦਿੱਤਾ ਸੀ। ਹੁਣ ਅਜਿਹੇ ਦੇ ਵਿੱਚ ਇਜ਼ਰਾਈਲ ਨੇ ਅਕਤੂਬਰ 27 ਤਰੀਕ ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ ਉਸ ਦੇ ਵਿੱਚੋਂ ਗੁਜ਼ਰਨਾ, ਔਰ ਚੋਣਾਂ ਤੋਂ 2 ਮਹੀਨੇ ਪਹਿਲਾਂ ਨੇਤਨਯਾਹੂ ਦੇ ਗੱਠਜੋੜ ਦੀ ਸਥਿਤੀ ਕਮਜ਼ੋਰ ਚੱਲ ਰਹੀ ਹੈ। ਸਰਵੇ ਦੱਸ ਰਹੇ ਨੇ ਕਿ ਉਹਨਾਂ ਦੀ ਹਾਲਤ ਇੰਨੀ ਕਮਜ਼ੋਰ ਹੈ ਕਿ ਮੁੜ ਤੋਂ ਸਰਕਾਰ ਬਣਾਉਣ ਦੀ ਹਾਲਤ ਦੇ ਵਿੱਚੋਂ ਨਜ਼ਰ ਨਹੀਂ ਆ ਰਹੇ। ਇਸੇ ਦਰਮਿਆਨ ਨੇਤਨਯਾਹੂ ਨੇ ਇਜ਼ਰਾਈਲ ਦੇ ਚੈਨਲ 14 ਨੂੰ ਫੋਨ ਦੇ ਉੱਤੇ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਇਹ ਦਾਅਵਾ ਕਰ ਦਿੱਤਾ ਕਿ ਇਜ਼ਰਾਈਲ ਦੇ ਵਿੱਚ ਉਹਨਾਂ ਦੇ ਬੇਟੇ ਨੂੰ ਕਤਲ ਕਰਨ ਦੀ ਕੋਸ਼ਿਸ਼ ਈਰਾਨ ਨੇ ਕੀਤੀ ਸੀ। ਪਰ ਇਸ ਦਾਅਵੇ ਦੇ ਨਾਲ ਇਜ਼ਰਾਈਲ ਦੀ ਅੰਦਰੂਨੀ ਸੁਰੱਖਿਆ ਦੇ ਉੱਤੇ ਵੀ ਸਵਾਲ ਉੱਠਣ ਲੱਗ ਪਏ ਨੇ ਕਿ ਜੇਕਰ ਅਜਿਹਾ ਹੋਣ ਦੀ ਕੋਸ਼ਿਸ਼ ਹੋਈ ਸੀ ਤਾਂ ਉਸ ਦੇ ਪਿੱਛੇ ਕਿਤੇ ਇਜ਼ਰਾਈਲ ਦਾ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਬੜਾ ਹੀ ਕਾਮਯਾਬ ਖੁਫੀਆ ਨੈਟਵਰਕ ਹੈ ਉਹ ਕਿਤੇ ਕਮਜ਼ੋਰ ਤਾਂ ਨਹੀਂ ਸੀ ਪੈ ਗਿਆ।
ਖੈਰ ਇਸ ਦਰਮਿਆਨ ਹੁਣ ਈਰਾਨ ਦੀਆਂ ਖ਼ਬਰਾਂ ਤੁਰੀਆਂ ਹੀ ਨੇ ਤਾਂ ਉੱਥੋਂ ਕੁਝ ਹੋਰ ਖ਼ਬਰਾਂ ਦੀ ਸਾਂਝ ਪਾ ਲਈਏ। ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਇੱਕ ਤੇਲ ਟੈਂਕਰ ਦੇ ਉੱਤੇ ਇੱਕ ਅਣਜਾਣ ਪ੍ਰੋਜੈਕਟਾਈਲ ਦੇ ਨਾਲ ਹਮਲਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਬ੍ਰਿਟਿਸ਼ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਆਰਗੇਨਾਈਜੇਸ਼ਨ ਦੇ ਮੁਤਾਬਕ ਹਮਲੇ ਤੋਂ ਬਾਅਦ ਟੈਂਕਰ ਦਾ ਇੰਜਨ ਰੂਮ ਹਾਦਸੇ ਦਾ ਸ਼ਿਕਾਰ ਹੋਇਆ ਔਰ ਜਹਾਜ਼ ਡਿਸੇਬਲ ਹੋ ਗਿਆ। ਯੂਕੇ MTO ਨੇ ਟੈਂਕਰ ਦੇ ਕਪਤਾਨ ਨੂੰ ਘਟਨਾ ਦੀ ਟੈਂਕਰ ਦੇ ਕਪਤਾਨ ਦੀ ਤਰਫ ਤੋਂ UK MTO ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਉਹਨਾਂ ਦੇ ਮੁਤਾਬਕ ਇਹ ਘਟਨਾ ਓਮਾਨ ਦੇ ਜਲ ਖੇਤਰ ਦੇ ਵਿੱਚ ਅਲ ਸ਼ੀਸ਼ਾ ਇਲਾਕੇ ਤੋਂ ਕਰੀਬ 16 ਕਿਲੋਮੀਟਰ ਉੱਤਰ ਪੂਰਬ ਦੇ ਵੱਲ ਹੋਈ ਹੈ। ਸੋਮਵਾਰ ਦੀ ਸ਼ਾਮ ਜਾਰੀ ਬਿਆਨ ਦੇ ਵਿੱਚ UK MTO ਨੇ ਇਹ ਵੀ ਦੱਸਿਆ ਹੈ ਕਿ ਤੇਲ ਟੈਂਕਰ ਦੇ ਕਪਤਾਨ ਨੇ ਜਹਾਜ਼ ਦੇ ਉੱਤੇ ਅਣਜਾਣ ਪ੍ਰੋਜੈਕਟਾਈਲ ਦੀ ਚਪੇਟ ਦੇ ਵਿੱਚ ਆਉਣ ਤੋਂ ਬਾਅਦ ਜਹਾਜ਼ ਦੀ ਆਵਾਜਾਈ ਰੋਕਣ ਦੇ ਬਾਰੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀ। ਉਸ ਤੋਂ ਬਾਅਦ ਇਹ ਵੀ ਦੱਸਿਆ ਸੀ ਕਿ ਜਹਾਜ਼ ਦੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਨੇ। ਉਹਨਾਂ ਦੀ ਹਾਲਤ ਆਮ ਦੀ ਤਰ੍ਹਾਂ ਹੀ ਦੱਸੀ ਗਈ। ਇਸ ਤੋਂ ਇੱਕ ਦਿਨ ਪਹਿਲਾਂ ਵੀ UK MTO ਨੇ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਵਪਾਰਕ ਜਹਾਜ਼ਾਂ ਦੀ ਆਵਾਜਾਈ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ ਤੇ ਕਿਹਾ ਸੀ ਕਿ ਪਿਛਲੇ 48 ਘੰਟਿਆਂ ਦੇ ਦਰਮਿਆਨ ਇਸ ਸਮੁੰਦਰੀ ਮਾਰਗ ਦੇ ਉੱਤੇ ਵਪਾਰਕ ਜਹਾਜ਼ ਜਿਹੜੇ ਨੇ ਉਹ ਘੱਟ ਹੀ ਆਏ ਨੇ, ਜ਼ਿਆਦਾ ਆਵਾਜਾਈ ਜਿਹੜੀ ਹੋ ਨਹੀਂ ਸਕੀ। ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਆਨ ਨੇ ਸੋਮਵਾਰ ਦੀ ਸ਼ਾਮ ਪਾਕਿਸਤਾਨ ਦੇ ਫੌਜ ਪ੍ਰਮੁੱਖ ਆਸਿਮ ਮੁਨੀਰ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਦਰਮਿਆਨ ਉਹਨਾਂ ਨੇ ਅਮਰੀਕਾ ਤੇ ਈਰਾਨ ਦੇ ਪ੍ਰਤੀ ਆਪਣਾ ਲਹਿਜ਼ਾ ਤੇ ਰਵੱਈਆ ਬਦਲਣ ਦੀ ਅਪੀਲ ਕੀਤੀ। ਪਜ਼ਿਸ਼ਕੀਆਨ ਨੇ ਕਿਹਾ ਕਿ ਦਬਾਅ ਤੇ ਧੌਂਸ ਦੇ ਜ਼ਰੀਏ ਅੱਗੇ ਵਧਣ ਦੀ ਬਜਾਏ ਸਮਝੌਤਿਆਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਹੋਰ ਜ਼ਿਆਦਾ ਆਸਾਨ ਹੋਣੀ ਚਾਹੀਦੀ ਹੈ। ਈਰਾਨ ਦੀ ਖ਼ਬਰ ਏਜੰਸੀ IRNA ਦੇ ਮੁਤਾਬਕ ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਦਾ ਕਾਨੂੰਨ ਕੌਮਾਂਤਰੀ ਪੱਧਰ ਦੇ ਉੱਤੇ ਬਣਾਏ ਗਏ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ। ਈਰਾਨ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਉਹ ਸਵੀਕਾਰ ਨਹੀਂ ਕਰਦੇ ਤੇ ਇਸਲਾਮਾਬਾਦ ਐਕੋਰਡ ਦਾ ਪਾਲਣ ਹੋਣਾ ਚਾਹੀਦਾ। ਈਰਾਨੀ ਰਾਸ਼ਟਰਪਤੀ ਨੇ ਪਾਕਿਸਤਾਨ ਦੀ ਵਿਚੋਲਗੀ ਦੇ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। ਉਹਨਾਂ ਉਮੀਦ ਜਤਾਈ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਲਗਾਤਾਰ ਸਹਿਯੋਗ ਦੇ ਚੱਲਦਿਆਂ ਇਸਲਾਮਾਬਾਦ ਐਕੋਰਡ ਦੇ ਟੀਚੇ ਹਾਸਲ ਕੀਤੇ ਜਾ ਸਕਣਗੇ। ਇਸ MOU ਨੂੰ ਜੂਨ ਮਹੀਨੇ ਦੇ ਵਿੱਚ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ ਈਰਾਨ ਤੇ ਅਮਰੀਕਾ ਦੇ ਦਰਮਿਆਨ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੋਮਵਾਰ ਦੇ ਦਿਨ ਜਨਰਲ ਆਸਿਮ ਮੁਨੀਰ ਨੇ ਅਲੱਗ ਅਲੱਗ ਬੈਠਕਾਂ 'ਚ ਈਰਾਨ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਤੇ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸੈਕਟਰੀ ਮੋਹਸਿਨ ਰਜਾਈ ਦੇ ਨਾਲ ਵੀ ਅਮਰੀਕਾ ਦੇ ਸਮਝੌਤੇ ਦੇ ਬਾਰੇ ਗੱਲ ਕੀਤੀ ਸੀ ਤੇ ਈਰਾਨੀ ਨੇਤਾਵਾਂ ਨੇ ਇਹੀ ਸਲਾਹ ਉਹਨਾਂ ਨੂੰ ਦਿੱਤੀ ਸੀ ਕਿ ਜੇਕਰ ਸਾਡੀ ਗੱਲ ਤੁਸੀਂ ਅਮਰੀਕਾ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਇਹੀ ਕਹੋ ਕਿ ਅਮਰੀਕਾ ਪਹਿਲਾਂ ਇਸ ਸਮਝੌਤੇ ਦਾ ਪਾਲਣ ਕਰੇ। ਖੈਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਤੋਂ ਇੰਪੋਰਟ ਹੋਣ ਵਾਲੀਆਂ ਕਾਰਾਂ, ਟਰੱਕਾਂ ਤੇ ਆਟੋ ਪਾਰਟਸ ਦੇ ਉੱਤੇ ਟੈਰਿਫ ਨੂੰ 25% ਤੋਂ ਵਧਾ ਕੇ 50% ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ ਸੋਮਵਾਰ ਦੇ ਦਿਨ ਕੈਨੇਡਾ ਦੇ ਆਟੋ ਸੈਕਟਰ ਦੇ ਉੱਤੇ ਟੈਰਿਫ ਦੁੱਗਣਾ ਕਰਨ ਦੀ ਗੱਲ ਕੀਤੀ ਕਿ ਕਿਹਾ ਕਿ ਨਵਾਂ ਟੈਰਿਫ 1 ਜਨਵਰੀ ਤੋਂ ਲਾਗੂ ਕਰ ਦਿੱਤਾ ਜਾਏਗਾ। ਧਮਕੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਟ੍ਰੇਡ ਦੇ ਨਾਲ ਜੁੜੀ ਹੋਈ ਗੱਲਬਾਤ ਖਤਮ ਹੋ ਚੁੱਕੀ ਹੈ ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਤਣਾਅ ਇਸ ਵਕਤ ਸਿਖਰ ਤੇ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ ਤਾਜ਼ਾ ਟੈਰਿਫ ਦੇ ਜਿਹੜੇ ਬਿਆਨ ਨੇ ਉਸ ਨੂੰ ਲੈ ਕੇ ਇੱਕ ਧਮਕੀ ਦੱਸਿਆ ਸੀ। ਉਹਨਾਂ ਨੇ ਟਰੰਪ ਦੇ ਉੱਤੇ ਕੈਨੇਡਾ ਦੇ ਆਟੋ ਸੈਕਟਰ ਨੂੰ ਖਤਮ ਕਰਨ ਦੀ ਕੋਸ਼ਿਸ਼ ਦਾ ਦੋਸ਼ ਵੀ ਮੜਿਆ ਸੀ। ਕਾਰਨੀ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਸਹੀ ਰਵੱਈਏ ਦੇ ਨਾਲ ਗੱਲਬਾਤ ਦੀ ਟੇਬਲ ਦੇ ਉੱਤੇ ਪਰਤਦਾ ਤਾਂ ਕੈਨੇਡਾ ਵੀ ਗੱਲਬਾਤ ਕਰਨ ਦੇ ਲਈ ਤਿਆਰ ਹੈ। ਪਹਿਲਾਂ ਹੋਈ ਗੱਲਬਾਤ ਨੂੰ ਲੈ ਕੇ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਸੀ ਕਿ ਅਮਰੀਕਾ ਨੇ ਗੱਲਬਾਤ ਨੂੰ ਆਖਰੀ ਗੇੜ ਦੇ ਵਿੱਚ ਇਹ ਕਹਿ ਕੇ ਲਟਕਾ ਦਿੱਤਾ ਸੀ ਕਿ ਜਿਹੜੀਆਂ ਮੰਗਾਂ ਕੈਨੇਡਾ ਦੇ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਉਹ ਕੈਨੇਡਾ ਦੇ ਲੋਕਾਂ ਦੇ ਲਈ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਹੋ ਸਕਦੀਆਂ। ਇਸ ਕਰਕੇ ਉਹਨਾਂ ਨੂੰ ਕੈਨੇਡੀਅਨ ਧਿਰ ਦੀ ਤਰਫ ਤੋਂ ਸਵੀਕਾਰ ਨਹੀਂ ਕੀਤਾ ਗਿਆ। ਇਹਨਾਂ ਦੇ ਵਿੱਚ ਇੱਕ ਮੰਗ ਇਹ ਵੀ ਸੀ ਕਿ ਜਿਸ ਦੇ ਤਹਿਤ ਕੈਨੇਡਾ ਕਿਹਨਾਂ ਦੇਸ਼ਾਂ ਦੇ ਨਾਲ ਵਪਾਰਕ ਸਮਝੌਤੇ ਕਰਦਾ ਉਸ ਦੇ ਉੱਤੇ ਵੀ ਲਿਮਿਟ ਜਿਹੜੀ ਆ ਉਹ ਅਮਰੀਕਾ ਲਗਾਵੇ। ਉੱਥੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਲਈ ਕੈਨੇਡਾ ਹੀ ਜ਼ਿੰਮੇਵਾਰ ਹੈ। US ਟ੍ਰੇਡ ਰੈਪ੍ਰੈਜੈਂਟੇਟਿਵ ਜੇਮੀਜ਼ਨ ਗਿਰੀਅਰ ਨੇ ਸੋਮਵਾਰ ਦੇ ਦਿਨ CNBC ਦੇ ਨਾਲ ਗੱਲਬਾਤ ਦੇ ਵਿੱਚ ਕਿਹਾ ਸੀ ਕਿ ਅਸਲ ਦੇ ਵਿੱਚ ਕੈਨੇਡਾ ਅਮਰੀਕਾ ਤੋਂ ਵਧੇਰੇ ਉਮੀਦਾਂ ਰੱਖ ਰਿਹਾ ਸੀ ਜਿਸ ਨੂੰ ਅਮਰੀਕਾ ਸਵੀਕਾਰ ਨਹੀਂ ਸੀ ਕਰ ਰਿਹਾ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ, ਜਿੱਥੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ CJP ਕਾਂਗਰਸ ਜਨਤਾ ਪਾਰਟੀ ਇੱਕ ਵਾਰ ਫਿਰ ਤੋਂ ਅੰਦੋਲਨ ਕਰਨ ਦੀ ਤਿਆਰੀ 'ਚ ਹੈ। CJP ਨੇ 5 ਸਤੰਬਰ 2026 ਨੂੰ ਨਵੀਂ ਦਿੱਲੀ ਦੇ ਵਿੱਚ ਦੇਸ਼ ਪੱਧਰੀ ਸ਼ਾਂਤੀਪੂਰਨ ਰੋਸ ਮਾਰਚ ਕਰਨ ਦਾ ਸੱਦਾ ਦਿੱਤਾ। CJP ਦਾ ਇਹ ਫੈਸਲਾ ਉਹਨਾਂ ਦੀ ਕੌਮੀ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਲਿਆ ਗਿਆ। ਬੈਠਕ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਵਾਅਦਾ ਖਿਲਾਫੀ ਦਾ ਦੋਸ਼ ਵੀ ਮੜਿਆ। ਕਿਹਾ ਹੈ ਕਿ ਸਰਕਾਰ ਨੇ 25 ਜੁਲਾਈ ਨੂੰ ਜਦੋਂ ਇਹ ਵਾਅਦਾ ਕਰ ਲਿਆ ਸੀ ਕਿ ਨੌਜਵਾਨਾਂ ਦੇ ਉੱਤੇ ਪਏ ਹੋਏ ਕੇਸ ਵਾਪਸ ਲਏ ਜਾਣਗੇ,
ਇਹਨਾਂ ਨੀਟ ਪੇਪਰ ਪ੍ਰੀਖਿਆ ਦੇ ਦਰਮਿਆਨ ਕੈਂਸਲ ਹੋਣ ਦੀ ਘਟਨਾਵਾਂ ਦੇ ਵਿੱਚ ਜਿਹੜੇ ਵਿਦਿਆਰਥੀਆਂ ਨੇ ਸੁਸਾਈਡ ਕੀਤਾ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਤੇ ਦੂਸਰੀਆਂ ਹੋਰ ਕਈ ਮੰਗਾਂ। ਸਰਕਾਰ ਨੇ ਕਹਿ ਤਾਂ ਦਿੱਤਾ ਕਿ ਇਹ ਮੰਗਾਂ ਨੂੰ ਉਹ ਸਵੀਕਾਰ ਕਰਨਗੇ ਪਰ ਹਾਲੇ ਤੱਕ ਨਹੀਂ ਕੀਤੀਆਂ ਗਈਆਂ। ਸਰਕਾਰ ਦੇ ਭਰੋਸੇ ਦੇ ਉੱਤੇ ਹੀ ਜੰਤਰ ਮੰਤਰ ਤੋਂ ਸ਼ੁਰੂ ਹੋਇਆ ਜਿਹੜਾ ਦੇਸ਼ ਪੱਧਰੀ ਅੰਦੋਲਨ ਸੀ ਉਹ ਵਾਪਸ ਲਿਆ ਗਿਆ ਸੀ ਪਰ ਇਸ ਦੇ ਇੱਕ ਮਹੀਨੇ ਬਾਅਦ ਵੀ ਕੇਂਦਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਦਰਮਿਆਨ CJP ਨੇ ਖਾਸ ਤੌਰ ਤੇ ਪੂਰੇ ਦੇਸ਼ ਦੇ ਵਿੱਚ ਦਰਜ FIRs ਨੂੰ ਲੈ ਕੇ ਸਰਕਾਰ ਦੇ ਖਿਲਾਫ ਰੁਖ ਕੀਤਾ। CJP ਦੀ ਵਰਕਿੰਗ ਕਮੇਟੀ ਦੀ ਬੈਠਕ 'ਚ ਸਰਬਸੰਮਤੀ ਦੇ ਨਾਲ ਇਸ ਮਾਰਚ ਦਾ ਫੈਸਲਾ ਲਿਆ ਗਿਆ। ਵੈਸੇ CJP ਇਹਨਾਂ ਦਿਨਾਂ ਦੇ ਵਿੱਚ ਸਕੂਲਾਂ ਦੇ ਅੰਦਰ ਜਾ ਕੇ ਵੀ ਪੜਤਾਲਾਂ ਕਰ ਰਹੀ ਹੈ ਔਰ ਕੇਂਦਰ ਸਰਕਾਰ ਦੇ ਉੱਤੇ ਇਲਜ਼ਾਮ ਮੜੇ ਜਾ ਰਹੇ ਨੇ ਕਿ ਭਾਰਤ ਦੇ ਸਕੂਲਾਂ ਦੀ ਖਸਤਾ ਹਾਲਤ ਦੇ ਲਈ ਖਾਸ ਤੌਰ ਦੇ ਉੱਤੇ BJP ਸ਼ਾਸਤ ਸੂਬਿਆਂ ਦੇ ਵਿੱਚ ਸਰਕਾਰਾਂ ਜ਼ਿੰਮੇਦਾਰ ਨੇ। ਬਿਹਾਰ ਦੇ ਵਿੱਚ ਜਦੋਂ ਮਿਡ ਡੇ ਮੀਲ ਸਕੀਮ ਦੇ ਅੰਦਰ ਖਾਣੇ ਦੇ ਵਿੱਚ ਲੂਣ ਦੀ ਜਗ੍ਹਾ ਸਰਫ਼ ਰਲਾ ਕੇ ਦੇ ਦਿੱਤਾ ਜਾਂਦਾ ਐਸੇ ਤਰੀਕੇ ਦੇ ਨਾਲ ਮਿਡ ਡੇ ਮੀਲ ਦੀਆਂ ਖ਼ਬਰਾਂ ਖਤਮ ਨਹੀਂ ਹੋਈਆਂ ਨੇ। ਹੁਣ ਤਾਜ਼ਾ ਖ਼ਬਰ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਤੋਂ ਆਈ ਹੈ ਜਿੱਥੇ ਰਾਣਪੁਰ ਥਾਣਾ ਖੇਤਰ ਦੇ ਵਿੱਚ ਪੁਣੀਆ ਦੇਵਰੀ ਨਾਂ ਦੇ ਪਿੰਡ ਦੇ ਅੰਦਰ ਇੱਕ ਸਰਕਾਰੀ ਸਕੂਲ ਦੇ ਵਿੱਚ ਮਿਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ 27 ਬੱਚਿਆਂ ਦੀ ਤਬੀਅਤ ਅਚਾਨਕ ਵਿਗੜ ਗਈ। ਹੜਕੰਪ ਮੱਚ ਗਿਆ। ਸਕੂਲ 'ਚ ਬੱਚਿਆਂ ਨੂੰ ਦੁਪਹਿਰ ਦੇ ਖਾਣੇ 'ਚ ਕੱਦੂ ਦੀ ਸਬਜ਼ੀ ਪਰੋਸੀ ਗਈ ਸੀ। ਖਾਣੇ ਤੋਂ 2 ਘੰਟੇ ਬਾਅਦ ਹੀ ਸਾਰੇ ਬੱਚਿਆਂ ਨੂੰ ਉਲਟੀਆਂ, ਦਸਤ, ਚੱਕਰਾਂ, ਕਮਜ਼ੋਰੀ ਦੀਆਂ ਸ਼ਿਕਾਇਤਾਂ ਹੋਣ ਲੱਗ ਪਈਆਂ। ਬੱਚਿਆਂ ਦੀ ਵਿਗੜਦੀ ਹਾਲਤ ਦੇਖਦਿਆਂ ਆਇਆਂ ਪਰਿਵਾਰਕ ਮੈਂਬਰਾਂ 'ਚ ਵੀ ਅਫੜਾ ਤਫੜੀ ਮੱਚ ਗਈ। ਤੁਰੰਤ ਬੱਚਿਆਂ ਨੂੰ ਇਲਾਜ ਦੇ ਲਈ ਨਿਊ ਮੈਡੀਕਲ ਕਾਲਜ ਹੋਸਪਿਟਲ ਲੈ ਕੇ ਪਹੁੰਚੇ। ਹਸਪਤਾਲ ਪ੍ਰਸ਼ਾਸਨ ਵੱਲੋਂ 14 ਬੱਚਿਆਂ ਨੂੰ ਵਾਰਡ ਦੇ ਵਿੱਚ ਦਾਖਲ ਕਰਵਾਇਆ ਗਿਆ ਜਦਕਿ ਬਾਕੀ ਦੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਵੀ ਭੇਜ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਮੌਕੇ ਦੇ ਉੱਤੇ ਹਸਪਤਾਲ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਸਕੂਲ 'ਚ ਬਣੇ ਹੋਏ ਖਾਣੇ ਦੇ ਸੈਂਪਲ ਲਏ ਗਏ ਨੇ, ਜਾਂਚ ਦੇ ਲਈ ਭੇਜੇ ਗਏ ਨੇ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਕਿ ਤਬੀਅਤ ਖਾਣੇ ਦੀ ਖਰਾਬੀ ਦੀ ਵਜ੍ਹਾ ਦੇ ਚੱਲਦਿਆਂ ਵਿਗੜੀ ਹੈ ਜਾਂ ਫਿਰ ਕੋਈ ਹੋਰ ਵਜ੍ਹਾ ਸੀ। ਹਾਲਾਂਕਿ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਨਹੀਂ ਮੰਨੀ ਜਾ ਸਕਦੀ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਦੀ ਸਿਹਤ ਜਿਹੜੀ ਹੈ ਵਿਗੜ ਰਹੀ ਹੋਵੇ। ਉੱਥੇ ਹੀ ਅਗਲੀ ਖ਼ਬਰ ਜਿਹੜੀ ਹੈ ਉਹ ਕਾਫ਼ੀ ਹੈਰਾਨ ਵੀ ਕਰ ਸਕਦੀ ਹੈ। ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਫਿਰ ਤੋਂ 21 ਦਿਨ ਦੀ ਫੜਲੋ ਮਿਲੀ ਹੈ। ਖ਼ਬਰ ਏਜੰਸੀ PTI ਦੇ ਮੁਤਾਬਕ ਇਹ ਜਾਣਕਾਰੀ ਅੱਜ ਦੇ ਦਿਨ ਸਵੇਰ ਵੇਲੇ ਸਾਂਝੀ ਕੀਤੀ ਗਈ ਹੈ। ਨਿਊਜ਼ ਏਜੰਸੀ ਦੇ ਮੁਤਾਬਕ ਫੜਲੋ ਦੀ ਮਿਆਦ ਇਸ ਵਕਤ ਰਾਮ ਰਹੀਮ ਨੂੰ ਸਿਰਸਾ ਸਥਿਤ ਆਪਣੇ ਡੇਰੇ ਦੇ ਹੈੱਡਕੁਆਟਰ ਦੇ ਵਿੱਚ ਰਹਿਣ ਦੇ ਲਈ ਦਿੱਤੀ ਗਈ ਹੈ। ਇਹ 17ਵੀਂ ਵਾਰ ਹੈ ਜਦੋਂ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਰਿਹਾ। ਰਾਮ ਰਹੀਮ ਨੂੰ ਅਗਸਤ 2017 'ਚ ਬਲਾਤਕਾਰ ਅਤੇ ਕਤਲ ਦੇ ਅਲੱਗ ਅਲੱਗ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ ਸੀ। ਉਦੋਂ ਹੀ ਉਸ ਨੂੰ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਗੁਰਮੀਤ ਰਾਮ ਰਹੀਮ ਫਿਲਹਾਲ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਵੀ ਮਈ ਮਹੀਨੇ 'ਚ ਉਸ ਨੂੰ 30 ਦਿਨ ਦੀ ਪੈਰੋਲ ਮਿਲੀ ਸੀ ਅਤੇ ਉਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ 40 ਦਿਨ ਦੀ ਪੈਰੋਲ ਦਿੱਤੀ ਗਈ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ 21 ਦਿਨ ਦੀ ਪੈਰੋਲ ਦਿੱਤੀ ਜਾ ਰਹੀ ਹੈ। ਉੱਥੇ ਹੀ ਉਹਨਾਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਪੰਜਾਬ ਦੇ ਨਾਲ ਹੀ ਜੁੜੀ ਹੋਈ ਜਿੱਥੇ ਮੌਸਮ ਵਿਗੜ ਰਿਹਾ ਹੈ ਔਰ ਉੱਤਰੀ ਭਾਰਤ ਦੇ ਨਾਲ ਵੀ ਜੁੜੀ ਹੈ। ਪਹਿਲਾਂ ਉੱਤਰੀ ਭਾਰਤ ਦੇ ਨਾਲ ਜੁੜੀ ਖ਼ਬਰ ਜਿੱਥੇ ਦਿੱਲੀ ਅਤੇ NCR ਇਲਾਕਿਆਂ ਦੇ ਵਿੱਚ ਯਾਨੀ ਫਰੀਦਾਬਾਦ, ਨੋਇਡਾ ਅਤੇ ਹੋਰਨਾਂ ਇਲਾਕਿਆਂ ਦੇ ਵਿੱਚ ਜਿਹੜੀ ਭਾਰੀ ਮੀਂਹ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ, ਉਸ ਦਰਮਿਆਨ ਕੁਝ ਮੌਸਮ ਮਹਿਕਮੇ ਦੀ ਤਰਫ ਤੋਂ ਵਾਰਨਿੰਗਸ ਦਿੱਤੀਆਂ ਗਈਆਂ ਨੇ। ਦੱਸ ਦਈਏ ਕਿ 3 ਘੰਟੇ ਦੇ ਲਈ ਦਿੱਲੀ ਦੇ ਵਿੱਚ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਅੱਜ ਸਵੇਰ ਵੇਲੇ, ਜਿਹੜਾ ਕਿ ਸਵੇਰੇ 10 ਵਜੇ ਤੱਕ ਪ੍ਰਭਾਵੀ ਰਿਹਾ। ਮੌਸਮ ਵਿਭਾਗ ਨੇ ਦਿੱਲੀ ਦੇ ਸੈਂਟਰਲ ਇਲਾਕੇ, ਨਵੀਂ ਦਿੱਲੀ, ਨੌਰਥ ਅਤੇ ਨੌਰਥ ਈਸਟ ਦੇ ਇਲਾਕੇ, ਨੌਰਥ ਵੈਸਟ, ਸ਼ਹਾਦਰਾ, ਸਾਊਥ, ਸਾਊਥ ਈਸਟ ਅਤੇ ਵੈਸਟ ਦਿੱਲੀ ਦੇ ਵਿੱਚ ਗਰਜ ਚਮਕ ਦੇ ਨਾਲ ਬਿਜਲੀ ਡਿੱਗਣ ਦੀਆਂ ਸ਼ੰਕਾਵਾਂ ਜ਼ਾਹਰ ਕੀਤੀਆਂ ਸੀ। ਹੋਇਆ ਵੀ ਇੱਦਾਂ ਹੀ, ਕਰੀਬ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਰਿਕਾਰਡ ਕੀਤੀਆਂ ਗਈਆਂ। ਖ਼ਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ 15 ਮਿਲੀਮੀਟਰ ਬਾਰਿਸ਼ ਜਿਹੜੀ ਉਹ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਦਿੱਲੀ ਦੇ ਨਾਲ ਨਾਲ ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਕੇਰਲ, ਮੱਧ ਪ੍ਰਦੇਸ਼ ਦੇ ਕਈ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਵੀ ਔਰੇਂਜ ਅਲਰਟ ਜਾਰੀ ਕੀਤਾ। ਮੌਸਮ ਵਿਭਾਗ ਨੇ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਨੂੰ ਚੁਕੰਨੇ ਰਹਿਣ ਦੀ ਅਪੀਲ ਕੀਤੀ ਹੈ। ਕਿਹਾ ਹੈ ਕਿ ਦਰਖਤਾਂ ਅਤੇ ਕਮਜ਼ੋਰ ਢਾਂਚਿਆਂ ਤੋਂ ਦੂਰ ਰਿਹਾ ਜਾਵੇ। ਐਸੇ ਦਰਮਿਆਨ ਮੀਂਹ ਅਤੇ ਹੁਮਸ ਦੇ ਚੱਲਦਿਆਂ ਮੌਸਮ ਦੇ ਵਿੱਚ ਤਾਪਮਾਨ ਦੇ ਅੰਦਰ ਉਤਾਰ ਚੜਾਅ, ਥਾਂ ਥਾਂ ਪਾਣੀ ਜਮ੍ਹਾਂ ਹੋਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਪੰਜਾਬ ਦੇ ਵਿੱਚ ਇਸ ਵਕਤ ਡੇਂਗੂ, ਮਲੇਰੀਆ, ਚਿਕਨਗੁਨੀਆ, ਵਾਇਰਲ ਬੁਖਾਰ, ਟਾਈਫਾਈਡ, ਗੈਸਟਰੋਸਾਈਟਿਸ ਅਤੇ ਚਮੜੀ ਦੇ ਨਾਲ ਜੁੜੇ ਹੋਏ ਫੰਗਲ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਨੇ। ਮੱਛਰਾਂ ਦੇ ਲਈ ਅਨੁਕੂਲ ਮਾਹੌਲ ਬਣਨ ਦੇ ਚੱਲਦਿਆਂ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਨੂੰ ਲੈ ਕੇ
ਸਾਵਧਾਨੀਆਂ ਜਾਰੀ ਕੀਤੀਆਂ ਗਈਆਂ ਨੇ। ਡੇਂਗੂ ਦੇ ਵਿੱਚ ਤੇਜ਼ ਬੁਖਾਰ, ਸਿਰਦਰਦ, ਸਰੀਰ ਦੇ ਵਿੱਚ ਜੋੜਾਂ ਦੇ ਵਿੱਚ ਦਰਦ, ਅੱਖਾਂ ਦੇ ਪਿੱਛੇ ਦਰਦ, ਕਈ ਵਾਰ ਚਮੜੀ ਤੇ ਧੱਬੇ ਵੀ ਦਿਖਾਈ ਦੇਣ ਪੈਂਦੇ ਨੇ। ਚਿਕਨਗੁਨੀਆ ਚ ਬੁਖਾਰ ਦੇ ਨਾਲ ਨਾਲ ਜੋੜਾਂ ਚ ਦਰਦ, ਅਕੜਨ ਦੇ ਜਿਹੜੇ ਲੱਛਣ ਸਾਹਮਣੇ ਆਉਂਦੇ ਨੇ। ਤੇ ਮਲੇਰੀਆ ਚ ਵੀ ਬੁਖਾਰ ਦੇ ਨਾਲ ਨਾਲ ਠੰਡ ਲੱਗਣ, ਪਸੀਨਾ ਆਉਣ ਦੀਆਂ ਜਿਹੜੇ ਸਿਮਟਮਸ ਨੇ ਉਹ ਦੇਖੇ ਜਾ ਸਕਦੇ ਨੇ। ਇਸ ਕਰਕੇ ਦੂਸ਼ਿਤ ਪਾਣੀ, ਦੂਸ਼ਿਤ ਭੋਜਨ, ਇਸ ਕਿਸਮ ਦੇ ਇਨਫੈਕਸ਼ਨ ਦੇ ਨਾਲ ਪੀੜਤ ਲੋਕਾਂ ਤੋਂ ਦੂਰ ਰਹਿਣ ਦੀ ਸਲਾਹ ਪੰਜਾਬ ਦੇ ਵਿੱਚ ਦਿੱਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਹੁਮਸ ਦੇ ਕਾਰਨ ਚੰਗੜੀ ਤੇ ਫੰਗਲ ਇਨਫੈਕਸ਼ਨ ਵਧਣ ਦਾ ਖਤਰਾ ਹੁੰਦਾ ਹੈ। ਇਸ ਕਰਕੇ ਚਮੜੀ ਨੂੰ ਸੁੱਕਾ ਰੱਖਿਆ ਜਾਵੇ, ਵਧੇਰੇ ਪਸੀਨੇ ਵਾਲੇ ਕੱਪੜੇ ਜਿਹੜੇ ਨੇ ਉਹ ਤੁਰੰਤ ਬਦਲ ਦਿੱਤੇ ਜਾਣ, ਖਾਸ ਤੌਰ ਦੇ ਉੱਤੇ ਪੈਰਾਂ ਦੀਆਂ ਜੁਰਾਬਾਂ, ਸਰੀਰ ਦੇ ਉੱਤੇ ਪਾਉਣ ਵਾਲੀਆਂ ਜਿਹੜੀਆਂ ਟੀ ਸ਼ਰਟਾਂ ਕੱਪੜੇ ਨੇ, ਨਿੱਜੀ ਸਫਾਈ ਬਣਾ ਕੇ ਰੱਖੀ ਜਾਵੇ। ਮਾਹਰਾਂ ਨੇ ਅਪੀਲ ਕੀਤੀ ਹੈ ਕਿ ਮੀਂਹ ਦੇ ਦਰਮਿਆਨ ਘਰਾਂ ਦੇ ਆਲੇ ਦੁਆਲੇ ਪਾਣੀ ਨੂੰ ਖੜਾ ਹੋਣ ਤੋਂ ਰੋਕਿਆ ਜਾਵੇ। ਖੜੇ ਪਾਣੀ ਦੇ ਵਿੱਚ ਅਕਸਰ ਮੱਛਰ ਵਧੇਰੇ ਫੈਲਦੇ ਨੇ ਤੇ ਡੇਂਗੂ ਮਲੇਰੀਆ ਦਾ ਖਤਰਾ ਬਣਿਆ ਰਹਿੰਦਾ ਹੈ। ਖੈਰ, ਮੌਸਮ ਦੀ ਜਦੋਂ ਸਾਂਝ ਪਾਉਂਦੇ ਹਾਂ ਤੇ ਆਸਟ੍ਰੇਲੀਆ ਦੇ ਵਿੱਚ ਵੀ ਮੌਸਮ ਦੇ ਨਾਲ ਜੁੜੀ ਹੋਈ ਹੀ ਖਬਰ ਤੋਂ ਸ਼ੁਰੂਆਤ ਕਰ ਲੈਂਦੇ ਹਾਂ, ਜਿੱਥੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਮੌਸਮ ਨੂੰ ਲੈ ਕੇ ਚੇਤਾਵਨੀਆਂ ਤਾਂ ਨਹੀਂ ਪਰ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਸੀ ਕਿ ਲਗਾਤਾਰ ਜਿਹੜਾ ਮੌਸਮ ਵਿਕਟੋਰੀਆ, ਨਿਊ ਸਾਊਥ ਵੇਲਸ, ਕੈਨਬਰਾ ਦੇ ਇਲਾਕਿਆਂ ਦੇ ਵਿੱਚ ਜਿਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸ ਦਰਮਿਆਨ ਇਹ ਵੀ ਕਿਹਾ ਗਿਆ ਹੈ ਕਿ ਨਿਊ ਸਾਊਥ ਵੇਲਸ ਦੇ ਵਿੱਚ ਅਗਲੇ 2 ਤੋਂ 3 ਦਿਨ ਰਿਕਾਰਡ ਬਾਰਿਸ਼ ਵੀ ਪੈਣੀ ਹੈ। ਰੇਨਫਾਲ ਅਗਸਤ ਮਹੀਨੇ ਦੀ ਰਿਕਾਰਡ ਪਹਿਲਾਂ ਹੀ ਸਾਊਥ ਆਸਟ੍ਰੇਲੀਆ ਦੇ ਵਿੱਚ ਬਰਸ ਚੁੱਕੀ ਹੈ। ਇਸ ਦਰਮਿਆਨ ਟੈਲਸਟਰਾ ਦੀਆਂ ਕੁਝ ਸਰਵਿਸਿਜ਼ ਪ੍ਰਭਾਵਿਤ ਹੋਈਆਂ ਨੇ। ਸਾਊਥ ਆਸਟ੍ਰੇਲੀਆ ਦੇ ਵਿੱਚ ਯੋਰਕਟਾਊਨ ਦੇ ਕੋਲ ਜਾਂ ਲੋਅਰ ਯੋਰਕ ਪੈਨਸੂਏਲਾ ਦੇ ਵਿੱਚ ਕਿਹਾ ਗਿਆ ਹੈ ਕਿ ਤੇਜ਼ ਬਾਰਿਸ਼ ਦੇ ਚੱਲਦਿਆਂ ਉਹਨਾਂ ਦੇ ਢਾਂਚੇ ਨੂੰ ਨੁਕਸਾਨ ਪਹੁੰਚਿਆ। ਇਸੇ ਦੇ ਚੱਲਦਿਆਂ ਇੱਥੇ ਜਿਹੜਾ ਇਹ ਨੁਕਸਾਨ SES ਯਾਨੀ ਸਟੇਟ ਐਮਰਜੈਂਸੀ ਸਰਵਿਸਿਜ਼ ਦੀ ਤਰਫ ਤੋਂ ਜਾਇਜ਼ਾ ਲਿਆ ਗਿਆ, ਵਾਲੰਟੀਅਰਸ ਨੂੰ ਭੇਜਿਆ ਗਿਆ। ਖਾਸ ਤੌਰ ਦੇ ਉੱਤੇ ਸਾਊਥ ਆਸਟ੍ਰੇਲੀਆ ਦੇ ਐਡਿਥਬਰਗ, ਮੈਰੀਅਨ ਬੇ, ਪੁਆਇੰਟ ਅਰਟਨ, ਪੋਰਟ ਮੁਰਵੀ ਤੇ ਸਟੈਨਹਾਊਸ ਬੇ ਵਰਗੇ ਇਲਾਕਿਆਂ ਦੇ ਵਿੱਚ ਜਿਹੜੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਸਟੇਟ ਐਮਰਜੈਂਸੀ ਸਰਵਿਸਿਜ਼ ਦੀ ਤਰਫ ਤੋਂ। ਪਿਛਲੇ 24 ਘੰਟਿਆਂ ਦੇ ਦਰਮਿਆਨ ਖਾਸ ਨਿਗਾਹ ਰੱਖੀ ਜਾ ਰਹੀ ਹੈ। ਇੱਕ 43 ਸਾਲ ਦੀ ਮਹਿਲਾ ਜਿਹੜੀ ਸੀ ਪੋਰਟ ਇਲੀਅਟ ਦੇ ਇਲਾਕੇ ਦੇ ਵਿੱਚ, ਉਸ ਦੇ ਗੰਭੀਰ ਸੱਟਾਂ ਵੀ ਵੱਜੀਆਂ ਜਦੋਂ ਇਹ ਕਿਹਾ ਗਿਆ ਕਿ ਤੇਜ਼ ਬਾਰਿਸ਼ ਤੇ ਰੁੱਖਾਂ ਦੇ ਡਿੱਗਣ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਫਸ ਗਈ। ਇੱਕ 26 ਸਾਲ ਦਾ ਵੈਨ ਡਰਾਈਵਰ ਜਿਹੜਾ ਸੀ ਪੋਰਟ ਇਲੀਅਟ ਦੇ ਇਲਾਕੇ 'ਚ, ਉਸ ਨੂੰ ਵੀ ਸੱਟਾਂ ਫੇਟਾਂ ਲੱਗਣ ਦੇ ਚੱਲਦਿਆਂ ਹਸਪਤਾਲ ਭਰਤੀ ਕਰਵਾਇਆ ਗਿਆ। ਪਰ ਸੁਖਦ ਗੱਲ ਇਹ ਹੈ ਕਿ ਦੋਹਾਂ ਦੀ ਹਾਲਤ ਇਸ ਵਕਤ ਸਥਿਰ ਦੱਸੀ ਗਈ ਹੈ, ਕੋਈ ਜਾਨਲੇਵਾ ਸੱਟ ਨਹੀਂ ਵੱਜੀ ਹੈ। ਉੱਥੇ ਮੌਸਮ ਦੇ ਵਿੱਚ ਖਰਾਬੀ ਤੇ ਦੂਸਰੇ ਪਾਸੇ H5 avian ਇਨਫਲੂਐਂਜ਼ਾ, ਇਸ ਵਕਤ ਲਗਾਤਾਰ ਬਰਡ ਫਲੂ ਜਿਹੜਾ ਉਹ ਅਲੱਗ ਅਲੱਗ ਸੂਬਿਆਂ 'ਚ ਫੈਲ ਰਿਹਾ। ਕੱਲ੍ਹ ਸਵੇਰ ਵੇਲੇ ਤੱਕ ਤਸਮੇਨੀਆ ਦੇ ਵਿੱਚ ਲਗਾਤਾਰ ਆਏ ਕੇਸ ਤੇ ਹੁਣ ਕੁਇਨਜ਼ਲੈਂਡ ਦੇ ਵਿੱਚ ਦੂਸਰਾ ਪੋਜ਼ਿਟਿਵ ਕੇਸ ਸਨਸ਼ਾਈਨ ਕੋਸਟ ਦੇ ਵਿੱਚ ਰਿਕਾਰਡ ਕੀਤਾ ਗਿਆ ਹੈ। ਇਸ ਦਰਮਿਆਨ CSIRO ਦੀ ਤਰਫ ਤੋਂ ਤੇ ਡਿਪਾਰਟਮੈਂਟ ਆਫ ਪ੍ਰਾਇਮਰੀ ਇੰਡਸਟਰੀ ਯਾਨੀ DPIO ਦੀ ਤਰਫ ਤੋਂ ਕਿਹਾ ਗਿਆ ਕਿ ਹੁਣ ਤੱਕ 3000 ਜਾਨਵਰਾਂ ਜਨੌਰਾਂ ਦੇ ਵਿੱਚ ਇਸ ਕਿਸਮ ਦੇ ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਉੱਥੇ ਕੋਲਸ ਗਰੁੱਪ ਦੀ ਤਰਫ ਤੋਂ ਅੱਜ ਦੇ ਦਿਨ ਆਪਣੇ ਫੁੱਲ ਈਅਰ ਫਾਈਨੈਂਸ਼ੀਅਲਸ ਜਿਹੜੇ ਨੇ ਉਹ ਜਾਰੀ ਕੀਤੇ ਗਏ। ਦੱਸਿਆ ਗਿਆ ਕਿ ਕੋਲਸ ਗਰੁੱਪ ਜਿਹੜੇ ਕਿ ਦੇਸ਼ ਦੇ ਵਿੱਚ ਰਿਟੇਲ ਖੇਤਰ ਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਹੈ, ਉਹਨਾਂ ਦੇ ਸੇਲਸ ਰੈਵਨਿਊ ਦੇ ਵਿੱਚ ਇਜ਼ਾਫਾ ਹੋਇਆ ਲਗਭਗ 2.8% ਦਾ, ਯਾਨੀ ਕਿ ਹੁਣ $45.7 billion ਦੀ ਕਮਾਈ ਕੋਲਸ ਨੇ ਕੀਤੀ ਹੈ। ਨੈੱਟ ਪ੍ਰੋਫਿਟ ਦੀ ਜੇ ਗੱਲ ਕਰੀਏ ਤਾਂ ਸ਼ੁੱਧ ਮੁਨਾਫਾ ਜਿਹੜਾ ਉਹ 1.09 billion ਤੋਂ ਉੱਪਰ ਰਿਹਾ, ਯਾਨੀ ਕਿ ਘਾਟੇ ਜਿਹੜੇ ਨੇ ਹਟਾ ਕੇ ਉਸ ਤੋਂ ਬਾਅਦ, ਔਰ ਇਸ ਦਰਮਿਆਨ $235 million ਦੇ ਫੈਡਰਲ ਕੋਰਟ ਦੇ ਵਿੱਚ ਸਟਾਫ ਨੂੰ ਅੰਡਰ ਪੇਮੈਂਟ ਦੇਣ ਦੇ ਡਿਸੀਜਨ ਵੀ ਪੈਂਡਿੰਗ ਪਏ ਨੇ। ਯਾਨੀ ਕਿ ਜਦੋਂ $1 billion ਸ਼ੁੱਧ ਮੁਨਾਫਾ ਦਿਖਾਈ ਦਿੱਤਾ ਗਿਆ ਤਾਂ ਅਜਿਹੇ ਦੇ ਵਿੱਚ ਜਿਹੜੇ $235 million ਨੇ ਇਹ ਕੋਲਸ ਨੇ ਵਿੱਚ ਜੋੜੇ ਨੇ ਆਪਣੇ ਪ੍ਰੋਫਿਟ ਦੇ ਅੰਦਰ ਜਾਂ ਫਿਰ ਉਸ ਤੋਂ ਇਲਾਵਾ ਨੈੱਟ ਪ੍ਰੋਫਿਟ ਦਿਖਾਇਆ, ਇਹ ਨਹੀਂ ਦੱਸਿਆ। ਪਰ ਇਹ ਵੀ ਨਹੀਂ ਦੱਸਿਆ ਕਿ ਕੋਲਸ ਉਸ $235 billion ਦੇ ਨਿਪਟਾਰੇ ਕਰਨ ਦੇ ਲਈ ਵੀ ਤਿਆਰ ਹੈ ਜਾਂ ਨਹੀਂ। ਹਾਲਾਂਕਿ ਅਦਾਲਤ ਦੀ ਤਰਫ ਤੋਂ ਹੁਕਮ ਦੇ ਦਿੱਤੇ ਗਏ ਨੇ ਕਿ ਕੋਲਸ ਆਪਣੇ ਮੌਜੂਦਾ ਤੇ ਸਾਬਕਾ ਕਰਮਚਾਰੀਆਂ ਨੂੰ ਤਨਖਾਹਾਂ ਦੇ ਵਿੱਚ ਕੀਤੀਆਂ ਕਟੌਤੀਆਂ, ਘਾਟਿਆਂ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਬਣਦੀਆਂ ਤਨਖਾਹਾਂ ਨੇ, ਅੰਡਰ ਪੇਮੈਂਟਸ ਨੇ, ਉਹਨਾਂ ਨੂੰ ਤੁਰੰਤ ਅਦਾਇਗੀ ਕਰੇ। ਕੋਲਸ ਨੇ ਆਪਣੇ ਬਿਜ਼ਨਸ ਦੇ ਵਿੱਚ 3.7% ਦੀ ਗਰੋਥ ਵੀ
दर्शाई है। इस दरमियान कोल्स की तरफ तो पिछले साल के मध्य दे विच भी जिहड़ा 13% का इजाफा दिखाया, 13% की ग्रोथ दिखाई गई सी, माफ करना। उधर इस साल बुधवार दे दिन जिहड़ा मुनाफा है वह वूलवर्स की तरफ तो भी जारी किया जाना, यानी कि भलके वूलवर्स भी दस देगा कि आखिरकार उन्होंने कितनी कमाई की है। हालांकि कोल्स के मुकाबले इस साल थोड़ी बधेरे कमाई जिहड़ी है पिछले साल जिहड़ी हुई हो सकती है, इस दे विच कोई शक नहीं। इस साल की कमाई के अंकड़े अगले साल जारी किए जाएंगे, पर क्योंकि करंट फाइनैशियल ईयर चल रहे और उस दे पिछे बहुत सारिया अलग अलग वूलवर्स की तरफ तो प्रमोशनल स्कीम भी दसिया जा रही ने। खैर जदों स्कीमां की गल आती है, मुनाफिया की गल आती है, तो विक्टोरिया के लोग तैयार रहन, चोणा का समा नेड़े आ रहा, चोणा के समय के आम लोगों नू मुनाफे लॉलीपॉप्स अक्सर अलग अलग पार्टियां की तरफ तो दिते जाते हैं, पर सत्ताधारी सरकार जिस लॉलीपॉप नू ऑफर कर रही है विक्टोरिया वसनीकों नू काफ़ी हद तक सवालों के घेरे के उठता है। प्रीमियर बेन कैरल ने ऐलान किया है कि जेकर उन्हां दी लेबर पार्टी एक बार फिर तो जित के सत्ता च स्थापित होंदी है तो विक्टोरिया के वसनीकों नू फ्री डेंटल केयर दिती जाएगी। लेबर पार्टी सरकार ने कहा है कि इस दे खातर वह 10 दे करीब पब्लिक डेंटल क्लीनिक्स सूबे भर के तैयार करेंगे, जिथे तुहानू फ्री डेंटल चैकअप्स, डेंटल जिहड़े वर्क्स ने अलग अलग जिन्हां च फिलिंग, रूट कनाल, डेंटल एक्सट्रैक्शन यानी दंद कढ़ाना आदि, ये सारे शामिल ने। ये मुफ्त सेवावां जिहड़ियां ने होणगियां, इन्हां दे लई अपॉइंटमेंट्स पहलां भी नहीं बनाउण दी लोड़ हुंदी होएगी, जिवें कि बच्चों के केस दे विच लोड़ पै जांदी है। ये क्लीनिक्स विजिट इन क्लीनिक्स होणगे, लख दे करीब लोग एक साल दे विच इन्हां क्लीनिक्स दे विच जा सकणगे और 365 दिन यह क्लीनिक खुले रहणगे। सवाल हुण इत्थे ये उठन लगदे ने कि सूबे दे विच जदों पहलां तों ही लेबर पार्टी की सरकार जिहदे मौजूदा पब्लिक हैल्थ सैटअप्स ने उन्हां दे विच डेंटिस्ट नूं नहीं बचा पा रहे ने, डेंटिस्ट की बड़ी भारी कमी चल रही है। कहा जा रहा है कि सूबे दे विच इस वक्त 180 फुल टाइम डेंटिस्ट की लोड़ है, जदों डेंटिस्ट की इन्नी भारी कमी है तो 10 क्लीनिक किवें बना दिते जाएंगे। और इस दे पिछे भी एक बहुत बड़ी वजह यह है कि बहुत सारे डेंटिस्ट तो विक्टोरिया सूबा छड़ के किसी दूसरे सूबे दे विच शिफ्ट हो गए हैं। इस किस्म दीआं खबरां दे दरमियान अदारे 9 न्यूज़ की तरफ तो यह दावा किया गया है कि बेन कैरल की सरकार की तरफ तो बेशक ये कहा जा रहा है कि अगलिया चोणा च जितन तो बाद वो ऐसा कुछ प्रबंध स्थापित करनगे, पर मौजूदा फैडरल हैल्थ मिनिस्टर मार्क बटलर भी इसे किस्म का दावा कर चुके हैं। उन्होंने कहा है कि डेंटल केयर जिहड़ी है, फ्री डेंटल केयर, वो कोई प्रायोरिटी नहीं है, इस करके सूबाई माफ करना जिहड़ी फैडरल सरकार है वो तुरंत प्रभाव दे नाल अजिहा नहीं सोच रही कि वह फ्री डेंटल केयर जिहड़ी है वो देश भर दे विच मेडिकेयर दे उत्ते देन। हालांकि इस तो पहला यह गल कही जा रही थी कि मौजूदा फैडरल लेबर सरकार इस किस्म के नाल सोच जरूर रही है, पर उधर दूसरे पासे विक्टोरिया की खबर दे आई है तो विक्टोरिया दे विच फिलहाल मौजूदा डेंटिस्ट नू बचाई रखना ते ठीक उस तरीके दे नाल काम करना जिदा विक्टोरिया सरकार दावे कर रही है वह फिलहाल मुश्किल नज़र आता है। उत्थे आस्ट्रेलिया दे विच टोल ऑपरेटर्स दी तरफ तो मंग की गई है, प्राइवेट टोल ऑपरेटर्स ने जिहड़े के कुछ उस तरीके की टोल व्यवस्था जिहड़ी आस्ट्रेलिया च स्थापित की जाए जिवें अमरीका दे विच देखण नूं मिलदी है, डिमांड ड्रिवन। ट्रांसअर्बन नाम की कंपनी की तरफ तो कहा गया है कि आस्ट्रेलिया च वो सड़कां जिथे वधेरे ट्रैफिक है उत्थे टोल पीक आवर्स के दरमियान वधेरे होना चाहिए ताकि उतों वधेरे वसूली हो सके। खास तौर के उत्ते उदाहरण दी गई है मेलबर्न की वैस्टगेट टनल जिथे पहले ही हायर फीसिज जिहड़ियां ने वसूलियां जांदियां ने, पर इसका मतलब यह होएगा कि जेकर इस तरीके दे नाल अमरीका की तर्ज के उत्ते टोल वसूले जान लग पाए तो आस्ट्रेलिया दे विच टोल दीआं कीमतां पहलां तो ही जिहड़ियां चल रही ने वह होर ज़्यादा वध जाणगियां। वैसे सिर्फ एक अंदाजा तुहानू दे रहे हैं कि मेलबर्न दे विच टोल ऑपरेटर पिछले वित्त वरे के दरमियान 1.76 बिलियन डॉलर का रेवन्यू कमा चुके ने। मेलबर्न की सिर्फ जिहड़ी यह नवी बनी वैस्टगेट टनल है इत्थों ही 59 मिलियन डॉलर की कमाई हुई दसी गई है। अजय दे विच कमाई के अंदर होर इजाफा करन की भी गल कही जा रही है। हालांकि पिछले उस तो पिछले वित्त वरे के नालों मेलबर्न के विच लगभग 9% वधेरे कमाई की गई है। ट्रांसअर्बन
ਦੀ ਤਰਫ ਤੋਂ ਸਿਰਫ ਮੈਲਬਨ ਹੀ ਨਹੀਂ ਬਲਕਿ ਸਿਡਨੀ ਔਰ ਬ੍ਰਿਸਬੇਨ ਦੇ ਵਿੱਚ ਵੀ ਟੋਲ ਆਪਰੇਟ ਕੀਤੇ ਜਾਂਦੇ ਨੇ। ਟ੍ਰਾਂਸਅਰਬਨ ਦੀ ਤਰਫ ਤੋਂ ਸਿਡਨੀ ਦੇ ਵਿੱਚ 1.9 billion dollars ਦੀ ਕਮਾਈ ਕੀਤੀ ਗਈ ਹੈ ਅਲੱਗ ਅਲੱਗ ਟੋਲਸ ਦੇ ਜ਼ਰੀਏ। ASX ਯਾਨੀ ਆਸਟ੍ਰੇਲੀਅਨ ਸਟਾਕ ਐਕਸਚੇਂਜ ਦੇ ਵਿੱਚ ਲਿਸਟਿਡ ਇਸ ਕੰਪਨੀ ਨੇ ਬ੍ਰਿਸਬੇਨ ਦੇ ਵਿੱਚੋਂ ਵੀ $633 million ਦੀ ਕਮਾਈ ਕੀਤੀ ਹੈ। ਉਸ ਤੋਂ ਪਿਛਲੇ ਇੱਕ ਵਰੇ ਦੇ ਨਾਲੋਂ ਲਗਭਗ 5% ਜ਼ਿਆਦਾ ਦੀ ਕਮਾਈ। ਉੱਥੇ ਕੁਝ ਹੋਰਨਾ ਮੰਦਭਾਗੀਆਂ ਖਬਰਾਂ, ਸੜਕੀ ਹਾਦਸਿਆਂ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਤੋਂ ਖਬਰ ਜਿੱਥੇ ਵਿਕਟੋਰੀਆ ਦੇ ਵਿੱਚ ਵਾਪਰੇ ਇੱਕ ਸੜਕੀ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਦੱਸੀ ਗਈ ਹੈ। ਮੈਲਬਨ ਦੇ ਈਸਟ ਦੇ ਵਿੱਚ ਵਾਂਟੇਨਾ ਨਾਮ ਦੇ ਸਬਰਬ ਦੇ ਵਿੱਚ ਵੈਸਟਫੀਲਡ ਦੇ ਬਾਹਰ ਇਹ ਹਾਦਸਾ ਵਾਪਰਿਆ ਜਦੋਂ ਇੱਕ ਬੇਕਾਬੂ ਹੋਈ ਕਾਰ ਇੱਕ ਪੈਦਲ ਚੱਲ ਰਹੀ ਮਹਿਲਾ ਦੇ ਵਿਚਕਾਰ ਦੇ ਨਾਲ ਜਾ ਭਿੜੀ। ਸੋਮਵਾਰ ਦੇ ਵੇਲੇ ਦੁਪਹਿਰ ਵੇਲੇ 1:45 ਦੇ ਆਸ ਪਾਸ ਇਹ ਘਟਨਾ ਵਾਪਰੀ ਸੀ ਜਦੋਂ ਇੱਕ 27 ਸਾਲਾ ਮਹਿਲਾ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਬਾਅਦ ਦੇ ਵਿੱਚ ਉਸਨੂੰ ਮ੍ਰਿਤਕ ਵੀ ਕਰਾਰ ਦੇ ਦਿੱਤਾ ਗਿਆ। ਉੱਧਰ ਇੱਕ ਸੜਕੀ ਹਾਦਸਾ ਐਡੀਲੈਡ ਦੇ ਬਿਜ਼ੀ ਇਲਾਕੇ ਪੋਰਟ ਐਡੀਲੈਡ ਦੇ ਵਿੱਚ ਅੱਜ ਸਵੇਰ ਵੇਲੇ ਵਾਪਰਿਆ ਜਦੋਂ ਇੱਕ ਬੱਸ ਡਰਾਈਵਰ ਅਚਾਨਕ ਇੱਕ ਬ੍ਰਿਜ ਦੇ ਇੱਕ ਪੁਲ ਦੇ ਪਿੱਲਰ ਦੇ ਵਿੱਚ ਇਹ ਬੱਸ ਟਕਰਾ ਬੈਠਿਆ। ਸਵੇਰੇ 8:30 ਦੇ ਕਰੀਬ ਇਹ ਹਾਦਸਾ ਵਾਪਰਿਆ। ਰਸ਼ ਆਵਰ ਸੀ ਉਸ ਵਕਤ, ਇਸ ਕਰਕੇ ਬਹੁਤ ਸਾਰੀ ਟ੍ਰੈਫਿਕ ਵੀ ਪ੍ਰਭਾਵਿਤ ਹੋਈ। ਪਰ ਮੰਦਭਾਗੀ ਗੱਲ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਇਸ ਬੱਸ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਵੱਜੀਆਂ ਨੇ। ਗੰਭੀਰ ਸੱਟਾਂ ਦੇ ਚੱਲਦਿਆਂ ਉਸਨੂੰ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਪਰ ਬੱਸ ਦੇ ਵਿੱਚ ਉਸ ਵਕਤ ਕੋਈ ਹੋਰ ਸਵਾਰੀ ਜਿਹੜੀ ਹੈ ਸਵਾਰ ਨਹੀਂ ਸੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਸਿਡਨੀ ਤੋਂ, ਜਿੱਥੇ ਸਿਡਨੀ ਦੇ ਵਿੱਚ ਭਾਰਤੀ ਮੂਲ ਦੇ ਜਿਹੜੇ ਕਾਰੋਬਾਰੀ ਨੇ ਉਹਨਾਂ ਦੀ ਇੱਕ ਵੱਡੀ ਕੰਪਨੀ ਇਸ ਵਕਤ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾ ਚੁੱਕੀ ਹੈ। ਬਾਠਲਾ ਗਰੁੱਪ ਦੇ ਨਾਲ ਮਸ਼ਹੂਰ ਸਿਡਨੀ ਦੇ ਖਾਸ ਤੌਰ 'ਤੇ ਪੱਛਮੀ ਇਲਾਕਿਆਂ ਦੇ ਵਿੱਚ ਨਿਰਮਾਣ ਕਾਰਜਾਂ ਦੇ ਵਿੱਚ ਬਾਠਲਾ ਗਰੁੱਪ ਕਾਫ਼ੀ ਵੱਡੀ ਹੱਦ ਤੱਕ ਜੁੜਿਆ ਹੋਇਆ, ਕਾਫ਼ੀ ਕਈ ਸਾਰੇ ਪ੍ਰੋਜੈਕਟਾਂ ਦੇ ਵਿੱਚ ਜੁੜਿਆ ਹੋਇਆ। ਦੱਸਿਆ ਗਿਆ ਹੈ ਕਿ ਯੂਨੀਵਰਸਲ ਪ੍ਰੋਪਰਟੀ ਗਰੁੱਪ ਜਿਹਨੂੰ ਰਾਜ ਐਂਡ ਜੇ ਕੰਸਟਰਕਸ਼ਨ ਦੇ ਤੌਰ 'ਤੇ ਵੀ ਪਹਿਲਾਂ ਜਾਣਿਆ ਜਾਂਦਾ ਸੀ, ਇਹ ਬਾਠਲਾ ਗਰੁੱਪ ਦੇ ਨਾਲ ਲਿੰਕ ਸੀ। ਇਹਨਾਂ ਦੇ ਕਾਗਜ਼ਾਂ ਦੇ ਵਿੱਚ ਹੁਣ ਐਸਿਕ ਨੂੰ ਜਿਹੜੇ ਕਾਗਜ਼ ਪੱਤਰ ਸਪੁਰਦ ਕੀਤੇ ਗਏ ਨੇ ਉਸ 'ਚ ਦੱਸਿਆ ਗਿਆ ਕਿ ਉਹ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾ ਰਹੇ ਨੇ। ਬਾਠਲਾ ਗਰੁੱਪ ਦੀ ਤਰਫ ਤੋਂ ਕਈ ਸਾਰੇ ਇੰਡੀਪੈਂਡੈਂਟ ਘਰਾਂ ਦਾ, ਟਾਊਨ ਹਾਊਸਿਸ ਦਾ ਅਤੇ ਅਪਾਰਟਮੈਂਟਸ ਦਾ ਨਿਰਮਾਣ ਵੈਸਟਰਨ ਸਿਡਨੀ ਖਾਸ ਤੌਰ 'ਤੇ ਸਕੋਫੀਲਡ, ਮਾਸਟਰ ਪਾਰਕ, ਟਲਾਵੋਂਗ ਵਰਗੇ ਸਬਰਬਸ ਦੇ ਵਿੱਚ ਕੀਤਾ ਜਾ ਰਿਹਾ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਭਾਰਤ ਭੂਸ਼ਣ ਦੀ ਤਰਫ ਤੋਂ ਇੰਸਟਾਗ੍ਰਾਮ ਦੇ ਉੱਤੇ ਪਾਈ ਗਈ ਆਪਣੀ ਪੋਸਟ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਯੂਨੀਵਰਸਲ ਪ੍ਰੋਪਰਟੀ ਗਰੁੱਪ ਜਿਸ ਦੇ ਉੱਤੇ $3.2 billion ਦੀਆਂ ਲਾਇਬਿਲਿਟੀਜ਼ ਨੇ ਉਹ ਇਸ ਵਕਤ ਆਪਣੇ ਦੇਣਦਾਰਾਂ ਦਾ ਕਰਜ਼ਾ ਨਹੀਂ ਚੁਕਾ ਸਕਦੀ, ਇਸੇ ਕਰਕੇ ਉਹ ਵਾਲੰਟਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਣ ਦੇ ਲਈ ਐਸਿਕ ਦੇ ਕੋਲ ਅਪਲਾਈ ਕਰ ਚੁੱਕੇ ਨੇ। ਵੈਸੇ UPG ਦੇ ਅਧੀਨ ਇਸ ਵਕਤ ਕਿੰਨੇ ਕੁ ਜਿਹੜੇ ਖਰੀਦਦਾਰ ਨੇ ਜਾਂ ਕਿੰਨੇ ਕੁ ਗ੍ਰਾਹਕ ਨੇ ਇਸ ਦੀ ਕੋਈ ਅਲੱਗ ਤੋਂ ਜਾਣਕਾਰੀ ਜਿਹੜੀ ਹੈ ਸਾਂਝੀ ਨਹੀਂ ਕੀਤੀ ਗਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ, ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
6: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
7: ਹਾਂਜੀ ਰੇਡੀਓ।
8: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਵੇਰੇ ਸਵੇਰੇ ਦੇ ਸਮੇਂ ਕੁਲਵੰਤ ਸਿੰਘ ਹੋਰੀ ਬਾਹਰੋਂ ਗੋਲਫ ਖੇਡ ਕੇ ਵਾਪਸ ਜਦੋਂ ਘਰ ਨੂੰ ਆਏ, ਆ ਕੇ ਸਿੱਧੇ ਆਪਣੇ ਕਮਰੇ ਦੇ ਵਿੱਚ ਚਲੇ ਗਏ। ਕਮਰੇ ਦੇ ਵਿੱਚ ਨੌ ਦੀਆਂ ਗੱਲਾਂ ਹੁਣ ਕੰਨੀ ਪੈ ਰਹੀਆਂ ਨੇ, ਉੱਚੀ ਉੱਚੀ ਬੋਲਣਾ ਸ਼ੁਰੂ ਹੋ ਗਈ। ਆ ਪੈਰਾਂ ਦੇ ਨਿਸ਼ਾਨ ਕਿੰਨੇ ਲਾਏ ਨੇ, ਆ ਗੰਦ ਫੇਰ ਕਿੰਨੇ ਪਾ ਦਿੱਤਾ, ਸਫਾਈ ਕੀਤੀ ਨਜ਼ਰ ਨਹੀਂ ਆਉਂਦੀ ਕਿਸੇ ਨੂੰ ਇਸ ਘਰ ਦੇ ਵਿੱਚ। ਹੁਣ ਸਾਰਾ ਦਿਨ ਝਾੜੂ ਪੋਚਾ ਲੈ ਕੇ ਘੁੰਮਦੇ ਰਹੀਏ, ਹੋਰ ਕੰਮ ਨਹੀਂ ਭਲਾ ਕਰਨੇ ਹੁੰਦੇ? ਇਹ ਤਾਂ ਸਪਸ਼ਟ ਹੈ ਕਿ ਉਹ ਆਪਣੇ ਸਹੁਰੇ ਨੂੰ ਸੁਣਾ ਰਹੀ। ਕੁਲਵੰਤ ਸਿੰਘ ਹੋਰੀ DSP ਰਿਟਾਇਰ ਹੋਏ ਨੇ, ਇਹ ਚੀਜ਼ ਬਰਦਾਸ਼ਤ ਕਰਨੀ ਬੜੀ ਔਖੀ। ਜਿਹੜੇ ਬੰਦੇ ਦਾ ਸਾਰੀ ਉਮਰ ਰੋਬ ਰਿਹਾ ਹੋਵੇ, ਦੂਸਰਿਆਂ ਨੇ ਇੱਜ਼ਤ ਕੀਤੀ ਹੋਵੇ, ਆਪਣੇ ਘਰ ਦੇ ਵਿੱਚ ਕਿੱਦਾਂ ਭਰਿਆ ਪੀਤਾ ਰਹਿ ਸਕਦਾ? ਮੰਜੇ ਤੋਂ ਉੱਠ ਕੇ ਬਾਹਰ ਆਉਣ ਲੱਗਦੇ ਨੇ ਅਤੇ ਘਰਵਾਲੀ ਬਾਹੋਂ ਫੜ ਕੇ ਰੋਕ ਲੈਂਦੀ ਹੈ, ਆਪਣਾ ਬੋਲਣਾ ਨਹੀਂ ਪਾਉਂਦਾ ਜੀ। ਜ਼ਬਾਨ ਦੀ ਇੱਦਾਂ, ਦਿਲ ਦੀ ਚੰਗੀ ਹੈ, ਸਾਰਾ ਰੋਟੀ ਪਾਣੀ ਵੀ ਤਾਂ ਕਰਦੀ ਹੈ ਨਾ। ਉਹ ਜਿਹੜੇ ਬੰਦੇ ਨੇ ਸਾਫ਼ ਸਫਾਈ ਕੀਤੀ ਹੁੰਦੀ ਹੈ ਨਾ, ਉਹਨੂੰ ਥੋੜ੍ਹਾ ਜਿਹਾ ਮਹਿਸੂਸ ਹੁੰਦਾ, ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ। ਹਮੇਸ਼ਾ ਦੀ ਤਰ੍ਹਾਂ ਘਰ ਵਾਲੀ ਪੁਲ ਬਣ ਕੇ ਫਿਰ ਇਸ ਲੜਾਈ ਨੂੰ ਟਾਲਣਾ ਚਾਹੁੰਦੀ। ਅਤੇ ਅੱਜ ਇੱਕ ਵਾਰੀ ਫਿਰ ਤੋਂ ਕੁਲਵੰਤ ਸਿੰਘ ਹੋਰੀ ਭਰੇ ਪੀਤੇ ਉੱਠ ਕੇ ਬਾਥਰੂਮ 'ਚ ਚਲੇ ਗਏ ਨੇ, ਮੂੰਹ ਹੱਥ ਧੋਤਾ ਅਤੇ ਘਰਵਾਲੀ ਮੂਡ ਬਦਲਣ ਦੇ ਲਈ ਕਹਿੰਦੀ ਹੈ, ਮੈਂ ਕੌਫੀ ਬਣਾ ਦਿੱਤੀ, ਅੰਦਰੇ ਲੈ ਆਵਾਂ ਜਾਂ ਬਾਹਰ ਪੀਓਗੇ? ਅੱਗੋਂ ਜਵਾਬ ਨਹੀਂ ਆਇਆ ਤੇ ਆਪੇ ਹੀ ਕਹਿਣ ਲੱਗੀ, ਚਲੋ ਅੱਜ ਬਾਹਰ ਬਗੀਚੇ ਦੇ ਵਿੱਚ ਬਹਿ ਕੇ ਚਾਹ ਪੀਨੇ, ਬੜੇ ਦਿਨ ਹੋ ਗਏ ਬਗੀਚੇ 'ਚ ਵੀ ਨਹੀਂ ਬੈਠੇ, ਨਾਲੇ ਵੇਖ ਲਵਾਂਗੇ ਫੁੱਲਾਂ ਦਾ ਕਿੰਨਾ ਕੁ ਧਿਆਨ ਰੱਖ ਰਿਹਾ ਮਾਲੀ। ਆਪੇ ਗੱਲਾਂ ਕਰੀ ਜਾਂਦੀ ਆ ਤੇ ਆਪੇ ਜਵਾਬ ਦੇਈ ਜਾਂਦੀ। ਚਾਵਲੀ ਟਰੇ ਚੋਖੇ ਬਗੀਚੇ ਦੇ ਵਿੱਚ ਲੈ ਗਈ, ਦੋਵੇਂ ਜਣੇ ਬੈਠੇ ਹੁਣ ਚਾਹ ਪੀ ਰਹੇ ਨੇ। ਥੋੜ੍ਹੀ ਦੇਰ ਬਾਅਦ ਲਾਗੇ ਪਈ ਕੁਰਸੀ ਦੇ ਉੱਤੇ ਉਹਨਾਂ ਦਾ ਬੇਟਾ ਵੀ ਆ ਕੇ ਬੈਠ ਗਿਆ। ਹੈਰਾਨ ਨੇ ਸਰਦਾਰ ਜੀ, ਕਿਉਂਕਿ ਅੱਗੇ ਬੜਾ ਸਮਾਂ ਹੋ ਗਿਆ, ਹੁਣ ਉਹ ਕਦੀ ਨਾਲ ਆ ਕੇ ਨਹੀਂ ਬੈਠਦਾ, ਹੁਣ ਤਾਂ ਵਹੁਟੀ ਦੇ ਨਾਲ ਹੀ ਰਹਿੰਦਾ, ਕਮਰੇ 'ਚ ਹੀ ਵੜਿਆ ਰਹਿੰਦਾ, ਮਾਂ ਪਿਓ ਕੋਲ ਬਹਿਣ ਦਾ ਉਹਦੇ ਕੋਲ ਹੁਣ ਸਮਾਂ ਨਹੀਂ। ਅੱਜ ਆ ਕੇ ਬੈਠਣ ਦਾ ਸਬੱਬ ਕਿਤੇ ਉਹਦਾ ਮਾਫ਼ੀ ਮੰਗਣਾ ਤਾਂ ਨਹੀਂ, ਪਰ ਇਹ ਕਿੱਦਾਂ ਹੋ ਸਕਦਾ, ਇਹਨੂੰ ਜਦੋਂ ਪਹਿਲਾਂ ਨਹੀਂ ਕਦੀ ਸਾਡੀ ਇਸ ਘਰ ਦੇ ਵਿੱਚ ਬੇਇੱਜ਼ਤੀ ਸੁਣੀ ਅਤੇ ਅੱਜ ਕਿੱਦਾਂ ਮਨ ਹੀ ਮਨ ਚਾਹ ਪੀਂਦੇ ਸੋਚ ਰਹੇ ਨੇ। ਬੋਲਿਆ ਕੋਈ ਨਹੀਂ, ਸੋ ਆਖਿਰਕਾਰ ਦਵਿੰਦਰ ਕੌਰ ਜੀ ਨੇ ਚੁੱਪੀ ਤੋੜੀ। ਉਹਨਾਂ ਵੇਖਿਆ ਕਿ ਪਿਓ ਪੁੱਤ ਤੇ ਗੱਲਾਂ ਹੀ ਨਹੀਂ ਕਰਨ ਡੇ। ਹੋਰ ਬੇਟਾ ਅੱਜ ਕੰਮ ਤੇ ਨਹੀਂ ਗਏ? ਕਹਿਣ ਲੱਗਾ ਨਹੀਂ, ਮੈਂ ਕੰਮ ਤੋਂ ਛੁੱਟੀਆਂ ਲਈਆਂ ਨੇ, ਬੱਚੇ ਕਹਿੰਦੇ ਸੀ ਘੁੰਮਣ ਦੇ ਲਈ ਜਾਣਾ, ਮੈਂ ਇਹੋ ਹੀ ਦੱਸਣ ਦੇ ਲਈ ਆਇਆ ਸੀ, ਅਸੀਂ 10 ਕੁ ਦਿਨ ਦੇ ਲਈ ਕਿਤੇ ਘੁੰਮਣ ਦੇ ਲਈ ਜਾ ਰਹੇ ਹਾਂ। ਅਤੇ ਹਾਂ ਮਾਂ, ਇੱਕ ਗੱਲ ਹੋਰ ਕਰਨੀ ਸੀ, ਤੁਹਾਨੂੰ ਤਾਂ ਪਤਾ ਹੀ ਹੈ ਮੇਰੇ ਸਾਲੇ ਦਾ ਵਿਆਹ, ਸਹੁਰਾ ਪਰਿਵਾਰ ਦੂਸਰੇ ਸ਼ਹਿਰ ਤੋਂ ਆ ਰਿਹਾ, ਉਹਨਾਂ ਨੇ ਇੱਥੇ ਆ ਕੇ ਵਿਆਹ ਕਰਨਾ, ਅਤੇ ਤੁਹਾਨੂੰ ਪੁੱਛੇ ਤੋਂ ਬਿਨਾਂ ਮਨਜੀਤ ਨੇ ਉਹਨਾਂ ਨੂੰ ਹਾਂ ਕਰ ਦਿੱਤੀ ਹੈ ਕਿ ਤੂੰ ਉਹ ਇਸ ਘਰ ਦੇ ਵਿੱਚ ਰਹਿ ਕੇ ਵਿਆਹ ਕਰ ਸਕਦੇ ਨੇ, ਕੁੜੀ ਵਾਲੇ ਇਸੇ ਸ਼ਹਿਰ ਤੋਂ ਨੇ, ਬਾਹਰ ਅੰਦਰ ਕਿੱਥੇ ਐਡੀ ਦੂਰ ਆਉਂਦੇ ਜਾਂਦੇ ਰਹਿਣਗੇ, ਸੋ ਇਸ ਕਰਕੇ ਮੈਂ ਸੋਚਿਆ ਤੁਹਾਨੂੰ ਵੀ ਦੱਸ ਦੇਵਾਂ। ਮਹੀਨੇ ਕੁ ਦੇ ਲਈ ਉਹਨਾਂ ਨੇ ਇੱਥੇ ਰਹਿਣਾ, ਅਤੇ ਜੇ ਤੁਸੀਂ ਬੁਰਾ ਨਾ ਮਨਾਓ ਤੁਸੀਂ ਇੱਕ ਮਹੀਨਾ ਭੈਣ ਦੇ ਘਰ ਰਹਿ ਲਿਓ, ਸਾਰੇ ਜਾਣਿਆਂ ਨੇ ਆਉਣਾ ਅਤੇ ਤੁਹਾਡੇ ਵਾਲਾ ਕਮਰਾ ਵੀ ਵਰਤੋਂ ਦੇ ਵਿੱਚ ਆ ਜਾਊਗਾ। ਬਸ ਹੁਣ ਕੁਲਵੰਤ ਸਿੰਘ ਹੋਰੀ ਇਹ ਗੱਲ ਬਰਦਾਸ਼ਤ ਨਹੀਂ ਕਰ ਸਕੇ, ਅਖਬਾਰ ਇੱਕ ਪਾਸੇ ਰੱਖ ਦਿੱਤੀ ਹੈ, ਚਾਹ ਇੱਕ ਪਾਸੇ, ਅਤੇ ਗੁੱਸੇ ਦੇ ਨਾਲ ਆਪਣੇ ਪੁੱਤ ਵੱਲ ਵੇਖਦਿਆਂ ਕਹਿੰਦੇ ਨੇ, ਇਹ ਤਾਂ ਨਹੀਂ ਜੇ ਬੇਟਾ ਜੀ ਕੰਮ ਹੋਣਾ, ਤੁਸੀਂ ਹੁਣ ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢੋਗੇ? ਜੇ ਤੈਨੂੰ ਵਹੁਟੀ ਦਾ ਇੰਨਾ ਦਰੇਕ ਹੁੰਦਾ ਤਾਂ ਇੱਥੇ ਲਾਗੇ ਬੰਨੇ ਕਿਸੇ ਹੋਟਲ ਦੇ ਵਿੱਚ ਉਹਨਾਂ ਨੂੰ ਮਹੀਨਾ ਕਮਰਾ ਲੈ ਦੇ, ਜੇ ਤੂੰ ਇੰਨੇ ਜੋਗਾ ਨਹੀਂ ਤਾਂ ਮੈਂ ਲੈ ਦੇਣਾ। ਓਏ ਬਸ਼ਰਮਾ, ਤੈਨੂੰ ਸ਼ਰਮ ਵੀ ਨਹੀਂ ਆਈ? ਤੈਨੂੰ ਸਮਝ ਹੈਗੀ ਹੈ ਤੂੰ ਗੱਲ ਕਿਹੜੀ ਕਰ ਰਿਹਾ? ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢਣ ਦੀ ਗੱਲ ਕਰ ਰਿਹਾ ਤੂੰ? ਪਾਪਾ ਜੀ, ਮਨਜੀਤ ਹੁਣ ਕਹਿ ਚੁੱਕੀ ਆਪਣੇ ਘਰਦਿਆਂ ਨੂੰ, ਵੈਸੇ ਤਾਂ ਮੈਂ ਬਾਹਰ ਲੈ ਹੀ ਦਿੰਦਾ ਕਮਰਾ, ਸ਼ਰਮਿੰਦੇ ਜਿਹੇ ਹੋਏ ਨੇ ਅੱਗੋਂ ਜਵਾਬ ਦਿੱਤਾ। ਅਤੇ ਕੁਲਵੰਤ ਸਿੰਘ ਹੁਣੀ ਗੁੱਸੇ ਦੇ ਵਿੱਚ ਉੱਠ ਕੇ ਅੰਦਰ ਕਮਰੇ 'ਚ ਚਲੇ ਗਏ। ਵਹੁਟੀ ਵੀ ਮਗਰੇ ਤੁਰ ਪਈ, ਕਿਉਂਕਿ ਅੱਜ ਉਹਦੇ ਤੋਂ ਪੁੱਲ ਨਹੀਂ ਬਣਿਆ ਜਾਂਦਾ, ਅੱਜ ਵਾਲੀ ਗੱਲ ਉਹਨੂੰ ਵੀ ਬਰਦਾਸ਼ਤ ਨਹੀਂ ਹੋਈ। ਨਿੱਕਾ ਮੋਟਾ ਤਾਂ ਅੱਗੇ ਵੀ ਬੜਾ ਕੁਛ ਚੱਲਦਾ ਰਹਿੰਦਾ ਸੀ, ਪਰ ਅੱਜ ਪਹਿਲੀ ਵਾਰੀ ਉਹਦੀਆਂ ਵੀ ਅੱਖਾਂ ਡੁੱਲ ਪਈਆਂ ਨੇ। ਅੱਜ ਉਹਨੇ ਅੰਦਰ ਜਾ ਕੇ ਇਸ ਸਾਰੀ ਗੱਲ ਦੇ ਉੱਤੇ ਪੋਚਾ ਨਹੀਂ ਮਾਰਿਆ, ਅੱਜ ਉਹ ਵੀ ਖੂਬ ਰੋਈ ਹੈ, ਸਾਡੇ ਪੁੱਤ ਦਾ ਲਹੂ ਇੰਨਾ ਸਫੇਦ ਹੋ ਗਿਆ। ਕੁਲਵੰਤ ਸਿੰਘ ਹੋਰਾਂ ਨੇ ਮੋਢੇ 'ਤੇ ਹੱਥ ਧਰਿਆ ਅਤੇ ਕਿਹਾ, ਸਰਦਾਰਨੀ ਕਿਸੇ ਗੱਲ ਦੀ ਚਿੰਤਾ ਨਾ ਕਰੀ, ਹਾਲੇ ਮੈਂ ਹੈਗਾ, ਉਹ ਹਾਲੇ ਮੈਂ ਜਿਉਂਦਾ। ਇਹ ਕੀ ਸਮਝਦੇ ਨੇ ਜੇ ਆਪਾਂ ਇੰਨੇ ਚਿਰ ਦੇ ਚੁੱਪ ਬੈਠੇ ਅਤੇ ਅਸੀਂ ਕੁਛ ਕਰ ਨਹੀਂ ਸਕਦੇ? ਇਹ ਤਾਂ ਤੂੰ ਹੀ ਹੈ ਜਿਹੜੀ ਹਰ ਵਾਰੀ ਚੁੱਪ ਕਰਾ ਲੈਂਦੀ, ਨਹੀਂ ਤਾਂ ਇੱਦਾਂ ਦੇ ਤਾਂ ਮੈਂ ਬੜੇ ਚੁੱਪ ਕਰਾਏ ਨੇ। ਇਹ ਮਸਲਾ ਤਾਂ ਹੁਣ ਨੂੰ ਹੱਲ ਹੋ ਚੁੱਕਾ ਹੋਣਾ ਸੀ, ਪਰ ਮੈਂ ਚਾਹੁੰਦਾ ਨਹੀਂ ਸੀ ਤੈਨੂੰ ਲੱਗੇ ਕਿ ਤੇਰੇ ਘਰ ਵਾਲਾ ਘਰ ਦੇ ਵਿੱਚ ਵੀ ਪੁਲਸੀਆ ਬਣ ਗਿਆ। ਬਸ ਹੁਣ ਤੂੰ ਵੇਖ ਬਣਦਾ ਕੀ ਹੈ। ਦਸ ਦਿਨ ਬਾਅਦ ਜਦੋਂ ਨੌ ਪੁੱਤ ਘੁੰਮ ਫਿਰ ਕੇ ਬੱਚਿਆਂ ਦੇ ਨਾਲ ਵਾਪਸ ਆਏ ਨੇ ਤਾਂ ਅੱਗੇ ਕੀ ਵੇਖਦੇ ਨੇ ਘਰ ਨੂੰ ਜਿੰਦਰਾ ਬੱਚਾ। ਚੌਂਕੀਦਾਰ ਨੂੰ ਪੁੱਛਿਆ ਤੇ ਚੌਂਕੀਦਾਰ ਨੇ ਇੱਕ ਚਿੱਠੀ ਫੜਾ ਦਿੱਤੀ। ਕਹਿਣ ਲੱਗਾ, ਸਰਦਾਰ ਜੀ ਤੁਹਾਡੇ ਲਈ ਇੱਕ ਚਿੱਠੀ ਦੇ ਕੇ ਗਏ ਨੇ। ਕਹਿੰਦੇ ਸੀ ਥੋੜੇ ਦਿਨ ਦੇ ਲਈ ਘੁੰਮਣ ਫਿਰਨ ਗਏ ਆ, ਆ ਤੁਹਾਡੀ ਅਮਾਨਤ ਤੇ ਚਿੱਠੀ ਫੜ ਕੇ। ਪੁੱਤ ਨੇ ਪੜ੍ਹਨੀ ਸ਼ੁਰੂ ਕੀਤੀ। ਚਿੱਠੀ ਦੇ ਵਿੱਚ ਲਿਖਿਆ ਸੀ, ਬੇਟਾ ਜੀ ਇਸ ਘਰ ਦੇ ਵਿੱਚ ਹੁਣ ਤੁਸੀਂ ਨਹੀਂ ਰਹਿ ਸਕਦੇ। ਇਹ ਘਰ ਮੈਂ ਆਪਣੀ ਮਿਹਨਤ ਦੇ ਨਾਲ ਬਣਾਇਆ, ਮੈਂ ਆਪਣੀ ਕਮਾਈ ਦੇ ਨਾਲ ਬਣਾਇਆ, ਅਤੇ ਮੈਨੂੰ ਲੱਗਦਾ ਹੁਣ ਤੁਹਾਨੂੰ ਆਪਣੇ ਨਵੇਂ ਘਰ ਦੇ ਵਿੱਚ ਚਲੇ ਜਾਣਾ ਚਾਹੀਦਾ। ਇਸੇ ਲਿਫਾਫੇ ਦੇ ਵਿੱਚ, ਇਸੇ ਪੈਕਟ ਦੇ ਵਿੱਚ ਇੱਕ ਫਲੈਟ ਦੀਆਂ ਚਾਬੀਆਂ ਨੇ, ਕਾਗਜ਼ ਨੇ। ਉਹ ਮੈਂ ਤੁਹਾਡੇ ਲਈ ਲਿਆ, ਮਾਫ਼ੀ ਚਾਹੁੰਦਾ ਪਹਿਲਾਂ ਤੁਹਾਨੂੰ ਦੱਸ ਨਹੀਂ ਸਕਿਆ। ਇਸ ਸ਼ਹਿਰ ਦੇ ਮਹਿੰਗੇ ਇਲਾਕਿਆਂ ਦੇ ਵਿੱਚੋਂ ਇੱਕ ਆ ਜਿੱਥੇ ਫਲੈਟ, ਉੱਥੇ ਜਾ ਕੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਰਹਿਣ ਬਸੇਰਾ ਕਰ ਸਕਦੇ ਹੋ। ਇਸ ਘਰ ਦੇ ਵਿੱਚ ਹੁਣ ਆਪਾਂ ਇਕੱਠੇ ਨਹੀਂ ਰਹਿ ਸਕਦੇ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ। ਮਨ ਦੇ ਵਿੱਚ ਬੜੇ ਸੁਪਨੇ ਸੀ ਕਿ ਬੁੱਢੇ ਬਾਰੇ ਆਪਾਂ ਆਪਣੇ ਪੋਤੇ ਪੋਤੀਆਂ ਦੇ ਨਾਲ ਖੇਡਾਂਗੇ, ਆਪਣੇ ਘਰ ਦੇ ਵਿੱਚ ਸੁੱਖ ਮਾਣਾਂਗੇ। ਇਸ ਕਰਕੇ ਇਹ ਘਰ ਬਣਾਇਆ ਸੀ, ਇਸ ਕਰਕੇ ਇਹ ਘਰ ਵੱਡਾ ਬਣਾਇਆ ਸੀ। ਪਰ ਹੁਣ ਜਾ ਕੇ ਪਤਾ ਲੱਗਾ ਕਿ ਇਸ ਘਰ ਦੇ ਵਿੱਚ ਸਾਡੇ ਲਈ ਇੱਕ ਕਮਰਾ ਵੀ ਨਹੀਂ ਹੈਗਾ। ਅਤੇ ਫਿਰ ਫਾਇਦਾ ਕੀ ਇਸ ਘਰ ਦੇ ਵਿੱਚ ਸਾਰਿਆਂ ਦੇ ਇਕੱਠੇ ਰਹਿਣ ਦਾ। ਬੱਚਿਆਂ ਨਾਲ ਤੁਸੀਂ ਕਦੀ ਖੇਡਣ ਨਹੀਂ ਦਿੱਤਾ, ਸਾਡੇ ਨਾਲ ਬਹਿ ਕੇ ਚਾਰ ਘੜੀਆਂ ਕਦੀ ਗੱਲ ਨਹੀਂ ਕੀਤੀ। ਇੱਕ ਅਸੀਂ ਹਾਂ ਜਿਹੜੇ ਇਸ ਘਰ ਦੇ ਵਿੱਚ, ਆਪਣੇ ਹੀ ਘਰ ਦੇ ਵਿੱਚ ਜਿਹੜੇ ਗੰਦਗੀ ਪਾਉਂਦੇ ਰਹਿੰਦੇ ਹਾਂ ਅਤੇ ਗੱਲਾਂ ਕਰਵਾਉਂਦੇ ਰਹਿੰਦੇ ਹਾਂ, ਅਤੇ ਤੁਸੀਂ ਕੋਈ ਚਾਰ ਪੋਚੇ ਮਾਰ ਕੇ ਗੱਲਾਂ ਸੁਣਾ ਦਿੰਦੇ ਜੀ। ਚਾਰ ਰੋਟੀਆਂ ਦੀ ਗੱਲ ਹੈ, ਇੰਨੀ ਘੱਲੇ ਮੇਰੇ ਅਤੇ ਤੇਰੀ ਮਾਂ ਦੇ ਸਰੀਰ 'ਚ ਜਾਨ ਹੈਗੀ ਹੈ, ਪਕਾ ਕੇ ਖਾ ਲਾਂਗੇ ਅਤੇ ਨਾਲੇ

0: ਜਿਹੜੇ ਮੇਰੇ ਵਰਗੇ ਜਿਨ੍ਹਾਂ ਦੇ ਧੀਆਂ ਪੁੱਤ ਉਹਨਾਂ ਨੂੰ ਨਹੀਂ ਸਾਂਭ ਸਕਦੇ ਉਹ ਇਸ ਘਰ ਦੇ ਵਿੱਚ ਆ ਕੇ ਰਹਿ ਸਕਦੇ ਨੇ। ਇਹ ਗੱਲ ਮੈਂ ਤੇਰੀ ਭੈਣ ਨੂੰ ਵੀ ਦੱਸ ਦਿੱਤੀ ਅਤੇ ਅਖੀਰ ਦੇ ਵਿੱਚ ਮੈਂ ਤੈਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ ਸੀ, ਇਹ ਘਰ ਤੇਰੀ ਮਾਂ ਦਾ ਸੀ, ਰਹਿ ਤੇ ਤੂੰ ਇਸ ਘਰ ਦੇ ਵਿੱਚ ਰਿਹਾ ਸੀ ਪਰ ਤੂੰ ਤੇ ਪੁੱਤਰਾ ਸਾਨੂੰ ਇੰਜ ਮਹਿਸੂਸ ਕਰਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਇਹ ਘਰ ਤੇਰਾ ਹੋਵੇ ਅਤੇ ਅਸੀਂ ਰਾਹ ਜਾਂਦੇ ਤੇਰੇ ਘਰ ਮੰਗ ਕੇ ਰਹਿਣ ਲੱਗ ਪਈਏ। ਚਿੱਠੀ ਪੜ੍ਹ ਕੇ ਪੁੱਤ ਦਾ ਰੋਣਾ ਨਿਕਲ ਗਿਆ। ਰੋਣਾ ਖੋਰੇ ਕਿਹੜੀ ਗੱਲ ਦਾ ਸੀ, ਸ਼ਾਇਦ ਇਹ ਘਰ ਖੁੱਸ ਗਿਆ ਤਾਂ ਕਰਕੇ ਜਾਂ ਫਿਰ ਮਾਂ ਪਿਓ ਖੁੱਸਦੇ ਨੇ ਹੱਥੋਂ ਤਾਂ ਕਰਕੇ, ਪਤਾ ਨਹੀਂ ਕਿਹੜੀ ਗੱਲ ਦਾ ਰੋਣਾ ਸੀ। ਪਰ ਹੁਣ ਸਮਾਂ ਲੰਘ ਚੁੱਕਾ ਹੈ। ਕਈ ਵਾਰੀ ਕਈ ਚੀਜ਼ਾਂ ਆਪਾਂ ਰਿਸ਼ਤਿਆਂ ਦੇ ਵਿੱਚ ਫੋਰ ਗਰੰਟਿਡ ਲੈ ਲੈਂਦੇ ਹਾਂ, ਸਾਨੂੰ ਲੱਗਦਾ ਕਿ ਉਹ ਚੀਜ਼ਾਂ ਸਾਡਾ ਅਧਿਕਾਰ ਬਣਦਾ ਉਹਨਾਂ ਦੇ ਉੱਤੇ, ਹੁੰਦੀਆਂ ਕਿਸੇ ਦੀਆਂ ਨੇ ਅਤੇ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ। ਵੈਸੇ ਤਾਂ ਹਰ ਇੱਕ ਸ਼ੈ ਹੀ ਆਪਾਂ ਇੱਦਾਂ ਸਮਝਦੇ ਹਾਂ, ਇਨਸਾਨ ਚੀਜ਼ ਹੀ ਇੱਦਾਂ ਦੀ ਹੈ। ਕਈ ਵਾਰੀ ਮਾਂ ਪਿਓ ਦੀਆਂ ਚੀਜ਼ਾਂ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ, ਕਈ ਵਾਰੀ ਆਪਣੇ ਬੱਚਿਆਂ ਦੀਆਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ। ਪਰ ਇਹ ਸਭ ਕੁਛ ਦੇ ਉੱਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਇਹ ਜਿਹੜੇ ਸਾਹ ਚੱਲਦੇ ਨੇ ਇਹ ਵੀ ਤਾਂ ਕਿਸੇ ਦੇ ਦਿੱਤੇ ਨੇ, ਇਹ ਵੀ ਆਪਾਂ ਆਪਣੇ ਸਮਝ ਕੇ ਬਹਿ ਜਾਂਦੇ। ਯਾਦ ਰਵੇ ਕਿ ਸਾਡਾ ਕੁਛ ਨਹੀਂ, ਜੋ ਕੁਛ ਵੀ ਆ ਉਹ ਉਧਾਰਾ ਵਾ, ਜੋ ਕੁਛ ਵੀ ਆ ਉਹ ਸਾਡੇ ਉੱਤੇ ਕਿਸੇ ਨਾ ਕਿਸੇ ਨੇ ਅਹਿਸਾਨ ਕੀਤਾ ਵਾ, ਉਸ ਰੱਬ ਨੇ, ਉਸ ਕੁਦਰਤ ਨੇ ਜੋ ਕੁਛ ਵੀ ਸਾਨੂੰ ਦਿੱਤਾ ਵਾ ਉਹ ਅਸੀਂ ਆਪਣਾ ਸਮਝ ਕੇ ਬਹਿ ਜਾਂਦੇ ਹਾਂ, ਉਹਦੇ ਉੱਤੇ ਆਪਾਂ ਹੰਕਾਰ ਕਰਦੇ ਹਾਂ, ਉਹਦੇ ਉੱਤੇ ਆਪਾਂ ਮਾਣ ਕਰਦੇ ਹਾਂ ਅਤੇ ਆਸ ਪਾਸ ਵਾਲਿਆਂ ਨੂੰ ਆਪਾਂ ਦੁਖੀ ਕਰਦੇ ਹਾਂ। ਜੇ ਇੱਕ ਹੀ ਚੀਜ਼ ਆਪਾਂ ਚੰਗੀ ਤਰ੍ਹਾਂ ਦੇ ਨਾਲ ਸਮਝ ਲਈਏ ਨਾ ਕਿ ਇੱਥੇ ਦੁਨੀਆਂ ਦੇ ਉੱਤੇ ਇੱਥੇ ਸਾਡਾ ਆਪਣਾ ਕੁਛ ਨਹੀਂ ਹੈ ਅਤੇ ਸਾਡੀਆਂ ਬੜੀਆਂ ਮੁਸ਼ਕਲਾਂ ਹੱਲ ਹੋ ਜਾਣ। ਜੋ ਕੁਛ ਵੀ ਆ ਉਧਾਰਾ ਵਾ ਅਤੇ ਫਿਰ ਸ਼ਾਇਦ ਆਪਾਂ ਰਿਸ਼ਤਿਆਂ ਦੇ ਵਿੱਚ ਇਹੋ ਜਿਹੀਆਂ ਬੇਵਕੂਫੀਆਂ ਨਾ ਕਰੀਏ। ਸੋ ਜੇ ਮਾਂ ਪਿਓ ਨੇ ਸਾਨੂੰ ਕੁਛ ਦਿੱਤਾ, ਉਸ ਰੱਬ ਨੇ ਸਾਨੂੰ ਕੁਛ ਦਿੱਤਾ ਅਤੇ ਉਹਦਾ ਹਮੇਸ਼ਾ ਸ਼ੁਕਰਾਨਾ ਰਹਿਣਾ ਚਾਹੀਦਾ। ਜਿਹੜੇ ਮਾਂ ਪਿਓ ਨੇ ਸਾਨੂੰ ਜੰਮਿਆ ਪਾਲਿਆ ਉਹਨਾਂ ਦੀ ਉਸ ਘਰ ਦੇ ਵਿੱਚ ਥਾਂ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ, ਉਹਨਾਂ ਦੀ ਇੱਜ਼ਤ ਉਸ ਘਰ ਦੇ ਵਿੱਚ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਹਰ ਇੱਕ ਰਿਸ਼ਤਾ ਆਪੋ ਆਪਣੀ ਥਾਂ, ਵਹੁਟੀ ਨੂੰ ਬਣਦਾ ਮਨ ਸਾ ਮਾਣ ਸਤਿਕਾਰ ਦਿਓ, ਪਰ ਉਹਦਾ ਮਤਲਬ ਇਹ ਨਹੀਂ ਕਿ ਉਹਨੂੰ ਇਜਾਜ਼ਤ ਦਿਓ ਕਿ ਤੁਹਾਡੇ ਮਾਂ ਪਿਓ ਦੀ ਵੀ ਬੇਇੱਜ਼ਤੀ ਕਰ ਦਿਓ। ਘਰ ਦੇ ਵਿੱਚ ਹਰ ਇੱਕ ਜੀਅ ਦਾ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਹਰ ਇੱਕ ਦਾ ਇੱਕ ਆਪਣਾ ਮਾਣ ਸਤਿਕਾਰ ਹੁੰਦਾ, ਉਹ ਆਪਾਂ ਜੇ ਇੱਕ ਦੂਸਰੇ ਨੂੰ ਦਿੰਦੇ ਰਹਾਂਗੇ ਤਾਂ ਤਾਂ ਹੀ ਇੱਕ ਸੁਖੀ ਪਰਿਵਾਰ ਰਹਿ ਸਕਦਾ, ਨਹੀਂ ਤਾਂ ਜਿਹੜਾ ਕਿਸੇ ਨੂੰ ਦੁਖੀ ਕਰਨ ਵਾਲਾ ਉਹ ਆਪ ਵੀ ਸੁਖੀ ਨਹੀਂ ਰਹਿ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਸੁਖਵਿੰਦਰ ਭੈਣ ਜੀ ਦਾ ਜਿਨ੍ਹਾਂ ਨੇ ਕਹਾਣੀ ਸਾਡੇ ਤੱਕ ਪਹੁੰਚਾਈ, ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।
1: ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ।
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4 September, written and

0: Directed by Rakesh Tavan. Love, emotions, other relationships di kahani. Bol paave na bol.
1: Paaji, ik paase mortgage utte grocery, te hun electricity bills bhi rocket ban gaye ne.
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
4: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
6: ਹਾਂਜੀ ਹਾਂਜੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਦੋਸਤੋ, ਇਸ ਟਾਈਮ ਤੁਸੀਂ ਸਾਨੂੰ ਵੇਖ ਰਹੇ ਹੋ ਸਾਡੇ ਯੂਟਿਊਬ ਚੈਨਲ ਦੇ ਉੱਤੇ, ਤੇ ਸਾਡੀ 11ਵੀਂ ਸਾਲਗਿਰਾ ਲੰਘ ਗਈ ਹੈ। ਰੇਡੀਓ ਹਾਂਜੀ ਦਾ 11ਵਾਂ ਜਨਮ ਦਿਨ ਆਪਾਂ ਮਨਾ ਕੇ ਹਟੇ ਹਾਂ, ਤੇ ਇਸ ਮੌਕੇ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਆਪਾਂ ਅਵਾਰਡ ਕੀਤੇ, ਤੇ ਇਹ ਵਾਲਾ ਸਾਲ ਸਾਡਾ ਕੁਛ ਖਾਸ ਸੀ। ਇਸ ਵਰੇ ਆਪਾਂ ਅਵਾਰਡ ਦੇ ਉੱਤੇ ਇਹ ਸਾਰਾ ਹੀ ਮਹੀਨਾ ਸੋਚਿਆ ਸੀ ਸੈਲੀਬ੍ਰੇਟ ਕਰਨ ਦਾ। ਸੋ ਇਹਦੇ ਅੰਤਰਗਤ ਜਿਹੜੇ ਸਾਡੇ ਵਿਨਰ ਸੀ ਇਸ ਵਾਰੀ ਅਵਾਰਡਸ ਦੇ, ਕਾਲਰ ਆਫ ਦਾ ਈਅਰ, ਲਿਸਨਰ ਆਫ ਦਾ ਈਅਰ, ਸੋਸ਼ਲ ਮੀਡੀਆ ਦੇ ਉੱਤੇ ਕਿਹੜਾ ਸਭ ਤੋਂ ਵੱਡਾ ਫੈਨ ਆ, ਸੋ ਇਹ ਅਵਾਰਡ ਜਿਹੜੇ ਜੇਤੂ ਨੇ ਉਹਨਾਂ ਨੂੰ ਅੱਜ ਆਪਾਂ ਬੁਲਾਇਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਉਹਨਾਂ ਦਾ ਮਾਨ ਸਨਮਾਨ ਕਰਾਂਗੇ, ਉਹਨਾਂ ਦੇ ਬਾਰੇ ਜਾਣਾਂਗੇ ਜਿਹਨਾਂ ਦੀਆਂ ਸਿਰਫ ਆਪਾਂ ਆਵਾਜ਼ਾਂ ਹੀ ਰੇਡੀਓ ਦੇ ਉੱਤੇ ਸੁਣਦੇ ਹਾਂ, ਤੇ ਹੋ ਸਕਦਾ ਤੁਸੀਂ ਵੀ ਸਿਰਫ ਇਹ ਆਵਾਜ਼ਾਂ ਹੀ ਸੁਣੀਆਂ ਹੋਣ। ਆਓ ਅੱਜ ਇਹਨਾਂ ਚਿਹਰਿਆਂ ਦੇ ਦੀਦਾਰ ਕਰਦੇ ਹਾਂ। ਭੈਣ ਜੀ ਸਤਿ ਸ਼੍ਰੀ ਅਕਾਲ। ਸੋ ਇਹ ਭੈਣ ਜੀ ਸਾਡੇ ਸੋਸ਼ਲ ਮੀਡੀਆ ਫੈਨ ਨੇ, ਗੁਰਜੀਤ ਕੌਰ ਜੀ, ਤੇ ਲਾਫਟਰ ਥੈਰੇਪੀ ਦੇ ਵਿੱਚ ਤੁਸੀਂ ਬੱਚੇ ਸੁਣਦੇ ਹੋ, ਤਵਨੀਤ, ਐਸ਼ਲੀਨ, ਉਹਨਾਂ ਦੇ ਤਾਜ, ਉਹਨਾਂ ਦੇ ਮੰਮਾ ਨੇ, ਤੇ ਇੱਧਰ ਸਿਮਰਨ ਜੀ ਸਾਡੇ ਕਾਲਰ ਆਫ ਦਾ ਈਅਰ।
2: ਥੈਂਕ ਯੂ ਭਾਈ ਜੀ, ਥੈਂਕ ਯੂ।
1: ਸੋ ਇਹਨਾਂ ਦੀ ਆਵਾਜ਼ ਤੁਸੀਂ ਹਮੇਸ਼ਾ ਸੁਣਦੇ ਹੋ ਤੁਸੀਂ ਰੇਡੀਓ ਦੇ ਉੱਤੇ, ਤੇ ਲਿਸਨਰ ਆਫ ਦਾ ਈਅਰ ਜਿਹੜਾ ਕਿ ਹਰ ਵਾਰੀ ਸਾਡੇ ਲਈ ਇੱਕ ਚੈਲੇਂਜ ਰਹਿੰਦਾ, ਕਿਉਂਕਿ ਲਿਸਨਰ ਆਫ ਦਾ ਈਅਰ ਉਹ ਆ ਜਿਹੜਾ ਕਦੀ ਵੀ ਫਰੰਟ ਦੇ ਉੱਤੇ ਆ ਕੇ ਕਾਲ ਨਹੀਂ ਕਰਦਾ, ਬੈਕ ਐਂਡ ਦੇ ਉੱਤੇ ਜਿਹੜਾ ਸੁਣਦਾ ਵਾ, ਆਪਣੇ ਆਪਣੇ ਤਰੀਕੇ ਦੇ ਨਾਲ ਕੰਟਰੀਬਿਊਟ ਕਰਦਾ ਰਹਿੰਦਾ ਵਾ। ਸੋ ਉਹ ਸਾਰੇ ਕੁਛ ਦੇ ਵਿੱਚੋਂ ਲਿਸਨਰ ਲੱਭਣਾ, ਇਹ ਖੈਰ ਅੱਗੇ ਚੱਲ ਕੇ ਆਪਾਂ ਇਹ ਵੀ ਪ੍ਰੋਸੈਸ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਲਿਸਨਰ ਆਫ ਦਾ ਈਅਰ ਸਾਡੇ ਨਾਲ ਇਸ ਟਾਈਮ ਸਿਮਰਤਪਾਲ ਬਰਾੜ ਜੀ ਬੈਠੇ ਨੇ, ਸੋ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਤੇ ਸਿਮਰਤ ਜੀ, ਮੈਂ ਤੁਹਾਡੇ ਤੋਂ ਹੀ ਸਟਾਰਟ ਕਰਦਾ, ਕਿਵੇਂ ਲੱਗਾ ਸੀ ਜਦੋਂ ਸਭ ਤੋਂ ਪਹਿਲਾਂ ਤੁਸੀਂ ਸੁਣਿਆ ਕਿ ਤੁਸੀਂ ਲਿਸਨਰ ਆਫ ਦਾ ਈਅਰ ਬਣ ਗਏ?
2: ਭਾਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕ 11ਵੀਂ ਐਨੀਵਰਸਰੀ ਦੀਆਂ। ਤਾਂ ਬਹੁਤ ਮੈਨੂੰ ਐਕਸਪੈਕਟਡ ਨਹੀਂ ਸੀਗਾ ਵੀ ਮੈਨੂੰ ਵੀ ਇਸ ਤਰ੍ਹਾਂ ਦੇ ਮੰਚ ਦੇ ਉੱਤੇ ਬੁਲਾਇਆ ਜਾਊਗਾ ਤੇ ਮੈਨੂੰ ਇੰਨਾ ਸਨਮਾਨ ਮਿਲੂਗਾ, ਕਿਉਂਕਿ ਮੈਂ ਕਦੇ ਸੋਚਿਆ ਨਹੀਂ ਸੀ, ਕੋਈ ਮੈਸੇਜ ਵਗੈਰਾ ਮੈਂ ਕੀਤਾ ਨਹੀਂ ਸੀ, ਮੈਂ ਸੁਣਦਾ ਰਹਿੰਦਾ ਸੀਗਾ, ਨਵੇਂ ਨਵੇਂ ਟਿਪਸ ਮੈਨੂੰ ਮਿਲਦੇ ਰਹਿੰਦੇ ਸੀ, ਮੈਂ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਵੀ ਕਰਦਾ ਸੀ। ਪਰ ਮੈਨੂੰ ਜਿੱਦਾਂ ਉਸ ਦਿਨ ਤੁਸੀਂ ਮੰਚ ਦੇ ਉੱਤੇ ਬੁਲਾਇਆ ਤਾਂ ਮੈਨੂੰ ਉਸ ਦਿਨ ਬਹੁਤ ਬਹੁਤ ਖੁਸ਼ੀ ਹੋਈ।
1: ਸਿਮਰਤ ਜੀ, ਕਰਦੇ ਕੀ ਉਹਦਾ?
2: ਮੈਂ ਵੈਸੇ ਭਾਜੀ ਟਰੱਕ ਚਲਾਉਂਦਾ ਜੀ।
1: ਓਕੇ,
2: ਹਾਂਜੀ।
1: ਤੇ
2: ਡਰਾਈਵਿੰਗ ਕਰਦੇ ਸਮੇਂ ਵੀ ਮੈਨੂੰ ਬਹੁਤ ਮੌਕਾ ਮਿਲਦਾ, ਇਹੀ ਮੈਨੂੰ ਲੱਗਦਾ ਮੇਰਾ ਬਹੁਤ ਵਧੀਆ ਰੀਜ਼ਨ ਆ ਵੀ ਮੈਂ ਸੁਣਦਾ ਰਹਿੰਦਾ ਜ਼ਿਆਦਾ, ਕਿਉਂਕਿ ਜ਼ਿਆਦਾ ਟਾਈਮ ਮਿਲ ਜਾਂਦਾ ਮੈਨੂੰ ਡਰਾਈਵਿੰਗ ਦੇ ਵਿੱਚ, ਤੇ ਪਤਾ ਹੀ ਨਹੀਂ ਲੱਗਦਾ ਕਿੰਨੀ ਜਲਦੀ ਸਾਡਾ ਸਫ਼ਰ ਪੂਰਾ ਹੋ ਜਾਂਦਾ। ਤੇ ਕਈ ਵਾਰ ਤਾਂ ਐਂ ਵੀ ਹੁੰਦਾ ਵੀ ਮੇਰਾ ਟੌਪਿਕ ਪੂਰਾ ਨਹੀਂ ਹੋਇਆ ਹੁੰਦਾ, ਮੈਂ ਤੁਹਾਡੀ ਕੋਈ ਵੀ ਸਟੋਰੀ ਸੁਣ ਰਹੇ ਹੁੰਦੇ ਹਾਂ, ਉਹ ਪੂਰੀ ਨਹੀਂ ਹੋਈ ਹੁੰਦੀ, ਕੰਪਲੀਟ ਨਹੀਂ ਹੋਈ ਹੁੰਦੀ, ਤਾਂ ਮੇਰਾ ਡੈਸਟੀਨੇਸ਼ਨ ਤੇ ਮੈਂ ਪਹੁੰਚ ਜਾਂਦਾ, ਤਾਂ ਕਈ ਵਾਰ ਮੈਨੂੰ ਐਂ ਹੁੰਦਾ ਵੀ ਮੈਨੂੰ ਰਿਪੀਟ ਸੁਣਨਾ।
1: ਥੈਂਕ ਯੂ ਜੀ। ਤੇ ਕਿੱਦਾਂ ਕੁਛ ਯਾਦ ਹੈ, ਕਿੱਦਾਂ ਇਹ ਸਫ਼ਰ ਸ਼ੁਰੂ ਹੋਇਆ ਸੀ, ਫਸਟ ਟਾਈਮ ਕਦੋਂ ਸੁਣਿਆ ਸੀ
2: ਇਹ ਸਫ਼ਰ? ਭਾਜੀ, ਕੋਵਿਡ ਟਾਈਮ 2020 ਦੇ ਵਿੱਚ, 2020 ਦੀ ਗੱਲ ਆ ਵੀ ਜਦੋਂ ਥੋੜ੍ਹਾ ਆਪਣੇ ਕੰਮ ਕਾਰ ਥੋੜ੍ਹੇ ਚੱਲ ਰਹੇ ਸੀ ਵੀ ਆਪਾਂ ਚੇਂਜ ਕਰਨ ਦਾ ਵੀ ਚਾਂਸ ਆ ਗਿਆ ਸੀ, ਜਦੋਂ ਵਰਕ ਐਟ ਹੋਮ ਕਹਿ ਰਹੇ ਸੀ ਵੀ ਕਰ ਲਓ, ਤਾਂ ਮੈਨੂੰ ਲੱਗਿਆ ਵੀ ਯਾਰ ਵੀ ਮੈਂ ਵੀ ਥੋੜ੍ਹਾ ਚੇਂਜ ਕਰਾਂ, ਤਾਂ ਉਹਦੇ ਲਈ ਅਸੀਂ ਲੈਂਡਸਕੇਪਿੰਗ ਦਾ ਕੰਮ ਸ਼ੁਰੂ ਕੀਤਾ ਭਾਈ। ਤਾਂ ਲੈਂਡਸਕੇਪਿੰਗ ਕਰਦੇ ਸਮੇਂ ਐਂ ਲੱਗਦਾ ਸੀਗਾ ਵੀ ਆਪਾਂ ਕੋਈ ਹੋਰ ਦਿਮਾਗ ਦੇ ਵਿੱਚ ਗੱਲ ਨਹੀਂ ਆਉਂਦੀ, ਤਾਂ ਸਿਰਫ ਆਪਾਂ ਆਪਣਾ ਕੰਮ ਕਰ ਰਹੇ ਹਾਂ, ਹੈ ਨਾ ਜੀ। ਤਾਂ ਮੈਨੂੰ ਲੱਗਿਆ ਵੀ ਕੁਛ ਯਾਰ ਸੁਣਿਆ ਕਰੀਏ, ਜਿੱਦਾਂ ਆਪਾਂ ਪਹਿਲਾਂ ਮਿਊਜ਼ਿਕ ਵਗੈਰਾ ਸੁਣਨ ਦੀ ਆਦਤ ਹੁੰਦੀ ਆ, ਹੈ ਨਾ, ਸੁਣਦੇ ਸੁਣਦੇ ਮੈਂ ਕਿਹਾ ਵੀ ਨਾਲ ਅਪ ਟੂ ਡੇਟ ਵੀ ਆਪਾਂ ਨੂੰ ਰਹਿਣਾ ਚਾਹੀਦਾ। ਅਪ ਟੂ ਡੇਟ ਰਹਿਣ ਲਈ ਮੈਂ ਸੋਚਿਆ ਵੀ ਨਿਊਜ਼ ਸੁਣੀਆਂ ਜਾਣ, ਆਪਾਂ ਨਿਊਜ਼ ਦਾ ਮੈਨੂੰ ਕਾਫੀ ਸ਼ੌਂਕ ਸੀਗਾ ਪਹਿਲਾਂ ਤੋਂ ਹੀ ਸੁਣਨ ਦਾ, ਤਾਂ ਕਰਦੇ ਫਿਰ ਮੇਰੇ ਆਈਡੀਆ ਆਇਆ ਵੀ ਚਲੋ ਮੇਰੇ ਦੋਸਤ ਇੱਕ ਸੁਣਦਾ ਰਹਿੰਦਾ ਸੀਗਾ ਹਾਂਜੀ ਰੇਡੀਓ, ਤਾਂ ਉਹਨੇ ਮੈਨੂੰ ਐਡਵਾਈਜ਼ ਵੀ ਕੀਤਾ ਸੀਗਾ ਵੀ ਯਾਰ ਇਹ ਸੁਣਿਆ ਕਰ, ਹੈ ਨਾ। ਤਾਂ ਮੈਂ ਸਟਾਰਟ ਕੀਤਾ, ਜਦੋਂ ਹਾਂਜੀ ਰੇਡੀਓ ਦੀ ਐਪ ਮੈਂ ਸ਼ੁਰੂ ਕੀਤੀ ਤਾਂ ਮੈਂ ਸੁਣਨਾ ਸ਼ੁਰੂ ਕੀਤਾ, ਤਾਂ ਮੈਨੂੰ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਸਟੋਰੀ ਤੁਸੀਂ ਸੁਣਾਉਂਦੇ ਹੋ ਭਾਜੀ, ਤੁਸੀਂ ਜਿਹੜੀ ਸਟੋਰੀ ਸੁਣਾਉਂਦੇ ਹੋ ਉਹਦਾ ਐਂਡ ਕਰਦੇ ਹੋ ਬੈਸਟ, ਉਹ ਮੈਨੂੰ ਲੱਗਦਾ ਵੀ ਤੁਹਾਡੇ ਤੋਂ ਵਧੀਆ ਸਟੋਰੀ ਕੋਈ ਸੁਣਾ ਨਹੀਂ ਸਕਦਾ।
1: ਵਧੀਆ ਲੱਗਦੀ?
2: ਹਾਂਜੀ, ਬਹੁਤ ਵਧੀਆ, ਬਹੁਤ ਵਧੀਆ।
1: ਥੈਂਕ ਯੂ। ਤੇ ਸਿਮਰਤ ਜੀ, ਪਿੱਛੋਂ ਕਿੱਥੋਂ ਹੋ ਤੁਸੀਂ?
2: ਪਿੱਛੋਂ ਭਾਜੀ ਮੈਂ ਗੰਗਾਨਗਰ ਤੋਂ, ਰਾਜਸਥਾਨ
1: ਜੀ। ਤੇ ਭੈਣ ਜੀ ਤੁਸੀਂ ਕਿੱਥੋਂ ਹੋ ਪਿੱਛੋਂ?
3: ਬਟਾਲਾ।
1: ਬਟਾਲੇ ਤੋਂ? ਅੱਛਾ, ਫਿਰ ਤੇ ਆਪਾਂ ਤੇ ਆਂਢੀ ਗੁਆਂਢੀ ਆ, ਤੇ ਮੇਰੇ ਸਹੁਰੇ ਬਟਾਲੇ ਆ। ਫਿਰ ਤਾਂ ਆਪਣੀ ਸਾਂਝ ਹੋਰ ਨਿਕਲ ਆਈ ਹੈ ਨਾ। ਹਾਂਜੀ ਖਾਸ ਬਟਾਲੇ, ਹਾਂਜੀ ਉੱਦਾਂ ਰਹਿੰਦੇ ਤੇ ਉਹ ਅੰਮ੍ਰਿਤਸਰ ਨੇ ਤੇ ਉੱਦਾਂ ਪਰ ਖਾਸ ਬਟਾਲੇ। ਹਾਂਜੀ ਬਟਾਲੇ ਵਾਲਿਆਂ ਦੇ ਨਾਲ ਤੇ ਮੇਰੀਆਂ ਬਹੁਤ ਸਾਂਝਾਂ ਨੇ, ਮੇਰੇ ਬਹੁਤ ਮਿੱਤਰ ਦੋਸਤ ਨੇ ਬਟਾਲੇ ਤੋਂ, ਸਾਡੇ ਨਾਲ ਬਹੁਤ ਮੁੰਡੇ ਪੜੇ ਨੇ ਬਟਾਲੇ ਤੋਂ। ਹਾਂਜੀ ਤੇ ਮੈਨੂੰ ਲੱਗਦਾ ਤੁਹਾਡੇ ਨਾਲ ਤਾਂ ਫਿਰ ਵਧੀਆ ਗੱਲਬਾਤ ਹੋਊਗੀ। ਥੈਂਕ ਯੂ ਭੈਣ ਜੀ ਤੁਹਾਡਾ। ਤੇ ਕੀ ਕਰਦੇ ਹੋ ਤੁਸੀਂ?
2: ਮੈਂ
3: ਪਹਿਲਾਂ ਤਾਂ ਬੜਾ ਫੀਲ ਹੁੰਦਾ ਸੀ ਵੀ ਯਾਰ ਅਗਲਾ ਗੱਲ ਕਰ ਗਿਆ ਨਾ, ਕਈ ਵਾਰ ਜਵਾਬ ਨੀ ਸੀ ਦੇਣਾ ਆਉਂਦਾ ਹੁੰਦਾ ਵੀ ਕੀ ਜਵਾਬ ਦਵਾਂ। ਬਾਅਦ ਤੋਂ ਜਦੋਂ ਕਿਸੇ ਨੇ ਗੱਲ ਕਰ ਜਾਣੀ ਨਾ, ਸੋਚਣਾ ਯਾਰ ਇਹ ਗੱਲ ਮੈਂ ਕਹਿ ਸਕਦੀ ਸੀ ਉਹਨੂੰ ਉਦੋਂ ਨਾ, ਫਿਰ ਅੰਦਰ ਅੰਦਰ ਘੁੱਟਦੀ ਜੀ ਰਹਿਣਾ, ਫਿਰ ਬਸ ਏਦਾਂ ਹੀ ਜਿਵੇਂ ਮੈਨੂੰ ਪਹਿਲਾਂ ਨਹੀਂ ਸੀ ਪਤਾ ਰੇਡੀਓ। ਹਾਂਜੀ ਇਹਨਾਂ ਨੇ ਮੈਨੂੰ ਦੱਸਿਆ ਵੀ ਤੂੰ ਰੇਡੀਓ ਸੁਣਿਆ ਗਾ ਵੀ ਘੁੱਟਦੀ ਰਹਿੰਦੀ ਸੜਦੀ ਸਵਿਮਿੰਗ ਕਲਾਸ ਲੈ ਕੇ ਜਾਈਦਾ ਸੀਗਾ ਤੇ ਜਾਂ ਜਿਮਨਾਸਟਿਕ ਲੈ ਕੇ ਜਾਣਾ ਕਿਤੇ ਵੀ, ਉੱਥੇ ਪੁੱਛ ਲੈਣਾ ਕਿ ਇਹਨੇ ਕੰਮ ਕਰਦੇ ਹੋ, ਤੇ ਮੈਂ ਕਹਿਣਾ ਨਹੀਂ ਜੀ। ਅੱਛਾ ਕਰੀ ਰਹਿੰਦੇ ਹੋ ਫਿਰ?
1: ਵਿਹਲੇ ਹੀ ਹੋ,
3: ਕੰਮ ਨੀ ਕਰਦੇ?
1: ਫਿਰ ਸਾਰਾ ਦਿਨ ਕਿੱਦਾਂ ਲੰਘਦਾ?
3: ਹਾਂ ਮਤਲਬ ਮੈਂ ਕਿਹਾ ਕੰਮ ਹੀ ਨੀ ਮੁੱਕਦਾ ਮੇਰਾ ਤਾਂ, ਰਾਤ ਦੇ 11 ਵੀ ਕਈ ਵਾਰ ਵੱਜ ਜਾਂਦੇ ਆ, ਫਿਰ ਸਵੇਰੇ ਸੁੱਕਤੇ ਉੱਠਣਾ ਹੁੰਦਾ ਵੀ 4 ਵਜੇ ਦਾ ਅਲਾਰਮ ਲਾਵਾ, ਇੰਨਾ ਕੰਮ ਪਿਆ ਮੇਰਾ ਮੈਂ ਕਰ ਲਾ ਤਾਂ ਵਾਦਾ। ਨਿਆਣੇ ਇੱਕੋ ਜਿਹੜੇ ਤਾਜਵੀਰ ਤੇ ਐਸ਼ਨ ਇੱਕੋ ਜਿਹੇ ਸੀਗੇ ਤੇ ਉਹਨਾਂ ਕਰਕੇ ਬਹੁਤ ਜ਼ਿਆਦਾ ਮਤਲਬ ਇਕੱਲੀ ਸੀ ਮੈਂ, ਉਹਦੇ ਕੋਈ ਸਪੋਰਟ ਵੀ ਇੰਨੀ ਨੀ ਸੀ ਜਾਂ ਉੱਧਰੋਂ ਪੇਰੈਂਟਸ ਵੀ ਨੀ ਆਏ। ਪਰ ਹੁਣ ਵੀ ਜਿਵੇਂ ਹੁਣ ਵੀ ਸਾਡੇ ਘਰ ਪਰੌੜੇ ਆਏ ਹੋਏ ਆ, ਉਹ ਵੀ ਕਹਿ ਦਿੰਦੇ ਨੂੰ ਕੰਮ ਤੇ ਲਾ ਘਰੇ ਕੀ ਕਰਦੇ।
1: ਅੱਛਾ ਸਿੱਧੇ ਕਹਿ ਦਿੰਦੇ ਆ ਇਦਾਂ
3: ਹੀ ਬਾਹਰ ਬੈਠੇ ਇਹਨਾਂ ਦੀ ਤਾਈ ਸੀ।
1: ਅੱਛਾ ਤੇ ਹੁਣ ਫਿਰ ਤੁਹਾਨੂੰ ਗੁੱਸਾ ਨੀ ਲੱਗਦਾ ਉਹਦਾ?
3: ਹੁਣ ਭਾਜੀ ਨੀ ਲੱਗਦਾ,
1: ਹੁਣ ਤੁਸੀਂ ਮਤਲਬ ਹੱਸ ਕੇ ਕੰਪਲੀਮੈਂਟ ਲੈਂਦੇ ਹੋ?
3: ਮੈਂ ਬਹੁਤਾ ਤਾਂ ਜਵਾਬ ਹੀ ਨੀ ਦਿੰਦੀ, ਪਰ ਮੈਂ ਅੰਦਰ ਹੱਸਦੀ ਹੁੰਦੀ ਆ ਆਪਣੇ ਆਪ ਚ ਕਿ ਤੁਹਾਨੂੰ ਪਤਾ ਨੀ ਮੈਂ ਕੀ ਕੁਛ ਕਰ ਰਹੀ ਹਾਂ ਨਾ, ਕਿਵੇਂ ਟੈਕਲ ਕਰ ਰਹੀ। ਪਰ ਹੁਣ ਭਾਜੀ ਮੈਂ ਬੜਾ ਵਧੀਆ ਮੈਨੇਜ ਕਰ ਲੈਂਦੀ ਹਾਂ। ਪਹਿਲਾਂ ਮੈਂ ਸਵੇਰੇ ਉੱਠਣਾ, ਮੈਂ ਕਹਿੰਦਾ ਯਾਰ ਫਿਰ ਅਸੀਂ ਕੁਛ ਕਰਾਂ ਨਾ, ਫਿਰ ਉੱਠਾਂ ਕਿਸੇ ਦਾ ਡਾਇਪਰ ਚੇਂਜ ਕਰਨ ਵਾਲਾ, ਕਿਸੇ ਦੇ ਵਾਲ ਖਿੱਲ ਰਹੇ, ਕਿਸੇ ਨੇ ਕੁਛ ਕੀਤਾ, ਉਲਝੀ ਤੀ ਰਹਿੰਦੀ ਸੀ ਮੈਂ। ਪਰ ਹੁਣ ਨੀ, ਹੁਣ ਭਾਜੀ ਲਾਈਕ ਟੁੱਪੇ ਘਰੇ 10 GB ਆ ਜਾਣਾ, ਮੈਨੂੰ ਨੀ ਕੋਈ ਫਰਕ ਪੈਂਦਾ ਹੁਣ, ਮੈਂ ਬੜਾ ਵਧੀਆ ਇਹ ਸਾਰਾ ਕੁਛ ਤੂੰ ਵੀ ਆਨਸ ਕ੍ਰੈਡਿਟ ਤੁਹਾਨੂੰ ਹੀ ਜਾਂਦਾ।
1: ਥੈਂਕ ਯੂ ਤੁਹਾਡਾ। ਮੈਂ ਉਹੀ ਤੁਹਾਨੂੰ ਪੁੱਛਣਾ ਸੀ ਵੀ ਇਹ ਕਿੱਦਾਂ ਮਤਲਬ ਰੇਡੀਓ ਨੂੰ ਕਿੱਥੇ ਰਿਲੇਟ ਕਰਦੇ ਜੇ ਤੁਸੀਂ?
3: ਫਿਰ ਤੁਸੀਂ ਜਦੋਂ ਸਟੋਰੀ ਸੁਣਾਉਂਦੇ ਆ ਸਵੇਰੇ 7 ਵਜੇ, ਖਾਸ ਕਰ ਜੇ ਤੁਸੀਂ ਕਹਿੰਦੇ ਆ ਅੱਜ ਸ਼ੁਕਰ ਕਰੋ ਦਿਨ ਮਿਲ ਨਵਾਂ ਦਿਨ ਚੜਿਆ ਨਾ, ਤੇ ਭਾਜੀ ਜਦੋਂ ਉਹ ਮਹਿਸੂਸ ਕਰੀ ਦੀ ਆ ਗੱਲ ਤੇ ਉਹ ਵਾਕਈ ਬੜਾ ਸ਼ੁਕਰ ਹੁੰਦਾ ਕਿ ਆਹ ਸਾਹ ਚੱਲਦੇ ਆ, ਕਿ ਆ ਕਿਤੇ ਆਹ ਸਾਹ ਵੀ ਨੀ ਹੋਣੇ ਮਤਲਬ ਕਈ ਦੁਨੀਆਂ ਜਾਂਦੇ ਆਉਂਦੇ ਜਿਵੇਂ ਹਨਾ ਆਪਾਂ ਗੱਲ ਕਰਦੇ। ਬਟ ਹਾਂ ਹੁਣ ਭਾਜੀ ਮਤਲਬ ਸੀਰੀਅਸਲੀ ਥੈਂਕ ਯੂ ਟੂ ਯੂ ਆ ਭਾਜੀ, ਇਹਨਾਂ ਦਾ ਵੀ ਇਹਨਾਂ ਨੇ ਮੈਨੂੰ ਦੱਸਿਆ ਵੀ ਤੂੰ ਸੁਣਿਆ ਕਰ ਹਨਾ, ਤੇ ਮਤਲਬ ਲੱਗ ਗਈ। ਤੇ ਹੁਣ ਤਾਂ ਭਾਜੀ ਕਈ ਵਾਰ ਇਹਨਾਂ ਦੇ ਵਿੱਚ ਫੋਨ ਵੀ ਆਉਂਦਾ ਹੋਵੇ ਤੇ ਕਹਿਣੀ ਚੱਕਦੀ ਨੀ ਮੈਂ ਰੇਡੀਓ
1: ਸੁਣੀ, ਦਿੱਕਤ
3: ਟੌਪਿਕ ਚੱਲਦਾ ਕਹਿੰਦੇ ਮੈਂ ਪੰਗਾ ਹੀ ਪਾ ਲੈਂ, ਦੱਸ ਕੇ ਤੂੰ ਦਿਵੇ ਕੌਣ ਵੀ ਚੁੱਕ।
1: ਅੱਛਾ ਸ਼ੁਕਰਾਨੇ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਸਵੇਰੇ ਸਵੇਰੇ ਅਸਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਨਾ ਉਹ ਖੁਦ ਆਪਣੇ ਆਪ ਨੂੰ ਇੱਕ ਉਹ ਦੇਰੀ ਦਾ ਅਲਾਰਮ ਦੇਈਦਾ ਵਾ। ਮਤਲਬ ਮੈਂ ਆਪਣੀ ਗੱਲ ਕਰ ਰਿਹਾ ਤਾਂ ਬੇਸਿਕਲੀ ਉਹ ਮੈਂ ਆਪ ਕਰ ਰਿਹਾ ਹੁੰਦਾ ਤੇ ਉਹੀ ਗੱਲਾਂ ਜਿਹੜੀਆਂ ਬਾਕੀਆਂ ਦੇ ਨਾਲ ਵੀ ਸਾਂਝੀਆਂ ਕਰ ਦਈਦੀਆਂ, ਤੇ ਮੇਰਾ ਵੀ ਜੀ ਕਰਨ ਡਿਆ ਵੀ ਮੈਂ ਜੋ ਸਵੇਰੇ ਮਹਿਸੂਸ ਕਰ ਰਿਹਾ ਉਹ ਮੈਂ ਬੋਲਦਾ। ਤੇ ਉਹ ਚੀਜ਼ ਮੈਨੂੰ ਫਿਰ ਪਹਿਲਾਂ ਇੰਨਾ ਨਹੀਂ ਪਤਾ ਹੁੰਦਾ ਓਨੈਸਟਲੀ ਦੱਸਾਂ, ਤੇ ਜਦੋਂ ਇੱਦਾਂ ਤੁਹਾਡੇ ਵਾਂਗੂ ਕਦੇ ਕਿਸੇ ਨੇ ਮਿਲਣਾ ਤੇ ਕਿਸੇ ਨੇ ਕਹਿਣਾ ਨਾ ਵੀ ਆਹ ਚੀਜ਼ ਤੁਸੀਂ ਜਦੋਂ ਕਿਹਾ ਵੀ ਚਿਹਰੇ ਤੇ ਹਾਸਾ ਲੈ ਕੇ ਆਓ ਤੇ ਅਸੀਂ ਵਾਪ ਕੇ ਹੱਸ ਲੈਂਦੇ ਹਾਂ, ਤੇ ਉਹ ਫਿਰ ਪੱਕੀਆਂ ਹੋ ਗਈਆਂ। ਜਦੋਂ ਕਿਸੇ ਨੇ ਕਿਹਾ ਵੀ ਤੁਸੀਂ ਕਿਹਾ ਵੀ ਸ਼ੁਕਰਾਨਾ ਕਰਿਆ ਕਰੋ, ਤੇ ਆਪਾਂ ਉਦੋਂ ਦਾ ਉਹ ਕਰਨਾ ਸ਼ੁਰੂ ਕਰ ਦਿੱਤਾ। ਹੋ ਸਕਦਾ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਪਹਿਲਾਂ ਵੀ ਕਰਦੇ ਹੋਣ, ਪਰ ਉਹ ਚੀਜ਼ਾਂ ਸਿਰਫ ਮੈਂ ਕਹੂੰਗਾ ਵੀ ਤੁਹਾਡੀ ਫੀਡਬੈਕ ਦੇ ਜ਼ਰੀਏ ਫਿਰ ਉਹ ਹੌਲੀ ਹੌਲੀ ਉਹ ਇੰਨੀਆਂ ਕੁ ਪੱਕੀਆਂ ਹੋ ਗਈਆਂ ਵੀ ਉਹ ਪੱਕੇ ਫਿਰ ਹੁਣ ਪੱਕੇ ਡਾਇਲੋਗ ਹੋ ਗਿਆ। ਨਹੀਂ ਥੈਂਕ ਯੂ ਤੁਹਾਡਾ, ਮੈਨੂੰ ਬਹੁਤ ਵਧੀਆ ਲੱਗਾ ਤੁਸੀਂ ਉਹਨੂੰ ਇਸ ਤਰੀਕੇ ਦੇ ਨਾਲ ਇੱਥੇ ਉਹਨੂੰ ਰਿਲੇਟ ਕੀਤਾ।
3: ਬਹੁਤ ਵੱਡੀ ਚੀਜ਼ ਹੈ ਸਾਡੇ ਲਈ, ਮਤਲਬ ਹੁਣ ਤਾਂ ਜਦੋਂ ਸਵੇਰੇ ਉੱਠੀ ਦਾ ਪਹਿਲਾਂ ਸੋਚੋ ਉੱਧਰ ਲਾਈ, ਜੇ ਮੈਂ ਨੀ ਲਾਵਾਂਗੀ ਤੇ ਨਿਆਣੇ ਲਾ ਦਿੰਦੇ ਨੇ ਆ ਕੇ ਕਿ ਮੰਮਾ ਲਾਇਆ ਨੀ ਅੱਜ ਤੁਸੀਂ ਰੇਡੀਓ ਨੀ ਲਾਇਆ।
1: ਜੀ ਨਹੀਂ ਥੈਂਕ ਯੂ ਤੁਹਾਡਾ, ਤੁਸੀਂ ਨਿਆਣੇ ਵੀ ਇੱਧਰ ਤੁਸੀਂ ਜੁੜੇ, ਨਿਆਣਿਆਂ ਦੇ ਉੱਤੇ ਵੀ ਹੁੰਦੇ ਆਪਾਂ। ਕਦੋਂ ਕਦੋਂ ਕਾਏ ਸੀ ਆਸਟ੍ਰੇਲੀਆ?
3: ਮੈਂ ਭਾਜੀ 8 ਚ ਆਈ ਸੀ।
1: ਕਾਫੀ ਦੇਰ ਹੋ ਗਈ ਹੈ ਤੇ ਫਿਰ ਸ਼ੁਰੂ ਚ ਤੇ ਕੀਤਾ ਹੋਊਗਾ ਕੰਮ ਆ ਕੇ।
3: ਹਾਂਜੀ ਮੈਂ ਭਾਜੀ ਲਾਸਟ ਇਅਰ ਹੀ ਛੱਡਿਆ ਕਿ ਮੈਂ ਤੋਂ ਪਹਿਲਾਂ 2 ਦਿਨ ਹੀ ਜਾਂਦੀ ਸੀ ਸ਼ਨੀ ਐਤਵਾਰ ਜਦੋਂ ਇਹ ਘਰ ਆ ਜਾਂਦੇ ਸੀ ਸ਼ਨੀ ਐਤਵਾਰ
1: ਤੇ ਮੈਨੂੰ ਪਤਾ ਨਹੀਂ ਕਿਉਂ ਇਦਾਂ ਲੱਗਦਾ ਤੁਸੀਂ ਵਾਵਾ ਹੀ ਕੰਮ ਕੀਤਾ ਵਾ ਆ ਕੇ।
3: ਕੱਲੀ ਆਈ ਸੀ ਭਾਈ, ਸਟੂਡੈਂਟ ਆਈ ਸੀ ਨਾ 8 ਚ।
1: ਹਾਂ ਬਹੁਤ ਮਿਹਨਤ ਕਰਕੇ ਤੇ ਫਿਰ ਤੁਸੀਂ ਇੱਥੋਂ ਤੱਕ ਪਹੁੰਚੇ ਹੋ।
3: ਭਾਜੀ ਏਜ ਕੇਅਰ ਦਾ ਕੋਰਸ ਕਰ ਲਿਆ ਸੀਗਾ 8 ਚ ਤੇ ਜਿੱਥੇ ਪਲੇਸਮੈਂਟ ਲਾਈਆਂ ਸੀ ਉਹਨਾਂ ਨੇ ਕੰਮ ਦੇ ਦਿੱਤਾ ਸੀਗਾ
1: ਜੀ
3: ਤੇ ਨਾਲ ਕੁੱਕਰੀ ਸੀਗੀ ਸਟੱਡੀ ਤੇ ਫਿਰ ਨਾਲ ਨਾਲ ਰੈਸਟੋਰੈਂਟ ਉਧਰੋਂ ਮੰਗਾਉਣਾ ਤੇ ਰੈਸਟੋਰੈਂਟ ਵੱਲ ਚਲ ਜਾਣਾ, ਰੈਸਟੋਰੈਂਟ ਰਾਤ ਮੁਕਾ ਕੇ 11 ਵਜੇ ਕਲੋਜ਼ਿੰਗ ਕਰਕੇ ਫਿਰ ਸਵੇਰੇ ਸਾਈਕਲ ਰੱਖਿਆ ਹੁੰਦਾ ਭਾਰੀ।
1: ਮੈਂ ਇਸ ਕਰਕੇ ਵੀ ਇਹ ਚੀਜ਼ ਤੁਹਾਨੂੰ ਕਹਿ ਦਿੱਤੀ ਕਿਉਂਕਿ 8 ਵਾਲਿਆਂ ਦਾ ਸਟਰਗਲ ਬਹੁਤ ਸੀ ਜਿਹੜੇ 2000। ਹਾਂਜੀ ਉਦੋਂ ਕੰਮ ਨਹੀਂ ਮਿਲਦੇ, ਉਦੋਂ ਤੇ ਇਹੀ ਕਿ ਰਿਜ਼ਿਊਮਿਆਂ ਦਾ ਥੱਬਾ ਲੈ ਕੇ ਨਿਕਲ ਜੀਦਾ ਸੀ ਤੇ ਪਤਾ ਨਹੀਂ ਹੁੰਦਾ ਵੀ ਕਿੱਥੋਂ ਕਾਲ ਆਉਣੀ ਹੈ ਕਿੱਥੋਂ ਨਹੀਂ ਆਉਣੀ। ਬਸ
3: ਆਉਂਦੀ ਨਹੀਂ ਸੀ ਹੁੰਦੀ ਭਾਰੀ,
1: ਨਹੀਂ ਆਉਂਦੀ। ਸਹੀ ਗੱਲ ਹੈ ਤੁਹਾਡੀ,
3: ਨਹੀਂ ਆਉਂਦੀ ਸੀ,
1: ਨਹੀਂ ਆਉਂਦੀ ਕਾਲ ਤੇ ਉਦੋਂ ਤੇ ਸਿਰਫ ਇਹ ਹੁੰਦਾ ਸੀ ਵੀ ਘਰ ਵਿਹਲੇ ਹਾਂ ਚਲੋ ਰਿਜ਼ਿਊਮੇ ਫੜਾ ਆਉਂਦੇ ਹਾਂ
3: ਹਨਾ,
1: ਇਹ ਹੁੰਦਾ ਸੀ ਤੇ ਚਲੋ ਬਾਬਾ ਸੁੱਖ ਰੱਖੇ ਸਾਰੇ ਦਿਨ ਆਉਂਦੇ। ਤੇ ਤੁਸੀਂ ਐਜ਼ ਏ ਸਟੂਡੈਂਟ ਆਏ ਹੋ ਜਾਂ ਵਿਆਹ ਕਰਾ ਕੇ ਆਏ ਹੋ? ਜਾਂ
3: ਸਟੂਡੈਂਟ ਆਈ ਸੀ ਭਾਜੀ।
1: ਅੱਛਾ ਪਹਿਲਾਂ ਤੁਸੀਂ ਆਪ ਆ ਕੇ ਪੜ੍ਹੇ ਹੋ ਤੇ ਉਸ ਤੋਂ ਬਾਅਦ ਫਿਰ ਜੀਵਨ ਅੱਗੇ ਤੋਰਿਆ?
3: ਹਾਂਜੀ 2010 ਚ ਵਿਆਹ ਹੋਇਆ
1: ਜੀ। ਚਲੋ ਤਾਂ ਮੈਂ ਕਹੂੰਗਾ ਸਬਾਸ਼ੀ ਆ ਤੁਹਾਡੀ ਕੁੜੀਆਂ ਦੀ ਜਿਨ੍ਹਾਂ ਨੇ ਇਕੱਲੀਆਂ ਨੇ ਆ ਕੇ ਇੰਨਾ ਸਟਰਗਲ ਕੀਤਾ ਤੇ ਅੱਜ ਤੁਸੀਂ ਖੁਸ਼ ਹੋ ਬਾਹਰ ਵੀ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੁਸੀਂ ਜਦੋਂ ਹੱਸਦੇ ਹੋ ਨਾ ਤੇ ਉਹ ਚੀਜ਼ ਵਾਕਈ ਇੱਦਾਂ ਲੱਗਦਾ ਵੀ ਤੁਸੀਂ ਸੈਟਿਸਫਾਈ ਹੋ ਆਪਣੀ ਮਿਹਨਤ ਤੋਂ। ਬੰਦਾ ਇੱਕ ਸਟੇਜ ਤੇ ਜਾ ਕੇ ਤੇ ਉਹ ਚੀਜ਼ ਦਾ ਮਜ਼ਾ ਲੈਣਾ ਸ਼ੁਰੂ ਹੋ ਜਾਂਦਾ ਤੇ
3: ਇਹ ਚੀਜ਼ਾਂ ਨਹੀਂ ਪਤਾ ਲੱਗਦੀਆਂ ਭਾਜੀ। ਹੁਣ ਜਿਵੇਂ ਬੱਚੇ ਆ ਵੱਡੇ ਹੋ ਰਹੇ ਆ ਹਨਾ ਤੇ ਥੋੜਾ ਠਹਿਰਾਵ ਜਿਹਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਆ ਜਾਂਦਾ, ਹੁਣ ਉਹ ਚੀਜ਼ਾਂ ਮਹਿਸੂਸ ਹੋਣ ਲੱਗ ਪੈਂਦੀਆਂ ਜਿਵੇਂ ਕਿ ਕਿੱਥੇ ਬੋਲਣਾ ਵਾ, ਕਿੱਥੇ ਨਹੀਂ ਲੋੜ, ਕਿੱਥੇ ਇਗਨੋਰ ਕਰ ਦੋ, ਕਿੱਥੇ ਜਵਾਬ ਦੇਣਾ ਵਾ, ਕਿੱਥੇ ਕੋਈ ਚੱਕਰ ਹੀ ਨਹੀਂ।
1: ਕਦੀ ਕਦੀ ਕਿਸੇ ਨੇ ਕਿਹਾ ਵੀ ਤੂੰ ਤਾਂ ਬੜਾ ਬਦਲ ਗਈ?
3: ਹਾਂਜੀ
1: ਕੌਣ ਸਹੇਲੀਆਂ ਕਹਿੰਦੀਆਂ,
3: ਸਹੇਲੀਆਂ ਕਹਿ ਦਿੰਦੀਆਂ। ਹੁਣ ਤੇ ਫਰੈਂਡ ਸਰਕਲ ਚ ਵੀ ਕੋਈ ਖਾਸ ਸਹੇਲੀ ਨਹੀਂ ਰਹੀ ਕਿਉਂਕਿ ਸਾਰੇ ਕੰਮਾਂ ਕਾਰ ਵਾਲੀਆਂ ਨੇ ਤੇ ਉਹਨਾਂ ਨੇ ਫਿਰ ਪਾਰਟੀਆਂ ਸ਼ਾਰਟੀਆਂ ਤੇ ਜਾਣਾ ਹੁੰਦਾ ਤੇ ਮੈਂ ਭਾਜੀ ਜ਼ਿਆਦਾ ਲਾਈਕ ਨਹੀਂ ਕਰਦੀ।
1: ਤੂੰ ਏਦਾਂ ਨਹੀਂ ਕਹਿ ਦਿੰਦੀ, ਤੂੰ ਤੇ ਵਿਹਲੀ ਰਹਿੰਦੀ ਆ ਕਰਦੀ ਸਾਡਾ
3: ਸਾਹਮਣੇ ਸੀਗਾ, ਮਨਾ ਵੀ ਨੀ ਕਰ ਸਕਦੀ ਜ਼ਿਆਦਾ, ਨਿਆਣੇ ਵੀ ਇੱਕੋ ਸਕੂਲ ਪੜ੍ਹਦੇ। ਮੈਂ ਕਿਹਾ ਚਲੋ ਜਿੰਨਾ ਚਿਰ ਸੇਵਾ ਲਿਖੀ ਕਰੀ ਜਾਂਦੀ ਆ, ਪਰ ਹੌਲੀ ਹੌਲੀ ਉਹ ਪਿੱਛੇ ਆਪੇ ਹਟ ਗਏ ਤੇ ਉਹ ਆਪੇ ਠੀਕ ਹੋ ਗਏ।
1: ਚੰਗੀ ਗੱਲ ਆ ਕਿਉਂਕਿ ਉਹ ਇਹ ਹਰ ਇੱਕ ਕੋ ਰੱਬ ਸੇਵਾ ਵੀ ਨੀ ਲੈਂਦਾ, ਇਹ ਵੀ ਵੱਡੀ ਸੇਵਾ ਕਿਉਂਕਿ ਉਹ ਤੇ ਤੁਸੀਂ ਬੇਸਿਕਲੀ ਆਪਾਂ ਬੱਚਿਆਂ ਲਈ ਕਰ ਰਹੇ ਹੁੰਦੇ
3: ਹਨਾ,
1: ਤੇ ਉਹ ਫਿਰ ਵੱਡਿਆਂ ਦੇ ਫੇਸ ਸਾਨੂੰ ਸਾਹਮਣੇ ਦਿਖਦੇ ਉਹ ਗੱਲ ਵੱਖਰੀ ਆ, ਪਰ ਕਰਤੇ ਆਪਾਂ ਆਪਣੇ ਬੱਚਿਆਂ ਲਈ ਰਹੇ ਹੁੰਦੇ। ਭਾਈ ਤੁਹਾਡਾ ਕਿਹੜਾ ਬੈਕਗਰਾਉਂਡ, ਤੁਹਾਡੇ ਕਿਹੜਾ ਇਲਾਕਾ ਵਾ ਪਿੱਛੋਂ, ਪਿੰਡ ਤੋਂ ਕੋਈ ਬੈਕਗਰਾਉਂਡ ਹੈ ਕਿ ਸ਼ਹਿਰ ਹੀ ਰਹੇ?
4: ਭਾਈ ਸ਼ਹਿਰ ਹੀ ਰਹੇ ਹਾਂ ਵੈਸੇ, ਉੱਦਾਂ ਪੇਰੈਂਟਸ ਜਦੋਂ ਪਾਕਿਸਤਾਨ ਤੋਂ ਆਏ ਸੀਗੇ ਹਿਸਾਰ ਸ਼ਿਫਟ ਹੋਏ ਸੀਗੇ।
1: ਓਕੇ
4: ਹਿਸਾਰ ਬੇਸਿਕਲੀ ਸਾਡਾ ਜਿਹੜਾ ਦਾਦਾ ਜੀ ਤੇ ਸਾਰੇ ਉੱਥੇ ਹੀ ਰਹੇ।
1: ਕਦੀ ਬਾਅਦ ਚ ਉੱਥੇ
4: ਮੈਂ ਗਿਆ, ਮੈਂ ਤਾਂ ਲਾਲੋ ਕਿ ਮੇਰਾ ਨਾਂ ਵੀ ਉੱਥੇ ਰੱਖਿਆ ਗਿਆ, ਮੈਨੂੰ ਹੁਣ ਤੱਕ ਹੈਗੀਆਂ ਮੈਮਰੀਜ਼ ਜਿਹੜੀਆਂ ਭਾਬੀ ਜੀ ਕਹਿੰਦੇ ਆ ਆਪਾਂ ਹਨਾ ਦਾਦੀ ਨੂੰ, ਤੇ ਉਹਨਾਂ ਨੇ ਪਿੱਛੇ ਬਾਬਾ ਜੀ ਸਰੂਪ ਰੱਖਿਆ, ਉੱਥੇ ਮੇਰਾ ਨਾਂ ਰੱਖਿਆ ਗਿਆ ਸਿਮਰਨ।
1: ਓਕੇ
4: ਪਾਪਾ ਮੰਮਾ ਮੈਨੂੰ ਹੈਗੀਆਂ ਸਾਰੀਆਂ ਯਾਦਾਂ ਹੈਗੀਆਂ, ਤੇ ਜਦੋਂ ਪੂਰੇ ਹੋਏ ਨੇ ਤੇ ਮੈਂ ਸਾਡੀ ਫੈਮਿਲੀ ਉੱਥੇ ਸੀਗੀ, ਅਸੀਂ ਚੰਡੀਗੜ੍ਹ ਰਹਿੰਦੇ ਸੀ ਸਾਰੇ ਭਰਾ, ਜਿਵੇਂ ਪਾਪਾ ਹੋਣੀ ਤਾਏ ਹੋਣੀ ਸਾਰੇ ਵੱਖਰੇ ਵੱਖਰੇ, ਸਾਰੇ ਆਪਣੇ ਆਪਣੇ ਕੰਮਾਂ ਕਾਰਾਂ, ਕੋਈ ਚੰਡੀਗੜ੍ਹ ਰਹਿ ਰਿਹਾ ਕੋਈ ਦਿੱਲੀ ਰਹਿ ਰਿਹਾ, ਤੇ ਅਸੀਂ ਉੱਥੇ ਸੀਗੇ ਉਸ ਦਿਨ ਜਿੱਦਣ ਮੇਰੇ ਭਾਬੀ ਪੂਰੇ ਹੋਏ ਉੱਥੇ, ਤੇ ਹੈਗੀਆਂ ਮੈਮਰੀਜ਼। ਫਿਰ ਹਿਸਾਰ ਤੋਂ ਬਾਅਦ ਪਰ ਮੇਰੀ ਜੰਮਪਲ ਚੰਡੀਗੜ੍ਹ ਦੀ,
1: ਕੁੱਲ ਮਿਲਾ ਕੇ ਤੁਸੀਂ ਸ਼ਹਿਰੀ ਪਰਵਰਿਸ਼?
4: ਸ਼ਹਿਰੀ ਪਰਵਰਿਸ਼ ਆ ਪੂਰੀ ਤਰ੍ਹਾਂ। ਹਾਂਜੀ
1: ਤੇ ਇੱਥੇ ਕਦੋਂ ਆਏ ਹੋ?
4: ਇੱਥੇ ਭਾਜੀ ਮੈਲਬਰਨ ਕੇ ਆਸਟ੍ਰੇਲੀਆ, ਆਸਟ੍ਰੇਲੀਆ ਆਇਆ 2015 ਦਸੰਬਰ ਚ ਐਡੀਲੇਡ।
1: ਅੱਛਾ 15 ਚ ਹੀ ਆਏ ਹੋ ਤੁਸੀਂ?
4: ਹਾਂਜੀ
1: ਜਦੋਂ ਆਪਾਂ ਰੇਡੀਓ ਸ਼ੁਰੂ ਕੀਤਾ ਉਦੋਂ ਕਦੇ ਆਏ ਹੋ ਤੁਸੀਂ?
4: ਪਰ ਮੈਂ ਤਦ ਭਾਈ ਰੇਡੀਓ ਸੁਣਿਆ ਨੀ, ਤਦ ਮਤਲਬ ਮੈਂ ਮੈਲਬਰਨ ਆ ਕੇ ਸੁਣਿਆ।
1: ਪਰ ਰੇਡੀਓ ਦੀ ਤੇ ਤੁਹਾਡੀ ਆਸਟ੍ਰੇਲੀਆ ਦੀ ਉਮਰ ਇੱਕੋ ਜੀ ਹੈ ਮਤਲਬ?
4: ਹਾਂ ਲਾ ਲਓ ਜਵਾਨੀ ਆ,
1: ਤੁਹਾਨੂੰ ਵੀ ਮਤਲਬ 11 ਸਾਲ ਹੋ ਗਏ?
4: ਹਾਂਜੀ ਹਾਂਜੀ ਬਿਲਕੁਲ ਭਾਜੀ ਬਿਲਕੁਲ, ਦਸੰਬਰ 2015
1: ਦੇ ਬਾਅਦ ਫਿਰ ਮੈਲਬਰਨ ਆ ਗਏ ਤੁਸੀਂ?
4: ਫਿਰ ਮੈਲਬਰਨ 2-2.5 ਸਾਲ ਦੀ ਜਿਹੜੀ ਉੱਥੇ ਕੰਡੀਸ਼ਨ ਸੀਗੀ ਕਿਉਂਕਿ ਅਸੀਂ PR ਆਏ ਸੀਗੇ, ਕਿਉਂਕਿ ਦੋਨੋਂ ਬੈਂਕਰ ਸੀਗੇ ਤੇ ਅਸੀਂ ਸਿੱਧਾ PR ਆਏ ਸੀਗੇ, ਤੇ ਉਹ 2 ਸਾਲ ਦੀ ਕੰਡੀਸ਼ਨ ਸੀਗੀ ਕਿ ਅਸੀਂ ਸਾਊਥ ਆਸਟ੍ਰੇਲੀਆ ਰਹਿਣਾ, ਤੇ ਸਾਊਥ ਆਸਟ੍ਰੇਲੀਆ ਕਰਕੇ ਕੰਡੀਸ਼ਨ ਕੋਈ ਦੀਦੀ ਇੱਥੇ ਸੀਗੇ ਤੇ ਫਿਰ ਅਸੀਂ ਮੈਲਬਰਨ, ਹਾਲਾਂਕਿ ਮੈਂ ਨਹੀਂ ਆਉਣਾ ਚਾਹੁੰਦਾ ਸੀਗਾ ਕਿਉਂਕਿ ਮੈਂ ਮੈਲਬਰਨ ਕਦੀ ਨਹੀਂ, ਮੈਨੂੰ ਪਤਾ ਸੀਗਾ ਕਿ ਬਿਜ਼ੀ ਆ, ਮੈਂ ਇੰਡੀਆ ਤੋਂ ਵੀ ਤਾਂ ਹੀ ਭੱਜ ਕੇ ਆਇਆ ਸੀਗਾ ਕਿ ਮੈਂ ਲਾਈਫ ਨੂੰ ਠਹਿਰਾ ਦੇਣਾ ਸੀਗਾ ਕਿ ਮੈਂ ਪੈਸਾ ਕਮਾਉਣ ਨਹੀਂ ਇੱਥੇ ਆਏ ਸੀ, ਅਸੀਂ ਵਰਕ ਲਾਈਫ ਬੈਲੈਂਸ ਲੈਣ ਆਏ ਸੀ। ਵਜ੍ਹਾ ਭਾਜੀ ਉੱਥੇ ਇੰਡੀਆ 'ਚ ਜਦੋਂ ਇੰਡੀਆ ਜਦੋਂ ਅਸੀਂ ਦੋਵੇਂ ਕੰਮ ਕਰਦੇ ਸੀਗੇ, ਸਮਰ 3 ਸਾਲ ਦਾ ਸੀਗਾ ਤੇ ਇੱਕ ਦਿਨ ਇਹ ਕੀ ਹੁੰਦਾ ਸੀ, ਸਵੇਰੇ ਅਸੀਂ ਦੋਨੋਂ ਬੈਂਕਰ ਸੀਗੇ ਤੇ ਅਸੀਂ ਬੜੇ ਮੋਟੀਵੇਟਿਡ ਬੈਂਕਰ ਸੀਗੇ ਜਿਹੜੀ ਆਪਣੀ ਕੰਪਨੀ ਵਾਸਤੇ ਹੀ ਬਣੇ ਸੀਗੇ ਬਸ, ਹੈਨਾ ਦੋਵੇਂ, ਤੇ ਸਾਨੂੰ ਪਤਾ ਹੀ ਲੱਗ ਰਿਹਾ ਕਿ ਅਸੀਂ ਜਵਾਕ ਪਿੱਛੇ ਰਹੀ ਜਾਂਦਾ ਸਾਡਾ, ਤੇ ਅਸੀਂ ਬਿਲਕੁਲ ਰੋਕਟ ਸਿੰਘ ਹੀ ਕਰੋ ਹੈਨਾ, ਕਿ ਉਹ ਹੀ ਸੀਗੇ, ਇੱਕ ਪ੍ਰਮੋਸ਼ਨ ਦੋ ਪ੍ਰਮੋਸ਼ਨ ਤਾੜੀਆਂ ਤੇ ਉਹੀ ਚੱਲਦਾ ਸੀ ਦੋਨਾਂ ਦਾ ਸਾਡਾ, ਤੇ ਉਹ ਵੀ ਬ੍ਰਾਂਚ ਹੈਡ ਬਣਨ ਵਾਲੀ ਸੀਗੀ, ਮੈਂ ਕਲਸਟਰ ਹੈਡ ਬਣਨਾ ਸੀਗਾ। ਤੇ ਇੱਕ ਦਿਨ ਸਮਰ ਸਾਡੇ ਕੋਲ ਬੈਠਾ, ਸੰਡੇ ਨੂੰ ਛੁੱਟੀ ਸੀਗੀ, ਹਾਂ, ਤੇ ਉਹ ਸੰਡੇ ਨੂੰ ਕਹਿੰਦਾ ਕਿ ਪਾਪਾ ਬੋਰ ਹੁੰਦੇ ਆ ਮੈਂ, ਤੇ ਮੈਨੂੰ ਜਾਂ ਦਾਦੀ ਕੋਲ ਛੱਡੋ ਨਾਨੀ ਕੋਲ ਛੱਡੋ ਕਿ ਤੁਹਾਡਾ ਮਜ਼ਾ ਨਹੀਂ ਆਉਂਦਾ। 3 ਸਾਲ ਦਾ ਜਵਾਕ ਸਾਨੂੰ ਆ ਸਮਝਾ ਗਿਆ, ਤੇ ਅਸੀਂ ਦੋਨੋਂ ਸੁੱਤੇ ਹੀ ਨਹੀਂ ਰਾਤ ਨੂੰ, ਤੇ ਫਿਰ ਅਗਲੇ ਦਿਨ ਮੈਨੂੰ ਰਿਜ਼ਾਈਨ ਦੇ ਦਿੱਤਾ ਤੇ ਮੈਂ ਆਪਣੀ ਡਿਮੋਸ਼ਨ ਲੈ ਲਈ।
1: ਪਰ ਇਹ ਵੀ ਬਹੁਤ ਵੱਡਾ ਜਿਗਰਾ,
4: ਹਾਂ ਭਾਜੀ, ਉਹ ਕਿਉਂਕਿ ਸਾਡੇ ਵਾਸਤੇ ਸਾਨੂੰ ਉਦਣ ਸਮਝ ਆ ਗਈ ਕਿ ਅਸੀਂ ਕੀ ਲੂਜ਼ ਕਰਤਾ ਸੱਚੀ, ਸਾਨੂੰ ਕਹਿ ਲਓ ਕਿ ਰੱਬ ਵੱਲੋਂ ਹੋਇਆ ਕਿ ਸਾਨੂੰ ਸਮਝ ਆ ਗਈ, ਤਾੜੀਆਂ ਮਿਲਦੀਆਂ ਸਨ ਸਭ ਕੁਝ, ਸਾਡੇ ਪੇਰੈਂਟਸ ਵੀ ਕਿਉਂਕਿ ਉਹ ਵੀ ਸ਼ਹਿਰੀ ਨੇ ਤੇ ਉਹਨਾਂ ਨੇ ਜ਼ਿਆਦਾ ਐਪਰੀਸ਼ੀਏਟ ਨਹੀਂ ਕੀਤੀ ਸਾਡੀ ਆ ਚੀਜ਼ ਕਿ ਤੁਸੀਂ ਆ ਕੀਤਾ। ਅਸੀਂ ਡਿਮੋਸ਼ਨ ਦਾ ਕਿਸੇ ਨੂੰ ਦੱਸਿਆ ਨਹੀਂ, ਸਿਰਫ ਮੈਨੂੰ ਤੇ ਮੈਨੂੰ ਪਤਾ ਸੀਗਾ ਕਿਉਂਕਿ ਮੈਨੂੰ ਬੁਲਾਇਆ ਕਿ ਤੂੰ ਪ੍ਰਮੋਸ਼ਨ ਡਿਊ ਆ, ਮੈਂ ਕਿਹਾ ਮੈਨੂੰ ਪ੍ਰਮੋਸ਼ਨ ਨਹੀਂ, ਮੈਨੂੰ ਇੱਕ ਬੈਕ ਸਟੈਪ ਚਾਹੀਦਾ ਜਿਹਦੇ 'ਚ ਮੈਂ ਟੀਮ ਹੈਂਡਲਿੰਗ ਕਰਾਂ, ਮੈਂ ਬ੍ਰਾਂਚ ਵੀ ਨਹੀਂ ਹੈਂਡਲ ਕਰਨੀ
1: ਜੀ।
4: ਤੇ ਫਿਰ ਮੈਂ ਵਾਪਸ ਚੰਡੀਗੜ੍ਹ ਆ ਗਿਆ ਤੇ ਉਹਨੇ ਛੱਡਤੀ, ਤੇ ਉਸ ਦੌਰਾਨ ਫਿਰ ਅਸੀਂ ਡਿਸਾਈਡ ਕੀਤਾ ਕਿ ਲੈਟਸ ਗੋ ਟੂ ਆਸਟ੍ਰੇਲੀਆ, ਹੈ ਨਾ, ਕਿ ਪੀ ਆਰ ਪਾਉਂਦੇ ਹਾਂ ਕਿਉਂਕਿ ਉਦੋਂ ਉਹਨਾਂ ਦਿਨਾਂ 'ਚ ਬੈਂਕਰਸ ਦੀ ਇੱਥੇ ਖੁੱਲੀ ਹੋਈ ਸੀਗੀ ਆਪਸ਼ਨ ਵਗੈਰਾ, ਜਸਟ ਟ੍ਰਾਈਡ ਕਿ ਚਲੋ ਕੋਸ਼ਿਸ਼ ਕਰ ਲੈਂਦੇ ਹਾਂ, ਤੇ ਉਹ ਸਭ ਕੁਝ ਠੀਕ ਹੋ ਗਿਆ। ਫਿਰ ਅਸੀਂ ਇੰਨੇ ਕੁ ਕਲੀਅਰ ਸੀ ਨਾ ਕਿ ਅਸੀਂ ਕਿਉਂ ਆਏ ਹਾਂ ਇੱਥੇ, ਤੇ ਅਸੀਂ ਉਹ ਕਲੈਰਿਟੀ ਅੱਜ ਤੱਕ ਰੱਖੀ ਆ।
1: ਕਿਉਂਕਿ ਇਹ ਚੀਜ਼ ਜਿੱਦਾਂ ਜਿਹੜੀ ਚੀਜ਼ ਤੋਂ ਤੁਸੀਂ ਭੱਜ ਕੇ ਆਏ ਹੋ ਉਸੇ ਤੋਂ ਤੇ ਲੋਕ ਇੱਥੇ ਤੰਗ ਨੇ, ਕਹਿੰਦੇ ਨੇ ਕਿ ਇੰਡੀਆ ਤੋਂ ਵੱਧ ਇੱਥੇ ਬੰਦਾ ਸਟੱਕ ਹੋ ਜਾਂਦਾ ਕੰਮਾਂ ਕਾਰਾਂ 'ਚ, ਫੈਮਿਲੀ ਨੂੰ ਬਿਲਕੁਲ ਟਾਈਮ ਨਹੀਂ ਦੇ ਪਾਉਂਦਾ ਬੰਦਾ, ਤੇ ਫਿਰ ਇੱਥੇ ਆ ਕੇ ਫਿਰ ਕਿੱਦਾਂ ਤੁਸੀਂ ਉਹ ਮੈਨੇਜ ਕੀਤਾ ਉਹਨੂੰ?
4: ਭਾਈ ਅਸੀਂ ਨੌਕ ਕਰਦੇ ਰਹਿੰਦੇ ਇੱਕ ਦੂਜੇ ਨੂੰ, ਬੜੀ ਬੁਰੀ ਤਰ੍ਹਾਂ ਨੌਕ ਕਰਦੇ ਹਾਂ,
1: ਨਹੀਂ ਕਰਨਾ
4: ਨਹੀਂ ਕਰਨਾ, ਕਿਉਂਕਿ ਇੱਕ ਵਾਰੀ ਮੈਂ ਰੇਡੀਓ 'ਤੇ ਵੀ ਦੱਸਿਆ ਸੀਗਾ, ਕਿਉਂਕਿ ਮੈਂ ਬੜਾ ਕਲੀਅਰ, ਮੈਂ ਜਦੋਂ ਇੱਥੇ ਆ ਕੇ ਬੱਸ ਚਲਾਈ ਨਾ ਭਾਜੀ, ਮੈਂ ਕੀਤਾ ਐਡਮਿਨ ਕੰਮ ਕੀਤਾ, ਉਹ ਕੀਤਾ, ਕੋਈ ਸਿੱਕੀ ਮਾਰ ਜੇ ਮੇਰੇ ਫਿਰ ਟੈਨਸ਼ਨ ਆਉਣ ਲੱਗ ਗਿਆ, ਮੈਂ ਕਿਹਾ ਯਾਰ ਆਹ ਨਹੀਂ ਕਰਨਾ। ਇੱਕ ਦਿਨ ਨਾ ਮੈਂ ਬੱਸ 'ਤੇ ਚੜਿਆ ਆਈਡਲੇਡ, ਅਤੇ ਇੱਕ ਸਰਦਾਰ ਜੀ ਬੈਠੇ ਦੁਮਾਲਾ ਪਾਏ ਨਾਲ ਨਿੱਕਰ ਪਾਈ ਹੋਈ, ਹੁਣ ਨਿੱਕਰ ਦੇ ਨਾ ਹੱਸਿਓ, ਉਹਨਾਂ ਦੀ ਨਿੱਕਰ ਦੇਖੀ ਸੀ ਮੈਂ ਪਹਿਲੀ ਗੱਲ, ਖੁੱਲ੍ਹ ਕੇ ਬੱਸ ਚਲਾਉਣ ਦੇ, ਅਤੇ ਮੈਂ ਕਿਹਾ ਭਾਜੀ ਬੜੇ ਤੁਸੀਂ ਇੰਜੋਏ ਕਰ ਜ਼ਿੰਦਗੀ 'ਚ, ਬਸ ਇੰਨੀ ਸ਼ਿਫਟ ਹੈ 7 ਘੰਟੇ ਦੀ, ਐਂ ਕਰੀ ਤਾਂ ਆਪਣਾ ਕੰਮ ਕਰੀ ਤਾਂ ਕੋਈ ਬੋਲਦਾ ਨਹੀਂ, ਕੋਈ ਚੂ ਚੜਾਕ ਨਿਕਲਦਾ, ਆਪਣੀ ਬੱਸ ਚਲਾ ਕੇ ਛੱਡ ਦਿਆ। ਮੈਂ ਕਿਹਾ ਯਾਰ ਕੰਮ ਬੜਾ ਵਧੀਆ, ਅਤੇ ਮੈਂ ਕਿਹਾ ਕਿੱਦਾਂ ਮਿਲਣਾ, ਫਿਰ ਮੈਂ ਪ੍ਰੋਸੈਸ ਕੀਤਾ ਜੋ ਵੀ ਐਚ ਆਰ ਦਾ ਲਾਇਸੈਂਸ ਬਣਾਇਆ, ਅਤੇ ਭਾਜੀ ਮੈਂ ਉਦਣ ਬੱਸ ਸਿੱਖੀ, ਅਤੇ ਜਿੱਦਣ ਮੈਨੂੰ ਸਿਖਾਈ ਸੀ ਨਾ ਬੰਦੇ ਨੇ, ਉਹ ਕਹਿੰਦਾ ਮੈਂ ਤੈਨੂੰ ਆਹ ਸਕਿੱਲ ਦੇਣ ਦਿਆਂ, ਹੁਣ ਤੂੰ ਭੁੱਖਾ ਨਹੀਂ ਮਰਦਾ ਆਸਟ੍ਰੇਲੀਆ 'ਚ। ਅਤੇ ਮੈਂ ਕਿਹਾ ਬਸ ਮੈਂ ਭੁੱਖਾ ਹੀ ਨਹੀਂ ਮਰਨਾ, ਮੈਂ ਕਮਾਉਣਾ, ਮੈਨੂੰ ਵੱਧ ਨਹੀਂ ਹੈ, ਮੈਨੂੰ ਕਮਾਉਣ ਦੀ ਹੈ ਨਹੀਂ, ਕਿ ਮੈਂ ਬੜਾ ਕਲੀਅਰ ਹਾਂ ਇਸ ਮਾਮਲੇ 'ਚ। ਅਤੇ ਮਨੂ ਨੂੰ ਕੀਤੀ, ਮਨੂ ਨੇ ਬਲੂ ਕਾਲਰ ਜੋਬ ਹੀ ਕੀਤੀ ਉੱਥੇ, ਫੈਕਟਰੀ 'ਚ ਕੰਮ ਕੀਤਾ, ਕਹਿੰਦੀ 2 ਸਾਲ ਕੀਤਾ, ਫਰੀਜ਼ਰ 'ਚ ਕੀਤਾ, ਫਰੀਜ਼ਰ 'ਚ। ਫਿਰ ਥੋੜ੍ਹੀ ਦੇਰ ਬਾਅਦ ਕਹਿੰਦੀ ਕਿ ਨਹੀਂ ਯਾਰ, ਕਹਿੰਦੀ ਮੈਂ ਵਾਈਟ ਕਾਲਰ ਜੋਬ ਕਰਨੀ ਹੈ, ਮੈਂ ਬਲੂ ਕਾਲਰ ਨਹੀਂ ਕਰਨੀ, ਕਿ ਮੈਂ ਥੱਕ ਗਈ ਹਾਂ। ਫਿਰ ਮੇਰੀ ਸਿਸਟਰ ਵੱਲੋਂ ਪੁੱਛ ਹੋਇਆ ਕਿ ਮੈਲਬਰਨ ਆ ਜਾਓ। ਫਿਰ ਜਦੋਂ ਮੈਂ ਮੈਲਬਰਨ 'ਚ ਆਈ ਤੇ ਫਿਰ ਇਹਨੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਸਟ੍ਰੈਚ ਕੀਤਾ ਕਿ ਪ੍ਰਮੋਸ਼ਨ ਇੱਥੇ ਵੀ ਲੈਣੀਆਂ ਸ਼ੁਰੂ ਕੀਤੀਆਂ। ਮੈਂ ਫਿਰ ਬੱਸ 'ਚ ਹੀ ਸੀਗਾ, ਮੇਰੀ ਵੀ ਨਿੱਕਰ ਪੈ ਗਈ, ਮੈਂ ਨਿੱਕਰ ਪਾ ਕੇ ਬਾਹਰ ਚਲਾ ਲਈ ਅਤੇ ਸੈਟਿਸਫਾਈਡ ਸੀਗਾ। ਫਿਰ ਮੈਂ ਇਹਨੂੰ ਵਾਰੀ ਵਾਰੀ ਇਹਨੂੰ ਨੌਕ ਕਰਦਾ ਹੁੰਦਾ ਸੀਗਾ ਕਿ ਮੈਨੂੰ ਆਪਾਂ ਫਿਰ ਰੈਟ ਰੇਸ 'ਚ ਨਾ ਪੈ ਜਾਈਏ ਕਿ
1: ਇੱਕ ਦੂਸਰੇ,
4: ਹਾਂ, ਕਿ ਕਰੀ ਜਾ ਅਸੀਂ ਨੌਕ ਕਰਦੇ ਹਾਂ। ਫਿਰ ਇੱਕ ਦਿਨ ਇਹਦਾ ਵੀ ਉਹ ਲਾਲਟੇਨ ਜਲ ਗਈ, ਇਹਨੇ ਰਿਜ਼ਾਈਨ ਪਾ ਦਿੱਤਾ ਮੈਨੂੰ ਬਿਨਾਂ ਦੱਸੇ।
1: ਇੱਥੇ ਵੀ
4: ਭਾਜੀ, ਇੱਥੇ ਵੀ ਇਹ ਕਿਸੇ ਲੋ ਕਿਸੇ ਮਤਲਬ ਪ੍ਰਮੋਸ਼ਨ ਨੇ 2 ਪ੍ਰਮੋਸ਼ਨਾਂ ਲੈ ਗਈ, ਜਿਹੜੀ ਸੈਕਿੰਡ ਪ੍ਰਮੋਸ਼ਨ ਸੀ ਨਾ ਇਹਨੇ ਕੀ ਕਰਨਾ, ਰਾਤੀ 2-2, 3-3 ਵਜੇ ਤੱਕ ਕੰਪਿਊਟਰ 'ਤੇ ਲੱਗੇ ਰਹਿਣਾ।
1: ਚਸਕਾ ਹੈ ਨਾ, ਸਵਾਦ ਪੈ ਜਾਂਦਾ ਪ੍ਰਮੋਸ਼ਨ ਦਾ।
4: ਅਤੇ ਫਿਰ ਇਹਨੂੰ ਮੈਂ ਇੱਕ ਦਿਨ ਕਿਹਾ, ਮੈਂ ਕਿਹਾ ਮੈਨੂੰ ਆਪਾਂ ਕਿਤੇ ਫਿਰ ਇੰਡੀਆ ਦਾ ਨਹੀਂ ਬਣਾਉਣ ਦੇ ਇੱਥੇ, ਕਿ ਮੈਨੂੰ ਇਹ ਲੱਗਣ ਦਿਆ ਠੀਕ ਹੈ ਮੈਂ ਸਮਰ ਲਈ ਅਵੇਲੇਬਲ ਹਾਂ, ਮੇਰਾ ਕੰਮ ਘਟਿਆ ਹੀ ਹੋਇਆ ਸੀਗਾ, ਘਟਾਇਆ ਹੀ ਹੋਇਆ ਸੀ ਮੈਂ, ਅਤੇ ਮੈਂ ਕਿਹਾ ਕਿਤੇ ਤੂੰ ਤਾਂ ਨਹੀਂ ਉੱਧਰ ਚੱਲੀ। ਹੁਣ ਪਤਾ ਨਹੀਂ ਅਗਲੇ ਦਿਨ ਸਵੇਰੇ ਹੀ, ਅਗਰ ਰਾਤੀ ਸਾਡੀ ਡਿਸਕਸ਼ਨ ਹੋਈ ਤਾਂ ਅਗਲੇ ਦਿਨ ਸਵੇਰੇ ਮੈਨੂੰ ਕਿਤੇ ਲੱਗਦਾ। ਫਿਰ ਇਹਨੇ 6 ਮਹੀਨੇ ਬ੍ਰੇਕ ਲਈ ਭਾਜੀ, ਕੁਛ ਨਹੀਂ ਕੀਤਾ 6 ਮਹੀਨੇ, ਫਿਰ ਅਸੀਂ ਬੜਾ ਘੁੰਮੇ ਫਿਰੇ, ਐਸ਼ ਕੀਤੀ, ਫਿਰ ਇਹਨੂੰ ਵੀ ਰੇਡੀਓ ਦਾ ਚਸਕਾ ਪੈ ਗਿਆ, ਹੈਨਾ, ਫਿਰ ਰੇਡੀਓ ਸੁਣਨ ਲੱਗ ਗਈ, ਹੈਨਾ, ਰੈਗੂਲਰ, ਹੈਨਾ, ਹੁਣ ਫਿਰ ਇਹਨੇ ਆਪਣੇ ਤੋਂ ਹੀ ਜਿਹੜੀਆਂ 2 ਪ੍ਰਮੋਸ਼ਨਾਂ ਪਿੱਛੇ ਲਈਆਂ ਸਨ, ਫਿਰ 2 ਥੱਲੇ ਇਹਨੇ ਹੁਣ ਕੰਮ ਸ਼ੁਰੂ ਕੀਤਾ ਹੋਰ, ਮਤਲਬ ਜਿਹੜੀ ਜਿੱਥੇ ਪ੍ਰਮੋਸ਼ਨਾਂ ਲੈ ਕੇ ਚੱਲੀ ਸੀਗੀ, ਜਿਹੜੀ ਸਭ ਤੋਂ ਕੰਫਰਟੇਬਲ ਪੋਜੀਸ਼ਨ ਸੀ, ਇਹ ਦੁਬਾਰਾ ਉਸ ਪੋਜੀਸ਼ਨ ਤੇ ਇਹਨੇ ਜੁਆਇਨ ਕੀਤਾ। ਇਹਦੀ ਤਨਖਾਹ ਦੀ ਆ ਉਹਦੇ ਨਾਲ ਜੋ ਕਮਾਉਂਦੀ ਸੀ, ਬਟ ਖੁਸ਼ ਆ ਹੁਣ।
1: ਮੈਂ ਸਟਿਲ ਮੈਂ ਨਾ ਇੱਦਾਂ ਸੋਚਦਾ ਹੁੰਦਾ ਸੀ ਇੱਕ ਸਟੇਜ ਤੇ, ਵੀ ਜਦੋਂ ਮੈਂ ਕਿਚਨ ਹੈਂਡ ਕੰਮ ਕਰਦਾ ਸੀ ਤੇ ਮੈਨੂੰ ਲੱਗਦਾ ਹੁੰਦਾ ਸੀ ਵੀ ਜਦੋਂ ਮੈਂ ਸ਼ੈਫ ਬਣ ਜੂੰਗਾ ਨਾ ਤੇ ਉਹਦੇ ਚ ਵਿਨ ਆ, ਹੈਨਾ, ਫਿਰ ਬੰਦਾ ਸੋਚਦਾ ਮੈਂ ਸੂ ਸ਼ੈਫ ਬਣ ਜੂੰਗਾ ਨਾ, ਹੈਡ ਸ਼ੈਫ ਬਣ ਜੂੰਗਾ, ਉਹਦੇ ਚ ਵਿਨ ਆ। ਪਰ ਇੱਕ ਸਟੇਜ ਤੇ ਜਾ ਕੇ ਫਿਰ ਮੈਂ ਵੀ ਇਹ ਰਿਅਲਾਈਜ਼ ਕੀਤਾ ਵੀ ਸਭ ਤੋਂ ਈਜ਼ੀ ਕੰਫਰਟੇਬਲ ਉਹੀ ਸੀ ਭਾਂਡੇ ਮਾਂਜਣੇ, ਉੱਥੇ ਕੋਈ ਕੋਈ ਤੁਹਾਡੇ ਸਿਰ ਉਹਨਾਂ ਬਰਡਨ ਨਹੀਂ। ਪਰ ਇਹ ਸਟੈਪ ਲੈਣੇ ਬਹੁਤ ਔਖੇ ਆ, ਜਦੋਂ ਤੁਸੀਂ ਇੱਕ ਵਾਰੀ ਸ਼ੈਫ ਬਣ ਜਾਂਦੇ ਹੋ ਫਿਰ ਵਾਪਸ ਭਾਂਡੇ ਮਾਂਜਣੇ ਬਹੁਤ ਔਖੇ ਆ, ਪਰ ਇਹ ਵੀ ਵੱਡੀ ਚੀਜ਼ ਆ ਜਿਹੜੀ ਤੁਸੀਂ ਕਹਿ ਰਹੇ ਹੋ ਮੈਨੇਜ ਕਰ, ਕੋਈ ਕੋਈ ਕਰਦਾ ਬਈ। ਕਦੀ ਆਈ ਪ੍ਰੋਬਲਮ ਏਦਾਂ ਦੀ ਆਸਟ੍ਰੇਲੀਆ ਚ ਰਹਿੰਦਿਆਂ ਕਦੀ ਮਹਿਸੂਸ ਕੀਤਾ ਹੋਵੇ ਯਾਰ ਬਹੁਤ ਜ਼ਿਆਦਾ ਹੀ ਆਹਦੇ ਸਟਕ ਹੋ ਗਿਆ, ਇੰਨਾ ਕੰਮ ਸਾਰੇ ਨਹੀਂ ਨਿਕਲਣ ਦਿਆ?
2: ਨਹੀਂ ਭਾਜੀ, ਇੰਨਾ ਤਾਂ ਕਦੇ ਪ੍ਰੋਬਲਮ ਆਈ ਨਹੀਂ ਗੀ, ਪਰ ਸ਼ੁਰੂ ਚ ਆਈ, ਜਿਵੇਂ ਮੈਂ ਵੀ 2007 ਦੇ ਵਿੱਚ ਆਇਆ ਸੀਗਾ
1: ਜੀ,
2: ਤਾਂ ਉਦੋਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਕੰਮ ਤਾਂ ਹੈ, ਬੜਾ ਔਖਾ ਕੰਮ ਮਿਲਦਾ ਸੀਗਾ ਕਿਤੇ ਵੀ ਜਾਣਾ ਤਾਂ, ਹਨੀ ਸ਼ੁਰੂ ਚ ਕਾਰ ਵਾਸਤੇ ਕੰਮ ਕੀਤਾ ਜਿਵੇਂ, ਤਾਂ ਹੌਲੀ ਹੌਲੀ ਕਰਦੇ ਕਰਦੇ ਫਿਰ ਮੈਂ, ਮੇਰੀ ਸੀਗੀ ਜੀ ਸਟੇਟ ਸਪੋਂਸਰਸ਼ਿਪ ਆਰਮੀ ਡੇਲ ਤੋਂ
1: ਜੀ,
2: ਨਿਊ ਸਾਊਥ ਵੇਲ ਚ ਅਸੀਂ ਉੱਥੇ ਚੱਲ ਗਏ। ਉੱਥੋਂ ਦੀ ਇੱਕ ਥੋੜੀ ਜਿਹੀ ਸਟੋਰੀ ਮੈਂ ਐਡ ਆਨ ਕਰ ਦਿੰਦਾ ਜੇ ਤੁਸੀਂ।
1: ਹਾਂਜੀ ਹਾਂਜੀ, ਪਲੀਜ਼ ਪਲੀਜ਼ ਪਲੀਜ਼।
2: ਮੈਨੂੰ ਇੱਥੋਂ ਭੇਜਤਾ ਜੀ, ਜਿਵੇਂ ਯਾਰ ਬੇਲੀ ਨੇ ਕਹਿ ਤਾ ਵੀ ਤੁਸੀਂ ਉੱਥੇ ਚੱਲ ਜਾਓ, ਆਪਣਾ ਦੋਸਤ ਹੈਗਾ ਵੀ ਰੈਸਟੋਰੈਂਟ ਹੈਗਾ ਉਹਦਾ, ਉੱਥੇ ਕੰਮ ਕਰ ਲਈ ਤੂੰ
1: ਜੀ।
2: ਤਾਂ ਮੈਂ ਉੱਥੇ ਜਾ ਕੇ ਉਹ ਬੰਦੇ ਨੂੰ ਮਿਲਿਆ ਜੀ, ਮੈਂ ਕਿਹਾ ਵੀ ਮੈਂ ਜੋਬ ਲੈਣੀ ਆ ਹਨਾ, ਤਾਂ ਕਹਿੰਦਾ ਵੀ ਤੇਰੇ ਕੋਲ ਕੀ ਐਕਸਪੀਰੀਅੰਸ ਆ? ਐਕਸਪੀਰੀਅੰਸ ਕੋਈ ਹੈ ਨਹੀਂ ਸੀਗਾ ਜੀ, ਇੱਥੇ ਪਹਿਲਾਂ ਕਾਰ ਵਾਸ਼ ਕੀਤਾ ਸੀ, ਉਹਦੇ ਬਾਅਦ ਟੈਕਸੀ ਚਲਾਉਣ ਲੱਗ ਗਏ, ਥੋੜੀ ਬਹੁਤੀ ਟੈਕਸੀ ਚਲਾਈ, ਤਾਂ ਮੈਂ ਹੁਣ ਚੱਲ ਗਿਆ ਉੱਥੇ। ਤੇ ਮੈਂ ਕਿਹਾ ਵੀ ਐਕਸਪੀਰੀਅੰਸ ਹੈਗਾ, ਮੈਂ ਕਿਹਾ ਮੈਂ ਕੰਮ ਕੀਤਾ ਰੈਸਟੋਰੈਂਟ ਤੇ, ਥੋੜਾ ਮਤਲਬ ਮੈਂ ਆਪਦੇ ਵੱਲੋਂ ਝੂਠ ਬੋਲਤਾ ਜੀ ਥੋੜਾ, ਤੇ ਮੇਰਾ ਉਹ ਕਹਿੰਦਾ ਵੀ ਐ ਕਰੀ ਤੇਰਾ ਰਿਜ਼ਿਊਮ ਲੈ ਕੇ। ਤਾਂ ਮੈਂ ਘਰ ਚੱਲ ਗਿਆ ਜੀ, ਘਰੇ ਜਾ ਕੇ ਮੈਂ ਆਪਦੇ ਦੋਸਤ ਜਿਹੜੇ ਕੋਲੇ ਮੈਂ ਗਿਆ ਸੀਗਾ ਰੁਕਿਆ ਸੀ, ਉਹਨੂੰ ਮੈਂ ਕਿਹਾ ਯਾਰ ਰਿਜ਼ਿਊਮ ਮੰਗਦੇ ਆ ਉਹ, ਤੇ ਆਂਦਾ ਕਿੱਡੀ ਗੱਲ ਆਪਾਂ ਹੁਣ ਆਪਾਂ ਬਣਾ ਦਿੰਦੇ ਹਾਂ। ਉਹਨੇ ਗੂਗਲ ਤੋਂ ਹੀ ਸਰਚ ਵਗੈਰਾ ਮਾਰੀ, ਐਡ ਕਰਤਾ ਵੀ ਇਹ ਸੂਪ ਬਣਾ ਲੈਂਦਾ, ਇਹ ਵਾਹ ਵਾਹ ਕੁਛ ਕਰ ਲੈਂਦਾ ਨਹੀਂ। ਤਾਂ ਮੈਂ ਰਿਜ਼ਿਊਮ ਲੈ ਕੇ ਚੱਲ ਗਿਆ ਜੀ, ਉਹਨੇ ਦੇਖਿਆ ਵੀ ਜਿਹੜਾ ਸ਼ੈਫ ਸੀਗਾ ਉੱਥੇ ਇੰਡੀਅਨ ਰੈਸਟੋਰੈਂਟ ਤੇ, ਉਹਨੇ ਦੇਖਿਆ ਯਾਰ ਬੰਦਾ ਵੀ ਸੂਪ ਵਗੈਰਾ ਬਣਾਉਂਦਾ ਤਾਂ ਇਹ ਕਾਫੀ ਵੀ ਮੈਲਬਰਨ ਤੋਂ ਆਇਆ, ਤਾਂ ਇਹਨੂੰ ਤਾਂ ਬੁਲਾਓ
1: ਚੱਕ ਦੂ ਕੰਮ।
2: ਹਾਂਜੀ, ਉਹਨਾਂ ਨੇ ਮੈਨੂੰ ਬੁਲਾ ਲਿਆ ਵੀ ਆ ਜੀ ਬਈ ਸ਼ਾਮ ਨੂੰ। ਸ਼ਾਮ ਨੂੰ ਜੀ ਮੈਂ ਚੱਲ ਗਿਆ, ਜਦੋਂ ਕੁਛ ਵੀ ਬਣਾਉਣਾ ਹੋਵੇ, ਕਹਿੰਦਾ ਵੀ ਤੁਸੀਂ ਵੀ ਟਿੱਕਾ ਕਿਵੇਂ ਬਣਾਉਂਦੇ, ਟਿੱਕਾ ਮਸਾਲਾ ਕਿਵੇਂ ਬਣਾਉਂਦੇ? ਮੈਂ ਕਿਹਾ ਵੀ ਲੂਣ ਮਿਰਚ ਪਾਓ ਤੇ ਐਡ ਕਰੋ ਥੋੜਾ ਬਹੁਤ, ਟਿੱਕਾ ਮਸਾਲਾ ਬਣ ਜਾਂਦਾ। ਕਹਿੰਦਾ ਵੀ ਚਲੋ ਜੀ ਕਰਦੇ ਕਰਾਉਂਦੇ। ਕਹਿੰਦਾ ਵੀ ਉਹਦੇ ਕੋਲੇ ਚਿਕਨ ਕਰੀ ਆ ਗਈ ਕੋਈ, ਕਹਿੰਦਾ ਵੀ ਇਹ ਕਿਵੇਂ ਬਣਾਉਂਦੇ ਸੀ, ਵਿੰਡਲੂ ਕਿਵੇਂ ਬਣਾਉਂਦੇ ਸੀ? ਮੈਂ ਜਿੰਜਰ ਗਾਰਲਿਕ ਲੂਣ ਮਿਰਚ ਮਸਾਲਾ ਤੇ ਯਾਰ ਵਿੰਡਲੂ
1: ਕੋਈ ਆਈਡੀਆ ਹੈਗਾ ਕੁਕਿੰਗ ਦਾ?
2: ਕੋਈ ਆਈਡੀਆ ਨਹੀਂ ਸੀ, ਬਸ ਘਰੇ ਸਬਜ਼ੀ ਬਣਾਉਂਦੇ ਸੀ, ਲੂਣ ਮਿਰਚ ਮਸਾਲਾ ਪਾਇਆ ਹੀ ਜਿੰਜਰ ਗਾਰਲਿਕ ਪਾਰਟੀ ਕਰਦਾ ਹੀ, ਤੁਸੀਂ ਕਿਵੇਂ ਕਰੋਗੇ ਪਾਰਟੀ, ਮੇਰੇ ਹਿੱਸੇ ਪਾ ਦਿਓ ਹੈ ਨਹੀਂ। ਚਲੋ ਹੁਣ ਪਤਾ ਨੀ ਮੈਨੂੰ ਬੋਲਣਾ ਚਾਹੀਦਾ ਕਿ ਨਹੀਂ, ਥੋੜਾ ਉਹ ਕਹਿੰਦੇ ਵੀ ਪੈਗ ਦੇ ਸ਼ੌਕੀਨ ਸੀਗੇ ਭਾਜੀ, ਕਹਿੰਦੇ ਪੈਗ ਸ਼ੈਗ ਲਾਉਣੇ। ਮੈਂ ਕਿਹਾ ਚਲੋ ਬੋਤਲ ਮੈਂ ਲਈ ਉਹਨਾਂ ਫੜ ਕੇ,
1: ਜਿਹਨਾਂ ਦਾ ਰੈਸਟੋਰੈਂਟ ਹੈ।
2: ਹਾਂਜੀ, ਤਾਂ ਮੈਂ ਲੈ ਆਇਆ ਜੀ ਡਰਿੰਕ ਵਗੈਰਾ, ਉਹ ਕਰਨ ਲੱਗ ਗਏ ਹਨਾ, ਇੱਕ ਇੱਕ ਡਰਿੰਕ ਕਰਕੇ ਉਹ ਗੱਲਬਾਤ ਕਰ ਰਹੇ ਵੀ ਵਧੀਆ ਜਾ ਰਿਹਾ ਸੀ, ਅੱਜ ਬਿਜ਼ੀ ਸੀ, ਆਇਆ ਸੀ ਵੀ। ਜਦੋਂ 2 ਪਾਏ ਮੈਂ ਕਿਹਾ ਵੀ ਰੁਕੋ ਰੁਕੋ, ਕਹਿੰਦੇ ਕਿਉਂ? ਮੈਂ ਕਿਹਾ ਵੀ ਮੈਨੂੰ ਨੀ ਆਉਂਦਾ ਕੰਮ, ਮੈਂ ਝੂਠ ਬੋਲੀ ਜਾਂਦਾ ਤੁਹਾਡੇ ਕੋਲ ਸ਼ਾਮ ਦਾ, ਜੇ ਤਾਂ ਮੈਂ ਕਿਹਾ ਕੰਮ ਤੇ ਰੱਖਣਾ,
1: ਰੱਖ ਲਓ
2: ਤੀਜਾ ਪੈਗ ਥੋੜਾ ਮੋਟਾ ਪਾ ਲਓ ਕਿ ਮੈਂ ਘਰੇ ਜਾਵਾਂ।
1: ਨਹੀਂ ਰੱਖਣਾ ਤਾਂ ਵੀ ਮੋਟਾ ਪਾ,
2: ਜੇ ਰੱਖਣਾ ਤਾਂ ਫਿਰ ਆਪਦੇ
1: ਨਹੀਂ ਤਾਂ ਫਿਰ ਰਹਿੰਦਾ ਬੜਾ ਜਿਹਾ ਕਰ।
2: ਇੰਨੀ ਜਦੋਂ ਗੱਲ ਕਹੀ ਉਹ ਕਹਿੰਦੇ ਬਸ ਬਸ ਜੱਫੀ ਪਾ ਦੇ, ਮੈਨੂੰ ਤਾਂ ਸ਼ਾਮ ਨੂੰ ਪਤਾ ਲੱਗ ਗਿਆ ਸੀ ਤੈਨੂੰ ਆਉਂਦਾ ਨੀ, ਤੇਰੇ ਮੂੰਹੋਂ ਹੀ ਸੁਣਨਾ ਸੀਗਾ।
1: ਉਹਨਾਂ ਨੇ ਵੀ ਅੰਨਾ ਬੜਾ ਜਿਹਾ ਕਰਕੇ ਪੁੱਛਣਾ ਹੈ,
2: ਮੈਂ ਅੰਨਾ ਬੋਲਾ ਹੋਣ ਤੋਂ ਪਹਿਲਾਂ ਹੀ ਦੱਸਤਾ। ਮੈਂ ਕਿਹਾ ਵੀ ਜੇ ਤਾਂ ਰੱਖਣਾ ਫਿਰ ਤਾਂ ਠੀਕ ਆ, ਨਹੀਂ ਮੈਨੂੰ ਹੁਣੇ ਜਵਾਬ ਦੇ ਦਿਓ ਵੀ ਮੈਂ ਝੂਠ ਬੋਲੀ ਜਾਂਦਾ, ਮੈਂ ਨੀ ਕੀਤਾ ਕੰਮ।
1: ਫਿਰ ਕਿੰਨਾ ਚਿਰ ਕੀਤਾ ਫਿਰ ਉਹ ਤੋਂ ਬਾਅਦ?
2: ਫਿਰ ਤਾਂ ਉਦੋਂ ਬਾਅਦ ਮੈਂ ਇੰਡੀਆ ਰੈਸਟੋਰੈਂਟ ਤੇ ਕੰਮ ਕੀਤਾ ਜੀ ਕਾਫੀ, 2 ਸਾਲ ਉਹਦੇ ਨਾਲ ਲਾਏ ਮੈਂ। ਉਦੋਂ ਬਾਅਦ ਮੈਨੂੰ ਬੋਲਿੰਗ ਕਲੱਬ ਦੇ ਵਿੱਚ ਜੋਬ ਮਿਲ ਗਈ, ਬੋਲਿੰਗ ਕਲੱਬ ਚ ਫਿਰ ਮੈਂ ਸੂ ਸ਼ੈਫ ਦਾ ਕੰਮ ਕੀਤਾ। ਤੇ ਫਿਰ ਮੈਂ ਉੱਥੇ ਮਤਲਬ ਕੁੱਕ ਆਫ ਪਹਿਲਾਂ ਮੈਂ ਕੁੱਕ ਆਫ ਦਾ ਈਅਰ ਵੀ ਰਿਹਾ ਸੀ ਉੱਥੇ ਮਤਲਬ ਉਹਨਾਂ ਨੇ ਮੈਨੂੰ ਆਪਦੀ ਲੋਕਲ ਮੈਗਜ਼ੀਨ ਛਾਪਦੀ ਸੀ ਉਹਦੇ ਵਿੱਚ ਮੈਨੂੰ ਉਹਨਾਂ ਨੇ ਛਾਪਿਆ ਤਾਂ ਕਾਫੀ ਮਤਲਬ ਵੀ ਉੱਥੇ ਆਪਾਂ ਨੂੰ ਉਹਨਾਂ ਨੇ ਪਸੰਦ ਕੀਤਾ ਉਹਨਾਂ ਨੇ ਆਪਣਾ ਫੂਡ ਕਿਉਂਕਿ ਮੈਂ ਇੰਡੀਅਨ ਫੂਡ ਕੁੱਕ ਕਰਦਾ ਸੀਗਾ ਜੀ ਬੋਲਿੰਗ ਕਲੱਬ ਦੇ ਵਿੱਚ ਵੀ ਜਦੋਂ ਆਪਾਂ ਇੰਡੀਅਨ ਕੁੱਕ ਦੀ ਉਹਨਾਂ ਨੂੰ ਦੇਖਿਆ ਵੀ ਗੋਰੇ ਆਉਂਦੇ ਸੀਗੇ ਤਾਂ ਵੀ ਇਹ ਫੂਡ ਬਹੁਤ ਵਧੀਆ ਬਣਾਉਂਦਾ ਤਾਂ ਉਹ ਪਸੰਦ ਕਰਦੇ ਸੀ
1: ਕਦੀ ਸਾਰਾ ਸੋਚਿਆ ਜੇ ਕਦੀ ਸਾਰੀ ਜਰਨੀ ਸੋਚ ਕੇ ਕਦੀ ਕਿਸੇ ਚੀਜ਼ ਤੇ ਵਿਹਲੇ ਬਹਿ ਕੇ ਮਾਣ ਮਹਿਸੂਸ ਕੀਤਾ ਵੀ ਆਹ ਚੀਜ਼ਾਂ ਕੀਤੀਆਂ ਯਾਰ ਸ਼ਾਬਾਸ਼ੀ ਤੇਰੀ ਸਿਮਰਸ ਹੈ
2: ਭਾਜੀ ਸਭ ਤੋਂ ਵਧੀਆ ਤਾਂ ਚੀਜ਼ ਇਹ ਹੈ ਜੀ ਜਦੋਂ ਪਿੰਡੋਂ ਚੱਲੇ ਸੀ ਤਾਂ ਸਭ ਤੋਂ ਵੀ ਨਿਕੰਮਾ ਬੱਚਾ ਮੈਂ ਹੀ ਸੀ ਸਮਝ ਲਓ ਇੱਕ ਤਰ੍ਹਾਂ ਦਾ ਕਿਉਂਕਿ ਆਪਾਂ ਕੰਮ ਵਗੈਰਾ ਘੱਟ ਕਰਦੇ ਸੀ ਬਾਹਰ ਬਸ ਸਟੱਡੀ ਵਗੈਰਾ ਪੜ੍ਹਨ ਚ ਵੀ ਕੋਈ ਇੰਨਾ ਹੈ ਨੀ ਸੀਗੇ ਵੀ ਠੀਕ ਆ ਟਾਈਮ ਪਾਸ ਹੋ ਜਾਂਦਾ ਸੀ ਘਰਦਿਆਂ ਨੇ ਭੇਜਤੇ ਇੱਥੇ ਵੀ ਬਾਹਰ ਚੱਲ ਜਾਓ ਤੁਸੀਂ ਵੀ ਉੱਥੇ ਕੁਛ ਕਰ ਲਓ ਘਰ ਕਰਾ ਕੇ ਪਿੱਛੇ ਹੈਲਪ ਕੀਤੀ ਘਰਦਿਆਂ ਦੀ ਸਾਰਾ ਕੁਛ ਸੈਟਅਪ ਕੀਤਾ ਨਾਲ ਦੀ ਵਾਈਫ ਵੀ ਇੱਥੇ ਆਈ ਤਾਂ ਬੱਚਿਆਂ ਲਈ ਵੀ ਆਪਾਂ ਸਾਰਾ ਕੁਛ ਜਿਵੇਂ ਕੀਤਾ ਤਾਂ ਹੁਣ ਆਪਾਂ ਨੂੰ ਲੱਗਦਾ ਵੀ ਬਹੁਤ ਵਧੀਆ ਆਪਾਂ ਆਪਦੇ ਬੱਚਿਆਂ ਲਈ ਵੀ ਸੈਟਅਪ ਕੀਤਾ ਆਪਦੇ ਪਰਿਵਾਰ ਨੂੰ ਵੀ ਨੀ ਪਿੱਛੇ ਛੱਡਿਆ ਜੀ ਮੇਰਾ ਇੱਕ ਬ੍ਰਦਰ ਆ ਇੰਡੀਆ ਦੇ ਵਿੱਚ ਮੇਰੇ ਦਾਦਾ ਦਾਦੀ ਮੰਮੀ ਡੈਡੀ ਸਭ ਉੱਥੇ ਆ ਤਾਂ ਮੈਂ ਉਹਨਾਂ ਨੂੰ ਵੀ ਪਿੱਛੇ ਨੀ ਛੱਡਿਆ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਕਿਉਂਕਿ ਮੈਂ ਜੋ ਵੀ ਆਪਾਂ ਰੇਡੀਓ ਤੋਂ ਵੀ ਸੁਣਦੇ ਹਾਂ ਹੁਣ ਤਾਂ ਜਿਵੇਂ ਸੁਣਦੇ ਹੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਖਰਾਬ ਹੈਗਾ ਤਾਂ ਤੁਹਾਡੇ ਕੋਲ ਸਭ ਕੁਛ ਹੈਗਾ
1: ਸਭ ਕੁਛ
2: ਹਾਂਜੀ
1: ਫਿਰ ਕਦੀ ਤੁਹਾਨੂੰ ਏਦਾਂ ਮਹਿਸੂਸ ਹੁੰਦਾ ਵੀ ਸਾਡੇ ਕੋਲ ਯਾਰ ਇੰਨਾ ਵੀ ਵਿਹਲ ਨੀ ਹੁੰਦਾ ਵੀ ਅਸੀਂ ਆਪਣੇ ਆਪ ਨੂੰ ਸ਼ਾਬਾਸ਼ੀ ਦੇ ਸਕੀਏ ਆਪਣੇ ਆਪ ਬਾਰੇ ਸੋਚ ਸਕੀਏ ਕੀ ਹਾਂ ਆਪਾਂ ਤੇ ਕਿੱਥੋਂ ਕਿੱਥੇ ਪਹੁੰਚੇ ਆ ਫਿਰ ਵੀ ਆਪਾਂ ਵੇਹਨੇ ਆ ਵੀ ਬਹੁਤੇ ਲੋਕ ਜਿਹੜੇ ਆ ਆਪਣੇ ਆਪ ਨੂੰ ਕੋਸਦੇ ਨਜ਼ਰ ਆਉਂਦੇ ਆ ਯਾਰ ਮਹਿੰਗਾਈ ਹੋ ਗਈ ਯਾਰ ਮਰ ਗਏ ਰੁੜ ਗਏ ਕਿਸ਼ਤਾਂ ਨੀ ਦਿੱਤੀਆਂ ਜਾਂਦੀਆਂ
2: ਐਵੇਂ ਤਾਂ ਕਦੇ ਕਦੇ ਤਾਂ ਲੱਗਦਾ ਭਾਜੀ ਵੀ ਹਾਂ ਮਹਿੰਗਾਈ ਤਾਂ ਹੋਊਗੀ
1: ਜਦੋਂ ਉਹ ਜਿਹਾ ਲੱਗੇ ਬਹਿ ਜਾਈਏ ਤਾਂ ਫਿਰ ਲੱਗਦਾ
2: ਜਿੱਦਾਂ ਦੇ ਆਪਾਂ ਨੂੰ ਆਪਾਂ ਤੁਸੀਂ ਦੇਖੋ ਦੋ ਦਿਨ ਕਿਸੇ ਦੇ ਨਾਲ ਬੈਠ ਜਾਓ ਤੁਹਾਡੇ ਨਾਲ ਬੈਠਾਂਗੇ ਤਾਂ ਤੁਹਾਡੇ ਤੋਂ ਅਸੀਂ ਚੰਗੇ ਗੁਣ ਲਵਾਂਗੇ ਜੇ ਅਸੀਂ ਜਿਸ ਬੰਦੇ ਦੇ ਨਾਲ ਬੈਠਾਂਗੇ ਉਹੋ ਜਿਹੇ ਗੁਣ ਮਿਲਣੇ ਆਪਾਂ ਸਾਨੂੰ ਉਹੋ ਹੀ ਚੀਜ਼ ਮਿਲਦੀ ਆ ਕਈ ਵਾਰ ਆਪਾਂ ਨੂੰ ਬੰਦੇ ਮਿਲਦੇ ਆ ਵੀ ਯਾਰ ਇੱਥੇ ਤਾਂ ਕੁਛ ਨੀ ਗਾ ਵੀ ਜੋ ਆਪਣੇ ਕੋਲੇ ਖੂਹ ਦੇ ਡੱਡੂ ਬਣ ਕੇ ਰਹਿ ਗਏ ਆਪਾਂ ਜੋ ਆਉਂਦਾ ਇਨਕਮ ਉਹ ਲੱਗ ਜਾਂਦੀ ਆ ਤਾਂ ਬੰਦੇ ਦੇ ਦਿਮਾਗ ਚ ਆਉਣ ਲੱਗ ਜਾਂਦਾ ਵੀ ਯਾਰ ਆਪਾਂ ਛੱਡ ਕੇ ਬਸ ਆਪਾਂ ਵਾਪਸ ਚੱਲ ਜਾਈਏ
1: ਸੱਚ ਹੀ ਬੋਲਦਾ ਏਦਾਂ ਹੀ ਹੋਣ ਡਿਆ
2: ਹਾਂਜੀ
1: ਉਦਾਂ ਦਾ ਲੱਗਦਾ
3: ਅੱਜ ਹੀ ਹੁਣੇ ਕੋਈ ਟੱਕਰ ਹੈ ਜਿਹੜੇ ਇਧਰ ਆਉਣ ਡੇ ਆ
1: ਹਾਂਜੀ
3: ਹਾਂਜੀ ਤੇ ਇੱਕ ਕੋਈ ਟੱਕਰ ਗਿਆ ਉਹਨਾਂ ਨੂੰ ਵਾਕਅਪ
1: ਕਰ ਡਿਆ ਸੁਣ ਕੇ ਮਜ਼ਾ ਹੀ ਆ ਗਿਆ ਇਧਰ ਨੂੰ ਆਉਣ ਡੇ ਆ ਮੈਂ ਨਾ ਸੋਰੀ ਤੁਹਾਡੀ ਗੱਲ ਟੋਕ ਰਿਹਾ ਬਈ ਇੱਕ ਸਮਾਂ ਸੀ ਜਦੋਂ ਨਾ ਮਤਲਬ ਮੈਂ ਖੁਦ ਇਹ ਟਿਚਰਾਂ ਸਹੀਆਂ ਵਾ ਡੇ ਵਾਲੀਆਂ ਇਹਨਾਂ ਨੇ ਡਿਆ ਡਿਆ ਕੀਤੀ ਏਦਾਂ ਦੇ ਚੁਟਕਲੇ ਚੱਲਦੇ ਹੁੰਦੇ ਇੱਕ ਜਹਾਜ਼ ਆਇਆ ਤੇ ਜਹਾਜ਼ ਚ ਡਿਆ ਡਿਆ ਆਉਣ ਡੇ ਪਰ ਮੈਂ ਕਹੂੰਗਾ ਵੀ ਹੁਣ ਉਹ ਚੀਜ਼ ਤੁਸੀਂ ਮਹਿਸੂਸ ਕੀਤੀ ਕਦੀ ਵੀ ਹੁਣ ਆਪਾਂ ਆਪਾਂ ਮੈਨੇਜ ਕਰ ਲਈ ਆ ਵੇਖਾ ਸਾਨੂੰ ਕਿੰਨੀਆਂ ਗੱਲਾਂ ਆਉਂਦੀਆਂ
3: ਪਹਿਲਾਂ ਸਹੀ ਗੱਲ ਭਾਜੀ ਕਾਲਜ ਵੀ ਜਾਣਾ ਨਾ ਜਦੋਂ ਤੇ ਉਹਨਾਂ ਨੇ ਕਿਹਾ ਆਹ ਕਿਡਿਆ ਫਿਰ ਹੌਲੀ ਹੌਲੀ ਕੋਸ਼ਿਸ਼ ਕਰਨੀ ਵੀ ਨਾ ਬੋਲੇ ਪਰ ਉੱਥੋਂ ਜੰਮੇ ਪਲੇ ਹੈ ਨਾ
1: ਬਦੋ ਬਦੀ ਨਿਕਲ ਜਾਂਦਾ
3: ਬਦੋ ਬਦੀ ਨਿਕਲ ਜਾਂਦਾ ਡਿਆ ਡੂਆ ਹਰੇ ਕੋਠੇ ਚੜ ਗਏ ਉਤਰੇ ਕੀ ਬੋਲਦੇ ਪਰ ਹੁਣ ਅਸੀਂ ਜਿੰਨੇ ਗੱਲ ਕਰਨ ਡੇ ਵੀ ਅਸੀਂ ਜਦੋਂ ਆਉਣ ਡੇ ਹਾਂ ਤੇ ਕੋਈ ਟੱਕਰ ਗਿਆ ਤਾਂ ਕਹਿੰਦਾ ਵੀ ਮੈਂ ਪੱਕਾ ਇੰਡੀਆ ਚੱਲਾਂ ਹੁਣ ਇੱਥੇ ਕੱਖ ਨੀ ਹੈਗਾ ਮੈਨੂੰ ਕਹਿੰਦੇ ਉਹ ਇੰਡੀਆ ਚੱਲਾ ਮੈਂ ਤੁਹਾਨੂੰ ਦੋਵਾਂ ਕੋਲ ਆਪਾਂ ਰੇਡੀਓ ਚੱਲੀ
1: ਇਹਨੂੰ ਜਾਣ ਦੋ
2: ਹਾਂਜੀ ਇਸ ਤਰ੍ਹਾਂ ਕਾਫੀ ਮਿਲ
3: ਜਾਂਦੇ ਆ ਮਿਲਦੇ
2: ਉਹ ਆਪਣੇ ਵਿਊ ਕੁਛ ਟਾਈਮ ਲਈ ਚੇਂਜ ਹੁੰਦੇ ਆ ਫਿਰ ਬੰਦਾ ਉਸੇ ਆਪਣੇ ਵਿਊ
1: ਪਰ ਮੈਂ ਨਾ ਇਹ ਮੰਨਦਾ ਜਿੱਦਾਂ ਤੁਸੀਂ ਵਿੱਚ ਮਾੜਾ ਜਿਹਾ ਇਸ਼ਾਰਾ ਕੀਤਾ ਵੀ ਆਪਾਂ ਜਿੱਦਾਂ ਦਾ ਜੋ ਕੁਛ ਸੁਣਦੇ ਹਾਂ ਜਿੱਦਾਂ ਦੇ ਬੰਦਿਆਂ ਨਾਲ ਮਿਲਦੇ ਹਾਂ ਆਪਾਂ ਰਹਿਣਾ ਪਸੰਦ ਕਰਦੇ ਹਾਂ ਜਾਂ ਜੋ ਸਾਡੀ ਸੋਚ ਆ ਆਟੋਮੈਟਿਕਲੀ ਉੱਦਾਂ ਦਾ ਹੀ ਸਾਡੇ ਨਾਲ ਹੁੰਦਾ ਜਿੱਦਾਂ ਸਿਮਰਨ ਭਾਜੀ ਤੁਸੀਂ ਗੱਲ ਕਰ ਰਹੇ ਨਾ ਕਿ ਤੁਹਾਨੂੰ ਉਹ ਬੰਦਾ ਮਿਲਿਆ ਨਿੱਕਰ ਪਾਈ ਤੇ ਰਿਲੈਕਸ ਮੋਡ ਦੇ ਵਿੱਚ ਉਹ ਤੁਹਾਡੇ ਅੰਦਰ ਉਹ ਚਿਣਗ ਸੀ ਤੇ ਤਾਂ ਤੁਹਾਨੂੰ ਉਹ ਮਿਲਿਆ ਮੈਂ ਤਾਂ ਇੱਥੋਂ ਤੱਕ ਬਿਲੀਵ ਕਰਦਾ
5: ਕੁਆਇਟ ਪੋਸੀਬਲ ਭਾਜੀ ਇਹਦੇ ਚ ਨਾ ਤੁਹਾਡੀ ਸੋਰੀ ਮੈਂ ਇਹਦੇ ਚ ਨਾ ਤੁਹਾਡੀ ਸਟੋਰੀਜ਼ ਦੀ ਗੱਲ ਕੀਤੀ ਨਾ ਭਾਜੀ ਇੱਕ ਤੁਹਾਡੀ ਸਟੋਰੀ ਆ ਤੁਸੀਂ ਸੁਣਾਈ ਸੀਗੀ 2020 ਚ ਪੋਡਕਾਸਟ ਤੇ ਬੜੀ ਦੇਰ ਰਹੀ ਆ ਉਹ ਮੈਂ ਡਾਊਨਲੋਡ ਕੀਤੀ ਹੋਈ ਸੀਗੀ ਈਗਲ ਤੇ ਡੱਕ ਦੀ
1: ਸ਼ਾਇਦ ਮੇਰੇ
5: ਹਾਂ ਕਿ ਡੱਕ ਹਮੇਸ਼ਾ ਜਿਹੜੀ ਹੋਵੇ ਨਾ ਬੱਤਕ ਉਹ ਕੁਐਕ ਕੁਐਕ ਕੁਐਕ ਕੁਐਕ ਕਰਦੀ ਰਹਿੰਦੀ ਆ ਇੱਕ ਡਰਾਈਵਰ ਨੇ ਆਪਣੇ ਫਰੰਟ ਤੇ ਮੈਨੂੰ ਕਿਸੇ ਨੇ ਦੱਸਿਆ ਕਿ ਬਸਤਕ ਨਾ ਬਣੋ ਕਿ ਬਾਜ ਬਣੋ ਤੇ ਮੈਂ ਉਦਣ ਦਾ ਬਾਜ ਹੀ ਆ ਤੇ ਭਾਈ ਓਨੈਸਟਲੀ ਉਹ ਸਟੋਰੀ ਮੈਂ ਕਿੰਨੇ ਦੋਸਤਾਂ ਨੂੰ ਸ਼ੇਅਰ ਕੀਤੀ ਕਿ ਜਿਹੜੇ ਬਤਕ ਸੀਗੇ, ਮੈਂ ਆਪ ਵੀ ਉਹਨਾਂ ਚੋਂ ਸੀਗਾ ਸ਼ਾਇਦ, ਹੈਨਾ, ਕਿ ਜਦੋਂ ਮੈਂ ਇੱਥੇ ਆਇਆ ਮੈਂ ਬਹੁਤ ਕ੍ਰਿਬ ਕੀਤਾ ਕਿ ਮੈਲਬਨ ਬਹੁਤ ਬਿਜ਼ੀ ਆ, ਮੈਂ ਉਲਟਾ ਕ੍ਰਿਬ ਕੀਤਾ ਕਿ ਮੈਂ ਇੰਨੀ ਬਿਜ਼ੀ ਇਨਵਾਇਰਮੈਂਟ 'ਚ ਨਹੀਂ ਜਾਣਾ, ਸਾਲ ਸਵਾ ਸਾਲ ਲੱਗਾ ਮੈਨੂੰ, ਥੈਂਕਸ ਕਿ ਰੇਡੀਓ ਹਾਂਜੀ ਆਇਆ ਮੇਰੀ ਜ਼ਿੰਦਗੀ 'ਚ, ਥੈਂਕਸ ਕਿ ਸਟੋਰੀਜ਼ ਆਈਆਂ, ਥੈਂਕਸ ਕਿ ਉਹ ਸਟੋਰੀ ਆਈ, ਸੋਚੋ ਇੱਕ ਸਟੋਰੀ ਨੇ ਕਿੰਨਾ ਅਸਰ ਤੁਹਾਨੂੰ ਪਤਾ ਵੀ ਨਹੀਂ ਹੋਣਾ, ਹੈਨਾ, ਤੁਸੀਂ ਤਾਂ ਸੁਣਾ ਦਿੱਤੀ
1: ਮੈਨੂੰ, ਮਾੜਾ ਮਾੜਾ ਯਾਦ ਆਇਆ, ਚਲੋ ਮੈਂ ਥੈਂਕ ਯੂ ਕਰਦਾ ਉਹਨਾਂ ਸੱਜਣਾਂ ਦਾ ਜਿਹੜੇ ਇੱਦਾਂ ਦੀਆਂ ਕਹਾਣੀਆਂ ਲਿਖਦੇ ਨੇ ਤੇ ਉਹਨਾਂ ਦਾ ਜਿਹੜੇ ਸਾਡੇ ਤੱਕ ਪਹੁੰਚਾ ਦਿੰਦੇ ਨੇ, ਸੋ ਥੈਂਕ ਯੂ, ਇਸੇ ਤਰ੍ਹਾਂ ਨਾਲ ਤੁਸੀਂ ਕੋਈ ਚੰਗਾ ਲੱਗਦਾ ਤੇ ਸਾਨੂੰ ਤੁਸੀਂ ਭੇਜਦੇ ਰਿਹਾ ਕਰੋ, ਵੇਖੋ ਕਿੱਥੇ ਕਿੱਦਾਂ ਉਹ ਚੀਜ਼ਾਂ ਕਿੱਥੇ ਕਿਹਦੇ ਤੱਕ ਪਹੁੰਚਦੀਆਂ, ਕਿੱਦਾਂ ਹੈਲਪ ਕਰਦੀਆਂ, ਖੈਰ ਇਹ ਸਾਰੀਆਂ ਚੀਜ਼ਾਂ ਮੈਂ ਕੁਛ ਇੱਕ ਮੇਰੇ ਵੀ ਜਿਹੜੇ ਵਿੱਚ ਨੇ ਪੁਆਇੰਟਸ ਜਿਹੜੇ ਮੈਂ ਜਾਣਨਾ ਚਾਹੂੰਗਾ ਤੁਹਾਡੇ ਕੋਲ ਵੀ ਕਿੱਦਾਂ ਤੁਸੀਂ ਇਹਨੂੰ ਉੱਥੇ ਕਨੈਕਟ ਕਰ ਰਹੇ ਹੋ ਤੁਸੀਂ ਰੇਡੀਓ ਦੇ ਨਾਲ, ਕਿਉਂਕਿ ਤੁਹਾਡੇ ਨਾਲ ਉੱਦਾਂ ਹੀ ਗੱਲਾਂ ਕਰਕੇ ਬੜਾ ਮਜ਼ਾ ਆ ਰਿਹਾ। ਭੈਣ ਜੀ ਕੋਈ ਤੁਹਾਡੀ ਕੋਈ ਜੋਬ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਔਖੇ ਹੀ ਲੱਭਦੀ ਹੁੰਦੀ ਸੀ ਜੋਬ, ਕੋਈ ਇੱਦਾਂ ਦੀ ਹੈਗੀ ਜਿਹਨ 'ਚ ਜਿਹੜੀ ਤੁਹਾਨੂੰ ਬਹੁਤ ਚੰਗੀ ਲੱਗਦੀ ਹੋਵੇ ਜੋਬ, ਜਾਂ ਇੱਦਾਂ ਦੀ ਜਿਹੜੀ ਤੁਹਾਨੂੰ ਲੱਗਦਾ ਹੋਵੇ ਵੀ ਵੱਡਿਆ ਜੀ ਨਹੀਂ ਕਰਦਾ, ਪਤਾ ਨਹੀਂ ਮੈਂ, ਮਤਲਬ ਕਹਿੰਦੇ ਨੇ ਆਪਣੇ ਬਟਾਲੇ ਵਾਲੇ ਮੌਤ ਹੀ ਪੈ ਜਾਂਦੀ ਸਵੇਰੇ ਉੱਠਣ ਲੱਗਿਆ ਵੀ ਜੀ ਰਬਾ ਝੂਠੀ ਹੋ ਜਾਏ, ਉਹਨਾਂ ਕਾਰੋਬਾਰਾਂ ਦਾ ਨਾਂ ਨਾ ਲਿਓ ਪਰ ਉਹਨਾਂ ਦਾ
3: ਰੈਸਟੋਰੈਂਟ ਦਾ ਕੰਮ ਕਰਨਾ ਪੈਂਦਾ ਕਿਉਂਕਿ ਜਾਣਾ ਪੈਂਦਾ ਐਕਸਪੀਰੀਅੰਸ ਲਈ ਨਾ, ਤੇ ਉਹਦਾ ਚੱਕਰ ਇਹ ਹੁੰਦਾ ਸੀ ਬਈ ਕਈ ਵਾਰੀ ਸ਼ਿਫਟ 3 ਵਜੇ ਖਤਮ ਹੁੰਦੀ ਸੀ ਸਵੇਰੇ 7-3 ਏਜ ਕੇਅਰ ਵਾਲੀ, ਤੇ ਉਧਰ ਮੈਨੂੰ 4 ਵਜੇ ਖੋਲਣਾ ਪੈਂਦਾ ਸੀ, ਉਹ ਮੈਂ ਕੰਮ ਕਰਦੀ ਸੀ ਸਿਟੀ ਵਾਲੀ ਸਾਈਡ ਏਜ ਕੇਅਰ, ਇਹ ਥੋੜਾ ਹਟਵਾਂ ਸੀ ਤੇ ਮੇਰੇ ਕੋਲ ਕੱਲਾ ਸਾਈਕਲ ਹੁੰਦਾ ਸੀ ਤੇ ਟਿਕਟ ਭਾਜੀ ਕਦੀ ਲਈ ਨੀ ਟ੍ਰੇਨ ਦੀ।
1: ਅੱਛਾ, ਇੱਥੇ ਸਾਈਕਲ ਰੱਖਿਆ ਸੀ ਤੁਸੀਂ?
3: ਹਾਂਜੀ, ਪਰ ਮੈਂ ਟ੍ਰੇਨ ਦੀ ਟਿਕਟ ਮੈਂ ਬਹੁਤ ਘੱਟ ਲੈਂਦੀ ਹੁੰਦੀ, ਜੇ ਚੈੱਕ ਚੜ੍ਹਨੀ ਉੱਤਰ ਜਾਣਾ ਜਦੋਂ ਉੱਤਰ ਨੀ ਚੜ੍ਹ ਜਾਣਾ।
1: ਕਿਹੜੀ ਲਾਈਨ ਤੇ ਰਹਿੰਦੇ ਰਹੇ?
3: ਮੈਂ ਭਾਜੀ ਰਹਿੰਦੀ ਸੀ ਪ੍ਰੈਸਟਨ ਵਾਲੀ ਲਾਈਨ 'ਚ।
1: ਹਾਂ, ਮੈਂ ਸ਼ਾਇਦ ਜੇ ਇੱਥੇ ਰਹਿੰਦੇ ਹੁੰਦੇ ਸਾਡੇ ਉਦੋਂ ਜੋਨ ਹੁੰਦੇ ਸੀ, ਹੈਨਾ?
3: ਹਾਂਜੀ, ਜ਼ੋਨ 2।
1: ਹਾਂ, ਜ਼ੋਨ 1-2 ਚ ਤੁਹਾਡਾ ਤੇ ਨਿਵਾ ਪਿਆ ਹੋਣਾ। ਇਸ
3: ਤੋਂ ਡਾਕਟਰ ਬੜਾ ਚਿਰ ਨਹੀਂ ਭਾਜੀ, ਜੇ ਤੁਸੀਂ ਖੋਲਿਆ ਸੀਗਾ ਤੇ ਉਦੋਂ ਇਹਨਾਂ ਨੇ ਮੈਨੂੰ ਬਿਲਡਿੰਗ ਵਿਖਾਈ ਸੀ, ਕਹਿੰਦੇ ਆ ਦੇ ਕੇ ਇੱਥੇ ਬਹਿੰਦੇ ਨੇ ਭਾਜੀ, ਇੱਥੇ ਅਸੀਂ ਵਾਲਮਰ ਐਵਨਿਊ ਚ ਰਹਿੰਦੇ ਹੁੰਦੇ ਸੀ ਇੱਥੇ।
1: ਓਕੇ ਓਕੇ,
3: ਹਾਂਜੀ, ਇਹ ਵੀ ਮੈਨੂੰ ਧਿਆਨ ਆ ਤੇ, ਬਟ ਫਿਰ ਉਹ ਜਿਹੜੀ ਜੋਬ ਸ਼ਾਮ ਵਾਲੀ ਸੀ ਰੈਸਟੋਰੈਂਟ ਵਾਲੀ, ਉਹ ਮੌਤ ਹੀ ਪੈਂਦੀ ਭਾਜੀ,
1: ਸ਼ਾਮ ਨੂੰ ਥੱਕਿਆ ਜਾਂ ਥੱਕ ਜਾਂਦਾ
3: ਜਾਣਾ ਉੱਥੇ ਸਾਰਾ ਦਿਨ 3 ਵਜੇ ਦਾ ਕੰਮ ਕਰਨਾ ਤੇ ਫਿਰ ਆ ਗਈ ਓਪਨਿੰਗ ਕਰਨੀ, ਫਿਰ ਸਾਰਾ ਕੰਮ ਚ
1: ਉੱਤੋਂ ਮਿਲਣਾ ਵੀ ਕੁਝ ਨਾ
3: ਮਿਲਣਾ ਵੀ ਰੱਖਣਾ ਸਹੀ ਹਲੋ ਆਪਣੇ ਕੋਲੋਂ ਵੀ ਦੇਣੇ ਪੈਂਦੇ ਕਈ ਵਾਰੀ।
1: ਅੱਛਾ, ਮੈਂ ਮੈਨੂੰ ਯਾਦ ਆ ਗਈ ਰੈਸਟੋਰੈਂਟ ਤੋਂ, ਸਾਡੇ ਨਾ ਭਾਈ ਇੱਕ ਕੁੜੀ ਕੰਮ ਕਰਦੀ ਸੀ ਕਿਸੇ ਸੁਵਰਨ ਸੋ ਰੈਸਟੋਰੈਂਟ ਚ, ਤੇ ਕੰਮ ਮਿਲ ਗਿਆ, ਕੰਮ ਮਿਲ ਗਿਆ ਨਾ, ਬੜੀ ਉਹ ਬੜਾ ਚਾਅ ਚੜਿਆ ਉਹਨੂੰ, ਤੇ ਤੀਜੇ ਚੌਥੇ ਦਿਨ ਕਿਤੇ ਪੇ ਮਿਲਣੀ ਸੀ, ਤੇ ਉਦੋਂ ਪੇ ਵੀ ਇੱਦਾਂ ਹੀ ਹੁੰਦੀ ਸੀ $5-$7, ਮੈਂ ਨੀ ਕਹਿੰਦਾ ਵੀ ਘੱਟ ਜਾਂ ਵੱਧ, ਉਦੋਂ ਇਹੋ ਕੁਛ ਹੀ ਹੁੰਦਾ ਸੀ, ਚਲੋ ਐਨੀਵੇ, ਤੇ ਉਹ ਨਾ ਕਹਿੰਦੇ ਪੇ ਮਿਲਣੀ ਸਵੇਰੇ ਹੀ, ਰੌਲਾ ਰੱਪਾ ਉਹਨੇ ਪਾਇਆ ਘਰ ਨਾ ਆਪਣੇ ਘਰ ਵਾਲੇ ਨਾਲ ਕਰੀ ਜਾਵੇ, ਪੇ ਮਿਲਣੀ ਅੱਜ, ਪੇ ਮਿਲਣੀ ਆਪਾਂ ਇੱਦਾਂ ਜਾਵਾਂਗੇ, ਉੱਦਾਂ ਕਰਾਂਗੇ, ਗੁਰਦੁਆਰੇ ਚੜ੍ਹਾ ਕੇ ਆਵਾਂਗੇ, ਬਥੇਰੇ ਵਿਚਾਰਿਆਂ ਪਲੈਨ ਜੇ ਕੀਤੇ ਨਾ, ਤੇ ਸ਼ਾਮੀ ਆਈ ਤੇ ਉਹ ਵਿਚਾਰੀ ਰੋਣ ਆਖੀ ਜੀ ਹੋਈ ਫਿਰ ਹੈਨਾ, ਤੇ ਮੈਂ ਕੀ ਹੋਇਆ, ਕਹਿੰਦੀ ਮੈਂ ਪੇ ਨੀ ਮਿਲੀ, ਕਹਿੰਦੀ ਨਹੀਂ ਭਾਜੀ ਤੇਲ ਡੁੱਲ ਗਿਆ ਉਹਦਾ, ਜਿਹੜਾ ਤੇਲ ਦਾ ਕੈਨ ਕਿਤੇ ਪਿਆ ਸੀ, ਤੇ ਉਹਨੇ ਕਿਹਾ ਵੀ, ਸ਼ੈਫ ਨੇ ਕਿਹਾ ਵੀ ਜਾ ਚੁੱਕ ਕੇ ਲਿਆ, ਤੇ ਉਹ ਚੁੱਕਣ ਗਈ ਤੇ ਉਹਦੇ ਕੋਲ ਡੁੱਲ ਗਿਆ, ਤੇ ਉਹਨੇ ਉਹਦੀ ਪੇ ਚੋਂ ਕੱਟ ਲਿਆ, ਜਿਹੜੀ ਪੇ ਮਿਲਣੀ ਸੀ ਉਹ ਉਹਦੇ ਚੋਂ ਤੇਲ ਚੋਂ ਕੱਟੀ ਗਈ, ਹੈਨਾ, ਤੇ ਵਿਚਾਰੀ ਬੜੀ, ਮਤਲਬ ਮੈਂ ਵੇਖਣਾ ਵੀ ਸਾਰਾ ਦਿਨ ਉਹ ਚਾਪ, ਸੋ ਉਹ ਇੱਕ ਸਮਾਂ ਸੀ ਇੱਦਾਂ ਦਾ, ਹੁਣ ਅੱਜ ਕੱਲ੍ਹ ਆਪਾਂ ਨਹੀਂ ਉਹ ਚੀਜ਼ ਰਿਲਾਈਜ਼ ਕਰ ਸਕਦੇ ਕਿਉਂਕਿ ਹੁਣ ਉਹ ਸਮਾਂ ਬਹੁਤ ਬਦਲ ਗਿਆ, ਪਰ ਉਸ ਸਮੇਂ ਮੈਂ ਵੇਖਿਆ ਵੀ ਉਦੋਂ ਹੁਣ ਕੁੜੀਆਂ ਥੋੜੀਆਂ ਕੌਨਫੀਡੈਂਸ 'ਚ ਵੀ ਨੇ, ਹੈਨਾ, ਉਦੋਂ ਆਪਾਂ ਘਰਾਂ ਚੋਂ ਨਹੀਂ ਹਾਂ ਨਿਕਲੇ ਇੰਨੇ ਖਾਸ,
3: ਜਾਣ ਨੀ ਸੀ ਦਿੰਦੇ ਕਿਤੇ ਕਿਤੇ ਵੀ ਨੀ ਜਾਣ ਦਿੰਦੇ, ਸਕੂਲ ਜਾਣਾ ਤੇ ਸਕੂਲ ਤੋਂ ਘਰ ਆਏ ਨਾ, ਇਹ ਬਾਰ ਮੈਂ ਹੋਸਟਲ 'ਚ ਰਹੀ ਹਾਂ ਤੇ, ਬਟ ਬਾਅਦ ਚੋਂ ਨਾਲ ਨਾਲ ਫਿਰ ਮਾਇਲਸ ਕਰ ਲਿਆ ਤੇ ਸਿੱਧੇ ਜਹਾਜ਼ ਚੜ ਕੇ ਇੱਧਰ ਹੀ ਆਏ, ਇੱਥੇ ਆ ਕੇ ਪਤਾ ਲੱਗਾ
1: ਹੈ ਜ਼ਿੰਦਗੀ ਹੈਗੀ, ਹੈ ਨਾ, ਵੈਲਕਮ ਟੂ ਆਸਟ੍ਰੇਲੀਆ ਹੋ ਗਿਆ,
3: ਉੱਥੇ ਡੈਡੀ ਨੇ ਸਿਰ ਤੇ ਐਸ਼ ਕਰੀ।
1: ਅੱਛਾ, ਜਦੋਂ ਜਦੋਂ ਆਏ ਹੋ ਤੁਹਾਡਾ ਵੀ ਇੱਦਾਂ ਦਾ ਕੋਈ ਹੈਗਾ ਸੀ, ਕੋਈ ਅਕਸ ਬਣਾਇਆ ਸੀ ਤੁਸੀਂ ਦਿਮਾਗ 'ਚ ਵੀ ਇੱਦਾਂ ਦੇ ਬਾਹਰ ਜਾਣਾ ਮੈਂ, ਕੋਈ ਫੋਟੋ ਫਾਟੋ ਪ੍ਰੋਸਪੈਕਟਸ ਤੇ ਜਾਂ ਸਲਾਮ ਨਮਸਤੇ ਉਦੋਂ ਬੜੀ ਦੇਖੀ ਸੀ ਆਪਾਂ
6: ਸਾਰੇ ਬੜੀ ਲੱਭਣ ਦੇ ਹੁੰਦੇ,
3: ਸਾਰੇ ਨਾ ਕੈਨੇਡਾ ਹੀ ਨੇ ਭਾਜੀ, ਤਾਏ ਤਾਏ ਸਾਰੇ ਉੱਧਰ ਹੀ ਨੇ, ਤਾਏ ਚਾਚੇ, ਮੈਂ ਸਕਾ ਬ੍ਰਦਰ ਵੀ ਉੱਥੇ ਹੀ ਆ
1: ਜੀ,
3: ਤੇ ਮੈਨੂੰ ਉਹਨਾਂ ਨੇ ਬੜਾ ਜ਼ੋਰ ਲਾਇਆ ਵੀ ਤੂੰ ਕੈਨੇਡਾ ਦੀ ਫਾਈਲ ਲਾ ਲੈ ਨਾ, ਵੀ ਸਾਰੇ ਉੱਥੇ ਨੇ, ਤੇ ਮੈਂ ਕਿਹਾ ਉੱਥੇ ਨੀ ਮੈਂ ਜਾਣਾ ਤੇ ਉੱਥੇ ਸਾਰੇ ਰਿਸ਼ਤੇਦਾਰ ਨੇ ਮੇਰੀ ਥੋੜਾ ਦੂਰ ਠੀਕ ਆ ਕਿ ਹੋਰ ਘੱਟ ਸ਼ਹਿਰ ਲੱਭੋ ਨਾ ਉਹਨਾਂ ਨੇ ਮੈਨੂੰ ਨਿਊਜ਼ੀਲੈਂਡ ਵੀ ਕਿਹਾ ਭਾਜੀ ਪਰ ਮੈਂ ਕਹਿੰਦੀ ਜਚਿਆ ਨੀ ਆਸਟ੍ਰੇਲੀਆ
1: ਜਾਣਾ
3: ਆਸਟ੍ਰੇਲੀਆ ਦਾ ਕਹਿ ਲਓ ਦਾਣਾ ਪਾਣੀ ਲਿਖਿਆ ਸੀਗਾ ਜਦੋਂ ਆਏ ਵੀ ਉਦੋਂ ਨੈਟ ਤਾਂ ਹੁੰਦਾ ਪਤਾ ਵੀ ਨੀ ਹੁੰਦਾ ਭਾਜੀ ਮੈਂ ਤੇ ਯਾਹੂ ਦਾ ਅਕਾਊਂਟ ਵੀ ਉਰੇ ਆ ਕੇ ਬਣਾਇਆ ਪਹਿਲਾਂ ਨੀ ਸੀ ਪਤਾ ਜਦੋਂ ਆਏ ਉਤਰੇ ਕੁੜੀ ਲੈਣ ਸਾਡੇ ਪਿੰਡ ਦੀ ਸੀਗੀ ਉਹ ਮੈਨੂੰ ਲੈ ਗਈ ਘਰੇ ਹਨਾ ਉਹ ਜਦੋਂ ਲੈ ਕੇ ਤਾਂ ਮੈਨੂੰ ਤਾਂ ਇਹ ਦੱਸਿਆ ਗਿਆ ਵੀ ਆਪਣੇ ਘਰ ਲੈ ਕੇ ਜਾਊਗੀ ਪਰ ਉਹ ਘਰ ਕਿਸੇ ਹੋਰ ਦਾ ਸੀਗਾ ਮੈਨੂੰ ਉਹ ਵੀ ਸਵੇਰੇ ਉੱਠ ਕੇ ਪਤਾ ਲੱਗਾ ਜਦੋਂ ਉੱਥੇ ਹੈ ਨੀ ਸੀ ਤੇ ਤੁਸੀਂ ਇੱਕ ਵਾਰੀ ਗੱਲ ਵੀ ਸੁਣਾਉਂਦੇ ਸੀ ਵੀ ਇੱਕੋ ਘਰ ਚ ਰਹਿੰਦੇ ਸਿਰਫ ਰਾਤੀ ਕੋਈ ਸੁੱਟਦਾ ਹੁੰਦਾ ਸਵੇਰੇ ਸੁਣਾਉਣ ਦਾ ਮੈਨੂੰ ਆਪਣਾ ਚੇਤਾ ਆ ਗਿਆ ਮੈਂ ਕਿਹਾ ਮੇਰੇ ਤੋਂ ਨੀ ਇੱਡੀ ਹੋਈ ਮੈਂ ਤੇ ਉਹਨੇ ਕਿਹਾ ਮੈਂ ਆਪਣੇ ਘਰ ਲੈ ਕੇ ਜਾਵਾਂਗੀ ਪਰ ਸਵੇਰੇ ਉੱਥੇ ਹੈ ਨੀ ਸਵੇਰੇ ਪਤਾ ਲੱਗਾ ਉਹਦਾ ਘਰ ਹੀ ਨੀ ਹੈਗਾ
1: ਚਾਚੇ ਤਾਇਆਂ ਦੇ ਭੂਆ ਮਾਸੀਆਂ ਦੇ ਨਿਆਣੇ ਰਿਸ਼ਤੇਦਾਰ ਜਿਹੜੇ ਪਹਿਲਾਂ ਦੇ ਆਏ ਉਹਨਾਂ ਕੋਲ ਠਾਰ ਹੈਗੀ ਆ ਤੇ ਉਸ ਸਮੇਂ ਤੇ ਇੱਦਾਂ ਹੁੰਦਾ ਮੈਨੂੰ ਯਾਦ ਹੈ ਕਰੀ ਇੰਡੀਆ ਤੋਂ ਕਿਸੇ ਦਾ ਫੋਨ ਆ ਗਿਆ ਤੇ ਉਹ ਕਹਿੰਦੇ ਵੀ ਮੁੰਡੇ ਨੂੰ ਤੁਸੀਂ ਪਿੱਕ ਕਰ ਲਓ ਜਾ ਕੇ ਹਨਾ ਤੇ ਪਿੱਕ ਵੀ ਕਿੱਦਾਂ ਕਰ ਲਓ ਵੀ ਉਹਨੂੰ ਕਿਸੇ ਨੇ ਪਿੱਕ ਕਰਨ ਆਉਣਾ ਸੀ ਤੇ ਉਹ ਏਅਰਪੋਰਟ ਤੋਂ ਉਹਨੇ ਆਪਣੇ ਘਰ ਫੋਨ ਕੀਤਾ ਵੀ ਉਹ ਆਇਆ ਨਹੀਂ ਆ ਬੰਦਾ ਜਿਹਨੇ ਆਉਣਾ ਤੇ ਉਹਨਾਂ ਨੇ ਕੋਈ ਲੱਭ ਕੇ ਪਿੰਡੋਂ ਰੈਫਰੈਂਸ ਤੇ ਉਹਨੂੰ ਮੈਨੂੰ ਫੋਨ ਕੀਤਾ ਵੀ ਤੁਸੀਂ ਏਅਰਪੋਰਟ ਤੋਂ ਕਿੰਨੀ ਕੁ ਦੂਰ ਹੋ ਵੀ ਮੁੰਡਾ ਉੱਥੇ ਬੈਠਾ ਵਾ ਤੇ ਚਲ ਮੈਂ ਫੋਨ ਕੀਤਾ ਮੈਂ ਜਿਹਨੇ ਲੈਣ ਜਾਣਾ ਉਹਨੂੰ ਫੋਨ ਕੀਤਾ ਤੇ ਉਹ ਕਹਿੰਦਾ ਭਾਈ ਮੈਂ ਨਾ ਕੰਮ ਤੇ ਸਟੱਕ ਹੋ ਗਿਆ ਤੇ ਤੁਸੀਂ ਇੰਨਾ ਫੇਵਰ ਕਰ ਦਿਓ ਵੀ ਤੁਸੀਂ ਉਹਨੂੰ ਚੁੱਕੇ ਤੇ ਘਰ ਛੱਡ ਦਿਓ ਆਹ ਮੇਰਾ ਐਡਰੈਸ ਹੈ ਉਹਨੂੰ ਉੱਥੋਂ ਏਅਰਪੋਰਟ ਤੋਂ ਪਿੱਕ ਕੀਤਾ ਉੱਥੇ ਵਿਚਾਰਾ ਪਹਿਲਾਂ ਬੈਠਾ ਰਿਹਾ ਵਾਵਾ ਚਿਰ ਉੱਥੋਂ ਪਿੱਕ ਕੀਤਾ ਤੇ ਪਿੱਕ ਕਰਕੇ ਜਦੋਂ ਉੱਥੇ ਉਹਦੇ ਘਰ ਛੱਡਣ ਗਏ ਤੇ ਉਹ ਹਾਲੇ ਵੀ ਨਹੀਂ ਵਿਚਾਰਾ ਆਇਆ ਪਤਾ ਨਹੀਂ ਮਤਲਬ ਉਹਦਾ ਜੋਬ ਦੀ ਗਾਂਹ ਸ਼ਿਫਟ ਲਮਕਤੀ ਜਾਂਦੀ ਸੀ ਜਾਂ ਕਿੱਦਾਂ ਹਨਾ ਤੇ ਉੱਥੇ ਉਹ ਜਾ ਕੇ ਤੇ ਉਹ ਵਿਚਾਰਾ ਅੰਦਰ ਉਹਨੇ ਇੱਕ ਵਾਰੀ ਟੈਚੀ ਅੰਦਰ ਵਾੜ ਵੀ ਲਿਆ ਤੇ ਬਾਹਰ ਜਦੋਂ ਬਾਏ ਕਰਨ ਆਇਆ ਤੇ ਉਹ ਰੋਣ ਲੱਗ ਪਿਆ ਕਹਿੰਦਾ ਭਾਈ ਮੈਂ ਨਾ ਸਿਰਫ ਇਹਨੂੰ ਹੀ ਜਾਣਦਾ ਮਾੜਾ ਚੰਗਾ ਤੇ ਉਹ ਵੀ ਕਹਿੰਦਾ ਘਰ ਨਹੀਂ ਹੈਗਾ ਤੇ ਪਤਾ ਨਹੀਂ ਉਹਨੇ ਆਉਣਾ ਵੀ ਕਦੋਂ ਆ ਤੇ ਕਹਿੰਦਾ ਵੀ ਮੈਂ ਨਾ ਤੁਸੀਂ ਮੈਨੂੰ ਜੇ ਹੋ ਸਕਦਾ ਤੇ ਵਾਪਸ ਏਅਰਪੋਰਟ ਤੇ ਮੈਨੂੰ ਛੱਡ ਆਓ ਮੈਂ ਪਾਪਾ ਨੂੰ ਕਹਿੰਦਾ ਮੈਨੂੰ ਟਿਕਟ ਕਰਾ ਦੇਣ ਮਤਲਬ ਇੱਕ ਮੈਂ ਇਮੈਜਿਨ ਕਰ ਸਕਦਾ ਵੀ ਇੱਕ ਬੰਦਾ ਜਿਹੜਾ ਕਿਸੇ ਦੀ ਆਸ ਤੇ ਆਇਆ ਵਾ ਉਹਨੂੰ ਆਉਂਦਿਆਂ ਨੂੰ ਉਹ ਕੁਛ ਟੱਕਰਿਆ ਨੀ ਇੱਥੇ ਵੇਖਿਆ ਨੀ ਹਨਾ ਤੇ ਮਤਲਬ ਉਹ ਮੁੰਡੇ ਦਾ ਵੇਖਣ ਵਾਲਾ ਸੀ ਚਲੋ ਸਾਡਾ ਉਦੋਂ ਮੁੰਡੇ ਮੁੰਡੇ ਰਹਿੰਦੇ ਹੁੰਦੇ ਹਾਂ ਤੇ ਮੈਨੇਜ ਹੋ ਜਾਂਦਾ ਸੀ ਚਲੋ ਏਦਾਂ ਦੀਆਂ ਪਰ ਉਦੋਂ ਦੀਆਂ ਤੇ ਬਹੁਤ ਹੀ ਸਟੋਰੀਆਂ ਏਦਾਂ ਦੀਆਂ ਮਤਲਬ ਇਹ ਤੁਹਾਨੂੰ ਮੈਂ ਮੁੰਡੇ ਦੀ ਕਹਾਣੀ
7: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ
8: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ
9: ਓ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
10: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
9: ਫਿਰ ਲਵਾਈਏ ਕਿੱਥੋਂ
10: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ ਸੋਨਾ ਚਾਹੀਦਾ
10: ਭਰੋਸਾ ਚਾਹੀਦਾ
9: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
11: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
12: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
11: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
12: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-9 760 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
13: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
14: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ।
13: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
15: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
13: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
16: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
17: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
18: ਕੀ ਹੋਇਆ?
17: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
18: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
17: ਜਾਂ 90-77-97-33
18: ਜਾਂ ਈਮੇਲ info@vyimmigration.com.au।
17: ਯਾਦ ਰੱਖੋ 9077-9733।
18: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
17: ਹਰ ਕਦਮ ਤੁਹਾਡੇ ਨਾਲ।
19: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
20: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
21: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
22: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
21: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 August ਨੂੰ।
23: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tireforce.com.au।
24: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟਸ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ।
25: ਆ ਕਿੱਥੇ ਵੱਜ ਗਈ ਤੇਰੀ ਗੱਡੀ?
26: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
27: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03

0: ਦੱਸ ਰਿਹਾ ਤੇ ਕੁੜੀਆਂ ਦਾ ਤੇ ਫਿਰ ਵੀ ਮੈਂ ਕਹਿੰਦਾ ਵੀ ਸਲੂਟ ਆ ਜਿਹਨਾਂ ਨੇ ਆ ਕੇ ਇੱਥੇ ਫਿਰ ਵੀ ਇੰਨੀ ਮਿਹਨਤ ਕੀਤੀ, ਇਹਨਾਂ ਨੇ ਆਪਣੇ ਪੈਰ ਲਾਏ, ਸਾਰਾ ਕੁਛ ਮੈਨੇਜ ਕੀਤਾ, ਤਾਂ ਤੋਂ ਤਾਂ ਦੀਆਂ
1: ਮੈਨੂੰ ਪਹਿਲਾਂ ਪਤਾ ਨੀ ਸੀ ਐਨਾਫਲੈਕਸੀ ਜੀ ਕੋਈ ਚੀਜ਼ ਹੁੰਦੀ ਹੈ, ਸਾਡੇ ਪਰਿਵਾਰਾਂ ਚ ਟੱਬਰਾਂ ਚ ਕਦੀ ਇਹ ਚੀਜ਼ਾਂ ਹੋਈਆਂ ਤੇ ਜਦੋਂ 8 ਮਹੀਨੇ ਦੀ ਸੀਗੀ ਤੇ ਦੁੱਧ ਚੜਾਉਣਾ ਸੀਗਾ ਤੇ ਉਹ ਵੀ ਜਦੋਂ ਪਤਾ ਲੱਗਾ ਵੀ ਤਾਜ਼ਵੀਰ ਹੋਣ ਵਾਲਾ, ਫਿਰ ਉਹ ਮਿਡਵਾਈਫ ਨੇ ਕਿਹਾ ਵੀ ਦੁੱਧ ਛਡਾਉਣਾ ਪੈਣਾ। ਜਦੋਂ ਉਹਨੂੰ ਮੈਂ ਗਾਂ ਦਾ ਦੁੱਧ ਪਹਿਲੀ ਵਾਰੀ ਪਿਆਇਆ ਤੇ ਉਹ ਪੂਰੀ ਰੈਸ਼ ਨਾਲ ਭਰ ਗਈ, ਮੈਂ ਭਾਜੀ ਡਰ ਗਈ
0: ਜੀ।
1: ਤੇ ਫਿਰ ਮੈਂ ਡਾਕਟਰ ਜੀ ਪੀ ਕੋਲ ਜਿਵੇਂ ਮੈਨੂੰ ਹੋਇਆ ਮੈਂ ਗੁਆਂਢ ਨੂੰ ਫੋਨ ਕੀਤਾ, ਉਹ ਮੈਨੂੰ ਲੈ ਕੇ ਗਏ ਤੇ ਬਹੁਤ ਹਾਲਤ ਖਰਾਬ ਸੀ ਉਹਦੀ, ਰੋਈ ਜਾਵੇ ਕੁਛ ਖਾਵੇ ਪੀਵੇ ਨਾ, ਟੈਸਟ ਟੁਸਟ ਹੋਏ ਤੇ ਪਤਾ ਲੱਗਿਆ ਵੀ ਇਹਨੂੰ ਐਨਾਫਲੈਕਸੀ ਦਾ। ਉਹਨੂੰ ਹਰ ਚੀਜ਼ ਤੋਂ ਸੀਗਾ ਭਾਜੀ, ਜਿਵੇਂ ਕਣਕ ਤੋਂ, ਦੁੱਧ ਤੋਂ, ਡੇਰੀ ਦੇ ਸਾਰੇ ਪ੍ਰੋਡਕਟ ਜਿੰਨੇ ਵੀ ਆ, ਨਾਰੀਅਲ ਹੋ ਗਿਆ, ਕੋਈ ਵੀ ਚੀਜ਼, ਮਤਲਬ
0: ਹਰ ਇੱਕ ਚੀਜ਼ ਤੋਂ ਐਲਰਜੀ,
1: ਹਰ ਇੱਕ ਚੀਜ਼ ਤੋਂ ਐਲਰਜੀ ਆਈ ਉਹਨੂੰ ਭਾਜੀ।
0: ਓਕੇ,
1: ਬੜਾ ਔਖਾ ਹੋ ਗਿਆ ਭਾਜੀ, ਕਿਉਂਕਿ ਵੱਡੀ ਬੇਟੀ ਹੁਣ ਸਾਰੇ ਖਾਈ ਕਣਕ ਖਾਣ ਵਾਲੇ ਨਾ ਰੋਟੀ ਦਾ, ਉਹਦਾ ਔਖਾ ਹੋ ਗਿਆ। ਤੇ ਫਿਰ ਭਾਜੀ ਡਾਕਟਰ ਨੇ ਕਿਹਾ ਵੀ ਤੈਨੂੰ ਗਲੂਟਨ ਬਿਲਕੁਲ ਘਰੋਂ ਕੱਢਣਾ ਪੈਣਾ ਹਨਾ, ਤੇ ਇਹਦਾ ਤੈਨੂੰ ਬਹੁਤ ਧਿਆਨ ਰੱਖਣਾ ਪੈਣਾ, ਕਿਉਂਕਿ 8 ਮਹੀਨੇ ਦੀ ਸੀਗੀ, ਕਦੀ ਕੁਛ ਪਤਾ ਨੀ ਸੀ ਇਹਦੇ ਬਾਰੇ ਕੁਛ, ਫਿਰ ਪੜਿਆ ਪੁੜਿਆ ਜੋ ਵੀ ਇਧਰੋਂ ਉਧਰੋਂ ਪਤਾ ਲੱਗਾ, ਫਿਰ ਭਾਜੀ ਸੋਚਿਆ ਵੀ ਨਹੀਂ ਹੁਣ ਕੰਮ ਨੀ ਕਰਨਾ
0: ਜੀ,
1: ਡਾਕਟਰ ਨੇ ਕਿਹਾ ਸੀ ਤੈਨੂੰ ਇਹਦਾ ਬਹੁਤ ਧਿਆਨ ਰੱਖਣਾ ਪੈਣਾ। 3 ਸਾਲ ਤੱਕ ਤੇ ਭਾਜੀ ਨੇ ਗੱਲ ਵੀ ਨੀ ਕੀਤੀ, ਜਰਾ ਬੋਲਦੀ ਨੀ ਸੀ ਹੁੰਦੀ, ਰੋਣਾ ਵੀ ਮਾੜਾ ਜਿਹਾ ਤੇ ਬਸ
0: ਖਿਜਿਆ ਜਾ ਰਹਿੰਦਾ ਬੱਚਾ ਨਾ,
1: ਖਿਜਿਆ ਰਹਿਣਾ, ਵਾਲ ਪੁੱਟੀ ਜਾਣੇ, ਮੈਂ ਵੀ ਖਿਜੀ ਰਹਿਣਾ ਕਿਉਂਕਿ ਰਾਤ ਨੀਂਦ ਨੀ ਸੀ ਪੂਰੀ ਹੁੰਦੀ
0: ਜੀ,
1: ਇਹ ਕੰਮ ਤੇ ਰਹਿੰਦੇ ਸੀ ਜ਼ਿਆਦਾਤਰ ਕਿਉਂਕਿ ਟਰੱਕ ਦਾ ਕੰਮ, ਫਿਰ ਰਾਤ ਨੂੰ ਲੇਟ ਆਉਣਾ, ਕਈ ਵਾਰੀ ਸਵੇਰੇ ਹਨੇਰੇ ਚੱਲ ਜਾਣਾ ਏਦਾਂ
0: ਜੀ।
1: ਤੇ ਫਿਰ ਉਦੋਂ ਅਸੀਂ ਦੋਵਾਂ ਜੀਆਂ ਨੇ ਸਲਾਹ ਕੀਤੀ ਵੀ ਕੰਮ ਨੀ,
0: ਇੱਕ ਜਣਾ ਰਹਿਣ ਦੇ,
1: ਤੂੰ ਰਹਿਣ ਦੇ, ਤੂੰ ਘਰੇ ਰਹਿ, ਇਹਦਾ ਧਿਆਨ ਰੱਖ
0: ਜੀ,
1: ਕੋਈ ਨਾ ਮੈਂ ਕਰ ਲਵਾਂਗਾ। ਫਿਰ ਭਾਜੀ ਬਸ ਉਦੋਂ ਪਰ ਵਧੀਆ ਡਿਸੀਜਨ ਸੀਗਾ, ਮੇਰਾ ਬਹੁਤ ਧਿਆਨ ਰੱਖਿਆ, ਕਹਿ ਲਓ ਵੀ ਮੈਨੂੰ ਹੌਲੀ ਹੌਲੀ ਜਿਵੇਂ ਤੁਹਾਡੇ ਨਾਲ ਵੀ ਜੁੜੀ ਸੀ, ਤੁਸੀਂ ਗਲੂਟਨ ਦੀਆਂ ਗੱਲਾਂ ਕਰਦੇ ਹੁੰਦੇ ਸੀ, ਜਿਵੇਂ ਨੋਨੀਆ ਜੀ ਨੇ ਵੀ ਕੋਈ ਨਾ ਕੋਈ ਗੱਲ ਦੱਸਣੀ
0: ਜੀ,
1: ਇੱਦਾਂ ਜਿਵੇਂ ਤੁਸੀਂ ਗੱਲ ਕਰਦੇ ਹੁੰਦੇ ਸੀ ਰੋਜ਼ ਵਾਟਰ ਤੇ ਉਹ ਗਲਿਸਰੀਨ ਵਾਲਾ,
0: ਮੈਂ ਹਲੇ ਵੀ ਵਰਤਦਾ,
1: ਤੇ ਮੈਂ ਭਾਜੀ ਤੁਸੀਂ ਮੰਨਣਾ ਉਸ ਤੋਂ ਬਾਅਦ ਮੈਂ ਆਪਣੇ ਘਰੇ ਖਤਮ ਨਹੀਂ ਹੋਣ ਦਿੱਤਾ, ਤੇ ਉਹ ਬੜੀ ਵਧੀਆ
0: ਫਰਕ ਪੈਂਦਾ ਨਾ,
1: ਬੜਾ ਇੰਨੀ ਮੁਲਾਇਮ ਸਕਿਨ ਹੋ ਜਾਂਦੀ, ਬੱਚੇ ਵੀ ਜਿਵੇਂ
0: ਪਿੰਡ ਤੋਂ ਹੀ ਮੇਰੇ ਮੰਮੀ ਬਣਾ ਕੇ ਰੱਖਦੇ ਬੀਜ, ਤੇ ਆਪਾਂ ਉਦੋਂ ਵਰਤਦੇ, ਪਰ ਉਦੋਂ ਇਹ ਨੀ ਪਤਾ ਉਹਨੂੰ ਇੰਨਾ ਸੀਰੀਅਸਲੀ ਨਹੀਂ ਲੈਣਾ, ਉਦੋਂ ਇਸ ਸੈਂਸ ਚ ਵਰਤੀਦਾ ਸੀ ਵੀ ਬੀਜ ਕਹਿੰਦੇ ਹੁੰਦੇ ਰਾਤ ਨੂੰ ਜਿੱਦਾਂ ਸਿਆਲਾਂ ਦੇ ਵਿੱਚ ਘੱਟਾ ਮਿੱਟੀ ਪਿਆ, ਤੇ ਤੁਹਾਨੂੰ ਯਾਦ ਹੋਣਾ ਆਪਾਂ ਜਿਹੜਾ ਉਹ ਹੁੰਦਾ ਨਾ ਆਪਣੇ ਗੋਂਗਲੂਆਂ ਦੇ ਪਾਣੀ ਦੇ ਨਾਲ ਪੈਰ ਧੋਣੇ, ਕਿਉਂਕਿ ਘੱਟਾ ਮਿੱਟੀ ਬਹੁਤ ਪਿੰਡਾਂ ਚ ਲੱਗ ਜਾਂਦਾ ਹੈ ਨਾ, ਵਿਆਹੀਆਂ ਬੀਆਂ ਫੁੱਟ ਜਾਂਦੀਆਂ, ਗੋਂਗਲੂਆਂ ਦਾ ਪਾਣੀ ਜਿਹੜਾ ਨਿਤਾਰਨਾ

0: ਉਹਦੇ ਨਾਲ ਪੈਰ ਪੂਰ ਧੋਣੇ ਤੇ ਮੂੰਹ ਹੱਥ ਧੋ ਕੇ ਤੇ ਗਲਿਸਰੀਨ ਸਾਰੇ ਲਾ ਲੈਣੇ ਤੇ ਉਹ ਚੀਜ਼ਾਂ ਫਿਰ ਜਦੋਂ ਇੱਥੇ ਸਕਿਨ ਦੀ ਪ੍ਰੋਬਲਮ ਆਈ ਤੇ ਫਿਰ ਉਹ ਫਿਰ ਦੁਬਾਰਾ ਟਰਾਈ ਕਰਕੇ ਵੇਖੀਆਂ ਰਿਵਾਈਵ ਹਨਾ ਵਿੱਚ ਜੇ ਆਪਾਂ ਵੀ ਸੋਚਿਆ ਵੀ ਆਹ ਕਰੀਮਾਂ ਉਹ ਕਰੀਮਾਂ ਜਿੰਨੀਆਂ ਵੀ ਆਉਂਦੀਆਂ ਤੇ ਬੰਦਾ ਸੋਚਦਾ ਵੀ ਮੇਰੇ ਕੋਲ ਪੈਸੇ ਆ ਗਏ ਤੇ ਮੈਂ ਹੁਣ ਮਹਿੰਗੀਆਂ ਕਰੀਮਾਂ
1: ਲਾਊਂਗਾ ਤੇ
0: ਪਰ ਉਹ ਜਿਹੜੇ ਸਾਡੇ ਵੇਖ ਰਹੇ ਨੇ ਸੋਤੇ ਉਹਨਾਂ ਨੂੰ ਵੀ ਆਪਾਂ ਦੱਸ ਦਿੰਦੇ ਦਰਸ਼ਕਾਂ ਨੂੰ ਕਿ ਗੁਲਾਬ ਜਲ, ਨਿੰਬੂ ਤੇ ਗਲਿਸਰੀਨ, ਸੋ ਇਹ ਤਿੰਨ ਚੀਜ਼ਾਂ ਨੇ। ਜੇ ਤੁਹਾਨੂੰ ਬਹੁਤ ਜ਼ਿਆਦਾ ਬਰੀਕੀ ਚ ਨਹੀਂ ਜਾਣਾ ਤੇ ਤਿੰਨਾਂ ਦੀ ਇਕੁਅਲ ਕੁਆਂਟਿਟੀ ਪਾ ਲਓ ਤੇ ਉਹ ਤੁਸੀਂ ਮਿਲਾ ਕੇ ਤੇ ਰੱਖ ਲਓ, ਜਿਹੜੀ ਇੱਕ ਛੋਟੀ ਜਿਹੀ ਸ਼ੀਸ਼ੀ ਆ ਉਹਨੂੰ ਬਾਥਰੂਮ ਚ ਤੇ ਬਾਕੀ ਤੁਸੀਂ ਫਰਿੱਜ ਚ ਰੱਖ ਲਓ ਤੇ ਉਹ ਭਾਵੇਂ ਖੁੱਲਾ ਹੀ ਬਣਾ ਕੇ ਰੱਖ ਲਓ ਤੇ ਉਹ ਤੁਸੀਂ ਸਾਰੇ ਸਰੀਰ ਦੇ ਉੱਤੇ ਤੁਸੀਂ ਲਾ ਸਕਦੇ ਹੋ, ਤੁਹਾਨੂੰ ਹੋਰ ਕਿਸੇ ਕਰੀਮ ਦੀ ਲੋੜ ਨਹੀਂ। ਆ ਇੱਕ ਐਗਜ਼ਾਮਪਲ ਆਪਣੇ ਕੋਲ ਹੋਰ ਆ ਗਈ
1: ਜੀ। ਪਰ ਉਸ ਤੋਂ ਬਾਅਦ ਭਾਜੀ ਤੇ ਜਦੋਂ ਕੰਮ ਛੱਡਿਆ ਪਰ ਫਿਰ ਬੈਸਟ ਸੀਗਾ ਉਹ ਸਿਰਫ ਰੇਡੀਓ ਹਾਂਜੀ ਸੁਣਨਾ ਜਾਂ ਗੁਰਬਾਣੀ ਲਾਉਣੀ ਉਹਦੇ ਤੇ, ਓਦਾਂ ਬੱਚੇ ਨੀ ਯੂਜ ਕਰਦੇ। ਤੇ ਹੋਰ ਭਾਜੀ ਜਿਵੇਂ ਤਵਨੀਤ ਪਹਿਲਾਂ ਥੋੜਾ ਘੱਟ ਬੋਲਦੀ ਹੁੰਦੀ ਸੀ ਬਟ ਹੁਣ ਉਹ ਗੱਲਾਂ ਬਾਤਾਂ ਕਰਦੀ ਆ, ਅੱਗੇ ਝੱਕ ਜਾਂਦੀ ਸੀ। ਜਿਵੇਂ ਹੁਣ ਮੇਰੇ ਕੋਲ ਟਾਈਮ ਸੀਗਾ ਵੀ ਚੱਲ ਮੈਂ ਘਰੇ ਆ, ਜਿਵੇਂ ਬਾਹਰ ਚਲੇ ਜਾਣਾ, ਫੋਨ ਬਿਲਕੁਲ ਨੀ, ਮੈਂ ਵੀ ਨਾਲ ਖੇਡਣਾ ਨਿਆਣਿਆਂ ਦੇ, ਪਾਰਕ ਚਲੇਗੀ, ਨਹੀਂ ਮੌਕਾ ਮਿਲੂਗੀ ਸੜਕ ਤੇ ਬਾਹਰ ਸੈਰ ਕਰਨ ਲੱਗ ਪਈ, ਟੋਏ ਪੁੱਟ ਪੁੱਟ ਕੇ ਜਿਵੇਂ ਆਪਾਂ ਵੱਢ ਖੇਡਦੇ ਹੁੰਦੇ ਸੀ ਭਾਜੀ, ਉਹ ਵੱਟੇ ਚ ਲੈ ਕੇ ਉਹਨੂੰ ਉਹੀ ਸਿਖਾਉਂਦੇ ਰਹਿਣਾ, ਏਦਾਂ ਦਾ ਕੁਛ ਬਹੁਤ ਫਰਕ ਪੈਂਦਾ ਭਾਜੀ। ਆਈ ਰੀਅਲੀ ਬਲੀਵ ਕਿ ਹਾਂ ਜੇ ਇੱਕ ਬੰਦਾ ਘਰ ਹੈ ਖਾਸ ਕਰ ਮਾਂ,
0: ਰੇਡੀਓ ਨੂੰ ਫਿਰ ਕਿੱਥੇ ਤੁਸੀਂ ਕਿੱਥੇ ਕਿੱਥੇ ਫਿਲ ਕੀਤਾ, ਕਿਹੜੇ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਵੀ ਉਹ ਜਿੱਦਾਂ ਬਾਅਦ ਰੈਸਪੀ ਰੁਸਪੀ ਤੇ ਚਲੋ ਸੁਣ ਲਈ ਹਨਾ।
1: ਹਾਂਜੀ ਗਾਰਡਨਿੰਗ ਭਾਜੀ, ਤੁਸੀਂ ਗਾਰਡਨਿੰਗ ਦਾ ਬਹੁਤ ਦੱਸਦੇ ਰਹਿੰਦੇ ਆ ਤੇ ਮੈਂ ਭਾਜੀ ਪਹਿਲਾਂ ਚੱਲ ਪਿੰਡ ਚ ਤਾਂ ਅਸੀਂ ਘਰੇ ਲਾਉਂਦੇ ਸੀ,
0: ਇੱਥੇ ਵੱਖਰੀ ਆ ਖੇਤੀ ਹੈ ਨਾ,
1: ਤੇ ਤੁਸੀਂ ਜੇ ਦੱਸਣਾ ਵੀ ਕੰਪੋਸਟ ਉਹ ਤੁਹਾਡੇ ਕੋ ਤੁਸੀਂ ਦੱਸਿਆ ਤੇ ਮੈਂ ਘਰੇ ਡੱਬਾ ਲਿਆ ਹੁੰਦਾ, ਮੈਨੂੰ ਤਾਂ ਪਹਿਲਾਂ ਪਤਾ ਵੀ ਨਹੀਂ
0: ਜੀ।
1: ਹੁਣ ਸਾਡੇ ਘਰੇ ਪਤਾ, ਨਿਆਣਿਆਂ ਨੂੰ ਵੀ ਪਤਾ ਵੀ ਮੰਮੀ ਨੇ ਛਿੱਕੜ ਸੁੱਟਣਾ ਤੇ ਉਹ ਡੱਬੇ 'ਚ ਜਾਣਾ, ਪਿੰਨ 'ਚ ਨੀ ਪਾਉਣਾ, ਉਹ ਚੀਜ਼ਾਂ ਭਾਜੀ। ਫੇਰ ਭਾਜੀ ਜਿਵੇਂ ਜਿਹੜੇ ਤੁਸੀਂ ਇਹ ਗੱਲਾਂ ਕਈ ਵਾਰ ਕਰਦੇ ਹੁੰਦੇ ਆ ਵੀ ਕਿੱਥੇ ਬੋਲਣਾ ਚਾਹੀਦਾ ਵਾ, ਕਿੱਥੇ ਖਰਾਬ ਕਿੱਥੇ ਹੋਣਾ ਚਾਹੀਦਾ, ਪਹਿਲਾਂ ਭਾਜੀ ਜਿਵੇਂ ਗੁੱਸਾ ਬਹੁਤ ਹੁੰਦਾ ਹੁੰਦਾ ਸੀ, ਠਾਹ ਸੁੱਟਾ ਗੱਲ ਮਾਰ ਦੇਣੀ ਨਾ ਜੇ ਕਲਾ ਗੱਲ ਕਰਕੇ ਜਾਊਗਾ ਕਿੱਥੇ,
0: ਅਸੀਂ ਵੀ ਬਟਾਲੇ ਵਾਲੇ ਆ।
1: ਤੇ ਹੁਣ ਭਾਜੀ ਹੁਣ ਉਹ ਚੀਜ਼ ਬਹੁਤ ਘੱਟ ਗਈ ਆ,
0: ਓਕੇ,
1: ਮਤਲਬ ਮੈਨੂੰ ਖੁਦ ਨੂੰ ਮਹਿਸੂਸ ਹੁੰਦਾ ਕਿ ਮੈਂ ਬੋਲ ਲਾਈਕ ਕਿਉਂ ਘਟੀ ਹੈ, ਨਹੀਂ ਘਟਣੀ ਨਹੀਂ ਚਾਹੀਦੀ, ਥੋੜੀ ਬਹੁਤੀ ਤੁਹਾਨੂੰ
0: ਥੋੜਾ ਜਿਹਾ ਤੇ ਦਬਕਾ ਚਾਹੀਦਾ।
1: ਤੇ ਹੁਣ ਹਾਂ ਭਾਜੀ ਉਹ ਚੀਜ਼ ਹੈਗੀ ਆ। ਤੇ ਹੋਰ ਭਾਜੀ ਨਿਆਣੇ ਟੋਪਿਕ ਜਿਵੇਂ ਚੱਲਦੇ ਰਹਿੰਦੇ, ਬਸ ਨੋਨੀਆ ਜੀ ਜੇ ਤ੍ਰਿਫਲਾ, ਤ੍ਰਿਫਲੇ ਦਾ ਬੜਾ ਬੜਾ ਯੋਗਦਾਨ ਸਾਡੇ
0: ਘਰ,
1: ਆਂਵਲਾ ਪਾਊਡਰ ਜਿਵੇਂ ਨਾ ਤਵਨੀਤ ਦੇ ਮੈਂ ਮੈਸੇਜ ਕੀਤਾ ਸੀ ਨੋਨੀਆ ਜੀ ਨੂੰ ਤੇ ਉਹਦੇ ਵਾਲ ਜਿਵੇਂ ਗ੍ਰੇ ਹੋਣੇ ਸ਼ੁਰੂ ਹੋ ਗਏ ਭਾਜੀ,
0: ਓਕੇ,
1: ਹਾਂਜੀ। ਤੇ ਫਿਰ ਨੋਨੀਆ ਜੀ ਨੇ ਮੈਨੂੰ ਕਿਹਾ ਸੀ ਵੀ ਆਂਵਲਾ ਪਾਊਡਰ ਤੇ ਉਹ ਮੈਂ ਡੇਲੀ ਬੱਚਿਆਂ ਨੂੰ ਸਵੇਰੇ ਸੰਤਰੇ ਦਾ ਰਸ ਕੱਢ ਕੇ ਤੇ ਡੇਲੀ ਪਿਆਉਂਦੀ ਹਾਂ, ਡੇਲੀ ਪੀਂਦੇ ਨੇ ਤੁਹਾਨੂੰ
0: ਜੀ, ਮਤਲਬ ਉਹਦੇ ਲਈ ਇਹ ਵੀ ਮਿਹਨਤ ਵੀ ਹੈ ਨਾ, ਤੁਸੀਂ ਕਰਦੇ ਵੀ ਹੋ, ਬੰਦਾ ਕਰੇ ਤੇ ਫੇਰ ਹੀ ਪਤਾ ਲੱਗਦਾ,
1: ਨਹੀਂ ਪੈਣਾ ਜੇ ਆਪਾਂ ਕੋਈ ਰਿਜ਼ਲਟ ਲੈਣਾ ਵਾ,
0: ਸਿਰਫ ਤੁਸੀਂ ਸੋਹਣੀ ਛੱਡਣਾ ਫਿਰ ਉਹਦੇ ਨਾਲ ਵੀ ਕੋਈ ਹੋਣੀ,
1: ਪਰ ਜਿਹੜੇ ਸੀਡਸ ਆਪਾਂ ਸਵੇਰੇ ਖਾਂਦੇ ਆ
0: ਹਾਂਜੀ
1: ਉਹ ਵੀ ਤੁਸੀਂ ਦੱਸੇ ਆ, ਪਰ ਤੁਸੀਂ ਦੱਸਿਆ ਵੀ ਨੋਨੀਆ ਜੀ ਨੇ ਦੱਸਿਆ ਵਾ, ਸਵੇਰੇ ਅਸੀਂ ਮਟਕੇ ਜੇ ਰੱਖੇ ਦੋ ਛੋਟੇ ਛੋਟੇ
0: ਜੀ,
1: ਇੱਕ ਚ ਆਪਾਂ ਸਾਰੇ ਸੀਡ ਭਿਉਂ ਲੈਂਦੇ ਆ, ਇੱਕ ਚ ਬਦਾਮ ਅਖਰੋਟ ਭਿਉਂ ਲੈਂਦੇ ਆ, ਇੱਕ ਗਲਾਸ ਰੱਖਿਆ ਕੱਚ ਦਾ ਉਹਦੇ ਚ ਆਪਾਂ ਸ਼ੀਆ ਸੀਡ ਭਿਉਂਦੇ ਆ, ਉਹ ਡਿਊਟੀ ਤਵਨੀਤ ਦੀ ਆ ਭਾਜੀ।
0: ਅੱਛਾ ਵਾਹ, ਤਾਂ ਹੀ ਬੱਚੇ ਸਵੇਰੇ ਦੱਸਦੇ ਹੁੰਦੇ ਨਾ ਅਸੀਂ ਸਵੇਰੇ ਆਹ ਚੀਜ਼ਾਂ ਖਾ ਲਈਆਂ, ਮੈਂ ਹੈਰਾਨ ਹੁੰਦਾ ਵੀ ਇਹ ਸਵੇਰੇ ਸਵੇਰੇ ਬੜਾ ਇਸ ਤਰ੍ਹਾਂ ਕੁਛ
1: ਭਾਜੀ ਰੇਡੀਓ ਨਹੀਂ ਦੇਣਾ ਮੈਨੂੰ, ਪਹਿਲਾਂ ਕੱਖ ਨਹੀਂ ਪਤਾ ਵੀ ਕੀ ਕਰਨਾ ਕੀ ਨਹੀਂ ਕਰਨਾ,
0: ਲੱਗਦਾ ਸਾਨੂੰ ਸ਼ਾਇਦ ਪਤਾ ਤੇ ਹੁੰਦਾ ਹੀ ਆ ਪਰ ਜਦੋਂ ਆਪਾਂ ਕਿਤੇ ਦੁਬਾਰਾ ਸੁਣ ਲੈਂਦੇ ਨਾ ਉਹ ਸੈਕਿੰਡ ਹੋ ਜਾਂਦੀ ਚੀਜ਼ ਉਹਦੇ ਵਿੱਚ ਸਾਨੂੰ ਇੱਕ ਅੰਡਰਲਾਈਨ ਹੋ ਜਾਂਦੀ ਹੈ। ਮੈਂ ਵੀ ਕਈ ਵਾਰੀ ਵੇਖਦਾ ਕਈ ਵਾਰੀ ਕੋਈ ਟੋਪਿਕ ਆਪਾਂ ਜਦੋਂ ਪ੍ਰਪੇਅਰ ਕਰਦੇ ਹਾਂ ਤੇ ਉਹ ਪਹਿਲਾਂ ਪਤਾ ਹੁੰਦਾ ਕਿਤੇ ਸੁਣਿਆ ਹੁੰਦਾ ਪਰ ਜਦੋਂ ਉਹਨੂੰ ਬਰੀਕੀ 'ਚ ਪੜ੍ਹ ਲਈਦਾ ਫਿਰ ਉਹ ਲੱਗਦਾ ਵਾ ਵੀ ਹਾਂ ਇਹ ਵਾਕਈ ਹੁਣ ਤੁਹਾਡੇ ਕੋਲ ਮੈਂ ਸੁਣ ਲਿਆ ਉਹ ਵਾਪਸ ਮੈਂ ਫਿਰ ਪੱਕਾ ਹੋ ਗਿਆ ਵਾਪਸ ਉਹਦੇ ਤੇ। ਸੋ ਇਹ ਚੀਜ਼ਾਂ ਜਿਹੜੀਆਂ ਮੈਨੂੰ ਇਹ ਹੁੰਦਾ ਵੀ ਆਪਾਂ ਕਈ ਵਾਰੀ ਕਿਤੇ ਪੜ੍ਹਦੇ ਹਾਂ ਕਿਤੇ ਸੁਣਦੇ ਹਾਂ ਪਰ ਜਿਹੜੀ ਪ੍ਰੈਕਟੀਕਲੀ ਇੱਦਾਂ ਕਿਸੇ ਨੇ ਦੱਸਣੀ ਆ ਨਾ ਆਪ ਵਰਤ ਕੇ ਉਹਦੀ ਗੱਲ ਹੋ ਰਿਹਾ। ਤੁਸੀਂ ਸਿਮਰਨ ਜੀ ਗੱਲ ਕਰ ਰਹੇ ਸੀ ਤੁਸੀਂ ਕਿ ਜਦੋਂ ਤੁਹਾਨੂੰ ਕਿਸੇ ਸੈਗਮੈਂਟ ਦੇ ਵਿੱਚ ਲੋੜ ਸੀ ਤੇ ਉਦੋਂ ਤੁਹਾਨੂੰ ਮੈਂਟਲੀ ਸਪੋਰਟ ਮਿਲੀ ਕਿਸੇ ਕਨਵਰਸੇਸ਼ਨ ਤੋਂ, ਆਈ ਡੋਂਟ ਨੋ, ਮਤਲਬ ਉਦੋਂ ਤੁਸੀਂ ਰੇਡੀਓ 'ਤੇ ਗੱਲ ਕਰ ਰਹੇ ਹੋ ਕਿ ਉਸ ਤੋਂ ਬਾਅਦ ਜਿੱਦਾਂ ਭਾਬੀ ਜੀ ਨੂੰ ਸ਼ਾਇਦ ਭਾਬੀ ਜੀ ਨੂੰ ਪਹਿਲਾਂ ਲੋੜ ਸੀ, ਸੋ ਮੈਂ ਥੋੜ੍ਹਾ ਜਿਹਾ ਸਮਝਣਾ ਚਾਹੁੰਦਾ ਉਹ ਚੀਜ਼ ਕਿੱਦਾਂ ਵਾ, ਤਾਂ ਕਿ ਆਪਾਂ ਉਹਨਾਂ ਚੀਜ਼ਾਂ ਦੇ ਉੱਤੇ ਥੋੜ੍ਹਾ ਜਿਹਾ ਹੋਰ ਵਰਕਆਊਟ ਕਰ ਸਕੀਏ।
2: ਲੋੜ ਭਾਜੀ ਕਿੱਦਾਂ, ਮਤਲਬ ਜਿਵੇਂ ਤੁਸੀਂ ਦੇਖੋ,
0: ਤੁਸੀਂ ਇੱਕ ਰੇਡੀਓ ਤੇ ਗੱਲ ਕਰ ਰਹੇ ਨਾ, ਤੁਸੀਂ
2: ਜਿਹੜਾ
0: ਸਮਝ ਗਏ ਨਾ ਮੇਰਾ ਸਵਾਲ?
2: ਨਹੀਂ ਭਾਜੀ,
0: ਮੈਂ ਥੋੜ੍ਹਾ ਜਿਹਾ, ਮੈਂ ਬਾਕੀ ਇਹਨੂੰ ਜੇ ਤੁਸੀਂ ਨਹੀਂ ਸਮਝੇ ਫਿਰ ਬਾਕੀ ਵੀ ਨੇ ਹਲੇ ਸਮਝੇ ਹੋਣੇ। ਤੁਸੀਂ ਇੱਕ ਦਿਨ ਕੱਲ ਪਰਸੋਂ ਜੇ ਰੇਡੀਓ ਤੇ ਤੁਸੀਂ ਗੱਲ ਕਰ ਰਹੇ ਕਿ ਇੱਕ ਇੱਕ ਟਾਈਮ ਦੇ ਉੱਤੇ ਕਾਫੀ ਡਾਊਨ ਜਦੋਂ ਮੈਂ ਫੀਲ ਕਰਦਾ ਹਾਂ, ਤੇ ਉਸ ਸਮੇਂ ਮੈਂ ਆਸ ਚੀਜ਼ ਨੇ ਸਮਥਿੰਗ ਕੁਛ ਤੁਸੀਂ ਦੱਸਿਆ ਸੀ ਵੀ ਆਸ ਚੀਜ਼ ਨੇ ਸਾਡੀ ਹੈਲਪ ਕੀਤੀ, ਕੁਛ ਸੁਣਿਆ ਤੁਸੀਂ ਰੇਡੀਓ ਤੇ ਜਾਂ ਕਿਵੇਂ, ਤੇ ਉਸ ਤੋਂ ਬਾਅਦ ਜਿੱਦਾਂ ਹੁਣ ਤੁਸੀਂ ਡਰੇਨ ਕੀਤੇ, ਸੋ ਸਮਹਾਉ ਭਾਬੀ ਨੇ ਤੁਹਾਨੂੰ ਫਿਰ ਰਿਕਮੈਂਡ ਕੀਤਾ ਵੀ ਆਹ ਚੀਜ਼ ਏਦਾਂ ਵਾ,
2: ਹਾਂਜੀ
0: ਕੀ ਮਤਲਬ ਉਹ ਮੈਂ ਥੋੜਾ ਜਿਹਾ ਪੋਕ ਕਰਨਾ ਚਾਹੁੰਦਾ ਕੀ ਚੀਜ਼ ਸੀ ਉਹ
2: ਭਾਈ। ਏਦਾਂ ਜਿਹੜੀ ਮੈਂ ਤੁਹਾਨੂੰ ਆਹ ਦੱਸੀ ਸਟੋਰੀ ਜਿਹੜੀ ਮੈਂ ਸੁਣ ਕੇ, ਹੈ ਨਾ, ਉਸ ਟਾਈਮ ਕੀ ਹੋਇਆ ਜਦੋਂ ਅਸੀਂ ਵੈਸੇ ਮੈਲਬਨ ਐਡਲੇਡ ਤੋਂ ਮੈਲਬਨ ਆਏ, ਮੇਰਾ ਜੀ ਨਹੀਂ ਲੱਗਦਾ ਸੀ, ਮੈਨੂੰ ਲੱਗਦਾ ਸੀ ਇਟਸ ਟੂ ਫਾਸਟ, ਬਹੁਤ ਤੇਜ਼ ਹੈ ਮੇਰੇ ਲਈ, ਮੈਂ ਇੰਨੀ ਤੇਜ਼ ਨਹੀਂ ਭੱਜਣਾ ਕਿ ਮੈਨੂੰ ਚੰਡੀਗੜ੍ਹ ਤੋਂ ਐਡਲੇਡ ਆ ਗਏ, ਦੈਟਸ ਇਨਫ, ਉੱਥੇ ਹੌਲਾ ਜਿਹਾ ਸਲੋ ਚੱਲਣਾ ਚਾਹੀਦਾ। ਤੇ ਮੈਨੂੰ ਬੜਾ ਕਿਹਾ ਕਿ ਮੈਂ ਚੱਲ ਜਾਂਦਾ ਵਾਪਸ, ਤੂੰ ਇੱਥੋਂ ਜੋਬ ਕੋਈ ਇਹੋ ਜਿਹੀ ਵਰਕ ਫਰੋਮ ਹੋਮ ਕਰਕੇ ਤੇ ਅਸੀਂ ਉੱਥੇ ਵਾਪਸ ਚੱਲਦੇ ਹਾਂ। ਤੇ ਇੰਨੇ ਭੈਣ ਮੇਰੀ ਨੇ ਕਿਹਾ ਕਿ ਨਹੀਂ ਹੁਣ ਤੁਸੀਂ ਇੱਥੇ ਆ ਗਏ ਹੋ, ਤੇ ਮੰਮਾ ਪਾਪਾ ਨੂੰ ਵੀ ਪ੍ਰੈਸ਼ਰ ਆਇਆ, ਤੇ ਫਿਰ ਮੇਰੇ ਇੱਕ ਦੋਸਤ ਨੇ ਰੇਡੀਓ, ਹਾਂਜੀ, ਉਸ ਵੇਲੇ ਮੈਨੂੰ ਇੰਟਰੋਡਿਊਸ ਕੀਤਾ। ਮੇਰਾ ਜੀ ਨਹੀਂ ਕਰਦਾ ਸੀ ਬੱਸ ਚਲਾਉਣ ਦਾ ਵੀ ਇੱਥੇ, ਕਿਉਂਕਿ ਮੈਨੂੰ ਲੱਗਦਾ ਸੀ ਉੱਥੇ ਮੈਂ 25 ਦੀ ਸਪੀਡ ਸਕੂਲ ਜ਼ੋਨ ਹੈ ਭਾਜੀ, ਸਮਝ ਗਏ, 50 ਦੀ ਜ਼ੋਨ ਉੱਦਾਂ ਹੈ, ਇੱਥੇ ਮੈਨੂੰ 80 ਤੇ 100 ਦੇ ਬੱਸ ਚਲਾਉਣ ਨੂੰ ਕਹਿੰਦੇ ਸੀਗੇ, ਮੇਰੇ ਵਾਸਤੇ ਟੂ ਫਾਸਟ ਸੀ, ਮੈਂ ਤੇਜ਼ ਹੋਣਾ ਹੀ ਨਹੀਂ ਚਾਹੁੰਦਾ ਸੀ ਓਨੈਸਟਲੀ। ਕਈ ਵਾਰੀ ਹੁੰਦਾ ਕਿ ਮੈਂ ਸਲੋ ਹੀ ਰਹਿਣਾ ਚਾਹੁੰਦਾ ਸੀਗਾ, ਤੇ ਅੱਜ ਵੀ ਸਲੋ ਹੀ ਰਹਿਣਾ ਚਾਹੁੰਦਾ ਹੁੰਦਾ, ਤੇ
0: ਮਗਰਮੱਛ ਟਾਈਪ,
2: ਮਗਰਮੱਛ ਟਾਈਪ, ਬਿਲਕੁਲ ਭਾਈ, ਆਪ ਬਿਲਕੁਲ ਸਹੀ ਵਰਡ ਕਿਹਾ, ਮੇਰੇ ਦੋਸਤ ਮੈਨੂੰ ਆਹੀ ਕਹਿੰਦੇ ਆ, ਭਾਲੂ ਨਹੀਂ ਕਹਿੰਦੇ ਮਗਰਮੱਛ ਕਹਿੰਦੇ, ਕਿਉਂਕਿ ਉਹ ਕਹਿੰਦੇ ਕਿ ਤੂੰ ਜਿਹਦੇ ਚ ਚਿਪਕ ਗਿਆ ਨਾ, ਕਿ ਜਿਵੇਂ ਮੈਂ ਬੱਸ ਲਿਆ, ਮੈਂ ਬੱਸ ਚ ਚਿਪਕੇ ਆਇਆ, ਕਿ ਆਈ ਐਮ ਹੈਪੀ, ਕਿ ਮੈਂ, ਮੇਰਾ ਉਹ ਸਟੇਟ ਆਫ ਮਾਈਂਡ ਹੈਪੀ ਆ, ਮੈਂ ਕਿਉਂ, ਵਾਈ ਸ਼ੁਡ ਆਈ ਟੇਕ ਅਦਰ ਚਾਂਸਿਸ, ਮੈਨੂੰ ਨਹੀਂ ਲੋੜ ਹੈਗੀ, ਗਲਤ ਵੀ ਆ, ਸਟਬਨ ਵੀ ਹੋ ਸਕਦਾ ਮੈਂ ਮੰਨਦਾ, ਬਟ ਮੇਰੇ ਲਈ ਵਰਕ ਆਨ ਵਧੀਆ ਹੋ ਰਿਹਾ,
0: ਚਲੀ ਜਾਂਦਾ ਨਾ,
2: ਬੜਾ ਵਧੀਆ ਭਾਈ,
0: ਵਿਚਾਰਾ ਹੋਈ ਜਾਂਦਾ ਨਾ,
2: ਜ਼ਿਆਦਾ ਹੀ ਹੋਈ ਜਾਂਦਾ ਹੈ ਨਾ, ਤੇ ਉਸ ਕਰਕੇ ਫਿਰ ਭਾਜੀ ਉਹ ਐਪੀਸੋਡ ਹੋਇਆ, ਤੇ ਫਿਰ ਮੈਂ ਰੇਡੀਓ, ਹਾਂਜੀ, ਉਹ ਇੱਕ ਸਾਲ ਮਤਲਬ ਇੱਦਾਂ ਸੀ ਕਿ ਤੁਸੀਂ ਸਵੇਰੇ ਸ਼ੁਰੂ ਹੁੰਦਾ ਸੀਗਾ, ਰਾਤ ਤੱਕ ਚੱਲਦਾ ਸੀਗਾ, ਕਿਉਂਕਿ ਮੇਰੀ ਈਵਨਿੰਗ ਸ਼ਿਫਟਸ ਵੀ ਹੁੰਦੀਆਂ ਸਨ ਉੱਥੇ ਪਾਕਿਸਤਾਨ ਤੋਂ ਭਾਜੀ ਦਾ ਸ਼ੋ, ਮੈਂ ਇੱਕ ਇੱਕ ਤੁਹਾਨੂੰ ਦੱਸ ਸਕਦਾ ਕਿ ਜਿਹੜਾ ਉਹਨਾਂ ਨੇ ਜਗਜੀਤ ਸਿੰਘ ਦਾ ਦੱਸਿਆ, ਮੈਂ ਪੋਡਕਾਸਟ ਵੀ ਤਿੰਨ ਤਿੰਨ ਵਾਰੀ ਸੁਣਿਆ,
0: ਅਫਜ਼ਲ
2: ਖਾਨ ਪੋਡਕਾਸਟ ਵੀ ਮੈਂ ਤਿੰਨ ਤਿੰਨ ਵਾਰੀ ਸੁਣਿਆ, ਫਿਰ ਪਾਪਾ ਨੂੰ ਮੈਂ ਦੱਸਿਆ ਕਿ ਪਾਪਾ ਦੇਖੋ ਆ, ਕਿਉਂਕਿ ਪਾਪਾ ਪਾਕਿਸਤਾਨ ਤੋਂ ਆਏ ਨੇ, ਤੇ ਉਹਨਾਂ ਨੇ ਜੋ ਉਹਨਾਂ ਦੀ ਸੁਣੀਆ, ਪਾਪਾ ਨੇ ਵੀ ਸਾਰੇ ਸੁਣੀਆਂ, ਫਿਰ ਉਹਨਾਂ ਨੇ ਮੇਰਾ ਮੈਂਟਲ ਸਟੇਟ, ਫਿਰ ਮੈਨੂੰ ਮੈਲਬਨ ਦਾ ਫਰਕ ਹੀ ਨਹੀਂ ਪੈਂਦਾ, ਫਿਰ ਪਿੱਛੇ ਕੋਈ ਲੜ ਰਿਹਾ, ਮਰ ਰਿਹਾ, ਖੱਪ ਰਿਹਾ, ਆਈ ਡੋਂਟ ਕੇਅਰ, ਬੱਸ ਚ ਮੇਰੇ ਬੱਸ ਚੱਲਦੀ ਰਹਿੰਦੀ ਚੁੱਪ ਕਰਕੇ, ਕਿਉਂਕਿ ਮੈਂ ਸਿਰਫ ਰੇਡੀਓ, ਕਿਉਂਕਿ ਸਾਨੂੰ ਬਲੂਟੁੱਥ ਲਾਉਣਾ ਅਲਾਊਡ ਹੁੰਦਾ ਸੀਗਾ ਪਿੱਛੇ ਸਪੀਕਰ, ਤੇ ਮੈਂ ਉਹ ਸੁਣਦਾ ਰਹਿੰਦਾ ਸੀਗਾ। ਹੁਣ ਕੀ ਹੋਇਆ, ਹੁਣ ਜਿੱਦਣ ਥਰਸਡੇ ਨੂੰ, ਵੈਨਸਡੇ ਨੂੰ ਤੁਸੀਂ ਅਨਾਊਂਸ ਕੀਤਾ ਕਿ ਵੋਟਿੰਗ ਹੋਣੀ ਹੈ, ਕਿ ਲਿਸਨਰ ਆਫ ਦਾ ਈਅਰ ਵਾਸਤੇ ਤੇਰਾ ਨਾਮ ਹੋਇਆ, ਮੈਂ ਬੜਾ ਖੁਸ਼ ਸੀਗਾ, ਹੈ ਨਾ, ਬਹੁਤ ਬੜਾ ਹੈਪੀ ਸੀਗਾ। ਵੈਨਸਡੇ ਨੂੰ ਅਨਾਊਂਸ ਹੋਇਆ, ਥਰਸਡੇ ਨੂੰ ਮੈਂ ਸਵੇਰੇ ਬੱਸ ਚਲਾਉਣ ਲੱਗਿਆ, ਆਰਜ਼ਾ ਦਾ ਆਰਜ਼ਾ ਆਈ ਹੋਈ ਸੀ ਉੱਦਣ ਸਟੂਡੀਓ 'ਚ, ਤੇ 10:20 ਤੇ ਲੱਗ ਕੇ ਉਹਨੇ ਸਟਾਰਟ ਕੀਤਾ ਤੁਸੀਂ ਪ੍ਰੋਗਰਾਮ, 10:20 ਤੇ ਮੈਂ ਸਟੋਪ ਤੇ ਸਟਾਰਟ ਕਰਨਾ ਸੀ ਆਪਣੀ ਬ੍ਰੇਕ ਤੋਂ ਬਾਅਦ, ਤੇ ਸ਼ਾਰਟ ਸ਼ਿਫਟ ਸੀਗੀ ਮੇਰੀ, ਤੇ ਮੈਂ ਜਿਵੇਂ ਬੈਰਿਕ ਸਟੇਸ਼ਨ ਚੋਂ ਬਾਹਰ ਕੱਢੀ, ਤੇ ਆਈ ਵਾਸ ਜਸਟ, ਕਿਉਂਕਿ ਉੱਥੇ ਰੋਡ ਵਰਕਸ ਹੋ ਰਹੇ ਆ, ਤੇ ਮੈਂ ਰੁਕਿਆ ਹੋਇਆ, ਤੇ ਮੈਂ ਜਿੱਦਾਂ ਹੀ ਸਪੀਡ ਨੱਪੀ ਬਾਹਰ ਜਾ ਕੇ ਨਾ ਉਹਦੇ ਤੇ ਟ੍ਰੈਫਿਕ ਲਾਈਟਸ, ਮੈਨੂੰ ਧੜਕ ਦੇ ਕੇ ਆਵਾਜ਼ ਆਈ, ਮੈਨੂੰ ਲੱਗ ਗਿਆ ਪਤਾ ਕਿ ਕੁਛ ਹੋਇਆ, ਕਿਉਂਕਿ ਇੰਨੇ ਸਾਲ ਹੋ ਗਏ ਬੱਸ ਚਲਾਉਣ, ਮੈਂ ਕੁਛ ਗੜਬੜ ਹੋ ਗਈ, ਇੱਕ ਬਜ਼ੁਰਗ ਆਪਣੇ 4-wheeler ਤੇ ਮੇਰੇ ਅੱਗੇ ਬੱਸ ਦੇ ਇੱਦਾਂ, ਹੈ ਨਾ, ਤੇ ਉਹ ਥੱਲੇ ਆ ਗਿਆ ਉਹਦੀ ਸਕੂਟਰ, ਤੇ ਉਹ ਗਿਰਿਆ ਤੇ ਉਹਦੇ ਖੂਨ ਖਾਨ ਵੀ ਵਗਿਆ। 10:23-10:24 ਦੀ ਗੱਲ ਹੈ, ਤੇ ਐਂਬੂਲੈਂਸਿਸ, 2 ambulances, ਇੱਕ ਫਾਇਰ ਬ੍ਰਿਗੇਡ ਤੇ 2 police ਦੀ ਗੱਡੀਆਂ, ਇੱਕ ਹਾਈਵੇ ਪੈਟਰੋਲ, ਸਾਰੇ ਮੇਰੇ ਆਸੇ ਪਾਸੇ, ਤੇ ਮੈਂ ਹੈ ਨਾ, ਮੈਂ ਰੇਡੀਓ ਦੀ ਉਹਦੇ 'ਚ ਖੁਸ਼ੀ ਸੀਗਾ ਕਿ ਹੈ ਨਾ ਕਿ ਆ ਹੋਣਾ, ਤੇ ਸਡਨਲੀ ਸਭ ਕੁਛ ਚੇਂਜ ਹੋ ਗਿਆ, ਉਦਨ ਇੱਕਦਮ ਬਲੈਕ ਆਊਟ ਹੋ ਗਿਆ, ਕਿਉਂਕਿ ਐਕਸੀਡੈਂਟ ਹੋਇਆ ਭਾਜੀ, ਵੱਡਾ ਵਹੀਕਲ ਮੇਰਾ, ਸਭ ਕੁਛ ਹੈ, ਗਲਤੀ ਮਾਰੋ ਗੋਲੀ, ਕਿ ਬੰਦਾ ਠੀਕ ਹੋਣਾ ਚਾਹੀਦਾ, ਦੈਟਸ ਮੋਰ ਇੰਪੋਰਟੈਂਟ। ਪੁਲਿਸ ਮੇਰੇ ਤੋਂ ਕੁਸ਼ਚਨ ਪੁੱਛ ਰਹੀ, ਉਹ ਪੁੱਛ ਰਹੀ, ਗੜ, ਉਹ ਮਤਲਬ ਉਹ 1.5 ਘੰਟਾ ਮੈਂ ਰੇਡੀਓ ਨਹੀਂ ਸੁਣ ਸਕਿਆ, ਤੇ ਮੈਂ ਜਮਾਂ ਇੱਕਦਮ ਸ਼ਟਰ ਹੋ ਗਿਆ, ਤੇ ਚਲੋ ਉਸ ਵੇਲੇ ਮੈਂ ਆਪਣੇ ਆਪ ਨੂੰ ਹੈਂਡਲ ਕਰ ਲਿਆ, ਸਭ ਕੁਛ ਹੋ ਗਿਆ, ਮੈਨੂੰ ਵਾਪਸ ਲੈ ਕੇ ਆਏ ਡਿਪੋ, ਤੇ ਮੈਨੂੰ, ਮੈਂ ਉੱਥੇ ਬ੍ਰੇਕ ਡਾਊਨ ਹੋ ਗਿਆ, ਹੈ ਨਾ, ਮੈਂ ਇਨ ਫਰੰਟ ਆਫ ਬੋਸ, ਕਿਉਂਕਿ ਉਹ ਮੈਨੂੰ ਉਹਨਾਂ ਨੇ ਸਪੋਰਟ ਕੀਤੀ ਕਿ ਤੂੰ ਯੂ ਆਰ ਆਲ ਰਾਈਟ, ਕਿ ਤੇਰੀ ਗਲਤੀ ਨਹੀਂ ਹੈ, ਤੂੰ ਆਪਣੇ ਨੂੰ ਗਿਲਟ ਨਾ ਕਰ, ਕਿਉਂਕਿ ਉਹਦੀ ਗਲਤੀ, ਉਹ ਤੇਰੇ ਅੱਗੇ ਆਇਆ, ਤੇ ਯੂ, ਪਰ ਮੈਂ ਕਿਹਾ ਉਹ ਠੀਕ ਨਹੀਂ ਹੈਗਾ, ਤੇ ਮੈਂ ਬ੍ਰੇਕ ਡਾਊਨ ਹੋ ਗਿਆ, ਤੇ ਮੈਂ ਰੋਇਆ, ਰੋ ਪਿਆ, ਬੜੀ ਦੇਰ ਬਾਅਦ ਮੈਂ ਰੋਇਆ, ਬਟ ਮੈਂ ਰੋ ਪਿਆ ਤੇ ਉਹ ਮੈਨੂੰ ਕਹਿੰਦੇ ਤੈਨੂੰ ਘਰੇ ਛੱਡ ਦਿੰਦੇ। ਮੈਂ ਕਿਹਾ ਅਲਗੋ ਬਾਈ, ਮੈਂ ਹੁਣ ਕਿ ਮੇਰੀ ਵਾਈਫ ਘਬਰਾ ਜਾਏਗੀ। ਤੇ ਮੈਂ ਘਰੇ ਗਿਆ ਤੇ ਮੈਂ ਮੰਨੂ ਨੂੰ ਸਾਰਾ ਇੰਸੀਡੈਂਟ ਦੱਸਿਆ। ਸਮਰ ਮੇਰੇ ਨਾ ਸ਼ਰਟ ਤੇ ਖੂਨ ਲੱਗਾ ਹੋਇਆ ਸੀ ਤੇ ਮੈਂ ਇਹਨੂੰ ਕਿਹਾ ਕਿ ਸਮਰ ਕਹਿੰਦੀ ਖੇਡਣ ਚੱਲ ਪਿਆ। ਮੈਂ ਕਿਹਾ ਹੁਣ ਜਾ ਲੈਂਦੇ। ਫਿਰ ਮੈਂ ਮੰਨੂ ਨੂੰ ਸਾਰੀ ਇੰਸੀਡੈਂਟ ਦੱਸਿਆ ਕਿ ਇੱਦਾਂ ਹੋਇਆ ਤੇ ਕਹਿੰਦੀ ਬਹਿ ਜਾਓ, ਚਾਹ ਪੀਤੀ ਤੇ ਉਹ ਪੀਤੀ ਤੇ ਕਹਿੰਦੀ ਤੁਸੀਂ ਰੇਡੀਓ ਸੁਣਿਆ? ਮੈਂ ਕਿਹਾ ਮੈਂ ਉੱਥੇ ਇਸ ਹਾਲਤ 'ਚ ਨਹੀਂ ਸੀਗਾ ਮੈਂ ਰੇਡੀਓ ਸੁਣਾ, ਪਰ ਮੈਂ ਸੁਣ ਰਿਹਾ ਸੀਗਾ ਤੇ ਮੈਂ ਨਹੀਂ। ਕਹਿੰਦੀ ਇੱਦਾਂ ਕਰੋ ਕਿ ਜੋ ਥੈਰੇਪੀ ਦੂਜਿਆਂ ਨੂੰ ਦਿੰਦੇ ਹੋ ਨਾ ਉਹ ਆਪ ਕਰੋ। ਕਹਿੰਦੀ ਰਿਪੀਟ ਤੇ ਚੱਲਣਾ। ਬਹੁਤ ਸੋਹਣਾ ਪ੍ਰੋਗਰਾਮ, ਨੋਨੀਆ ਜੀ ਆਏ ਹੋਏ ਸੀ, ਤੁਸੀਂ ਆਏ ਹੋਏ ਸੀ, ਆਰਜ਼ਾ ਆਈ ਹੋਈ ਸੀ, ਉਦੋਂ ਸਮਰ ਵੀ ਬੋਲਿਆ ਸੀਗਾ। ਕਹਿੰਦੀ ਸੁਣੋ ਕਿ ਮੈਨੂੰ ਨਾ ਸਮਰ ਦੀ ਤਾਰੀਫ ਦੇ ਮੈਸੇਜ ਜੇ ਆਈ ਜਾ ਰਹੇ ਸੀਗੇ ਨਾਨਕੇ ਗਰੁੱਪ ਚ। ਮੈਂ ਕਿਹਾ ਪਤਾ ਨੀ, ਬਟ ਮੇਰਾ ਧਿਆਨ ਹੀ ਨਹੀਂ ਸੀ ਤੇ ਫਿਰ ਮੈਂ ਲੇਕ ਤੇ ਇਕੱਲਾ ਚਲਾ ਗਿਆ ਭਾਈ। 2 ਘੰਟੇ ਮੈਂ ਰਿਪੀਟ ਤੇ ਪ੍ਰੋਗਰਾਮ ਸੁਣਿਆ ਤੇ 3-4 ਘੰਟੇ ਮੈਂ ਵਾਪਸ ਮਤਲਬ ਮੈਂ ਆਪਣੀ ਹੋਸ਼ ਚ ਆ ਗਿਆ। ਮੈਂ ਨੀ ਕਹਾਂਗਾ ਮੈਂ ਠੀਕ ਹੋ ਗਿਆ, ਕਿਉਂਕਿ ਮੈਂ ਰਾਤੀ ਮੈਂ ਨਾਈਟ ਮੇਅਰ ਆਉਂਦੇ ਸੀਗੇ, ਮੈਂ ਸੋ ਨਹੀਂ ਸਕਿਆ ਉਦਨ ਰਾਤ ਨੂੰ। ਪਰ ਅਗਲੇ ਦਿਨ ਆਈ ਵਾਜ਼ ਆਲ ਰਾਈਟ। ਮੈਂ ਕਿਸੇ ਨੂੰ ਮਹਿਸੂਸ ਨਾ ਨਾਨਕਿਆਂ ਚ ਕਿਸੇ ਨੂੰ ਪਤਾ ਸੀਗਾ ਕਿ ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਮੇਰਾ ਐਕਸੀਡੈਂਟ। ਸਿਰਫ ਮੈਨੂੰ ਨੂੰ ਪਤਾ ਸੀ ਕਿ ਮੇਰਾ ਐਕਸੀਡੈਂਟ ਹੋਇਆ ਤੇ ਮੇਜਰ ਐਕਸੀਡੈਂਟ ਹੋਇਆ ਤੇ ਉਹਦੇ ਆਊਟਕਮਸ ਵੀ ਹੋਣੇ ਕੁਛ ਹੋਣਾ। ਤੇ ਆਹ ਚੀਜ਼ ਹੁਣ ਮੈਨੂੰ ਉਹਨਾਂ ਨੇ ਸਾਈਕੋਲੋਜਿਸਟ ਹੁੰਦਾ ਉਹਦਾ ਕਾਰਡ ਦਿੱਤਾ ਕਿ ਤੂੰ ਹੋਆ। ਤੇ ਫਿਰ ਤਦ ਮੈਨੂੰ ਨੇ ਕਿਹਾ ਸੀ ਕਹਿੰਦੀ ਤੈਨੂੰ ਇਹਦੀ ਲੋੜ ਨਹੀਂ, ਤੁਸੀਂ ਰੇਡੀਓ ਸੁਣੋ ਤੇ ਲੇਖ ਤੇ ਚੱਲ ਜਾਓ। ਹੁਣ ਆਹ ਚੀਜ਼ ਮੈਂ ਕਿਸੇ ਨੂੰ ਦੱਸਾਂ ਤੇ ਉਹਦੇ ਵਾਸਤੇ ਆ ਚੀਜ਼ ਉਦਾਂ ਕੰਮ ਕਰੇ ਨਾ ਕਰੇ, ਪਰ ਮੇਰੇ ਵਾਸਤੇ ਆ ਪਿਛਲੇ 2019 ਤੋਂ ਇਦਾਂ ਹੀ ਕੰਮ ਕਰਦੀ ਪਈ ਆ।
0: ਬੇਸਿਕਲੀ ਸਵਿਚ ਹੋ ਜਾਂਦਾ ਮਾਈਂਡ, ਮਤਲਬ ਇੱਕ ਪਾਸਿਓਂ ਤੁਹਾਡਾ ਧਿਆਨ ਜਦੋਂ
2: ਤੁਸੀਂ ਕਨਵਰਸੇਸ਼ਨ। ਪਰ ਹਰ ਜਗ੍ਹਾ ਨਹੀਂ ਲੱਗਦਾ ਭਾਜੀ, ਹਰ ਜਗ੍ਹਾ। ਹੁਣ ਜਿਵੇਂ ਕੋਈ ਮੈਡੀਟੇਸ਼ਨ ਕਰਦਾ ਹੈ, ਮੈਨੂੰ ਇਹ ਲੱਗਦਾ ਮੇਰੀ ਮੈਡੀਟੇਸ਼ਨ ਆਵੇ, ਉਹ ਭਾਵੇਂ ਤੁਸੀਂ ਬੋਲ ਰਹੇ ਹੋ, ਭਾਵੇਂ ਸੁਖ ਪਰਮਾਰ ਜੀ ਬੋਲ ਰਹੇ ਆ, ਤੇ ਭਾਵੇਂ ਕੁਛ ਕੋਈ ਵੀ ਕੋਈ ਕਾਲਰ ਹੀ ਬੋਲ ਰਿਹਾ, ਪਰ ਮੈਂ ਉਹ ਮੈਡੀਟੇਸ਼ਨ ਸਟੇਜ ਚਲਾ ਜਾਂਦਾ। ਮੈਨੂੰ ਐ ਲੱਗਦਾ ਆਪਣੇ ਆਪ ਨੂੰ ਜਦੋਂ ਮੈਂ ਰੇਡੀਓ ਸੁਣ ਰਿਹਾ ਹੁੰਦਾ, ਕਿ ਉਸ ਤੋਂ ਬਾਅਦ ਮੈਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਕੌਣ ਕੀ ਬੋਲ ਰਿਹਾ। ਘਰ ਵੀ ਸੁਖੀ ਰਹਿੰਦਾ, ਉਹ ਬੋਲੀ ਜਾਏ ਤਾਂ ਮੈਨੂੰ ਫਰਕ ਨਹੀਂ ਪੈ ਰਹਿੰਦਾ, ਕਿਉਂਕਿ ਮੈਂ ਪੂਰਾ ਸੁਣ ਕੇ ਹੀ ਗੱਲ ਕਰਦਾ ਹੁੰਦਾ। ਜੋਕ ਸਵਾਰਡ ਫਿਰ ਭਾਜੀ, ਵਾਕਈ ਮੈਂ ਇੱਕ ਮੈਡੀਟੇਟਿਵ ਸਟੇਟ ਵਿੱਚ ਚਲਾ ਜਾਂਦਾ। ਮੈਨੂੰ ਐ ਲੱਗਦਾ ਮੇਰੇ ਪਰਸਨਲ, ਮੈਨੂੰ ਇੱਕ ਮੈਡੀਟੇਸ਼ਨ ਨਹੀਂ ਆਉਂਦੀ ਮੈਨੂੰ ਕਰਨੀ, ਪਰ ਆਈ ਸਟੇਟ ਹੋਣੀ ਆ ਜਿਹੜੀ ਤੁਹਾਨੂੰ ਉੱਥੋਂ ਆਪਣੇ ਇੰਨੇ ਵੱਡੇ ਇੰਸੀਡੈਂਟ ਚੋਂ ਬਾਹਰ ਕੱਢ ਲਿਆ। ਤੇ ਮੈਂ ਸਾਹਮਣੇ ਨੱਚਿਆ ਵੀ ਹਾਂ ਉਦਨ, ਬੋਲੀਆਂ ਵੀ ਪਾਈਆਂ, ਸਭ ਕੁਛ ਕੀਤਾ ਮੈਂ, ਤੇ ਮੈਨੂੰ ਯਾਦ ਹੀ ਨਹੀਂ ਸੀਗਾ ਕਿ ਮੈਂ
0: ਹੁਣ ਸਾਰਾ ਠੀਕ ਹੋ ਗਿਆ ਸਰ।
2: ਪਤਾ ਨੀ ਭਾਈ ਅਜੇ, ਮਤਲਬ ਹਾਂ ਮੇਰੀ ਕੰਪਨੀ ਮੇਰੇ ਨਾਲ ਹੈ ਤੇ ਆਈ ਡੋਨਟ ਨੋ ਅਬਾਊਟ, ਬਾਕੀ ਉਹ ਠੀਕ ਹੈ ਬੰਦਾ, ਤੇ ਹਜੇ ਮੈਨੂੰ ਨੀ ਪਤਾ ਅੱਗੇ ਕੀ ਹੁੰਦਾ, ਕਿਉਂਕਿ ਦਿਸ ਹੈਪਨਡ ਵਿਦ ਮੀ ਫੋਰ ਦਾ ਵੈਰੀ ਫਸਟ ਟਾਈਮ। ਮੇਰੇ ਨਾਲ ਅੱਜ ਤੱਕ ਜ਼ਿੰਦਗੀ 'ਚ ਟੱਚ ਵੁੱਡ ਕਦੇ ਹੋਇਆ ਨਹੀਂ, ਤੇ ਮੈਨੂੰ ਪਤਾ ਨਹੀਂ ਇਹਦਾ ਆਊਟਕਮ ਕੀ ਹੋਣਾ, ਬਟ ਤੁਸੀਂ ਦੇਖ ਲਓ ਕਿ ਮੈਂ ਮਤਲਬ ਉਹ ਚੜ੍ਹਦੀ ਕਲਾ ਵਾਲੀ ਗੱਲ ਹੈ ਕਿ ਸ਼ਾਇਦ ਇਧਰੋਂ ਹੀ ਮਿਲਿਆ ਕਿ ਮੈਂ
0: ਟੂ ਮੱਚ ਸੋਚੋਗੇ ਉਹਦੇ ਨਾਲ ਵੀ ਕੀ ਹੋ ਜਾਣਾ।
2: ਸੋਚਣ ਦਿੱਤਾ ਹੀ ਨਹੀਂ ਨਾ ਸਰ ਭਾਈ, ਸੋਚਣ ਦਿੱਤਾ ਹੀ ਨਹੀਂ ਅਗਲੇ ਦਿਨ ਤੋਂ, ਕਿਉਂਕਿ ਮੈਂ ਬਿਜ਼ੀ ਹੋ ਗਿਆ ਇੱਧਰ। ਮੈਨੂੰ ਮਜ਼ਾਕ ਹਾਸਾ ਖੇਡਾ ਉਹਦੇ ਚ ਮੈਂ
0: ਬੇਸਿਕਲੀ ਆਈ ਥਿੰਕ ਪਹਿਲਾਂ ਵੀ ਇੱਦਾਂ ਹੀ ਹੁੰਦਾ ਸੀ ਨਾ ਕਿ ਸਾਡੇ ਪਰਿਵਾਰ ਚ ਇੰਨੇ ਕੁ ਜੀ ਹੀ ਵੀ ਆਪਾਂ ਉਹਨਾਂ ਦੇ ਨਾਲ ਬਿਜ਼ੀ ਹੋ ਜਾਂਦੇ ਹਾਂ, ਕੋਈ ਛੋਟੀ ਮੋਟੀ ਮੁਸ਼ਕਲ ਤੇ ਉਦਾਂ ਹੀ ਨਹੀਂ ਮਲੂਮ ਹੁੰਦੀ, ਇੱਕ ਆਸਰਾ ਹੀ ਹੁੰਦਾ ਸੀ ਵੀ ਇੰਨੇ ਜਣੇ ਹੈਗੇ ਆ ਯਾਰ ਪਰਿਵਾਰ ਚ ਨਾ। ਸੋ ਇੱਥੇ ਸਾਨੂੰ ਜਿਹੜੀ ਚੀਜ਼ ਜ਼ਿਆਦਾ ਤੰਗ ਕਰਦੀ ਆ ਉਹ ਸ਼ਾਇਦ ਇੱਕ ਵਨ ਆਫ ਦੈਮ ਇਹ ਵੀ ਆ ਵੀ ਅਸੀਂ ਇਕੱਲੇ ਹਾਂ। ਅਸੀਂ ਬਹੁਤੀ ਵਾਰੀ ਤੁਸੀਂ ਸ਼ਾਇਦ ਮਹਿਸੂਸ ਕੀਤਾ ਹੋਊਗਾ, ਅਸੀਂ ਬਹੁਤੇ ਇਸੇ ਕਰਕੇ ਆਪਣੇ ਪਾਰਟਨਰ ਨੂੰ ਵੀ ਨਹੀਂ ਦੱਸਦੇ ਵੀ ਇਹ ਤੇ ਅੱਗੇ ਬੜਾ ਬਿਜ਼ੀ ਆ। ਆਪਣੇ ਭੈਣ ਭਰਾਵਾਂ ਨੂੰ ਵੀ ਨਹੀਂ ਗੱਲ ਕਈ ਵਾਰੀ ਦੱਸਦੇ ਵੀ ਇਹ ਤੇ ਅੱਗੇ ਰਾਤ 11 ਵਜੇ ਆ ਕੇ ਸੁੱਤਾ, 12 ਵਜੇ ਸੁੱਤਾ, ਹੁਣ ਇਹਨੂੰ ਕੀ ਟੈਨਸ਼ਨ ਦੇਈਏ। ਸੋ ਆਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਉਹ ਫਲੋ ਰੋਕ ਦਿੰਦੀਆਂ, ਗੱਲਾਂ ਤੁਹਾਡੇ ਅੰਦਰ ਹੀ ਰਹਿ ਜਾਂਦੀਆਂ। ਸੋ ਬੇਸਿਕਲੀ ਉਹ ਜਦੋਂ ਆਪਾਂ ਪਰਿਵਾਰ ਆ ਤੇ ਪਰਿਵਾਰ ਦੇ ਵਿੱਚ ਆਪਾਂ ਇੱਕ ਦੂਸਰੇ ਨਾਲ ਇੱਕ ਤਰ੍ਹਾਂ ਦੇ ਨਾਲ ਸਾਂਝੀ ਕਰ ਲਈ ਆਪਾਂ, ਉਹ ਇੱਦਾਂ ਹੀ ਹੋ ਜਾਂਦਾ ਨਾ ਕਿ ਤੁਸੀਂ ਜਿੱਦਾਂ ਗੱਲ ਕਰ ਲਈ ਕਿਸੇ ਦੇ ਨਾਲ,
2: ਬਿਲਕੁਲ ਬਾਈ,
0: ਤੇ ਉੱਥੇ ਉਹ ਚੀਜ਼ ਸਾਨੂੰ ਸਾਡਾ ਇਲਾਜ ਕਰ ਜਾਂਦੀ ਹੈ।
3: ਆਪਣਾ ਪਰਿਵਾਰ ਮਿਲ ਜਾਂਦਾ, ਉਹ ਗੱਲਾਂ ਚੱਲੀ ਜਾਂਦੀਆਂ, ਟੌਪਿਕ ਕੋਈ ਵੀ ਚੱਲ ਰਿਹਾ ਹੁੰਦਾ, ਆਪਾਂ ਉਹਦੇ ਚ ਐਡ ਹੋ ਜਾਂਦੇ।
1: ਸਭ ਤੋਂ ਬੈਸਟ ਮੈਨੂੰ ਕੀ ਲੱਗਦਾ, ਜਿਹੜੀ ਲਾਫਟਰ ਥੈਰੇਪੀ ਆਉਂਦੀ ਹੈ ਪੋਡਕਾਸਟ ਤੇ ਪਈ ਹੁੰਦੀ ਹੈ ਨਾ, ਅੱਜ ਕੱਲ ਘਰੇ ਜਦੋਂ ਵੀ ਮਤਲਬ ਕੁਛ ਵੀ ਕੰਮ ਆ ਮੈਂ ਉਹ ਲਾ ਲੈਂਦੀ ਹਾਂ, ਉਹ ਸੁਣਦੀ ਰਹਿੰਦੀ, ਉਹ ਬੈਸਟ ਲੱਗਦੀ ਹੈ। ਨਿਆਣੇ ਵੀ ਭਾਜੀ ਅੱਜ ਕੱਲ੍ਹ ਇੱਦਾਂ ਹੀ ਕਰਦੇ ਆ, ਉਹਨਾਂ ਨੂੰ ਆਪਣੀ ਆਵਾਜ਼ ਸੁਣਨੀ ਮੈਂ ਕਿਵੇਂ ਦੀ ਲੱਗਦੀ।
0: ਅੱਛਾ ਉਹ ਕੀ ਇੰਸੀਡੈਂਟ ਸੀ ਨਿਆਣੇ ਵਾਲਾ, ਉਹ ਕਹਿੰਦੇ ਨਿਆਣਿਆਂ ਨੇ ਟਰੋਫੀ ਖੋਲੀ ਤੁਹਾਡੀ?
1: ਉਹਨਾਂ ਨੂੰ ਭਾਜੀ ਉਹ ਕਹਿੰਦੇ ਅਸੀਂ ਤੇ ਚੁਟਕਲੇ ਸੁਣਾਉਂਦੇ ਹਾਂ ਸਵੇਰੇ, ਗੱਲਬਾਤ ਕਰ, ਤੁਸੀਂ ਕੀ ਕਰਦੇ ਹੋ, ਤੁਹਾਡਾ ਕੀ ਹੋ ਰਿਹਾ। ਸਾਨੂੰ ਕਿਉਂ ਮਿਲੀ ਆ? ਕਿਉਂਕਿ ਸਕੂਲੇ ਸਾਨੂੰ ਦੋ ਦੋ ਪੁਆਇੰਟ ਮਿਲਦੇ ਵੀ ਅਸੀਂ ਕੁਛ ਕੀਤਾ ਹਨਾ, ਸਾਨੂੰ ਮਿਲਿਆ ਤੁਹਾਨੂੰ ਕੀ ਕੀਤਾ ਕਿਤੇ ਘਰੇ ਹੁੰਦੇ ਹੋ ਨਿਆਣੇ? ਰੇਡੀਓ ਨੇ ਤੇ ਗਾਰਡਨਿੰਗ ਵਾਲੇ ਹੋ, ਤੈਨੂੰ ਫਰੈਂਡ ਤੇ ਕੋਈ ਹੈ ਨੀ, ਹੈਗੇ ਹੋ ਨਾ, ਸਾਨੂੰ ਤਾਂ ਕਹਿੰਦੇ ਫੋਨ ਯੂਜ਼ ਨਹੀਂ ਕਰਨਾ।
0: ਚੁਟਕਲੇ ਤੇ ਅਸੀਂ ਸੁਣਾਉਂਦੇ ਆ ਹਨਾ, ਤੇ ਉਹ ਸਟਿੱਕਰ ਫਿਰ ਉਹ ਕਿੱਦਾਂ ਉਹਨਾਂ ਨੇ ਮਤਲਬ ਕਹਿੰਦੇ ਉਹ ਸਟਿੱਕਰ ਵੀ ਤੁਹਾਡਾ ਲਾਤਾ ਉਤੋਂ ਨਾ ਖਿੱਚਤਾ ਉਹਨਾਂ ਨੂੰ ਤੇ ਆਪਣਾ ਮਿਲਿਆ ਤੇ
1: ਉਹ ਸਾਨੂੰ ਮਿਲਿਆ ਠੀਕ ਹੈ, ਤੁਹਾਨੂੰ ਕਾਹਦਾ ਮਿਲਿਆ?
0: ਸਾਰੇ ਇੱਕੋ ਗੱਲ ਕਰਨ ਡੇ ਕਿ ਕੋਈ ਇੱਕ ਕਰ,
1: ਇੱਕ ਨੇ ਕਰਤੀ ਦੂਜਾ ਮਗਰ ਜਾਣਾ।
0: ਅੱਛਾ ਤਿੰਨੇ ਖਿਲਾਫ ਹੋਏ ਆ ਤੇ ਭਾਜੀ?
1: ਭਾਜੀ ਤਾਂ ਕੁਛ, ਭਾਜੀ ਕਹਿੰਦੇ ਮੰਮਾ ਨੂੰ ਮਿਲੇ, ਮੰਮਾ ਕਿੰਨੀ ਸੈਲੀਬ੍ਰਿਟੀ ਬਣ ਗਈ ਤੁਹਾਡੀ, ਕੋਈ ਚੱਕਰ ਨੀ ਮੰਮਾ ਸੈਲੀਬ੍ਰਿਟੀ। ਬਟ ਹਾਂ ਉਹਨਾਂ ਨੇ ਕੀ ਕੀਤਾ ਜਦੋਂ ਅਸੀਂ ਆਏ ਆ ਕੁਰਸੀ ਤੇ ਬੈਠੇ ਦਾ ਪੜਿਆ ਉਹਨਾਂ ਨੇ ਕੀ ਲਿਖਿਆ ਉੱਪਰ, ਸੋਸ਼ਲ ਮੀਡੀਆ ਫੈਨ ਤਮਨੀਤ ਨੇ ਪੜਿਆ ਪਹਿਲਾਂ ਤਾਂ, ਤਾਲਵੀ ਨੇ
0: ਦੇਖਿਆ,
1: ਹਾਂਜੀ ਵੱਡੀ ਬੇਟੀ ਨੇ, ਫਿਰ ਦੂਜੀ ਨੇ ਪੜਿਆ, ਤੀਜੇ ਨੂੰ ਤਾਂ ਪਤਾ ਲੱਗਾ ਉਹਨੇ ਬਸ ਫੋਲੋ ਕੀਤਾ ਜੋ ਉਹ ਕਹਿ ਰਹੀਆਂ ਨੇ। ਉਹਨਾਂ ਦੇਖਿਆ ਮੈਂ ਸੋਸ਼ਲ ਮੀਡੀਆ ਤੁਸੀਂ, ਮੈਂ ਤਾਂ ਪੁੱਤਰ ਨਹੀਂ ਇਕੱਲਾ ਰੇਡੀਓ ਤੇ ਹੀ ਆ, ਫੇਸਬੁੱਕ ਹੈਗੀ ਤੁਹਾਡੇ ਕੋਲ? ਕੋਸ਼ਿਸ਼ ਕੀਤੀ ਜਿੰਨਾ ਕਰ ਅਸੀਂ ਉੱਥੇ ਰਹੇ ਆ, ਪਰਮਾਨੈਂਟ ਮਾਰ ਕੇ ਲੈ ਗਿਆ, ਮੈਨੂੰ ਪਤਾ ਡੈਡਾ ਨੇ ਕਿੱਥੇ ਰੱਖਿਆ, ਮੈਂ ਲੈ ਆਵਾਂ ਉੱਥੋਂ, ਮੈਂ ਲਿਖ ਦਿੰਦੀ ਆ। ਮੈਂ ਕਹਿੰਦੀ ਬਸ ਸੋਹਣਾ ਲੱਗਦਾ ਇੱਥੇ ਪਿਆ ਨਾ, ਜਿਹੜਾ ਵੀ ਆਊਗਾ ਦੱਸਾਂਗੇ ਉਹਨੂੰ
0: ਬੱਚੇ ਬੜੇ ਤੇਜ਼ ਆ ਬੱਲੇ
1: ਬੱਲੇ, ਮੁੜ ਕੇ ਸੁੱਟਦਾ ਕਹਿੰਦੇ ਆ ਗਿਆ ਤੁਹਾਡਾ ਸੋਸ਼ਲ ਮੀਡੀਆ।
0: ਸੋ ਸੀਰੀਅਸ ਹੀ ਉਹ ਇਸ ਚੀਜ਼ ਨੂੰ ਲੈ ਕੇ,
1: ਅੱਜ ਵੀ ਪੂਰਾ ਮੂੰਹ ਫਲਾਇਆ ਸੀ ਵੱਡੀ ਨੇ, ਦੂਜੇ ਤਾਂ ਠੀਕ ਸੀਗੇ ਵੀ ਚੱਲ ਕੋਈ ਨੀ, ਡੈਡਾ ਨੇ ਕਿਹਾ ਵੀ ਕੋਈ ਗੱਲ ਨੀ, ਪਰ ਉਹ ਵੱਡੀ ਵੀ ਆ ਮੂੰਹ ਫਲਾ ਕੇ।
0: ਅੱਛਾ ਮੈਨੂੰ ਸਵੇਰੇ ਪੁੱਛਦੀ ਵੀ ਸੀ ਵੀ ਮੰਮਾ ਨੂੰ ਤੁਸੀਂ ਕਾਹਦੇ ਲਈ ਸੱਦਿਆ? ਹਾਂ ਅੱਛਾ ਉਹ ਪਿੱਛੇ ਬੈਕਗ੍ਰਾਉਂਡ ਚ ਫਿਰ ਉਹ ਮਸਲਾ ਚੱਲ ਰਿਹਾ ਹੈ।
1: ਇਹੀ ਚੱਲ ਭਾਜੀ, ਕੱਲ ਦਾ ਚੱਲਣ ਡਿਆ, ਕੱਲ ਪਰਸੋਂ ਜਦੋਂ ਮੈਨੂੰ ਪਤਾ ਲੱਗਾ। ਪਤਾ ਕੀ ਚੱਕਰ, ਮੈਂ ਜੈਸਮੀਨ ਜੀ ਦਾ ਜਦੋਂ ਮੈਨੂੰ ਫੋਨ ਆਇਆ ਨਾ, ਫੋਨ ਲੈ ਇਹਨੇ ਕਿਤੇ ਵੇਖ ਲਿਆ ਵੀ ਜਦੋਂ ਭਾਜੀ ਰੇਡੀਓ ਤੋਂ ਫੋਨ ਆਉਂਦਾ ਵੀ ਜੈਸਮੀਨ ਜੀ ਅੱਜ ਕੱਲ ਕਿਵੇਂ ਫੋਨ ਕਰ ਲੈਂਦੇ ਨਾ, ਜੋ ਹੁਣ ਸਿਲਸਿਲੇ ਕਰਕੇ ਜਿਵੇਂ ਐਨਵਰਸਰੀ ਵਗੈਰਾ ਸੀਗੀ, ਤੇ ਇਹਨੂੰ ਹੁੰਦਾ ਵੀ ਰੇਡੀਓ ਮੰਮਾ ਨੂੰ ਕਾਹਤੇ ਫੋਨ ਆਉਂਦਾ,
0: ਮੈਨੂੰ ਪਤਾ ਲੱਗਾ ਤੁਸੀਂ ਜਿੱਦਾਂ ਪਹਿਲਾਂ ਦੱਸ ਰਹੇ ਹੋ ਵੀ ਉਹ ਸੁੱਤਾ ਨੀ ਹੁੰਦਾ, ਉਹਨੂੰ ਓਦਾਂ ਹੀ ਕਹਿ ਦਿੰਦੀਆਂ ਵਾ ਵੀ ਸੁੱਤਾ ਵਾ।
1: ਅੱਜ ਵੀ ਭਾਜੀ ਮੈਂ ਵੀ ਬਾਅਦ ਚੋਂ ਰਿਅਲਾਈਜ਼ ਕੀਤਾ, ਪਰ ਪਿੱਛੇ ਖਲੋਤਾ ਆਪਣੀ ਵਾਰੀ ਡਿੱਗਣ ਡਿਆ ਸੀ, ਇਹ ਦੋਵਾਂ ਗੱਲ ਗੁੱਲ ਕਰ ਗਏ, ਐਸ਼ਲੀ ਨੇ ਕਿਹਾ ਸੁੱਤਾ ਪਿਆ,
0: ਹਾਂਜੀ
1: ਪਿੱਛੇ ਖਲੋਤਾ।
0: ਅੱਛਾ ਮੈਂ ਜਿਹਨਾਂ ਨੂੰ ਨਹੀਂ ਪਤਾ ਦੱਸਦਾ, ਇਹ ਤਿੰਨੇ ਭੈਣ ਭਰਾ ਸਵੇਰੇ ਰੇਡੀਓ ਤੇ ਕਾਲ ਕਰਦੇ ਤੇ ਕਾਲ ਕਰਕੇ ਤੇ ਉਹਨਾਂ ਨੇ ਚੁਟਕਲੇ ਸੁਣਾਉਣੇ ਹੁੰਦੇ ਆ, ਤੇ ਇਹ ਕੁੜੀਆਂ ਕੀ ਕਰਦੀਆਂ ਵੀ ਮੁੰਡੇ ਨਾਲ ਛੋਟਾ ਵਾ ਉਹਦੇ ਨਾਲ ਕਰ ਦਿੰਦੀਆਂ ਧੱਕਾ, ਤੇ ਆਪ ਗੱਲ ਕਰਕੇ ਸੁਣਾ ਕੇ ਤੇ ਕਹਿ ਦਿੰਦੀਆਂ ਵੀ ਉਹ ਤੇ ਹਲੇ ਸੁੱਤਾ ਵਾ। ਅੱਛਾ ਮੈਂ ਵੀ ਸੋਚਾਂ ਵੀ ਇਹ ਹਰ ਰੋਜ਼ ਇਹ ਉੱਠ ਪੈਂਦੀਆਂ, ਉਹ ਇਕੱਲਾ ਕਿਉਂ ਸੁੱਤਾ ਰਹਿੰਦਾ?
1: ਸਹੀ ਗੱਲ ਪਹਿਲਾਂ ਉੱਠਦਾ ਇਹਨਾਂ ਨਾਲ,
0: ਆਪਾਂ ਵੀ ਤੁਸੀਂ ਯਾਦ ਕਿੰਨੇ ਭੈਣ ਭਰਾ ਤੁਸੀਂ ਤੇ ਆਪਾਂ ਵੀ ਤੇ ਏਦਾਂ ਕਰਦੇ ਹੁੰਦੇ ਯਾਦ ਕੋਈ ਲੜਾਈ ਵਾਲ ਵੂਲ ਫੋਨ ਖੋਣ ਆਦ ਕੁਛ ਵੀ ਨੀ ਕਰਦੇ
1: ਹਾਂਜੀ
0: ਉਹੀ ਇੱਕ ਭੈਣ ਭਰਾ ਦਾ ਤੇ ਇਹੋ ਹੁੰਦਾ ਸੀ ਮਾਹੌਲ ਇੱਕ ਮੈਂ ਮੈਨੂੰ ਤੇ ਏਦਾਂ ਲੱਗਦਾ ਹੁੰਦਾ ਵੀ ਸਾਡੀ ਨਾ ਕੁਦਰਤ ਪ੍ਰੈਪਰੇਸ਼ਨ ਕਰਦੀ ਹੈ ਸ਼ੁਰੂ ਤੋਂ ਹੀ ਪਹਿਲਾਂ ਭੈਣਾਂ ਭਰਾਵਾਂ ਦੇ ਰੂਪ ਦੇ ਵਿੱਚ ਕਿਉਂਕਿ ਆਪਾਂ ਉਹੋ ਹੀ ਮੁੜ ਕੇ ਬਗਾਨੇ ਘਰ ਜਾਣਾ ਕੁੜੀ ਨੇ ਜਾਂ ਕੁੜੀ ਵਿਆਹ ਕੇ ਘਰ ਆਉਣੀ ਆ ਤੇ ਉਹ ਪਹਿਲਾਂ ਤੋਂ ਇੱਕ ਪ੍ਰੈਪਰੇਸ਼ਨ ਚੱਲ ਰਹੀ ਹੁੰਦੀ ਵੀ ਏਦਾਂ ਦਾ ਕਪਾਤਾ ਚੀਕ ਝੜਾ ਸਾਰੀ ਉਮਰ ਰਹਿਣਾ ਸਿੱਖੋ
1: ਵਧੀਆ
0: ਫਿਰ ਤੇ ਵਧੀਆ ਗੱਲ ਕਰ ਲੈਂਦੇ ਹੋ
1: ਹਨਾ ਤੇ ਮੈਨੂੰ ਹੁੰਦਾ ਵੀ ਅੱਜ ਹੁਣ ਪਤਾ ਨੀ ਕੀ ਕਹਿ ਦੇਣਾ ਕਹਿੰਦੇ ਅੱਛਾ ਜਿਵੇਂ ਡੈਡਾ ਮੰਮਾ ਨੂੰ ਅਨੋਇੰਗ ਕਰਦਾ ਵੀਰ ਜੀ ਮੈਨੂੰ ਅਨੋਇੰਗ
0: ਕਰਦਾ
1: ਕੋਈ ਚੱਕਰ ਨੀ ਬਾਬਾ ਜੀ ਬੈਲੈਂਸ ਬਣਾਇਆ ਇਹ ਧਰਤੀ ਤੇ ਬੈਲੈਂਸ ਬਣਨਾ ਬਹੁਤ ਜ਼ਰੂਰੀ
0: ਨਿਆਣੇ ਵੇਖੋ ਬੜੇ ਮੈਂ ਕਹੂੰਗਾ ਕਿ ਚੰਗੀ ਗੱਲ ਆ ਨਿਆਣਿਆਂ ਦਾ ਇੰਨਾ ਕੰਮ ਕਰਦਾ ਵਾ ਉਹ ਸੋਚ ਇੰਨੀ ਕੰਮ ਕਰਦੀ ਆ ਉਹ ਕਿੱਡੀ ਛੇਤੀ ਕਿੰਨੀਆਂ ਗੁੰਝਲਦਾਰ ਚੀਜ਼ਾਂ ਵੇਖ ਲਓ ਉਸ ਵੇਲੇ ਸਮਝ ਜਾਂਦੇ ਆ ਸੋ ਇਹਦੇ ਵਿੱਚ ਵੀ ਰੱਬ ਦਾ ਸ਼ੁਕਰ ਆ ਨਾ ਕਈਆਂ ਦੇ ਆਪਾਂ ਵੇਖਦੇ ਹਾਂ ਵੀ ਉਹ ਬੱਚਿਆਂ 'ਚ ਇੰਨੀ ਮੈਚੋਰਟੀ ਨਹੀਂ ਆ ਉਹ ਜਾਂ ਤਾਂ ਸਿਰਫ ਪੜ੍ਹਾਈ ਲਿਖਾਈ ਵੱਲ ਹੀ ਧਿਆਨ ਆ ਜਾਂ ਉਹ ਛੇਤੀ ਤੁਹਾਡੇ ਨਾਲ ਖੁੱਲਦੇ ਨਹੀਂ ਗੱਲ ਹੀ ਨਹੀਂ ਕਰਦੇ ਤੁਹਾਡੇ ਨਾਲ ਸੋ ਮੈਂ ਕਹੂੰਗਾ ਕਿ ਹਰ ਇੱਕ ਚੀਜ਼ ਜਿਹੜੀ ਆ ਉਹ ਬੜੀ ਵਧੀਆ ਤਰੀਕੇ ਦੇ ਨਾਲ ਜਾਂ ਤਾਂ ਮਾਂ ਪਿਓ ਤੋਂ ਹੀ ਰਹੀ ਹੁੰਦੀ ਆ ਤੁਸੀਂ
4: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।

0: ब्रोकर्स अपनी इंश्योरेंस से हर लोड ले। याद रखो बस अमरिंदर गिद्दा, कॉल 0491-999-555। इंश्योरेंस शर्ता लागू
1: की चाहिदा, ऑस्ट्रेलिया दा वीजा लोना जा वीजे ले मशवरा चाहिदा, मिल जुगा। सिद्धे आओ गरेवाल वीजा सॉल्यूशंस, ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस .com.au ते जाओ। आओ थोड़ा कोई हल करिए।
2: व्याह, खुशी या किसी भी खास मौके लिए ज्वेलरी होनी चाहिए खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन, हर स्टाइल ते हर ओकेजन ले। जेन्युइन ज्वेलरी, जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग।
0: गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजब रेट। डेली ज्वेलर्स 310/2 मेन स्ट्रीट पॉइंट कुक, कॉल 0493-536-042।
3: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
4: अमृत, एक कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हॉर्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
5: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
6: स्मिथ्स लेन बाय मोवैक विच अपने भविष्य दी शुरुआत करो। हुणे कदम चुको अते स्मिथ्स लेन दे चुने हुए लॉट्स ते सीमित समय लई मिलन वाले $30,000 तक दी लैंड रिबेट दा फायदा लवो। चुनवे योग लॉट्स ते हाउस एंड लैंड पैकेज बुक करन ते हिस्सा लै रहे बिल्डर्स वल्लों वाधू $15,000 डिस्काउंट मिल सकदा है। ए ऑफर 15 सितंबर 2026 नू खत्म है, अजे हे मौके ज्यादा देर नहीं रहंदे। होर जानकारी लई अज ही smithslane.mirvac.com ते जाओ। नियम शर्तां अते योग्यता दे मापदंड लागू हन। ऑफर 15 सितंबर 2026 नू खत्म है।
7: तुसी सुन रहे हो इस प्रोग्राम दा रिपीट ब्रॉडकास्ट।
8: ਜਿੰਨੀ ਉਹਨਾਂ 'ਤੇ ਮਿਹਨਤ ਕਰਦੇ ਓਨਾ ਹੀ ਉਹ ਬੱਚਿਆਂ 'ਚ ਅੱਗੇ ਜਾਂਦੇ। ਸੋ ਸੋਸ਼ਲ ਮੀਡੀਆ 'ਤੇ ਭੈਣ ਜੀ ਤੁਸੀਂ ਜਿਹੜਾ ਆਪਾਂ ਨੋਟ ਕੀਤਾ, ਸਾਡੀ ਟੀਮ ਨੇ ਨੋਟ ਕੀਤਾ, ਬੈਕਐਂਡ 'ਤੇ ਤੁਸੀਂ ਸਭ ਤੋਂ ਵੱਧ ਤੁਸੀਂ ਸਪੋਰਟ ਕੀਤੀ ਹਰ ਇੱਕ ਤਰੀਕੇ ਦੇ ਨਾਲ, ਉਹਦੇ ਬਾਰੇ ਕੁਛ ਦੱਸਣਾ ਚਾਹੋਗੇ?
9: ਮੈਂ ਭਾਅ ਜੀ ਹੋਰ ਤਾਂ ਮੈਨੂੰ ਦੱਸਿਆ ਕਿ ਹੈਗਾ, ਅਤੇ ਮੈਂ ਇੱਕ ਅਕਾਊਂਟ ਫੇਸਬੁੱਕ ਦਾ ਇੱਥੇ ਆ ਕੇ ਬਣਾਇਆ ਸੀ ਨੌ 'ਚ, ਅੱਠ ਕੇ ਨੌ 'ਚ, ਅਤੇ ਉਦੋਂ ਫਰੈਂਡ ਲਿਸਟ ਬੜੀ ਲੰਬੀ ਸੀ, ਹੁਣ ਹੈ ਨਹੀਂ ਭਾਅ ਜੀ ਉਹਦੇ 'ਚ ਕੋਈ ਵੀ ਫਰੈਂਡ
8: ਜੀ।
9: ਔਰ ਤੁਸੀਂ ਰੇਡੀਓ ਹਾਂਜੀ ਹੈ ਤਾਂ ਜਾਂ ਗਾਰਡਨਿੰਗ ਵਾਲੇ ਨੇ, ਫਿਰ ਜਦੋਂ ਵੀ ਕੁਛ ਵੀ ਆਉਂਦਾ ਲਾਈਕ ਕਰਕੇ ਥੱਲੇ ਚੋ ਕਮੈਂਟ, ਮੈਂ ਬਹੁਤ ਘੱਟ ਕਰਦੀ ਹਾਂ, ਲਾਈਕ ਜ਼ਿਆਦਾ ਕਰਦੀ ਹੈ ਅਤੇ ਸ਼ੇਅਰ ਵੱਧ ਕਰਦੀ,
8: ਮੈਨੂੰ
9: ਇੱਕ ਵਧੀਆ ਲੱਗਦਾ ਭਾਅ ਜੀ, ਇੱਕ ਵਧੀਆ ਚੀਜ਼ ਕਰਨ ਡੇ ਆਪਾਂ, ਮਾੜੀ ਨਹੀਂ ਕਰਨ ਡੇ
8: ਜੀ। ਸੋ ਤੁਹਾਨੂੰ ਖੁਦ ਨੂੰ ਚੰਗੀ ਲੱਗਦੀ ਹੈ ਤੇ ਤੁਸੀਂ ਉਹ ਲਾਈਕ ਕਰ ਦਿੰਦੇ ਹੋ, ਸ਼ੇਅਰ ਕਰ ਦਿੰਦੇ
9: ਹੋ, ਕੁਛ ਵੀ ਤੁਸੀਂ ਸ਼ੇਅਰ ਕਰਦੇ ਹੋ, ਜਿਵੇਂ ਸਪੈਸ਼ਲੀ ਜਿਹੜਾ ਤੁਸੀਂ ਸਵੇਰੇ ਉਹ ਇੱਕ ਕੋਟ ਪਾਉਂਦੇ ਹੋ ਨਾ ਪੰਜਾਬੀ ਦਾ,
8: ਹਾਂਜੀ
9: ਉਹ ਬੈਸਟ ਹੁੰਦਾ ਭਾਅ ਜੀ, ਉਹ ਤੁਹਾਨੂੰ ਐਂ ਲੱਗਦਾ ਵੀ ਉਹ ਤੁਹਾਡੇ ਲਈ ਅੱਜ।
8: ਥੈਂਕ ਯੂ, ਸਾਡੇ ਬੈਕਐਂਡ ਤੇ ਵੀ ਇੱਕ ਵੱਡੀ ਟੀਮ ਕੰਮ ਕਰਦੀ ਹੈ, ਚਲੋ ਮੈਂ ਕਹੂੰਗਾ ਕਿ ਉਹਦਾ ਕ੍ਰੈਡਿਟ ਸਾਡੀ ਟੀਮ ਦਾ ਪਾਰਟ ਨੇ ਸੰਦੀਪ ਜੀ, ਤੇ ਉਹ ਸੰਦੀਪ ਸਿੰਘ ਹੋਰੀ ਉਹ ਸਾਰੀ ਜ਼ਿੰਮੇਵਾਰੀ ਨਿਭਾਉਂਦੇ। ਸੋ ਆਪਾਂ ਸਾਹਮਣੇ ਆ, ਕਈ ਵਾਰੀ ਇੱਦਾਂ ਲੱਗਦਾ ਵੀ ਆਹ ਬੋਲ ਰਿਹਾ ਤੇ ਇਹੋ ਹੀ ਸਾਰਾ ਕੁਛ ਕਰ ਰਿਹਾ, ਪਰ ਪਿੱਛੇ ਬੈਠੇ ਬੜੀ ਟੀਮ ਜਿਹੜੀ ਉਹ ਘਰ ਕੰਮ ਕਰ ਰਹੀ ਹੁੰਦੀ ਹੈ। ਸੋ ਉਹ ਸਾਰਾ ਸਿਰਾ ਜਿਹੜਾ ਉਹਨਾਂ ਸਿਰ ਜਾਂਦਾ ਵਾ, ਹਰ ਰੋਜ਼ ਉਹ ਚੀਜ਼ਾਂ ਲੱਭਣੀਆਂ ਪਾਉਣੀਆਂ, ਤੇ ਮੈਂ ਵੇਖ ਰਿਹਾ ਕਾਫੀ ਉਹਨਾਂ ਦਾ ਹੌਲੀ ਹੌਲੀ, ਸ਼ੁਰੂ ਸ਼ੁਰੂ ਦੇ ਵਿੱਚ ਉਹ ਨਹੀਂ, ਪਰ ਹੌਲੀ ਹੌਲੀ ਉਹ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਉਹ ਚੀਜ਼ ਪਸੰਦ ਕੀਤੀ ਜਾ ਰਹੀ ਜੀ। ਨਹੀਂ ਥੈਂਕ ਯੂ ਤੁਹਾਡਾ। ਸਿਮਰਨ ਜੀ, ਜਿੱਦਾਂ ਕਾਲਰ ਆਫ ਦਾ ਈਅਰ ਅਵਾਰਡ ਸਾਰਿਆਂ ਨੂੰ ਪਤਾ, ਕਾਲਰ ਇੱਕ ਉਹ ਚੀਜ਼ ਹੈ, ਉਹ ਅਵਾਰਡ ਹੈ ਜਿਹਦੇ ਬਾਰੇ ਲਗਭਗ ਕਾਲਰਾਂ ਵਾਲੇ ਤੇ ਸਾਰਿਆਂ ਨੂੰ ਪਤਾ ਹੁੰਦਾ ਕਿਉਂਕਿ ਉਹ ਸੁਣਦੇ ਆ, ਉਹ ਸਾਰੇ ਚੀਜ਼ਾਂ ਚਰਨ ਕਰਦੇ ਆ, ਹੈ ਨਾ, ਉਹਦੇ 'ਚ ਉਹ ਸਮਝਦੇ ਆ। ਤੁਹਾਡਾ ਕੀ ਇਹਦੇ ਬਾਰੇ ਵਿਚਾਰ ਸੀ? ਤੁਸੀਂ ਬਾਕੀਆਂ ਨੂੰ ਵੀ ਸੁਣਦੇ ਹੋ, ਹੋਰ ਵੀ ਸਾਰਾ ਕੁਛ ਤੁਹਾਨੂੰ ਪਤਾ, ਕਿੱਦਾਂ ਦੀ ਫੀਲਿੰਗ ਸੀ ਉਸ ਸਮੇਂ? ਸਭ ਤੋਂ ਪਹਿਲਾਂ ਕਿਹਦੇ ਨਾਲ ਸ਼ੇਅਰ ਕੀਤਾ, ਕੀ ਐਕਸਾਈਟਮੈਂਟ? ਕਾਲਰ ਆਫ ਦ ਈਅਰ ਭਾਈ, ਪਹਿਲੇ ਤਾਂ ਸਭ ਤੋਂ ਪਹਿਲੇ ਓਬਵੀਅਸਲੀ ਮੈਂ ਥੋੜਾ ਸਰਪ੍ਰਾਈਜ਼ ਸੀਗਾ ਜਦੋਂ ਮੈਂ ਜੈਸਮੀਨ ਜੀ ਨੇ ਦੱਸਿਆ ਨਾ ਫੋਨ ਆਇਆ ਕਿ ਤੁਸੀਂ ਸ਼ਾਰਟਲਿਸਟ ਹੋਏ ਹੋ, ਤੇ ਮੈਂ ਇੱਕਦਮ ਨਾ ਤੁਹਾਡੇ ਮਾਇੰਡ ਚ ਆ ਜਾਂਦਾ ਯਾਰ ਉਹ ਬੰਦਾ ਵੀ ਸੀ, ਉਹ ਬੰਦਾ ਵੀ ਸੀ, ਆਹ ਬੰਦਾ ਵੀ ਸੀ, ਵਾਈ ਮੀ, ਹੈਨਾ ਕਿ ਵਾਈ
10: ਕਾਫੀ, ਤੁਹਾਨੂੰ ਪਤਾ ਇਹ ਕਾਫੀ ਵੱਡਾ ਇਹਦੇ ਚ ਸਭ ਤੋਂ ਵੱਧ ਜ਼ੋਰ ਜਿਹੜਾ ਕਾਲਰ ਤੇ ਲੱਗਾ, ਕਾਲਰ ਨੋਮੀਨੀਜ਼ ਦੇ ਉੱਤੇ ਅਸਲ ਦੇ ਵਿੱਚ, ਕਿਉਂਕਿ ਉਹ ਸਾਰਾ ਕੁਛ ਜਿਹੜਾ ਫਰੰਟ ਤੇ ਹੁੰਦਾ ਸਾਹਮਣੇ, ਸੋ ਸਾਡੇ ਲਈ ਵੀ ਇੱਕ ਵੱਡਾ ਚੈਲੰਜ ਸੀ। ਪਤਾ ਨਹੀਂ ਤੁਹਾਡੇ ਤੱਕ ਹਲੇ ਇੱਕ ਚੀਜ਼ ਕਿੰਨੀ ਕੁ ਉਹਨਾਂ ਨੇ ਪਹੁੰਚਾਈ ਹੈ। ਜਿਊਰੀ ਨੇ ਪਿਛਲੇ ਪੰਜਾਂ ਸਾਲਾਂ ਦੀਆਂ ਕੱਢ ਕੇ ਪੋਡਕਾਸਟਾਂ ਵੀ ਸਾਰੀਆਂ ਸੁਣੀਆਂ, ਮੈਨੂੰ ਮੈਂ ਨਹੀਂ ਸੋਚਿਆ ਵੀ ਉਹ ਇੰਨੀ ਜ਼ਿਆਦਾ ਮਿਹਨਤ ਕਰਨਗੇ, ਮੈਨੂੰ ਤੇ ਇਹ ਵੀ ਚਲੋ ਸੌਖਾ ਹੀ ਹੋ ਜਾਣਾ, ਪਰ ਬਾਅਦ ਵਿੱਚ ਮੈਨੂੰ ਪਤਾ ਲੱਗਾ ਵੀ ਉਹਨਾਂ ਨੇ ਬਹੁਤ ਜ਼ਿਆਦਾ ਰਲ ਮਿਲ ਕੇ ਪੋਡਕਾਸਟਾਂ ਸੁਣ ਕੇ ਉਹਨਾਂ ਦੇ ਵਿੱਚੋਂ ਰੈਫਰੈਂਸਾਂ ਕੱਢ ਕੱਢ ਕੇ ਫਿਰ ਉਹ ਨੋਮੀਨੀਜ਼ ਰੱਖੇ। ਉਹਨਾਂ ਦਾ ਵੀ ਧੰਨਵਾਦ ਸਾਰੀ ਯੂਰੀ ਦਾ ਜਿਨ੍ਹਾਂ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਹੈ, ਉਹ ਸਾਡਾ ਆਪਾਂ ਤੇ ਕਦੀ ਵੀ ਨਾ ਕਰ ਪਾਉਂਦੇ ਇੰਨਾ ਸਾਰਾ ਕੁਛ ਫੇਰ ਸੁਣਨਾ ਦੁਬਾਰਾ
8: ਰੀਕਾਰਡ। ਮੈਂ ਤੁਹਾਨੂੰ ਸੱਚੀ ਕਹਾਂ ਭਾਈ, ਮੈਨੂੰ ਵੀ ਹੁਣ ਹੋ ਗਏ ਕਿੰਨੇ ਸਾਲ ਸੁਣਦੇ, ਕਾਲਰਸ ਦਾ ਪਤਾ ਹੁੰਦਾ ਹੈ ਨਾ ਕਿ ਮੈਂ ਵੀ ਉਹੀ ਕਹਿੰਦਾ ਕਿ ਮੈਂ ਵੀ ਸੁਣਦਾ, ਤੇ ਪਤਾ ਲੱਗ ਰਿਹਾ ਸੀਗਾ ਕਿ ਉਹਨਾਂ ਨੇ ਵਾਕਈ ਸੁਣੀ ਆ ਚੀਜ਼ਾਂ, ਕਿਉਂਕਿ ਪਿਛਲੇ ਇੱਕ ਸਾਲ ਤੋਂ ਮੇਰੀ ਜੋਬ ਦਾ ਟਾਈਮਿੰਗ ਇਹੋ ਜਿਹਾ ਕਿ ਮੈਂ ਬਾਲੀ ਕਾਲ ਨਹੀਂ ਕਰ ਸਕਦਾ, ਪਿਛਲੇ ਇੱਕ ਸਾਲ ਤੋਂ ਨਹੀਂ ਕਰ ਰਿਹਾ ਮੈਂ ਜ਼ਿਆਦਾ ਕਾਲ, ਮੈਂ ਸੁਣ ਰੋਜ਼ ਰਿਹਾ ਹੈਨਾ ਲਿਸਨਿੰਗ, ਰੋਜ਼ ਲਿਸਨਰ ਹੋ, ਪਤਾ ਹੁੰਦਾ ਮੈਨੂੰ ਕੀ ਹੋ ਰਿਹਾ, ਕੌਣ ਆ ਰਿਹਾ, ਕਿੱਦਾਂ। ਬਟ ਜਿਹੜੀਆਂ ਮੇਰੀਆਂ ਪਿਛਲੇ ਸਾਲ ਦੀਆਂ ਕਾਲਾਂ ਸੀ ਉਹ ਵਾਕਈ ਇਹਨਾਂ ਨੇ ਰੀਡ ਕੀਤੀਆਂ ਹੋਣੀਆਂ, ਤੇ ਪੋਡਕਾਸਟ ਵੀ ਸੁਣੇ ਹੋਣੇ ਨੇ ਹੈਨਾ। ਉਹਦੇ ਚ ਇੱਕ ਬੰਦੇ ਕੋਈ ਮਿਲੇ ਸੀ ਮੈਨੂੰ ਉੱਥੇ, ਵੀ ਪਹਿਲੇ ਵੀ ਮਿਲੇ ਇੱਕ ਵਾਰੀ, ਉਹ ਕਹਿੰਦੇ ਭਾਜੀ ਤੁਹਾਨੂੰ ਪਤਾ ਹੈ ਕਿ ਮੈਂ ਉਹਨਾਂ ਨੂੰ ਦੱਸਣਾ, ਮੈਂ ਕਿਹਾ ਮੇਰੇ ਤਾਂ ਰੇਡੀਓ ਸਟ੍ਰੈਸ ਬਸਟਰ ਹੈ ਕਿ ਮੇਰੇ ਵਾਸਤੇ ਇੱਦਾਂ ਇੱਦਾਂ ਇੱਦਾਂ। ਕਹਿੰਦੇ ਪਤਾ ਭਾਜੀ ਉਹਦੇ ਚ ਨਾ ਇੱਕ ਤੁਹਾਡੀ ਸਟੋਰੀ ਆ ਮੈਨੂੰ, ਕਹਿੰਦੇ ਪੋਡਕਾਸਟ ਚ, ਮੈਂ ਕਿਹਾ ਕਿਹੜੀ, ਕਹਿੰਦੇ ਕੁੰਭਕਰਨ ਵਾਲੀ। ਕਹਿੰਦਾ ਮੈਂ ਜਦੋਂ ਬੋਰ ਹੋ ਰਿਹਾ ਹੁੰਦਾ ਨਾ, ਮੈਂ ਉਹ ਢਿੱਡ ਵਾਲੀ ਜਗ੍ਹਾ ਤੇ ਲਾ ਲੈਂਦਾ ਹੁੰਦਾ, ਢਿੱਡ ਵਾਲਾ ਜਿਹੜਾ ਪਾਰਟ ਹੈ, ਮੈਂ ਕਿਹਾ ਵੱਡੀ ਵਾਲੀ ਢਿੱਡ ਵਾਲਾ ਹੀ ਪਾਰਟ, ਕਹਿੰਦਾ ਮੈਂ ਢਿੱਡ ਵਾਲਾ ਹੀ ਪਾਰਟ ਲਾ ਕੇ ਨਾ, ਤੇ ਮੈਂ ਉਹ ਸੁਣ ਕੇ ਤੇ ਮੈਂ ਹੱਸਣ ਲੱਗ ਜਾਂਦਾ, ਤੇ ਮੈਂ ਉੱਕੇ ਹੋਏ ਨਾ, ਤੇ ਮੈਂ ਉਦਣ ਨੂੰ ਮੈਂ ਮੰਨੂ ਨੂੰ ਜਾ ਕੇ ਕਿਹਾ ਕਿ ਮੈਂ ਕਿਹਾ ਯਾਰ ਕਮਾਲ ਹੈ, ਮੈਂ ਕਿਹਾ ਮੈਂ ਤਾਂ ਇੱਕ ਇੰਸੀਡੈਂਟ ਸੁਣਾਇਆ ਆਪਣਾ, ਤੇ ਕੋਈ ਮੈਨੂੰ ਕਹਿ ਰਿਹਾ ਕਿ ਮੈਂ ਉਸ ਚੀਜ਼ ਤੋਂ ਸਟ੍ਰੈਸ ਬਸਟਰ ਰਿਲੀਵ ਹੋ ਜਾਂਦਾ, ਕਹੀਂ ਤੁਸੀਂ ਵੀ ਰੇਡੀਓ ਤੋਂ ਹੀ ਲੈਂਦੇ ਹੋ, ਤੇ ਕਿਸੇ ਨੇ ਲਿਆ, ਤੇ ਫਿਰ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਠੀਕ ਬੋਲਣ, ਨਹੀਂ ਤਾਂ ਛੋਟੇ ਹੁੰਦੇ ਮੈਨੂੰ ਤਾਂ ਇਹੀ ਕਹਿੰਦੇ ਤੂੰ ਜਬਲੀਆ ਮਾਰੀ ਜਾਂਦਾ।
10: ਬੇਸਿਕਲੀ ਆਪਾਂ ਇੱਕ ਦੂਸਰੇ ਤੋਂ ਇੰਸਪੀਰੇਸ਼ਨ ਲੈਂਦੇ ਹਾਂ ਨਾ, ਤੁਹਾਡੀ ਗੱਲ ਮੈਨੂੰ ਜੱਚ ਗਈ, ਮੇਰੀ ਤੁਹਾਨੂੰ ਜੱਚ ਗਈ, ਸੋ ਇਹੋ ਹੀ ਸਾਰਾ ਚੱਕਰ ਚੱਲੀ ਜਾਂਦਾ। ਮੈਂ ਥੋੜ੍ਹਾ ਜਿਹਾ ਇੱਥੇ ਦੱਸਦਾ ਤੁਹਾਡੀ ਨੌਲੇਜ ਦੇ ਲਈ ਵੀ, ਤੇ ਚਲੋ ਵੈਸੇ ਤੇ ਸਾਡੀ ਜਿਹੜਾ ਪ੍ਰੋਸੈਸ ਇਹੋ ਹੀ ਆ ਵੀ ਆਪਾਂ ਜਿਊਰੀ ਸਿਰਫ ਸਿਲੈਕਟ ਕਰਦੇ ਹਾਂ ਤੇ ਉਹ ਫਿਰ ਅੱਗੇ ਪਿੱਕ ਕਰਦੇ ਆ। ਜਿਹੜਾ ਕਾਲਰ ਆਫ ਦਾ ਈਅਰ ਹੈ ਉਹ 'ਚ ਸਾਡੀ ਜਿਹੜੀਆਂ ਬੇਸਿਕ ਜਿਹੀਆਂ ਕੋਸ਼ਿਸ਼ਾਂ ਸਾਡੀਆਂ ਇਹ ਹੁੰਦੀਆਂ ਨੇ ਕਿ ਉਹਦੇ 'ਚ ਇਹ ਮੈਟਰ ਨਹੀਂ ਕਰਦਾ ਵੀ ਕੌਣ ਕਿੰਨੀ ਕਾਲ ਕਰ ਰਿਹਾ, ਕਿੰਨੀ ਫ੍ਰੀਕੁਐਂਸੀ 'ਚ ਕਰ ਰਿਹਾ, ਉਹਦੇ 'ਚ ਇਹ ਮੈਟਰ ਕਰਦਾ ਵੀ ਭਾਵੇਂ ਉਹਨੇ ਸਾਰਾ ਸਾਲ 'ਚ ਇੱਕ ਵੀ ਬੰਦੇ ਨੇ ਕਾਲ ਕੀਤੀ ਹੋਵੇ, ਪਰ ਉਹ ਵੈਲਿਊਬਲ ਕਿੰਨੀ ਆ ਉਸ ਪੱਖੋਂ। ਸੋ ਇਹ ਕਾਫੀ ਵੱਡਾ ਇੱਕ ਸਟਰਗਲ ਆ। ਸੋ ਤੁਹਾਡੀ ਜਿਹੜੀ ਕੰਸਿਡਰੇਸ਼ਨ ਹੈ ਜਦੋਂ ਇਹ ਸਾਰੀਆਂ ਚੀਜ਼ਾਂ, ਕਿਉਂਕਿ ਆਪਾਂ ਵੀ ਪੁੱਛਦੇ ਹਾਂ ਜਿਊਰੀ ਨੂੰ ਕਿ ਹਾਂ ਕਿਉਂ ਕਿੱਦਾਂ ਕਿਹੜੀ ਬਿਨਾਂ ਦੇ ਉੱਤੇ ਤੁਸੀਂ ਇਹ ਪਿੱਕ ਕਰ ਰਹੇ ਹੋ, ਤੇ ਉਹਦੇ ਵਿੱਚ ਤੁਹਾਡਾ ਜਿਹੜਾ, ਮੈਂ ਖੁਦ ਐਗਰੀ ਹਾਂ ਇਸ ਚੀਜ਼ ਦੇ ਨਾਲ ਕਿ ਤੁਸੀਂ ਜਿਹੜੀਆਂ ਵੀ ਗੱਲਾਂ ਕਰਦੇ ਹੋ ਉਹ ਬੜੀ ਓਨੈਸਟੀ ਦੇ ਨਾਲ ਖੁੱਲੀਆਂ ਡੁੱਲੀਆਂ ਜਿਹੀਆਂ ਹੁੰਦੀਆਂ, ਸੋ ਉਹਦੇ 'ਚ ਕੋਈ ਫਿਲਟਰ ਨਹੀਂ ਹੁੰਦਾ। ਵੀ ਕਈ ਵਾਰੀ ਮੇਰੇ ਕਹਿਣ ਦਾ ਫਿਲਟਰ ਮਤਲਬ ਇਹ ਵੀ ਕਾਲਰ ਕਾਲ ਕਰਦੇ ਨੇ ਪਰ ਹਰ ਕੋਈ ਗੱਲ ਕਰਨ ਲੱਗਿਆ ਉਨਾ ਕਲੀਅਰ ਉਨਾ ਸਪਸ਼ਟ ਨਹੀਂ ਹੋ ਪਾਉਂਦਾ, ਉਹ ਬਦੋ ਬਦੀ ਉਹ ਵਾਲੇ ਪੱਖ ਰੱਖ ਲੈਂਦਾ ਜਿਹ 'ਚ ਉਹਨੂੰ ਸ਼ੱਕ ਹੁੰਦਾ ਵਾ ਵੀ ਮੈਂ ਇਹਦੇ 'ਚ ਕਿਤੇ ਬੋਣਾ ਨਾ ਲੱਗਾਂ, ਇਹ 'ਚ ਕਿਤੇ ਮੇਰੀ ਹੇਠੀ ਨਾ ਹੋਵੇ, ਆਹ ਚੀਜ਼ ਪਤਾ ਨਹੀਂ ਲੋਕੀ ਸੁਣ ਕੇ ਮੈਨੂੰ ਕੀ ਕਹਿਣਗੇ। ਪਰ ਤੁਹਾਡੀ ਜਿਹੜੀ ਇੱਕ ਇਸ ਪੱਖੋਂ ਓਨੈਸਟੀ ਮੈਂ ਵੀ ਮੰਨਦਾ ਤੇ ਜਿਊਰੀ ਵੀ ਮੰਨਦੀ ਹੈ ਕਿ ਤੁਸੀਂ ਜਿਹੜੀਆਂ ਵੀ ਗੱਲਾਂ ਨੇ ਉਹਦੇ 'ਚ ਕਦੀ ਇਹ ਪਰਵਾਹ ਨਹੀਂ ਕੀਤੀ ਵੀ ਆਹ ਗੱਲ ਸੁਣ ਕੇ ਪਤਾ ਨਹੀਂ ਮੇਰੇ ਬਾਰੇ ਕੀ ਸੋਚਣਗੇ ਲੋਕੀ, ਮੈਂ ਕਿੱਦਾਂ ਦਾ ਵਾਂ, ਤੁਸੀਂ ਜੋ ਕੁਛ ਵੀ ਹੈ ਤੁਸੀਂ ਖੁੱਲ੍ਹ ਕੇ ਸਾਹਮਣੇ ਰੱਖਿਆ, ਤੇ ਆਈ ਥਿੰਕ ਉਹ ਉਸ ਚੀਜ਼ ਦੀ ਜ਼ਿਆਦਾ ਵੈਲਿਊ ਹੁੰਦੀ ਹੈ ਕਿਉਂਕਿ ਜਿਹੜਾ ਸੁਣ ਰਿਹਾ ਨਾ ਉਹਨੂੰ ਸਮਝ ਲੱਗ ਰਹੀ ਹੁੰਦੀ ਹੈ ਵੀ ਇਹ ਕਿੰਨੀ ਕੁ ਬਨਾਵਟੀ ਗੱਲ ਆ, ਕਿੰਨੀ ਕੁ ਅਸਲੀ ਗੱਲ ਹੈ। ਤੁਸੀਂ ਵੀ ਸੁਣਦੇ ਹੋ ਕਾਲਰਾਂ ਦੀਆਂ ਗੱਲਾਂ, ਆਪਾਂ ਨਾਲ ਦੀ ਨਾਲ ਫਿਲਟਰ ਕਰ ਰਹੇ ਹੁੰਦੇ ਹਾਂ ਵੀ ਇੰਨੀ ਕੁ ਸਹੀ ਲੱਗਦੀ ਆ, ਬਾਕੀ ਆਹ ਜਿਹੜੀ ਆ ਇੰਨੀ ਕੁ ਇਹ ਉੱਤੇ ਥੱਲੇ। ਸੋ ਇਹ ਤੁਹਾਡੀ ਖਾਸੀਅਤ ਹੈ, ਤੁਸੀਂ ਜਿਹੜਾ
8: ਮੇਰੀ ਵੋਟੀ ਨੂੰ ਦੱਸ ਦਿਓ ਭਾਜੀ,
10: ਹਾਂਜੀ
8: ਮੇਰੀ ਵੋਟੀ ਨੂੰ ਦੱਸ ਦਿਓ,
10: ਮੈਨੂੰ ਤਾਂ ਵੋਟੀ ਪਤਾ ਹੋ ਗਈ ਗੱਲ, ਇਹੋ ਤੇ ਗੱਲਾਂ ਨੇ
8: ਬਰਾਬਰ,
10: ਮੈਨੂੰ ਲੱਗਦਾ ਇਹੋ ਹੀ ਉਹ ਗੱਲਾਂ ਨੇ ਜਿਹਦੇ ਕਰਕੇ ਸ਼ਾਇਦ ਭਾਬੀ ਜੀ ਤੁਹਾਨੂੰ ਟੋਕਦੇ ਹੋਣਗੇ ਵੀ ਆਹ ਕਿਉਂ ਦੱਸੀ, ਆਹ ਤੇ ਨਹੀਂ
8: ਭਾਈ, ਆਹ ਚੀਜ਼ਾਂ ਤਾਂ ਹੁੰਦੀਆਂ। ਹੁਣ ਮੈਂ ਜਿਹੜਾ ਇਹਦੇ ਭਰਾ ਵਾਲਾ ਕਿੱਸਾ ਸੁਣਾਇਆ ਸੀ ਕ੍ਰਿਕਟ ਵਾਲਾ, ਉਹਦੇ ਪਿੱਛੇ ਮੈਨੂੰ ਬੜੀਆਂ ਗਾਲਾਂ ਪਈਆਂ ਸਰ, ਮੈਨੂੰ ਮੈਨੂੰ ਪਰਸ ਤੋਂ ਵੀ ਫੋਨ ਆਇਆ ਮੇਰੇ ਦੂਜੇ ਸਾਲਿਆਂ ਦਾ, ਕਹਿੰਦਾ ਬਸ ਕਰੋ ਭਾਈ ਆ ਕੀ ਸਾਰੇ ਪੋਤਲੇ ਬੋਲਦੇ,
11: ਹੁਣ ਮੇਰੇ ਜਦੋਂ ਕਾਲਰ ਆਫ ਦਾ ਈਅਰ ਮਿਲਿਆ ਨਾ ਤੇ ਮੈਂ ਉਹਨੂੰ ਫੋਨ ਕੀਤਾ ਸਾਲੇ ਨੂੰ ਛੋਟੇ ਨੂੰ, ਮੈਂ ਕਿਹਾ ਮੈਨੂੰ ਕਾਲਰ ਆਫ ਦਾ ਈਅਰ ਮਿਲਿਆ ਦੇਖਿਆ, ਕਹਿੰਦਾ ਮੈਂ ਦੇਖਿਆ ਸੀਗਾ ਮੇਰਾ ਦਿਲ ਨੀ ਕੀਤਾ ਕਿਉਂਕਿ ਸਾਡੇ ਪੋਤਰੇ ਫੋਨ ਸੀ ਤੁਸੀਂ।
10: ਅਜੋ ਕਿੱਸਾ ਅੱਜ ਫੇਰ ਸੁਣਦੇ ਹਾਂ ਤੁਹਾਡੇ ਕੋਲੋਂ, ਮੈਂ ਉਹਨਾਂ ਜਿਸ ਤੋਂ ਯਾਦ ਕਰੋ ਮੈਂ ਉਹਨਾਂ ਜਰ ਭਾਜੀ ਨਾਲ ਲਿਸਨਰ ਆਫ ਦਾ ਈਅਰ। ਸੋ ਇਹ ਇਹ ਸਾਡੇ ਲਈ ਅਲੱਗ ਤਰ੍ਹਾਂ ਦਾ ਇੱਕ ਚੈਲੰਜ ਹੁੰਦਾ ਵਾ। ਸੋਸ਼ਲ ਮੀਡੀਆ ਇਸ ਕਰਕੇ ਚੈਲੰਜ ਨਹੀਂ ਹੁੰਦਾ ਕਿਉਂਕਿ ਉਹ ਡਿਜੀਟਲੀ ਆਨਲਾਈਨ ਪਿਆ ਵਾ ਸਾਰਾ, ਉੱਥੋਂ ਜਿਹੜੀ ਡਿਜੀਟਲ ਟੀਮ ਹੈ ਉੱਥੇ ਜਾ ਕੇ ਤੇ ਉਹ ਕੱਢਦੀ ਹੈ ਤੇ ਉਹ ਸਾਰੀ ਲਿਸਟ ਆ ਜਾਂਦੀ ਹੈ ਉਹਦੇ ਵਿੱਚੋਂ, ਉਹ ਚੀਜ਼ ਮਤਲਬ ਥੋੜੀ ਥੋੜੀ ਉਸ ਹਿਸਾਬ ਦੇ ਨਾਲ ਉਹ ਸੌਖੀ ਆ। ਇਹ ਜਿਹੜੀ ਦੋ ਕੈਟੇਗਰੀਆਂ ਨੇ ਇਹਨਾਂ 'ਚ ਥੋੜਾ ਸਟਰਗਲਿੰਗ ਹੁੰਦਾ ਵਾ ਸਾਡੇ ਲਈ, ਕਿਉਂਕਿ ਲਿਸਨਰ ਉਹ ਬੰਦਾ ਵਾ ਜਿਹੜਾ ਬੈਕਐਂਡ ਤੇ ਰਹਿੰਦਾ, ਜਿਹੜਾ ਕਦੀ ਕਾਲ ਨਹੀਂ ਕੀਤੀ, ਮੈਸੇਜ ਕੋ ਵਿਰਲਾ ਵਾਂਝਾ ਕਿਤੇ ਕੀਤਾ ਨਹੀਂ ਕੀਤਾ, ਪਰ ਬੈਕਐਂਡ ਤੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੰਟਰੀਬਿਊਟ ਕਰ ਰਿਹਾ। ਸੋ ਉਹ ਸਾਨੂੰ ਫਿਰ ਤੁਹਾਡੇ ਜਿਹੜੇ ਚਾਹੁਣ ਵਾਲੇ ਨੇ ਆਸ ਪਾਸ ਜਾਂ ਜਿਹੜਾ ਤੁਹਾਡਾ ਖੁਦ ਕੋਈ ਵਾਹ ਵਾਸਤਾ, ਉਹਨਾਂ ਸੋਰਸਿਸ ਤੋਂ ਉਹ ਚੀਜ਼ ਜਿਹੜੀ ਉਹ ਸਾਨੂੰ ਡਿਗ ਡਾਊਨ ਸਾਨੂੰ ਕਰਨੀ ਪੈਂਦੀ ਹੈ। ਤੁਸੀਂ ਖੁਦ ਆਪ ਤੁਹਾਡੀ ਕੀ ਆਬਜ਼ਰਵੇਸ਼ਨ ਹੈ, ਕਿਵੇਂ ਤੁਸੀਂ ਐਜ਼ ਏ ਲਿਸਨਰ ਤੁਸੀਂ ਕਿਵੇਂ ਸੋਚਦੇ ਹੋ?
12: ਭਾਜੀ ਮੈਨੂੰ ਤਾਂ ਮਤਲਬ ਮੈਂ ਤਾਂ ਸੋਚਿਆ ਨਹੀਂ ਸੀਗਾ ਵੀ ਮਤਲਬ ਮੈਂ ਲਿਸਨਰ ਆਫ ਦਾ ਈਅਰ ਜਾਊਂਗਾ, ਕਿਉਂਕਿ ਮੈਂ ਸੁਣਦਾ ਰਹਿੰਦਾ, ਪਰ ਆਪਾਂ ਨੂੰ ਕੀ ਪਤਾ ਹੁੰਦਾ ਵੀ ਆਪਣੇ ਬਾਰੇ ਕਿਸੇ ਨੇ ਕੋਈ ਸ਼ੇਅਰ ਕਰਨਾ ਤੁਹਾਡੇ ਨਾਲ ਵੀ ਉਹ ਵੀ ਇੱਕ ਬੰਦਾ ਹੈਗਾ ਜਿਹੜਾ ਸੁਣ ਰਿਹਾ ਤੁਹਾਨੂੰ, ਪਰ ਆਪਾਂ ਸੁਣ ਰਹੇ ਹਾਂ ਹਨਾ ਜੀ ਐਵਰੀ ਡੇ, ਤੁਹਾਡੇ ਨਾਲ ਵੀ ਕੋਈ ਮੇਰਾ ਕੰਟੈਕਟ ਨਹੀਂ ਗਾ ਹਨਾ, ਤਾਂ ਮੈਨੂੰ ਤੁਹਾਡੀ ਟੀਮ ਚੋਂ ਮਿਲਿਆ ਸੀ ਕੋਈ, ਜਿਵੇਂ ਮੰਨ ਲਓ ਜੈਸਮੀਨ ਜੀ ਵੀ ਮਿਲੇ ਇੱਕ ਵਾਰ, ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਵੀ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਵੇਖਦਾ ਰਹਿੰਦਾ ਹਨਾ ਜੀ, ਤਾਂ ਵਿੱਚੋਂ ਮੈਂ ਦੱਸਿਆ ਉਹ ਮੇਰੇ ਬੱਚੇ ਵੀ ਨਾਲ ਹੀ ਸੀ, ਉਹਨੇ ਅਸੀਂ ਫੰਕਸ਼ਨ 'ਤੇ ਮਿਲੇ, ਤਾਂ ਮੇਰੇ ਬੱਚੇ ਨੇ ਨਾਲ ਦੀ ਨਾਲ ਜਦੋਂ ਮੈਂ ਦੱਸਿਆ ਵੀ ਬੇਟਾ ਇਹ ਵੀ ਹਾਂਜੀ ਰੇਡੀਓ ਤੋਂ ਆ ਹਨਾ, ਤਾਂ ਉਹ ਨਾਲ ਦੀ ਨਾਲ ਉਹ ਐਡ ਕਰੀ ਜਾ ਰਿਹਾ ਹਨਾ, ਹਾਂਜੀ ਰੇਡੀਓ ਹਾਂਜੀ ਰੇਡੀਓ ਹਨਾ, ਉਹ ਛੋਟਾ ਸੀਗਾ ਤੇ ਜੈਸਮੀਨ ਜੀ ਕਹਿੰਦੇ ਅੱਛਾ ਇਹ ਵੀ ਸੁਣਦੇ, ਮੈਂ ਕਿਹਾ ਵੀ ਹਾਂਜੀ ਇਹ ਵੀ ਸੁਣ ਲੈਂਦੇ, ਜਦੋਂ ਵੀ ਮੇਰੇ ਨਾਲ ਗੱਡੀ 'ਚ ਹੁੰਦੇ ਆ ਤਾਂ ਆਲਵੇਜ਼ ਵੀ ਆਪਣੇ ਰੇਡੀਓ ਚੱਲਦਾ ਰਹਿੰਦਾ ਹਨਾ, ਤਾਂ ਜੈਸਮੀਨ ਜੀ ਨਾਲ ਫਿਰ ਮੈਂ ਹੋਰ ਵੀ ਦੋ ਚਾਰ ਗੱਲਾਂ ਕੀਤੀਆਂ ਸਾਂਝੀਆਂ ਮਤਲਬ ਆਪਣੇ ਰੇਡੀਓ ਬਾਰੇ, ਤਾਂ ਉਹ ਕਹਿੰਦੇ ਵੀ ਠੀਕ ਆ ਫਿਰ ਤੁਸੀਂ ਸੁਣਦੇ ਹੁੰਦੇ ਆ ਤਾਂ ਤੁਸੀਂ ਵੀ ਕਾਲ ਵੀ ਕਰਿਆ ਕਰੋ ਜਾਂ ਤੁਸੀਂ ਸਾਡੇ ਸਟੂਡੀਓ 'ਚ ਵੀ ਆਇਓ ਕਿਸੇ ਦਿਨ ਵੀ ਤੁਹਾਡੇ ਨਾਲ ਆਪਾਂ ਹੋਰ ਵੀ ਗੱਲਾਂ ਕਰ ਸਕਦੇ ਹਾਂ। ਮੈਂ ਕਹਿੰਦੀ ਭੈਣ ਜੀ ਮੈਨੂੰ ਨਾ ਬਈ ਸੰਗ ਲੱਗਦੀ ਆ, ਅਸੀਂ ਸੰਗ ਕਹਿੰਦੇ ਹਾਂ, ਤਾਂ ਮੈਂ ਕਿਹਾ ਮੈਨੂੰ ਸੰਗ ਲੱਗਦੀ ਆ, ਮੈਂ ਸਾਹਮਣੇ ਨਹੀਂ ਆ ਸਕਦਾ, ਮੈਂ ਕਾਲ ਨਹੀਂ ਕਰਨੀ ਗੀ, ਪਰ ਜੇ ਕਿਤੇ ਤੁਸੀਂ ਮਿਲਿਆ ਕਰੋਗੇ ਮੈਂ ਤੁਹਾਨੂੰ ਸਟੋਰੀ ਵਗੈਰਾ ਦੱਸ ਦਿਆ ਕਰੂੰਗਾ ਵੀ ਮੈਨੂੰ ਆਹ ਸਟੋਰੀ ਤੁਹਾਡੀ ਵਧੀਆ ਲੱਗੀ। ਕਹਿੰਦੇ ਨਹੀਂ ਨਹੀਂ ਤੁਹਾਨੂੰ ਅਸੀਂ ਸਟੂਡੀਓ 'ਚ ਬੁਲਾਉਣਾ ਹੀ ਬੁਲਾਉਣਾ ਇੱਕ ਦਿਨ, ਤੁਸੀਂ ਕਾਲ ਜ਼ਰੂਰ ਕਰਿਆ ਕਰੋ ਵੀ ਐਡੀ ਕੋਈ ਗੱਲ ਨਹੀਂ, ਆਪਣੇ ਜਿਹੜੇ ਵੀ ਕਾਲਰ ਆ ਆਪਣਾ ਸਾਰਾ ਪਰਿਵਾਰ ਹੀ ਆ, ਉਹ ਸਾਰੇ ਪਰਿਵਾਰ ਵਾਂਗੂ ਕਾਲ ਕਰਦੇ ਆ, ਤਾਂ ਮੈਂ ਕਿਹਾ ਵੀ ਨਹੀਂ ਮੈਂ ਕਾਲ ਨਹੀਂ ਕਰ ਸਕਦਾ, ਮੈਂ ਨਰਵਸ ਹੋ ਜਾਂਦਾ।
10: ਥੈਂਕ ਯੂ ਤੁਹਾਡਾ। ਸੋ ਦੋ ਸੈਗਮੈਂਟ ਨੇ ਸਾਡੇ ਕੋਲ ਇੱਥੇ, ਇੱਕ ਤਾਂ ਆਪਾਂ ਮੈਮਰੀਜ਼ ਦੀ ਗੱਲ ਕਰ ਰਹੇ ਹਾਂ, ਵੈਸੇ ਤਾਂ ਕਾਫ਼ੀ ਹੱਦ ਤੱਕ ਤੁਸੀਂ ਸ਼ੇਅਰ ਕਰ ਹੀ ਦਿੱਤੀਆਂ, ਸੋ ਸਾਡਾ ਇੱਕ ਵੀ ਕੋਸ਼ਿਸ਼ ਰਹਿੰਦੀ ਇੱਕ ਤੁਹਾਡੀਆਂ ਜਿਹੜੀਆਂ ਮੈਮਰੀਜ਼ ਜੁੜੀਆਂ ਨੇ ਰੇਡੀਓ ਦੇ ਨਾਲ ਟੀਮ ਮੈਂਬਰਸ ਦੇ ਨਾਲ, ਉਹਦੇ ਵਿੱਚੋਂ ਜੇ ਤੁਸੀਂ ਕੁਛ ਸਾਂਝਾ ਕਰਨਾ ਚਾਹੋ। ਅਤੇ ਐਜ਼ ਏ ਵਿਨਰ ਆਪਾਂ ਇਹ ਡਿਸਾਈਡ ਕੀਤਾ ਹੈ ਕਿ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ, ਕੋਈ ਕੰਪਲਸ਼ਨ ਨਹੀਂ ਹੈ, ਪਰ ਤੁਹਾਡੇ ਮਨ 'ਚ ਕੋਈ ਸਵਾਲ ਆ ਤਾਂ ਉਹ ਤੁਸੀਂ ਇੱਕ ਇੱਕ ਸਵਾਲ ਤੁਸੀਂ ਵੀ ਪੁੱਛ ਸਕਦੇ ਹੋ ਤੁਹਾਡੇ, ਜੇ ਤੁਹਾਡਾ ਮਨ ਹੋਵੇ। ਸੋ ਮੈਮਰੀਜ਼ ਤੋਂ ਆਪਾਂ ਸ਼ੁਰੂ ਕਰਦੇ ਹਾਂ, ਅਤੇ ਕੋਈ ਵੀ ਮੈਮਰੀ ਜਿਹੜੀ ਤੁਹਾਨੂੰ ਲੱਗਦੀ ਹੋਵੇ ਕਿ ਆਪਾਂ ਸ਼ੇਅਰ ਕਰਨੀ ਹਾਲੇ ਨਹੀਂ ਹੋਈ, ਉਹ ਕਰਦੇ ਹਾਂ, ਫਿਰ ਤੁਹਾਡੇ ਸਵਾਲ ਅਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਭੈਣ ਜੀ
13: ਮੈਨੂੰ ਨੀ ਸੀ ਪਤਾ ਵੀ ਉਹਨਾਂ ਨੇ ਚਲੇ ਜਾਣਾ, ਮੈਨੂੰ ਤੇ ਦੱਸਿਆ ਵੀ ਸੱਟ ਲੱਗੀ ਤੇ ਡਿੱਗ ਪਏ ਤੇ ਡਾਕਟਰ ਨੇ ਜਿਵੇਂ ਜੋ ਵੀ ਜਵਾਬ ਦੇ ਦਿੱਤਾ ਘਰੇ ਲੈ ਆਉਂਦਾ, ਤੇ ਉਦੋਂ ਭਾਜੀ ਗੁਰਬਾਣੀ ਰੇਡੀਓ ਚੱਲਦਾ ਰਿਹਾ ਘਰੇ ਹਰ ਵੇਲੇ, ਮਤਲਬ ਬੜਾ ਵੱਡਾ ਸਾਰ ਸੀਗਾ ਭਾਜੀ, ਜਦੋਂ ਚਲੇ ਵੀ ਗਏ ਉਦੋਂ ਵੀ ਗੁਰਬਾਣੀ ਚੱਲਦੀ ਰਹੀ ਹਰ ਵੇਲੇ ਘਰ ਚ। ਤੇ ਮੈਂ ਕਹੂੰਗੀ ਕਿ ਜੇ ਨਾ ਉਸ ਵੇਲੇ ਮਤਲਬ ਮੈਂ ਸਾਰਿਆਂ ਨੂੰ ਮਹਿਸੂਸ ਕੀਤਾ ਉਸ ਟਾਈਮ, ਟੂ ਬੀ ਓਨੈਸਟ, ਬੱਚੇ ਇੱਥੇ ਸੀਗੇ ਬਟ ਜਿਵੇਂ ਰੇਡੀਓ ਦਾ ਗੁਰਬਾਣੀ ਚੱਲਦੀ ਸੀ ਤੇ ਮੈਨੂੰ ਏਦਾਂ ਲੱਗਦਾ ਸੀ ਵੀ ਸਾਰੇ ਨਾਲ ਹੀ ਆ ਨਾ, ਤੇ ਮੈਂ ਬਹੁਤਾ ਨੀ ਡੋਲੀ ਭਾਜੀ।
10: ਇਹਨਾਂ ਮੌਕਿਆਂ ਦੇ ਉੱਤੇ ਤੁਹਾਨੂੰ ਸਮਝ ਆਉਂਦਾ ਵਾ ਵੀ ਸਾਡੀ ਲਾਈਫ ਚ ਗੁਰਬਾਣੀ ਦੀ ਕੀ ਅਹਿਮੀਅਤ ਹੈ?
13: ਬਿਲਕੁਲ ਭਾਜੀ, ਉਦੋਂ ਹਰ ਚੀਜ਼ ਸਮਝ ਆਉਂਦੀ ਆ ਜੋ ਵੀ ਉਹ ਗੁਰਬਾਣੀ ਚ ਗੱਲ ਕਹੀ ਜਾਂਦੀ ਆ ਤੁਹਾਨੂੰ ਅਹਿਸਾਸ ਹੁੰਦਾ ਵਾ। ਪਰ ਭਾਜੀ ਮੈਨੂੰ ਲੱਗਦਾ ਆਪਾਂ ਕੀ ਕਰਦੇ ਆ ਜਦੋਂ ਟਾਈਮ ਲੰਘ ਜਾਂਦਾ ਆਪਾਂ ਫਿਰ ਭੁੱਲ ਜਾਂਦੇ ਹਾਂ, ਫਿਰ ਵਾਪਸ ਅਸੀਂ ਉਸੇ ਦੌੜ ਵੱਲ ਤੁਰ ਪੈਂਦੇ ਹਾਂ। ਪਰ ਮੈਨੂੰ ਲੱਗਦਾ ਕਿ ਜਦੋਂ ਪਿਓ ਜ਼ਿੰਦਗੀ ਤੋਂ ਜਾਂਦਾ ਔਰ ਤੁਹਾਨੂੰ ਪਤਾ ਲੱਗਦਾ ਵੀ ਹੁਣ ਤੀ ਕਮਾ ਕੇ ਖਾਣੀ ਆ। ਪਰ ਮੈਂ ਵੀ ਕਵਾਂ ਜਿੰਨੇ ਦਿਨ ਵੀ ਮੈਂ ਉੱਥੇ ਰਹੀ ਆ ਨਾ ਉਹ ਗੁਰਬਾਣੀ ਮੇਰੇ ਨਾਲ ਹੀ ਰਹੀ ਆ, ਉਹ ਵੀ ਸਿਰਫ ਮੈਂ ਫਿਰ ਮੈਂ ਯੂਟਿਊਬ ਨੀ ਲਾਇਆ ਕੁਛ ਨੀ, ਇੱਥੇ ਘਰੇ ਵੀ ਏਦਾਂ ਹੀ ਆ ਗੁਰਬਾਣੀ ਚੱਲਦੀ ਰਹਿੰਦੀ ਹੈ ਨਾ, ਤੇ ਬੜਾ ਸਾਥ ਦਿੱਤਾ ਭਾਜੀ।
10: ਥੈਂਕ ਯੂ ਤੁਹਾਡਾ, ਉਹ ਵੀ ਮੈਂ ਕ੍ਰੈਡਿਟ ਜਿਹੜਾ ਉਹ ਸਾਡੇ ਟੀਮਮੇਟ ਨੇ ਸੰਦੀਪ ਜੀ ਜਿਹੜੇ ਡੇਲੀ ਵਾਕ ਤੁਸੀਂ ਜਿਹੜਾ ਥੋਟ ਆਫ ਦਾ ਡੇ ਅਪਲੋਡ ਕਰਦੇ ਨੇ ਤੇ ਉਹ ਵੀ ਕ੍ਰੈਡਿਟ ਸੰਦੀਪ ਜੀ ਨੂੰ ਜਾਂਦਾ ਵਾ, ਉਹਨਾਂ ਦਾ ਉਹਨਾਂ ਦੀ ਜ਼ਿੰਮੇਵਾਰੀ ਆ। ਉਹ ਖੁਦ ਵੀ ਮੈਂ ਵੇਖਣਾ ਵਾਂ ਵੀ ਉਹ ਜਦੋਂ ਕੰਮ ਕਰਦੇ ਆ ਤੇ ਚੱਤੇ ਪੈਰ ਮੈਂ ਜਦੋਂ ਕਦੀ ਕੋਈ ਫੀਡਬੈਕ ਲੈਣੀ ਹੋਵੇ ਜਾਂ ਉਹਨਾਂ ਨਾਲ ਕੋਈ ਕੰਮ ਦੀ ਕੋਈ ਮੀਟਿੰਗ ਕਰੀਏ ਤੇ ਉਹ ਆਵਾਜ਼ ਥੋੜੀ ਜਿਹੀ ਡਾਊਨ ਕਰ ਲੈਂਦੇ, ਪਰ ਮੈਂ ਕਦੀ ਇਹੋ ਜਿਹੀ ਕਾਲ ਨਹੀਂ ਉਹਨਾਂ ਨੇ ਵੇਖੀ ਜਿਹੜੇ ਪਿੱਛੇ ਉਹ ਕੰਮ ਕਰ ਰਹੇ ਹੁੰਦੇ ਤੇ ਪਿੱਛੇ ਗੁਰਬਾਣੀ ਚੱਲ ਰਹੀ ਹੁੰਦੀ। ਸੋ ਬੜੇ ਰੱਬ ਦੇ ਨਾਲ ਏ ਜੀ ਨੇ, ਸੋ ਉਹਨਾਂ ਦਾ ਬੈਕ ਐਂਡ ਤੇ ਉਹ ਸਾਰਾ ਇਹਨੂੰ ਅਪਲੋਡ ਕਰਦੇ ਰਹਿੰਦੇ। ਸੋ ਤੁਹਾਡੀ ਇਹ ਜਿਹੜੀ ਫੀਡਬੈਕ ਆ ਆਈ ਥਿੰਕ ਇਹ ਬਹੁਤ ਮਾਇਨੇ ਰੱਖਦੀ ਆ ਟੀਮ ਦੇ ਲਈ। ਸੋ ਥੈਂਕ ਯੂ
13: ਭਾਜੀ, ਚੈਟ ਨਹੀਂ ਨਾ ਹੁੰਦੀ, ਤੁਹਾਨੂੰ ਉੱਠ ਕੇ ਜਾ ਕੇ ਸਕਿੱਪ ਨਹੀਂ ਕਰਨੀ ਪੈਂਦੀ,
10: ਸਕਿੱਪ ਨਹੀਂ ਕਰਨਾ ਪੈਂਦਾ,
13: ਹਰ ਵੇਲੇ ਗੁਰਬਾਣੀ ਤੁਹਾਡੇ ਕੰਨਾਂ ਚੱਲਦੀ ਰਹਿੰਦੀ। ਉਹ ਘਰ ਦੇ ਏਦਾਂ ਮਾਹੌਲ ਆ ਵੀ ਹੁਣ ਜਿਵੇਂ ਮੈਂ ਨਹੀਂ ਤਾਂ ਦੱਸਿਆ ਜਿਵੇਂ ਮੈਂ ਲਾਵਾਂ ਤੇ ਬੱਚੇ ਉੱਠ ਕੇ ਆਪੇ ਲਾ ਲੈਂਦੇ ਆ, ਮੰਮਾ ਕੀ ਲਾਈ ਨੀ ਗੁਰਬਾਣੀ ਲਾਈ ਗੱਡੀ ਚ ਵੀ ਭਾਜੀ ਇਹਨਾਂ ਦੇ ਫੋਨ ਤੇ ਜਾਂ ਟਰੱਕ ਚ ਬਹਿ ਉਹ ਟਰੱਕ ਤੇ ਚੱਲਦੀ ਹੁੰਦੀ ਹੈ
10: ਜੀ।
13: ਮਤਲਬ
10: ਬੈਠੇ ਕਿਸੇ ਜੀ ਨੂੰ ਇਸ ਚੀਜ਼ ਦੀ ਲੋੜ ਆ ਤੇ ਉਹਨੇ ਕਿਤੇ ਨਾ ਕਿਤੇ ਜ਼ਰੀਆ ਬਣਾ ਕੇ ਉਹ ਚੀਜ਼ ਕਿਸੇ ਦੇ ਹੱਥੋਂ ਕਰਵਾ ਦੇਣੀ ਆ। ਮੈਂ ਕਹੂੰਗਾ ਵੀ ਆਪਾਂ ਲੱਕੀ ਆ ਵੀ ਉਹਦੇ ਵਿੱਚ ਆਪਾਂ ਕਿਤੇ ਨਾ ਕਿਤੇ ਇਨਵੋਲਵ ਹੈ, ਨਹੀਂ ਤੇ ਸਾਰੀ ਦੁਨੀਆ ਕਿਤੇ ਨਾ ਕਿਤੇ ਉਹ ਸੋਰਸ ਲੱਭ ਕੇ ਕਿਤੇ ਨਾ ਕਿਤੇ ਉਹ ਜੁੜੀ ਹੁੰਦੀ ਆ। ਸੋ ਇੱਥੇ ਤੁਹਾਡੇ ਵਾਲੇ ਐਂਗਲ ਚ ਅਸੀਂ ਜੁੜੇ ਆ, ਉਹ ਉਹਦੇ ਉਹਨੇ ਮਾਣ
13: ਦਿੱਤਾ।
10: ਹਾਂਜੀ ਭਾਜੀ,
11: ਭਾਈ ਮੇਰੀ ਜ਼ਿਆਦਾਤਰ ਸਾਰਿਆਂ ਨੇ ਮਜ਼ਾਕੀਆ ਮੈਮਰੀ ਸੁਣੀ ਆ, ਪਰ ਮੇਰੀਆਂ ਕੁਛ ਜਿਹੜੀਆਂ ਇਮੋਸ਼ਨਲ ਮੈਮਰੀਜ਼ ਵੀ ਹੈਗੀਆਂ, ਹੈਨਾ ਉਹ ਪੱਖ ਜ਼ਿਆਦਾਤਰ ਆਉਂਦਾ ਹੈ ਕਈ ਵਾਰੀ ਮੈਂ, ਕਿਉਂਕਿ ਮੈਂ ਰੇਡੀਓ ਤੇ ਸਭ ਕੁਛ ਦੱਸ ਬੋਲ ਕੇ ਜਾਂਦਾ ਕਿਉਂਕਿ ਮੈਨੂੰ ਐਂ ਲੱਗਦਾ ਮੈਂ ਆਊਟਲੈਟ ਕਰਤਾ।
10: ਤਾਂ ਜਿਹੜਾ ਬੰਦਾ ਮਜ਼ਾਕੀਆ ਹੁੰਦਾ ਨਾ ਜਿਹਨੂੰ ਆਪਾਂ ਹਾਸੇ ਠੱਠੇ ਵਾਲਾ ਹੀ ਸਮਝ ਲੈਂਦੇ ਹਾਂ, ਉਹਦੇ ਨਾਲੋਂ ਵੱਧ ਕੋਈ ਸੀਰੀਅਸ ਨਹੀਂ ਹੋ ਸਕਦਾ। ਜਿੰਨੇ ਉਸ ਬੰਦੇ ਦੀ ਜ਼ਿੰਦਗੀ ਚ ਕਹਾਣੀਆਂ ਨੇ, ਹਨਾ ਤੇ ਮਤਲਬ ਅਸਲ ਚ ਜਿਹੜਾ ਬੰਦਾ ਹੱਸਣਾ ਸਿੱਖ ਲੈਂਦਾ ਨਾ
11: ਹੁਣ ਮੈਨੂੰ ਆ ਚੀਜ਼ ਸਮਝ ਆ ਗਈ। ਹੁਣ ਇਹਦੇ ਚ ਭਾਜੀ ਮੈਂ ਜਦੋਂ ਮੰਮਾ ਹੋਸਪਿਟਲ ਅੱਜ ਤੋਂ 2-2.5 ਸਾਲ ਪਹਿਲੇ ਮੈਨੂੰ ਯਾਦ ਹੈ ਮੰਮਾ ਡਾਇਲਿਸਿਸ ਤੇ ਸੀਗੇ, ਮੰਮਾ ਨੂੰ ਇਕਦਮ ਇਮੀਡੀਏਟਲੀ ਹੋਸਪਿਟਲ ਲੈ ਕੇ ਗਏ ਸੀਗੇ, 20 ਦਿਨ ਰਹੇ ਸਭ ਕੁਛ ਤੇ ਮੰਮਾ ਨੇ ਠੀਕ ਹੋ ਗਏ ਡਾਇਲਿਸਿਸ ਤੋਂ ਬਾਅਦ, ਸਭ ਕੁਛ ਪਲੈਟਲੈਟਸ ਘੱਟ ਗਏ ਸੀਗੇ ਉਹ ਇੱਥੇ, ਮਤਲਬ ਉਹ ਇੱਕ ਲੌਂਗ ਸਟੋਰੀ ਆ ਕਿ ਮੰਮਾ ਨੂੰ ਇੱਕ ਇਹੋ ਜਿਹੀ ਡਿਜ਼ੀਜ਼ ਹੋਈ ਸੀਗੀ ਜਿਹੜੀ ਕਿ ਇੱਥੇ 100,000 ਬੰਦਿਆਂ 'ਚ 3 ਬੰਦਿਆਂ ਨੂੰ ਹੁੰਦੀ ਹੈ ਤੇ ਇਹਨਾਂ ਕੋਈ ਇਲਾਜ ਨਹੀਂ ਸੀਗੇ। ਦੇ ਕੀਪ ਔਨ ਚੇਂਜਿੰਗ ਦਾ ਖੂਨ, ਡਾਇਲਿਸਿਸ ਕਰਦੇ ਰਹਿੰਦੇ ਆ ਤੇ ਉਹ ਆਪਣੇ ਆਪ ਪਲੇਟਲੈਟਸ ਬਣਨ ਲੱਗ ਜਾਂਦੇ ਨੇ ਤੇ ਉਹ ਬਲੱਡ ਡਿਸਆਰਡਰ ਹੈ ਤੇ ਉਹ ਕਿਉਰੇਬਲ ਹੋ ਵੀ ਸਕਦੀ ਸੀ ਨਹੀਂ ਵੀ ਹੋ ਸਕਦੀ ਸੀ ਤੇ ਉਹ ਜਿਹੜੇ 20 ਦਿਨ ਸੀਗੇ ਨਾ ਭਾਜੀ ਉਹਦੇ ਰੇਡੀਓ ਨੇ ਜੋ ਮੇਰੀ ਸਪੋਰਟ ਕੀਤੀ ਆ। ਇਟਸ ਨੋਟ ਅਬਾਊਟ ਸੁਣਨਾ, ਓਦਾਂ ਵੀ ਜਦੋਂ ਮੈਂ ਜਿਹੜੀ ਚੀਜ਼ ਦੀ ਹੈਲਪ ਮੰਗੀ, ਮੈਨੂੰ ਯਾਦ ਹੈ ਮੈਂ ਟ੍ਰੇਨ 'ਚ ਸੀਗਾ, ਤੁਸੀਂ ਮੈਨੂੰ ਕਾਲ ਲਾਈ ਸੀ ਡਾਕਟਰ ਸੰਦੀਪ ਭਗਤ ਦੇ ਨਾਲ ਕਿਉਂਕਿ
10: ਕੋਈ
14: ਰੂਹਾਂ ਡਾਕਟਰ ਨਹੀਂ ਕੋਈ ਰੂਹਾਨੀ ਬੰਦਾ ਮਤਲਬ ਮੈਨੂੰ ਫੀਡਬੈਕ ਇੱਥੇ ਮਿਲੀ ਹੈ ਕਿਉਂਕਿ ਕਿਸੇ ਹੈਨਾ ਤੇ ਮੈਨੂੰ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਫੋਨ ਤੇ ਗੱਲ ਕੀਤੀ ਪਰ ਭਾਈ ਜੋ ਉਹਨਾਂ ਨੇ ਚੀਜ਼ਾਂ ਮੈਨੂੰ ਸਮਝਾਈਆਂ ਸਾਡੀ ਆਪਣੀ ਲੈਂਗੁਏਜ ਸਭ ਤੋਂ ਵੱਡੀ ਗੱਲ ਕਿ ਉੱਥੇ ਗੋਰਿਆਂ ਦਾ ਸੀਗਾ ਇੱਕ ਸਭ ਤੋਂ ਵੱਡਾ ਸਕੂਨ ਉਹ ਦੀਦੀ ਵੀ ਲਾਈਨ ਤੇ ਸੀਗੇ ਤੁਸੀਂ ਸੀਗੇ ਹਨਾ ਤੇ ਬੜੀ ਕਲੈਰਿਟੀ ਮਿਲ ਗਈ ਕਿ ਮੰਮਾ ਨੂੰ ਹੋਇਆ ਕੀ ਹੈ ਮੰਮਾ ਨੇ ਕਿੱਦਾਂ ਠੀਕ ਹੋਣਾ ਤੇ ਅਸੀਂ ਅੱਗੇ ਕੀ ਸਟੈਪ ਲੈਣੇ ਆ ਮਤਲਬ ਮੈਨੂੰ ਫਿਰ ਮੈਂ ਬੜੀ ਵਾਰੀ ਕਹਿ ਦਿੰਦਾ ਕਿ ਮੇਰਾ ਨਾ ਰੇਡੀਓ ਹਾਂਜੀ 000 ਆ ਕਿ ਮੈਨੂੰ ਕੋਈ ਦਿੱਕਤ ਹੁੰਦੀ ਹੈ ਨਾ ਮੈਂ ਮੇਰੇ ਕੋਲ ਇੱਕੋ ਨੰਬਰ ਹੁੰਦਾ ਮੈਂ ਮਿਲਾ ਲੈਂਦਾ ਹੁੰਦਾ ਬਿਨਾਂ ਸੋਚੇ ਸਮਝੇ ਮੈਨੂੰ ਪਤਾ ਕਿ ਟੇਢਾ ਮੇਢਾ ਕਰਕੇ ਹੈਲਪ ਹੋ ਜੂਗੀ ਤੇ ਮੈਨੂੰ ਅੱਗੇ ਵੀ ਕਿਸੇ ਨੇ ਕੁਛ ਮੈਨੂੰ ਕਿਹਾ ਮੇਰੇ ਫਰੈਂਡ ਦੇ ਫਾਦਰ ਨੂੰ ਕੈਂਸਰ ਸੀਗਾ ਉਹਦੇ 'ਚ ਵੀ ਮੈਨੂੰ ਫਿਰ 000 ਯਾਦ ਆਇਆ ਨਾ ਤਾਂ ਇਹ ਵਾਲਾ ਮੈਂ ਕੀਤਾ ਤੇ ਮਤਲਬ ਉੱਥੇ ਵੀ ਮੈਨੂੰ ਹੈਲਪ ਮਿਲ ਗਈ ਤੇ ਮਤਲਬ ਮੇਰੇ ਵਾਸਤੇ ਭਾਜੀ ਆ ਇੱਦਾਂ ਹੀ ਆ ਫਿਰ ਉਸ ਤੋਂ ਬਾਅਦ ਬੀਰ ਸਿੰਘ ਜੀ ਦਾ ਸ਼ੋਅ ਸੀਗਾ ਉਦਾਂ ਜਿੱਦਣ ਮੰਮਾ ਨੇ ਐਗਜ਼ਿਟ ਹੋਣਾ ਸੀਗਾ ਹੋਸਪਿਟਲ ਚੋਂ ਤੇ ਜਾਂਦੇ ਜਾਂਦੇ ਇੱਕਦਮ ਉਹਨਾਂ ਨੇ ਬਲੱਡ ਟੈਸਟ ਕੀਤਾ ਮੰਮਾ ਦੇ ਪਲੇਟਲੈਟਸ ਫੇਲ ਡਾਊਨ ਆ ਗਏ ਉਹਨਾਂ ਨੇ ਦੁਬਾਰਾ ਮੰਮਾ ਨੂੰ ਐਡਮਿਟ ਕਰ ਲਿਆ ਕਿ ਨਹੀਂ ਜਾ ਸਕਦੇ ਮੰਮਾ ਘਬਰਾ ਗਏ ਕਿ ਹੋਇਆ ਕੀ ਆ ਅਸੀਂ ਦੱਸੀਏ ਨਾ ਤੇ ਇੱਧਰੋਂ ਬੀਰ ਭਾਜੀ ਦਾ ਸ਼ੋਅ ਸੀਗਾ ਉਦਣ ਤੇ ਵੀਰ ਭਾਜੀ ਮੈਂ ਮਤਲਬ ਡਾਈ ਹਾਰਡ ਫੈਨ ਆ ਡਾਈ ਹਾਰਡ ਮਤਲਬ ਮੇਰੇ ਉਹਨਾਂ ਤੋਂ ਉੱਤੇ ਸਿੰਗਰ ਮੇਰੇ ਵਾਸਤੇ ਹੈ ਨੀ ਚਲੋ ਹੈ ਨਾ ਏਦਾਂ ਤੇ ਮੰਮਾ ਨੂੰ ਵੀ ਪਤਾ ਤੇ ਮੰਮਾ ਜਾਂਦੇ ਜਾਂਦੇ ਬੋਲੀ ਜਾਂਦੇ ਮੈਨੂੰ ਦੁਬਾਰਾ ਐਡਮਿਟ ਕਰ ਰਿਹਾ ਨਾ ਤੂੰ ਤੇ ਜਾਣਾ ਸੀ ਸ਼ੋਅ ਤੇ ਤੂੰ ਜਾ ਸ਼ੋਅ ਤੇ ਮੈਂ ਮੰਮਾ ਦੀ ਵੀ ਟਿਕਟ ਲਈ ਹੋਈ ਸੀ ਸਾਨੂੰ ਤਾਂ ਪਤਾ ਨਹੀਂ ਸੀ ਨਾ ਕਿ ਇਹ ਹੋਣਾ ਸਾਰਾ ਕੁਛ ਤੇ ਚਲੋ ਜੋ ਵੀ ਹੋਇਆ ਤੇ ਠੀਕ ਹੈ ਟਿਕਟਸ ਅਸੀਂ ਆਪਣੇ ਫਰੈਂਡਸ ਨੂੰ ਦੇ ਦਿੱਤੀਆਂ ਤੇ ਅਗਲੇ ਦਿਨ ਨਾ ਭਾਜੀ ਨੇ ਫੋਨ ਕੀਤਾ ਨਾਲ ਵੀਰ ਭਾਜੀ ਫੋਨ ਤੇ ਸੀਗੇ ਤੇ ਫੋਨ ਤੇ ਗੱਲ ਮੇਰੇ ਵਾਸਤੇ ਮੇਰੇ ਹੈ ਮਤਲਬ ਮੈਂ ਮੰਮਾ ਦੀ ਟੈਨਸ਼ਨ ਹੈਗੀ ਆ ਬਟ ਉਹਨਾਂ ਨੇ ਕੁਛ ਨੀ ਕਹਿ ਮੈਨੂੰ ਪਤਾ ਹੈ ਤੇ ਦੈਟਸ ਗੋਨ ਹੈ ਨਾ ਕਿ ਇੱਕਦਮ ਕੋਈ ਨੀ ਸਭ ਕੁਛ ਠੀਕ ਹੋ ਜਾਣਾ ਹੈ ਨਾ ਸਭ ਕੁਛ ਠੀਕ ਹੋ ਜਾਣਾ ਤੇ ਉਹ ਭਾਜੀ ਮੇਰੇ ਵਾਸਤੇ ਉਹ ਇੱਕ ਫੈਮਿਲੀ ਮੈਂਬਰ ਕਰ ਸਕਦਾ ਠੀਕ ਹੈ ਮੇਰੇ ਘਰ ਮੈਂ ਪੁਆਇੰਟ ਕਲੀਅਰ ਕਰਤਾ ਕਿ ਉਹ ਫੈਮਿਲੀ ਮੈਂਬਰ ਵਾਲਾ ਹੀ ਹਿਸਾਬ ਹੈ ਮੇਰੇ ਵਾਸਤੇ ਤਾਂ
10: ਮੇਰੇ ਵਾਸਤੇ ਪਰਿਵਾਰ ਹੁੰਦਾ ਇੱਕ ਦੂਸਰੇ ਦਾ ਬੰਦਾ ਸਮਝਦਾ ਹੋਵੇ ਉਹ ਗਿਵ ਐਂਡ ਟੇਕ ਹੁੰਦੀ ਆ ਜਦੋਂ ਸਾਰੇ ਜੀ ਕੰਟਰੀਬਿਊਟ ਕਰ ਰਹੇ ਹੁੰਦੇ ਆ ਤੁਸੀਂ ਕਰਦੇ ਹੋ ਆਪਾਂ ਕਰਦੇ ਹਾਂ ਸੋ ਇੱਕ ਦੂਸਰਾ ਇੱਕ ਪਾਸਿਓਂ ਵੀ ਰੁਕਿਆ ਹੋਵੇ ਤੇ ਦੂਸਰੇ ਪਾਸਿਓਂ ਫਿਰ ਨਹੀਂ ਚੱਲ ਪਾਉਂਦਾ ਸੋ ਮੈਂ ਇਹੋ ਹੀ ਤੇ ਆਪਾਂ ਇਸੇ ਕਰਕੇ ਆਪਾਂ ਕਹਿੰਦੇ ਹਾਂ ਵੀ ਸਾਡਾ ਹਾਂਜੀ ਪਰਿਵਾਰ ਹੈ ਇੱਕ
14: ਬਿਲਕੁਲ
10: ਪਰਿਵਾਰ ਦੇ ਵਿੱਚ ਆਪਾਂ ਇੱਕ ਦੂਸਰੇ ਦੇ ਸੁੱਖ ਦੁੱਖ 'ਚ ਆਪਾਂ ਖੜਨਾ ਹੁੰਦਾ
14: ਟਰੂ ਭਾਜੀ
10: ਥੈਂਕ ਯੂ ਹਾਂਜੀ ਭਾਜੀ
12: ਮੇਰੇ ਵੱਲੋਂ ਕੋਈ ਕੁਐਸਚਨ ਤਾਂ ਹੈ ਨਹੀਂ ਪਰ ਵੀ ਇਹ ਹੈਗਾ ਜਿਵੇਂ ਤੁਸੀਂ 2015 'ਚ ਆਪਣਾ ਸਫ਼ਰ ਸ਼ੁਰੂ ਕੀਤਾ ਤੁਸੀਂ ਇਕੱਲਿਆਂ ਸ਼ੁਰੂ ਕੀਤਾ ਪਰ ਤੁਸੀਂ ਇਕੱਲੇ ਹੋ ਕੇ ਵੀ ਇਕੱਲੇ ਨਹੀਂ ਸੀਗੇ ਉਸ ਟਾਈਮ ਤੇ ਹਨਾ ਤੁਹਾਨੂੰ ਸੁਣਨ ਵਾਲੇ ਸੀਗੇ ਅਸੀਂ ਵੀ ਸੁਣ ਜੋ ਵੀ ਸੁਣ ਰਹੇ ਹੋਣਗੇ ਉਸ ਟਾਈਮ ਤੇ ਤੁਸੀਂ ਆਪਦੀ ਟੀਮ ਬਣਾਉਂਦੇ ਗਏ ਕਾਫਲਾ ਬਣਦਾ ਗਿਆ ਹੁਣ ਸਾਰਾ ਪਰਿਵਾਰ ਤੁਹਾਡੇ ਨਾਲ ਜੁੜਿਆ ਹੋਇਆ ਇੰਨੇ ਸਾਰਿਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਵਧਾਈ ਹੈ ਜੀ
10: ਥੈਂਕ ਯੂ
12: ਤੁਹਾਡਾ ਧੰਨਵਾਦ ਤੁਸੀਂ ਐਡੀਆਂ ਵਧੀਆ ਵਧੀਆ ਟੌਪਿਕ ਲੈ ਕੇ ਆਉਂਦੇ ਹੋ ਤੇ ਅਸੀਂ ਸੁਣ ਰਹੇ
10: ਥੈਂਕ ਯੂ ਭਾਈ ਥੈਂਕ ਯੂ
13: ਤੁਹਾਡੇ ਪਿਆਰ ਦੇ ਲਈ
12: ਆਪਣੇ ਆਪ ਤੇ ਇੰਪਲੀਮੈਂਟ ਵੀ ਕਰਦੇ ਆ ਕੋਸ਼ਿਸ਼ ਕਰਦੇ ਆ ਵੀ ਆਪਦੇ ਬੱਚਿਆਂ ਨੂੰ ਵੀ ਉਸ ਚੀਜ਼ ਨਾਲ ਜੋੜੀ ਰੱਖੀਏ ਤਾਂ ਬੱਚੇ ਵੀ ਤੁਹਾਡੇ ਟੌਪਿਕ ਤੋਂ ਬਹੁਤ ਕੁਝ ਸਿੱਖਦੇ ਨੇ ਉਹ ਦੂਸਰੇ ਬੱਚਿਆਂ ਦੀ ਜਦੋਂ ਗੱਲਬਾਤ ਸੁਣਦੇ ਨੇ ਤਾਂ ਉਹ ਉਸ ਚੀਜ਼ ਨੂੰ ਆਪਦੇ ਆਪ ਚ ਲਾਗੂ ਕਰਦੇ
10: ਹਾਂ ਬਿਲਕੁਲ ਮੈਂ ਗੱਲ ਕਰਦਾ ਨਾ ਵੀ ਹੁਣ ਆਪਾਂ ਹੌਲੀ ਹੌਲੀ ਥੋੜਾ ਜਿਹਾ ਅੱਗੇ ਬਾਰੇ ਜਦੋਂ ਆਪਾਂ ਸੋਚਦੇ ਹਾਂ ਤੇ ਮੈਨੂੰ ਏਦਾਂ ਕਈ ਵਾਰੀ ਮਹਿਸੂਸ ਹੁੰਦਾ ਹੁੰਦਾ ਵੀ ਜਦੋਂ ਸਾਡੇ ਬੱਚੇ ਤਾਂ ਹੋਣਗੇ ਸਾਡੇ ਤੋਂ ਬਾਅਦ ਉਹਨਾਂ ਨੇ ਆਪਸ ਦੇ ਵਿੱਚ ਵਰਤਣਾ ਸੋ ਉਹ ਚੀਜ਼ ਉਹਨਾਂ ਦੇ ਲਈ ਇੱਥੇ ਪ੍ਰਦੇਸ਼ਾਂ 'ਚ ਕੰਮ ਆਊਗੀ ਅਦਰਵਾਈਜ਼ ਆਪਾਂ ਬੜੀਆਂ ਚੀਜ਼ਾਂ ਚਲੋ ਇੱਥੇ ਮਿਲ ਜਾਣੀਆਂ ਬੰਦੇ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲ ਜਾਂਦੀਆਂ ਨੇ ਸਾਰੀਆਂ ਫੈਸਿਲਿਟੀਜ਼ ਹੈਗੀਆਂ ਨੇ ਜਿਹੜੇ ਦੇਸ਼ 'ਚ ਆਪਾਂ ਆ ਗਏ ਪਰ ਇਹ ਜਿਹੜਾ ਤਾਣਾ ਬਾਣਾ ਹੈ ਜਿਹੜਾ ਭਾਈਚਾਰਾ ਹੈ ਜਿਹੜਾ ਪਰਿਵਾਰ ਆ ਉਹ ਸ਼ਾਇਦ ਮਿਸ ਆਪਾਂ ਕਰਦੇ ਹਾਂ ਉਹ ਸਾਡੇ ਐਟਲੀਸਟ ਸਾਡੇ ਬੱਚਿਆਂ ਤੱਕ ਅੱਗੇ ਜ਼ਰੂਰ
12: ਭਾਜੀ ਉਹ ਬਣਿਆ ਤਾਣੇ ਬਾਣੇ ਦੇ ਨਾਲ ਆਪਣੇ ਬੱਚੇ ਆਪਣੀ ਲੈਂਗੁਏਜ ਨਾਲ ਆਪਣੇ ਕਲਚਰ ਨਾਲ ਵੀ ਜੁੜੇ
10: ਇਹ ਇਹੋ ਹੀ ਭਾਜੀ ਇੱਕ ਫਾਇਦਾ ਹੁੰਦਾ ਜਦੋਂ ਆਪਣੀ ਲੈਂਗੁਏਜ ਦੇ ਵਿੱਚ ਕੋਈ ਤੁਹਾਨੂੰ ਅਦਾਰਾ ਮਿਲਦਾ ਸੋ ਉੱਥੇ ਇਹ ਚੀਜ਼ ਸਾਡੀ ਹੈਲਪ ਕਰਦੀ ਹੈ ਥੈਂਕ ਯੂ ਭਾਜੀ ਕੋਈ ਜੇ ਤੁਹਾਡਾ ਕੋਈ
14: ਭਾਈ ਮੈਂ ਆਹੀ ਕਹਿਣਾ ਸੀਗਾ ਜਿਹੜਾ ਤੁਸੀਂ ਪਰਿਵਾਰ ਦੀ ਗੱਲ ਕੀਤੀ ਨਾ ਨਾਨਕਾ ਪਰਿਵਾਰ ਹੈਨਾ ਇਹਨਾਂ ਨੇ ਨਾ ਵੋਟਾਂ ਦੀ ਨਾ ਮਤਲਬ ਜਿਵੇਂ ਏਦਾਂ ਬਣਾਇਆ ਹੋਇਆ ਸੀ ਕਿ ਕੋਈ ਸਰਪੰਚੀ ਦਾ ਇਲੈਕਸ਼ਨ ਹੈ ਤੇ ਵੋਟ ਚਾਹੀਏ ਇਹਨੂੰ ਜਿਤਾਉਣਾ ਮਤਲਬ ਮੈਨੂੰ ਅਹਿਸਾਸ ਨਹੀਂ ਹੋ ਰਿਹਾ ਕਿ ਆਹ ਚੀਜ਼ ਵੋਟਿੰਗ ਇੰਪੋਰਟੈਂਟ ਆ ਉੱਥੇ ਮੈਂ ਆਪਣਾ ਕੈਜੂਅਲ ਜਿਹਾ ਰੂਬੀ ਜਿਹੜੀ ਸੈਕਿੰਡ ਆ ਹੈਨਾ ਕਿ ਮਤਲਬ ਉਹ ਵੀ ਉਹਦੇ 'ਚ ਹੈ ਉਹ ਮੇਰੇ ਪਿੱਛੇ ਜ਼ੋਰ ਲਾ ਰਹੀ ਹੈ ਮੈਂ ਕਿ ਵਾਏ ਕਿ ਮਤਲਬ ਟੇਕ ਇਟ ਈਜ਼ੀ ਕੋਈ ਨੀ, ਕਹਿੰਦੀ ਨਹੀਂ ਤੈਨੂੰ ਜਿਤਾਣਾ। ਮੈਂ ਕਿ ਮਤਲਬ ਮੈਂ ਤੁਸੀਂ ਸੋਚੋ ਕਿ ਹਨਾ ਕਿਆ ਕਮਾਲ ਦੀ ਗੱਲ ਹੈ ਕਿ ਬੜੀ ਬੜੀ ਮੁਸ਼ਕਲ ਗੱਲ ਹੈ, ਸਮਝ ਸਕਦੇ ਹੋ ਤੁਸੀਂ ਕਿ ਮੈਂ ਹੁਣ ਆਹ ਜਿਹੜੀਆਂ ਤੁਸੀਂ ਆਹ ਰਿਸ਼ਤੇ ਦੇ ਦਿੱਤੇ ਨਾ ਕਿ ਮੇਰੇ ਕੋਲ ਵੱਡੀ ਭੈਣ ਸੀ ਹਮੇਸ਼ਾ, ਆਹ ਜਿਹੜੀਆਂ ਛੋਟੀਆਂ ਦਿੱਤੀਆਂ ਨਾ ਜਿਹਨਾਂ ਨਾਲ ਮੈਂ ਜਾ ਕੇ ਉਹਦੇ ਰੇਡੀਓ ਤੇ ਹਨਾ ਜੋ ਵੀ ਕਰ ਲੈਂਦਾ ਗੱਲਾਂ ਬਾਤਾਂ ਉਹ ਵੀ ਕਰ ਲੈਂਦਾ ਭਾਈ, ਆਹ ਸਮਰ ਹੈਗਾ ਤੇ ਉਹ ਰਿਸ਼ਤਿਆਂ ਨੂੰ ਜਿਵੇਂ ਭੂਆ ਮਾਸੀਆਂ ਕਹਿ ਕੇ ਬੁਲਾਉਂਦਾ ਤੇ ਉਹਨੇ ਓਦਾਂ ਹੀ ਕੈਰੀ ਕੀਤੀਆਂ ਤੇ ਆਹ ਚੀਜ਼ਾਂ ਹੁਣ ਮਿਸਿੰਗ ਨਹੀਂ ਲੱਗਦੀਆਂ ਕਿਉਂਕਿ ਆਹ ਪਰਿਵਾਰ ਤੁਸੀਂ ਉਹ ਦੇ ਦਿੱਤਾ ਸਾਨੂੰ। ਤੇ ਮੈਂ ਤੁਹਾਨੂੰ ਕਹਿੰਦਾ ਹੁੰਦਾ ਤੁਸੀਂ ਸਪਾਈਡਰਮੈਨ ਹੋ, ਤੁਹਾਨੂੰ ਪਤਾ ਨੀ ਕਿ ਤੁਸੀਂ ਕਿੰਨੇ ਵੈਬਸ ਖਿਲਾ ਰਹੇ ਬਾਹਰ, ਬਾਕੀ ਆ ਰੇਡੀਓ ਨੇ ਵੈਬਸ ਖਿਲਾ ਰਹੇ ਆ ਕਿ ਬਾਹਰ ਕਿੰਨੇ ਤਾਣੇ ਬਾਣੇ ਤੇ ਬਾਹਰ ਅਸੀਂ ਕਿਵੇਂ ਮਿਲਦੇ ਹਾਂ ਜਾਂ ਕਿੱਦਾਂ ਇੱਕ ਦੂਜੇ ਦੇ ਸੁੱਖ ਦੁੱਖ ਚ ਵੀ ਕੰਮ ਆਉਂਦੇ ਹਾਂ ਉਹ ਵੱਖਰਾ ਹੈ ਹਨਾ, ਉਹ ਵੀ ਇਸ਼ਰਾ ਤੁਹਾਨੂੰ ਮਤਲਬ ਉਹ ਉੱਪਰ ਜਿਹੜਾ ਹੈਗਾ ਜਿਹੜਾ ਜੜ ਹੈ ਉਹ ਤੁਸੀਂ ਕੇ ਉੱਪਰ
10: ਤੁਹਾਡੇ ਵੱਲੋਂ ਕੋਈ ਸਵਾਲ ਹੋਵੇ ਰੇਡੀਓ ਦੇ ਲਈ, ਮੇਰੇ ਲਈ, ਕਿਸੇ ਵੀ ਟੀਮ ਮੈਂਬਰ ਦੇ ਲਈ, ਤੇ ਉਹ ਮੈਂ ਚਾਹੂੰਗਾ ਤੁਸੀਂ ਹੁਣ ਫੀਲ ਕਰੋ ਵੀ ਤੁਸੀਂ ਆਰ ਜੇ ਹੋ
14: ਚਲਦੇ ਕੁਛ ਪਰਟੀਕੁਲਰ ਅਲੱਗ ਪ੍ਰੋਗਰਾਮ ਹੋਣਗੇ
15: ਉਹ ਆਪਾਂ ਇਸ ਕਰਕੇ ਸੈਕਿੰਡ ਸਟੂਡੀਓ ਕਈ ਜਿੱਦਾਂ ਸਿਟੀ ਦੇ ਵਿੱਚ ਕਨਵੀਨੀਅੰਟ ਆ ਕਈਆਂ ਦੇ ਲਈ, ਚਾਰਸਪੀਅਰ ਹੁਣ ਮੈਲਬਰਨ ਬਹੁਤ ਵੱਡਾ
14: ਹੋ ਗਿਆ,
15: ਦੂਸਰੇ ਕੋਨੇ ਤੋਂ ਕਿਸੇ ਨੇ ਚੱਲ ਕੇ ਆਉਣਾ ਹੋਵੇ ਤਾਂ ਕਈ ਵਾਰੀ ਨਹੀਂ ਆਉਣ ਪਾਉਂਦਾ, ਸਾਨੂੰ ਮਜ਼ਬੂਰੀ ਚ ਫੋਨ ਤੇ ਕਰਨਾ ਪੈਂਦਾ।
14: ਯੈਸ,
15: ਹੁਣ ਜ਼ਮਾਨਾ ਚੇਂਜ ਹੋ ਰਿਹਾ ਹੁਣ ਥੋੜਾ ਵੀਡੀਓ ਤੇ, ਸੋ ਸਾਡਾ ਉਹਦੇ ਵਿੱਚ ਜ਼ਿਆਦਾ ਅੱਜ ਕੱਲ੍ਹ ਵੇਖਣ ਦਾ ਦੌਰ ਹੈ। ਸੋ ਸਾਡੀ ਕੋਸ਼ਿਸ਼ ਇਹ ਹੋਈ ਆ ਕਿ ਜਿਹੜਾ ਇੱਥੋਂ ਤੱਕ ਨਹੀਂ ਪਹੁੰਚ ਸਕਦਾ ਜਿਹਨੂੰ ਜਿੱਥੇ ਕਨਵੀਨੀਅੰਟ ਹੈ ਉਹਨੂੰ ਉੱਥੇ ਆਪਾਂ ਕ੍ਰੀਏਟ ਕਰ ਸਕੀਏ। ਬੇਸਿਕਲੀ ਤੁਸੀਂ ਸਾਰੇ ਪਰਿਵਾਰ ਦਾ ਹਿੱਸਾ, ਮੈਨੂੰ ਪਤਾ ਨਹੀਂ ਤੁਸੀਂ ਕਿੰਨਾ ਕੁ ਜਾਣਦੇ, ਪਰ ਆਪਾਂ ਉਦਣ ਵੀ ਗੱਲ ਕਰ ਰਹੇ ਹਾਂ ਕਿ ਸਾਡੀ ਟੀਮ ਦੇ ਵਿੱਚ ਜ਼ਿਆਦਾਤਰ ਮੈਂਬਰ ਜਿਹੜੇ ਨੇ ਉਹ ਇੱਦਾਂ ਹੀ ਆ ਤੁਹਾਡੇ ਚ, ਮੈਂ ਖੁਦ ਮੈਂ ਕੋਈ ਬੈਕਗ੍ਰਾਉਂਡ ਨਹੀਂ ਮੇਰੀ, ਮੈਂ ਕੋਈ ਇਸ ਬੈਕਗ੍ਰਾਉਂਡ ਚੋਂ ਨਹੀਂ ਆ, ਸਾਡੇ ਜਿਹੜੇ ਜ਼ਿਆਦਾਤਰ ਟੀਮ ਮੈਂਬਰ ਨੇ ਉਹ ਸਾਰੇ ਜਾਂ ਤਾਂ ਕਾਲਰ ਸੀ ਜਾਂ ਫਿਰ ਉਹ ਲਿਸਨਰ, ਸੋ ਇੱਦਾਂ ਹੀ ਉਹ ਸਾਰੇ ਜਣੇ ਜੁੜੇ। ਸੋ ਸਾਡੇ ਵੱਲੋਂ ਆਲਵੇਜ਼ ਵੈਲਕਮ ਰਹਿੰਦਾ ਵਾ ਜਿਹੜਾ ਵੀ ਕੋਈ ਆਪਣੀ ਸੋਚਦਾ ਵਾ ਆਪਣੀ ਮਾਂ ਬੋਲੀ ਦੀ ਸੇਵਾ ਕਰਨਾ ਚਾਹੁੰਦਾ ਵਾ
10: ਕੋਈ ਬੋਲਣ ਲਈ ਕੁਛ, ਸਾਡੇ ਦਰਵਾਜ਼ੇ ਖੁੱਲ੍ਹੇ ਆਲਵੇਜ਼।
13: ਥੈਂਕ ਯੂ। ਨੌਰਥ ਵੈਸਟ ਮੈਨੂੰ ਪਤਾ ਇੱਧਰ ਕਿਵੇਂ ਜਾਣਾ ਨਾ, ਇਹ ਮੈਨੂੰ ਕਈ ਵਾਰ ਕਹਿਣਗੇ ਤੂੰ ਉਧਰ ਵੀ ਈਸਟ ਵਾਲੀ ਸਾਈਡ ਵੀ ਮੈਂ ਜਿਵੇਂ ਕਿਵੇਂ ਟਰੱਕ ਟਰੁੱਕ ਪਿਕ ਕਰਨਾ, ਇਹ ਮੈਨੂੰ ਚੁੱਕ ਰਹੇਗੀ, ਨਾ ਨਾ ਮੈਂ ਨੀ ਉਧਰ ਜਾਣਾ, ਮੈਨੂੰ ਨੀ ਪਤਾ ਉਹ ਕਿਵੇਂ ਜਾਣਾ, ਟਨਲ ਦੇ ਵਿੱਚੋਂ ਤੇ ਕਿਵੇਂ ਜਾਣਾ, ਮੈਨੂੰ ਨੀ ਰਾਹ ਹੁੰਦਾ। ਜਦੋਂ ਮੈਨੂੰ ਪਤਾ ਲੱਗਾ ਵੀ ਤੁਸੀਂ ਉਧਰ ਪ੍ਰੋਗਰਾਮ ਕਰਾ ਰਹੇ
10: ਜਾਣਾ ਪੈਣਾ,
13: ਗੱਲ ਤਾਂ ਸੁਣੋ, ਮੈਂ ਭਾਜੀ ਇੰਡੀਆ ਤੋਂ ਆਈ ਸੀ ਉਦੋਂ ਤੇ ਨਾ ਮੇਰੇ ਮਦਰ ਇਨ ਲਾਅ ਵੀ ਨਾਲ ਸੀ, ਬੱਚੇ ਉਦੋਂ ਛੋਟੇ ਸੀਗੇ, ਤੇ ਮੈਂ ਸੋਚਿਆ ਜਾਣਾ ਤੇ ਹੈਗਾ ਹੁਣ ਕੀ ਕਰਾਂ, ਜਾਣਾ ਵੀ ਟਨਲ ਚੋਂ ਪੈਣਾ, ਹੁਣ ਪਤਾ ਨੀ ਉੱਥੇ ਗੱਡੀ ਕਿਵੇਂ ਚਲਾਉਣੀ ਆ, ਇਹਨਾਂ ਨੂੰ ਪੁੱਛਿਆ ਇਹ ਬੋਲਣਗੇ ਵੀ ਤੂੰ ਉੱਥੇ ਜਾ ਉੱਥੇ ਕਿਵੇਂ ਜਾਣਾ, ਮੈਂ ਭਾਜੀ ਦੱਸਿਆ ਵੀ ਨੀ, ਮੈਸੇਜ ਛੱਡਦਾ ਕਿ ਮੈਂ ਚੱਲੀ, ਇਹਨਾਂ ਨੇ ਕਿਤੇ ਮੈਸੇਜ ਵੇਖਿਆ ਨੀ, ਤੇ ਰਾਤੀ ਕਹਿੰਦੇ ਕਿੱਥੇ, ਮੈਂ ਕਿਹਾ ਮੈਂ ਇੱਧਰ ਨਾ ਰਹਿ, ਕਿੱਧਰ ਆਈ ਹੈ ਤੂੰ ਟਨਲ ਚੋਂ ਗੱਡੀ ਲੈ ਕੇ।
14: ਥੈਂਕ
10: ਯੂ ਤੁਹਾਡਾ, ਰੱਬ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ, ਫਿਰ ਦੁਬਾਰਾ ਕਿਤੇ ਮੁਲਾਕਾਤਾਂ ਹੁੰਦੀਆਂ ਨੇ, ਤੇ ਥੈਂਕ ਯੂ। ਇਹ ਸਨ ਸਾਡੇ ਲਿਸਨਰ ਆਫ ਦਾ ਈਅਰ, ਕਾਲਰ ਆਫ ਦਾ ਈਅਰ ਤੇ ਸੋਸ਼ਲ ਮੀਡੀਆ ਫੈਨ, ਸੋ ਸਾਡੇ ਵੱਲੋਂ ਇੱਕ ਛੋਟੀ

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਟੈਨਸ਼ਨ ਨੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਔਰ ਇਨਸਾਈਟ ਰਿਪੋਰਟ ਦੇ ਵਿੱਚ ਅੱਜ ਦੇ ਦਿਨ ਗੱਲ ਯੂ ਐਸ ਐਸ ਆਰ ਦੀ ਕਰਨੀ ਹੈ ਲੰਘੇ ਵੇਲੇ ਦੀ ਗੱਲ ਹੈਗੀ ਹੈ ਅਸਲ 'ਚ ਇਹ ਮੌਕਾ ਇਸ ਕਰਕੇ ਬਣਿਆ ਕਿਉਂਕਿ ਯੂਕਰੇਨ ਦਾ ਆਜ਼ਾਦੀ ਦਿਹਾੜਾ ਹਾਲੇ ਲੰਘ ਕੇ ਗਿਆ 24 ਅਗਸਤ ਨੂੰ ਹੁੰਦਾ ਯੂਕਰੇਨ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਬਰਤਾਨੀਆ ਦੇ ਲਾਤਵੀਆ ਦੇ ਅਤੇ ਹੋਰ ਦੂਸਰੇ ਦੇਸ਼ਾਂ ਦੇ ਰਾਸ਼ਟਰਪਤੀ ਜਾਂ ਰਾਸ਼ਟਰ ਪ੍ਰਮੁੱਖ ਉੱਥੇ ਪਹੁੰਚਦੇ ਨੇ ਵੈਸੇ ਜਦੋਂ ਦੂਸਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖ ਪਹੁੰਚਦੇ ਨੇ ਤਾਂ ਇਹ ਰੂਸ ਦੇ ਲਈ ਜਿਹੜੀ ਅੱਜ ਕੱਲ੍ਹ ਜੰਗ ਇੱਕ ਚੱਲ ਰਹੀ ਹੈ ਉਹਦੇ ਲਈ ਇੱਕ ਖਤਰਾ ਦੱਸਿਆ ਜਾ ਰਿਹਾ ਕਿਉਂਕਿ ਇੱਕ ਇਹ ਵੀ ਗੱਲ ਤੁਰ ਪਈ ਹੈ ਕਿ ਨੇਟੋ ਨਾ ਸਹੀ ਤਾਂ ਫਿਰ ਇੱਕ ਐਸੀ ਤਾਕਤ ਹੀ ਬਣਾ ਲਈ ਜਾਵੇ ਜਿਸ 'ਚ ਯੂਕਰੇਨ ਉਹਨਾਂ ਦਾ ਸਾਥੀ ਹੋਵੇ ਜਿਹਦੇ 'ਚ ਯੂ ਐਸ ਐਸ ਆਰ ਦੇ ਸਾਬਕਾ ਸਾਥੀ ਜਿਹੜੇ ਨੇ ਉਹਦਾ ਸਾਥ ਦੇਣ ਯਾਨੀ ਲਾਤਵੀਆ ਜਾਂ ਜਿਹੜੇ ਹੋਰ ਦੂਸਰੇ ਮੁਲਕ ਹੈਗੇ ਨੇ ਐਸਟੋਨੀਆ ਵਗੈਰਾ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਇੱਥੇ ਪਹੁੰਚਦੇ ਨੇ ਸੋ ਇੱਕ ਵੱਡਾ ਸੁਨੇਹਾ ਵੀ ਚਲਾ ਜਾਂਦਾ ਖੈਰ ਇਹ ਗੱਲ ਜਦੋਂ ਹੋਈ ਇਹ ਖਬਰ ਜਦੋਂ ਮੈਂ ਪੜ੍ਹੀ ਇਹਦੇ ਤੋਂ ਫਿਰ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਹੁਣ ਇਹ ਗੱਲਾਂ ਤਾਂ ਨਹੀਂ ਕਰਨੀਆਂ ਚਲੋ ਖੈਰ ਇਹ ਤਾਂ ਹੋ ਹੀ ਰਹੀਆਂ ਹੈਗੀਆਂ ਨੇ ਕਿਉਂਕਿ ਡੇ ਟੂ ਡੇ ਪੋਲੀਟਿਕਸ ਹੁੰਦੀ ਹੈ ਇਹ ਬਦਲਦੀ ਵਿਗੜਦੀ ਰਹਿੰਦੀ ਹੈਗੀ ਹੈ ਬੜੀ ਛੇਤੀ ਹਾਲਾਤ ਬਦਲ ਜਾਂਦੇ ਨੇ ਵਿਗੜ ਜਾਂਦੇ ਨੇ ਜਿਵੇਂ ਹੁਣ ਅਸੀਂ ਸੀਰੀਆ 'ਚ ਦੇਖਿਆ ਖਬਰਾਂ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਸੀਰੀਆ ਜਿਹਨੂੰ ਲਗਭਗ 4 ਦਹਾਕੇ ਅਮੈਰੀਕਾ ਅੱਤਵਾਦੀ ਦੱਸਦਾ ਰਿਹਾ ਹੁਣ ਇੱਕ ਮਿੱਤਰ ਦੇਸ਼ ਦੱਸਣ ਲੱਗ ਪਿਆ ਕਿਉਂ ਕਿਉਂਕਿ ਸੀਰੀਆ ਦੇ ਵਿੱਚ ਹੁਣ ਉਹਨਾਂ ਦਾ ਬਣਾਇਆ ਹੋਇਆ ਇੱਕ ਰਾਸ਼ਟਰਪਤੀ ਹੈਗਾ ਰੂਸ ਵਾਲਾ ਨਹੀਂ ਹੈਗਾ ਪਰ ਇਹ ਜਿਹੜੀ ਗੱਲ ਅੱਜ ਇੱਥੋਂ ਹੁਣ ਮੈਂ ਕਰਨ ਲੱਗਿਆ ਇੱਥੋਂ ਸੋਚਿਆ ਕਿ ਇਨਸਾਈਟ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਉਹ ਇਹ ਸੀ ਕਿ ਇਹ ਬੈਲੈਂਸ ਜਿਹੜਾ ਇਹ ਦੁਨੀਆ 'ਚ ਇੱਕ ਬੈਲੈਂਸ ਅਮਰੀਕਾ ਨੇ ਜਿਹੜਾ ਹੁਣ ਵਿਗਾੜ ਕੇ ਰੱਖਿਆ ਅਮਰੀਕਾ ਇਕਲੌਤੀ ਤਾਕਤ ਹੁਣ ਰਹਿ ਗਿਆ ਚੀਨ ਦੂਸਰੀ ਉੱਭਰਦੀ ਤਾਕਤ ਬਣ ਰਿਹਾ ਪਰ ਉਹਦੀ ਬਰਾਬਰ ਦੀ ਤਾਕਤ ਹਲੇ ਵੀ ਨਹੀਂ ਬਣ ਪਾ ਰਿਹਾ ਹੈਗਾ ਅਮਰੀਕਾ ਨੂੰ ਖੁੱਲ੍ਹ ਕੇ ਅੱਖਾਂ ਨਹੀਂ ਦਿਖਾ ਸਕਦਾ ਹੈਗਾ ਚੀਨ ਉਹ ਅਲੱਗ ਗੱਲ ਹੈ ਕਿ ਅਮਰੀਕਾ ਵੀ ਚੀਨ ਨੂੰ ਨਹੀਂ ਖੁੱਲ੍ਹ ਕੇ ਅੱਖਾਂ ਦਿਖਾ ਸਕਦਾ ਅਮਰੀਕਾ ਨੂੰ ਵੀ ਪਤਾ ਕਿ ਚੀਨ ਜੇ ਉਹਨਾਂ ਦੇ ਬਰਾਬਰ ਦਾ ਨਹੀਂ ਤਾਂ ਉਹਨਾਂ ਤੋਂ ਕਿਤੇ ਘੱਟ ਵੀ ਨਹੀਂ ਹੈਗਾ ਕਿ ਐਂ ਵਿੱਚ ਭਿੜ ਕੇ ਅਮਰੀਕਾ ਵੀ ਆਪਣਾ ਨੁਕਸਾਨ ਹੀ ਕਰਵਾਊਗਾ ਪਰ ਉਹ ਗੱਲ ਨਹੀਂ ਜੋ ਅਮਰੀਕਾ ਨੇ ਇਤਿਹਾਸ 'ਚ ਦੇਖੀ ਹੈ ਜਿਵੇਂ ਸੋਵੀਅਤ ਸੰਘ ਹੁੰਦਾ ਸੀ ਸੋਵੀਅਤ ਯੂਨੀਅਨ ਜਾਂ ਯੂ ਐਸ ਐਸ ਆਰ ਜਾਂ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕਸ ਜੋ ਮਰਜ਼ੀ ਤੁਸੀਂ ਕਹਿ ਲਓ ਸਾਬਕਾ ਰੂਸ ਉਸ ਵੇਲੇ ਇੱਕ ਸੱਤਾ ਦਾ ਬੈਲੈਂਸ ਹੁੰਦਾ ਸੀ ਜਦੋਂ ਯੂ ਐਸ ਐਸ ਆਰ ਸੀ ਔਰ ਉਸ ਵੇਲੇ ਸੱਤਾ ਦਾ ਇਹ ਬੈਲੈਂਸ ਜਿਹੜਾ ਦੁਨੀਆ ਦੇ ਵਿੱਚ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਪਾਸੇ ਕੈਪੀਟਲਿਸਟ ਸੁਸਾਇਟੀ ਸੀ ਅਤੇ ਦੂਸਰੇ ਪਾਸੇ ਇੱਕ ਲੈਫਟਿਸਟ ਸੁਸਾਇਟੀ ਸੀ ਹਾਲਾਂਕਿ ਇੱਥੇ ਵੀ ਬੈਲੈਂਸ ਬਹੁਤ ਜ਼ਰੂਰੀ ਹੈ ਬੈਲੈਂਸ ਇਸ ਕਰਕੇ ਜ਼ਰੂਰੀ ਹੈ ਕਿ ਜਦੋਂ ਤੁਸੀਂ ਉਸ ਬੈਲੈਂਸ ਨੂੰ ਨਹੀਂ ਬਣਾ ਪਾਉਂਦੇ ਕਿਸੇ ਇੱਕ ਕੰਟਰੀ ਦੇ ਵਿੱਚ ਵੀ ਤਾਂ ਉੱਥੇ ਵੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਰੱਕੀ ਨਹੀਂ ਹੋ ਸਕਦੀ ਉਦਾਹਰਣ ਦੇ ਤੌਰ ਦੇ ਉੱਤੇ ਰਸ਼ੀਆ ਜਿੱਥੇ ਬੜੇ ਲੰਮੇ ਚਿਰ ਤੱਕ ਲੈਫਟਿਸਟ ਪਾਰਟੀਆਂ ਨੇ ਰਾਜ ਕੀਤਾ ਜ਼ਾਰ ਦੇ ਜਾਣ ਤੋਂ ਬਾਅਦ ਜ਼ਾਰ ਜਿਹੜਾ ਆਖਰੀ ਰਾਜਾ ਸੀਗਾ ਰੂਸ ਦਾ ਉਸ ਤੋਂ ਬਾਅਦ ਔਰ ਨੌਰਥ ਕੋਰੀਆ ਚਾਈਨਾ ਕੰਪਲੀਟਲੀ ਲੈਫਟਿਸਟ ਸੁਸਾਇਟੀਜ਼ ਹੈਗੀਆਂ ਨੇ ਕਿਊਬਾ ਟੂ ਸਮ ਐਕਸਟੈਂਟ ਇਹ ਇੰਨੀਆਂ ਜ਼ਿਆਦਾ ਲੈਫਟਿਸਟ ਹੈਗੀਆਂ ਨੇ ਕਿ ਉੱਥੇ ਇੱਕ ਬੈਲੈਂਸ ਹੀ ਨਹੀਂ ਹੋ ਪਾ ਰਿਹਾ ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਇੱਦਾਂ ਨਹੀਂ ਕਹਿ ਰਿਹਾ ਹੈਗਾ ਕਿ ਲੈਫਟਿਸਟ ਸੋਚ ਮਾੜੀ ਹੈਗੀ ਹੈ ਜਾਂ ਰਾਈਟ ਵਿੰਗਰ ਸੋਚ ਚੰਗੀ ਹੈਗੀ ਹੈ ਪਰ ਇਹ ਚੱਕਰ ਇਹ ਹੈ ਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਹੁਣ ਅਮੈਰੀਕਾ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਰਾਈਟ ਵਿੰਗ ਆਈਡੀਓਲੋਜੀ ਜਦੋਂ ਤੋਂ ਟਰੰਪ ਹੈਗੇ ਨੇ ਉਹ ਭਾਰੀ ਹੈ ਹਾਲਾਂਕਿ ਅਮੈਰੀਕਾ ਦੇ ਵਿੱਚ ਸੱਤਾ ਦਾ ਬੈਲੈਂਸ ਕਰਨ ਵਾਲੀ ਦੂਸਰੀ ਪਾਰਟੀ ਲੈਫਟਿਸਟ ਤਾਂ ਨਹੀਂ ਕਹੀ ਜਾ ਸਕਦੀ ਪਰ ਹਾਂ ਸੈਂਟਰਲਿਸਟ ਪਾਰਟੀ ਇੱਕ ਮੰਨੀ ਜਾ ਸਕਦੀ ਹੈਗੀ ਪਰ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਹੀ ਹਮੇਸ਼ਾ ਸੱਤਾ 'ਚ ਰਹੀ ਤਾਂ ਅਮੈਰੀਕਾ ਦਾ ਹੀ ਨਹੀਂ ਦੁਨੀਆ ਦਾ ਵੀ ਨੁਕਸਾਨ ਹੋਊਗਾ ਠੀਕ ਇਸੇ ਤਰੀਕੇ ਦੇ ਨਾਲ ਜਿਵੇਂ ਰੂਸ ਦਾ ਨੁਕਸਾਨ ਲੈਫਟਿਸਟ ਪਾਰਟੀ ਕਰ ਰਹੀ ਹੈ ਚਾਈਨਾ ਦਾ ਨੁਕਸਾਨ ਕਮਿਊਨਿਸਟ ਪਾਰਟੀ ਹਾਲਾਂਕਿ ਚਾਈਨਾ ਦੇ ਲਈ ਆਪਣੇ ਲਈ ਗੁੱਡ ਹੈਗਾ ਉਹ ਬਟ ਉਹ ਲੌਂਗ ਟਰਮ ਦੇ ਵਿੱਚ ਕਿੰਨਾ ਚੰਗਾ ਹੋਊਗਾ ਕਿੰਨਾ ਮਾੜਾ ਹੋਊਗਾ ਇਹਦਾ ਫੈਸਲਾ ਤਾਂ ਭਵਿੱਖ ਕਰ ਸਕਦਾ ਬਟ ਇਹ ਸੱਤਾ ਦਾ ਬੈਲੈਂਸ ਜਿਹੜਾ ਬਹੁਤ ਜ਼ਰੂਰੀ ਹੈ ਖੱਬੇ ਪੱਖੀ ਅਤੇ ਸੱਜੇ ਪੱਖੀ ਤਾਕਤਾਂ ਜਿਹੜੀਆਂ ਨੇ ਜਾਂ ਮਿਡ ਸੈਂਟਰਲਿਸਟ ਤਾਕਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਇੰਡੀਆ ਦੇ ਵਿੱਚ ਭਾਜਪਾ ਜਿਹਨੂੰ ਇੱਕ ਰਾਈਟ ਵਿੰਗਰ ਸਰਕਾਰ ਮੰਨ ਲਿਆ ਜਾਂਦਾ ਅਤੇ ਕਾਂਗਰਸ ਜਿਹਨੂੰ ਇੱਕ ਸੈਂਟਰਲਿਸਟ ਸਰਕਾਰ ਮੰਨ ਲਿਆ ਜਾਂਦਾ ਜਾਂ ਪਾਰਟੀਆਂ ਮੰਨ ਲਿਆ ਜਾਂਦਾ ਹੁਣ ਜੇ
ਕੰਟੀਨਿਊ ਭਾਜਪਾ ਹੀ ਰਹੂਗੀ ਜਾਂ ਜਿੱਦਾਂ ਕੰਟੀਨਿਊ ਕਾਂਗਰਸ ਹੀ ਰਹੀ ਸੀ ਤਾਂ ਇੰਡੀਆ ਦਾ ਨੁਕਸਾਨ ਹੀ ਹੋਇਆ ਲੌਂਗ ਟਰਮ ਦੇ ਵਿੱਚ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਫਿਊਚਰ ਪ੍ਰੈਡਿਕਸ਼ਨਸ ਜਿਹੜੀਆਂ ਨੇ ਉਹ ਤੈਅ ਕਰ ਦਿੰਦੀਆਂ ਨੇ ਜਦੋਂ ਪਾਰਟੀਆਂ ਇਸ ਤਰੀਕੇ ਦੇ ਨਾਲ ਕਿਸੇ ਦੇਸ਼ ਦੀ ਬਾਗਡੋਰ ਆਪਣੇ ਹੱਥ 'ਚੋਂ ਸੰਭਾਲ ਲੈਂਦੀਆਂ ਨੇ। ਜ਼ਰੂਰੀ ਹੈਗਾ ਕਿ ਬੀਜੇਪੀ ਦਾ ਜਾਣਾ ਹੋਵੇ ਅਤੇ ਕਿਸੇ ਹੋਰ ਪਾਰਟੀ ਦਾ ਭਾਰਤ ਦੇ ਵਿੱਚ, ਠੀਕ ਉਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਬਹੁਤ ਚਿਰ ਤੋਂ ਹੁਣ ਲੈਫਟਿਸਟ ਵਿਚਾਰਧਾਰਾ ਵਾਲੀ ਜਿਹੜੀ ਲੇਬਰ ਗੌਰਮੈਂਟ ਹੈਗੀ ਹੈ ਜੇ ਨਹੀਂ ਜਾਏਗੀ ਅਤੇ ਲਿਬਰਲ ਨੈਸ਼ਨਲ ਗੱਠਜੋੜ ਨਹੀਂ ਆਏਗਾ ਤਾਂ ਉਹ ਜਿਹੜਾ ਇੱਕ ਸੱਤਾ ਦਾ ਅਨੁਪਾਤ ਆ ਉਹ ਵਿਗੜ ਜਾਂਦਾ ਔਰ ਉਹਦੇ 'ਚ ਕਿਸੇ ਦੇਸ਼ ਦੀ ਤਕਦੀਰ ਤਸਵੀਰ ਬਦਲ ਜਾਂਦੀ ਹੈਗੀ। ਖੈਰ ਇੱਥੇ ਇਸ ਕਰਕੇ ਇਹ ਚੀਜ਼ ਸੋਚੀ, ਗੱਲ ਦੇਖੋ ਯੂਕਰੇਨ ਤੋਂ ਨਿਕਲੀ ਸੀਗੀ ਕਿ ਯੂਕਰੇਨ ਨੇ ਆਜ਼ਾਦੀ ਦਿਹਾੜਾ ਮਨਾਇਆ, ਫਿਰ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਉਂ ਨਾ ਤੁਹਾਨੂੰ ਇਹ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ USSR ਯਾਨੀ ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਿਪਬਲਿਕਸ, ਬਾਰ ਬਾਰ ਹੁਣ ਕਿ ਇਹਦੀ ਪੂਰਾ ਨਾਮ ਲੈਣਾ, USSR ਹੀ ਕਹੂੰਗਾ ਪੂਰੇ ਪ੍ਰੋਗਰਾਮ 'ਚ, ਜਾਂ ਸੋਵੀਅਤ ਯੂਨੀਅਨ ਇੱਕ ਸੌਖਾ ਨਾਮ ਹੈਗਾ, ਪੰਜਾਬੀ 'ਚ ਅਸੀਂ ਸੋਵੀਅਤ ਸੰਘ ਦੇ ਨਾਮ ਦੇ ਨਾਲ ਜਾਣਦੇ ਹੈਗੇ, ਉਹਦਾ ਪਤਨ ਕਿਵੇਂ ਹੋਇਆ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ, ਮਾਫ਼ ਕਰਨਾ ਹੁਣ ਇਨਸਾਈਟ ਰਿਪੋਰਟ ਹੋ ਗਿਆ, ਸਿਰਫ ਪਤਨ ਦੀ ਗੱਲ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਪਤਨ ਹੀ ਹੋ ਗਿਆ ਤਾਂ ਫਿਰ ਤਾਂ ਇਹ ਕਿਸੇ ਹੋਰ ਹਿਸਟਰੀ ਦੀ ਕਲਾਸ ਦੀ ਤਰ੍ਹਾਂ ਹੋ ਗਿਆ ਨਾ ਸ਼ੋ। ਕੁਛ ਅਲੱਗ ਤੋਂ ਗੱਲਾਂ ਵੀ ਤੁਹਾਡੇ ਤੱਕ ਰੱਖਣੀਆਂ ਨੇ, ਜਿਹੜੇ ਹੋਰ ਫੈਕਟਰਸ ਹੈਗੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲਾਂਗੇ, ਅਤੇ ਨਾਲ ਨਾਲ ਤੁਹਾਨੂੰ ਪਤਨ ਦੀ ਕਹਾਣੀ ਅਤੇ ਪਤਨ ਦੇ ਵਿੱਚ ਜਿਹੜੇ ਮੁੱਖ ਨਾਇਕ ਜਿਹਨੂੰ ਰੂਸ ਖਲਨਾਇਕ ਵੀ ਮੰਨਦਾ ਹੈਗਾ ਉਹਦੀ ਵੀ ਕਹਾਣੀ ਦੱਸਾਂਗੇ ਔਰ ਸ਼ੁਰੂਆਤ ਦੀ ਵੀ ਕਹਾਣੀ ਨਾਲ ਹੀ ਇਹਦੇ ਵਿੱਚ ਆ ਜਾਏਗੀ, USSR ਦੇ ਬਣਨ ਦੀ ਕਹਾਣੀ ਵੀ ਆ ਜਾਏਗੀ। ਪ੍ਰੋਗਰਾਮ ਇਨਸਾਈਟ ਰਿਪੋਰਟ।

ਅਸਲ ਚ ਸੋਵੀਅਤ ਸੰਘ ਦੇ ਬਣਨ ਦੀ ਕਹਾਣੀ ਤਾਂ 1922 ਤੋਂ ਸ਼ੁਰੂ ਹੁੰਦੀ ਆ, ਆਪਾਂ ਸਾਰੇ ਹੀ ਜਾਣਦੇ ਹੈਗੇ ਹਾਂ। ਉਹਦੇ ਤੋਂ ਪਹਿਲਾਂ ਥੋੜ੍ਹਾ ਜਿਹਾ ਬੈਕਡ੍ਰੋਪ ਤੁਹਾਨੂੰ ਦੱਸ ਦਿੰਦੇ ਹਾਂ। ਜਿਵੇਂ ਸੱਤਾ ਦੇ ਬੈਲੈਂਸ ਦੀ ਜਦੋਂ ਗੱਲ ਹੋਈ ਸੀਗੀ, ਅਮੈਰੀਕਾ ਦੇ ਵਿੱਚ 1760 ਤੋਂ ਇੱਕ ਉੱਥੋਂ ਦੀ ਆਜ਼ਾਦੀ ਦੀ ਇੱਕ ਲਹਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ, ਇੱਕ ਕ੍ਰਾਂਤੀ ਜਿਹਨੂੰ ਅਮਰੀਕਾ ਦੀ ਕ੍ਰਾਂਤੀ ਕਹਿ ਲੈਂਦੇ ਹਾਂ, ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ। 1783 ਤੱਕ ਉਹ ਚੱਲਦੀ ਹੈਗੀ ਹੈ, ਅਮੈਰੀਕਾ ਦੀ ਆਜ਼ਾਦੀ ਤੱਕ ਜਿਹੜਾ ਉਹ ਇੱਕ ਸੰਘਰਸ਼ ਉੱਥੇ ਚੱਲਦਾ। ਉਹਦੇ ਬਾਰੇ ਤੁਹਾਨੂੰ ਕਈ ਵਾਰ ਦੱਸਿਆ ਕਿ ਅਮੈਰੀਕਾ ਜਿਹੜਾ ਅੱਜ ਦੀ ਮੌਜੂਦਾ ਤਰੀਕ ਦੇ ਵਿੱਚ ਅਮੈਰੀਕਾ ਉਹ ਇੱਦਾਂ ਨਹੀਂ ਹੈਗਾ। ਉਹਨੇ ਬਹੁਤ ਸਾਰੇ ਹਿੱਸੇ ਜਿਹੜੇ ਸੀ ਉਹ ਕਬਜ਼ਾਏ ਵੀ ਸੀਗੇ, ਮੈਕਸੀਕੋ ਤੋਂ ਕਬਜ਼ਾ ਲਿਆ ਸੀ, ਟੈਕਸਾਸ ਨੂੰ ਕਬਜ਼ਾ ਲਿਆ ਸੀ, ਸੰਧੀਆਂ ਸੁੰਧੀਆਂ ਕੱਢ ਲਈਆਂ ਸੀ, ਕੈਨੇਡਾ ਤੋਂ ਕਬਜ਼ਾ ਲਏ ਸੀ, ਰੂਸ ਤੋਂ ਲੈ ਲਏ ਸੀ, ਅਲਾਸਕਾ ਵਰਗੇ ਏਰੀਏ। ਬਟ ਉੱਥੇ ਤੱਕ ਪਹੁੰਚਣ ਦੇ ਲਈ ਅਮੈਰੀਕਾ ਨੂੰ ਇੱਕ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਸੀ ਉੱਥੋਂ ਦੀਆਂ ਜਿਹੜੀਆਂ ਬਸਤੀਆਂ ਸੀ, ਔਰ ਉਹ ਬਸਤੀਆਂ 13 ਬਸਤੀਆਂ ਸੀ, ਸਾਰੀਆਂ ਬ੍ਰਿਟੇਨ ਦੀ ਤਰਫ ਤੋਂ ਹੀ ਭੇਜੇ ਗਏ ਜਿਹੜੇ ਲੋਕ ਸੀਗੇ ਉੱਥੇ ਉਹ ਰਹਿ ਰਹੇ ਸੀ। ਬਾਅਦ ਦੇ ਵਿੱਚ ਉਹ ਬਰਤਾਨੀਆ ਦੇ ਹੀ ਖਿਲਾਫ ਹੋ ਗਏ। ਬਰਤਾਨੀਆ ਨੇ ਕੈਨੇਡਾ, ਕਿਉਂਕਿ ਅਮੈਰੀਕਾ ਦੇ ਬਿਲਕੁਲ ਗੁਆਂਢ ਦੇ ਵਿੱਚ ਸੀ, ਕੈਨੇਡਾ ਦੇ ਉੱਤੇ ਰਾਜ ਕਰਨ ਨੂੰ ਲੈ ਕੇ ਇੱਕ ਬੜੀ ਲੰਮੀ ਲੜਾਈ ਜਿਹੜੀ ਸੀਗੀ ਉਹ ਫਰਾਂਸ ਦੇ ਨਾਲ ਵੀ ਲੜੀ ਸੀ। ਬਰਤਾਨੀਆ ਨੇ ਕੈਨੇਡਾ ਦੇ ਉੱਤੇ ਤਾਂ ਕੰਟਰੋਲ ਲੈ ਲਿਆ ਪਰ ਅਮੈਰੀਕਾ 'ਤੇ ਕੰਟਰੋਲ ਖੋਤਾ। ਐਸੇ ਦੇ ਵਿੱਚ ਕੈਨੇਡਾ ਜਿਹੜੀ ਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਫਰੈਂਚ ਸੋਸਾਇਟੀ ਸੀਗੀ, ਫਰਾਂਸ ਦੀ ਅਧੀਨਤਾ ਦੇ ਵਿੱਚ ਸੀਗੀ। ਕੈਨੇਡਾ ਹੁਣ ਇੰਗਲੈਂਡ ਦੇ ਅਧੀਨਤਾ ਹੋ ਜਾਂਦਾ ਔਰ ਅਮੈਰੀਕਾ ਕੈਨੇਡਾ ਜਿਹੜਾ ਹੈ ਉਹ ਇੰਗਲੈਂਡ ਦੇ ਹੱਥੋਂ ਨਿਕਲ ਵੀ ਜਾਂਦਾ, ਪਰ ਫਰਾਂਸੀਸੀ ਇਸ ਗੱਲ ਨੂੰ ਨਾ ਆਪਣੇ ਮਨ ਦੇ ਵਿੱਚ ਰੱਖ ਲੈਂਦੇ ਨੇ। ਫਰੈਂਚ ਜਿਹੜੇ ਲੋਕ ਨੇ ਉਹ ਬਦਲਾ ਲੈਣ ਦੇ ਲਈ ਅਮਰੀਕਾ ਦਾ ਸਾਥ ਦੇਣ ਲੱਗਦੇ ਨੇ। ਅਮਰੀਕਾ ਦੀ ਜਿਹੜੀ ਕ੍ਰਾਂਤੀ ਸੀ, ਅਮੈਰੀਕਾ ਨੇ ਜਿਹੜਾ ਬਰਤਾਨੀਆ ਤੋਂ ਅੱਡ ਹੋਣਾ ਸੀ, ਫਰਾਂਸ ਨੂੰ ਲੱਗਿਆ ਕਿ ਜਿਹੜਾ ਕੈਨੇਡਾ ਦੇ ਉੱਤੇ ਕਬਜ਼ਾ ਹਥਿਆ ਲਿਆ ਬਰਤਾਨੀਆ ਨੇ, ਉਹਦਾ ਇੱਕ ਚੰਗਾ ਮੌਕਾ ਇਹ ਹੈਗਾ ਕਿ ਅਮੈਰੀਕਾ ਦਾ ਸਾਥ ਦਿਓ, ਅਮੈਰੀਕਾ ਨੂੰ ਹਥਿਆਰ ਦੇਵੋ ਅਤੇ ਉੱਥੇ ਉਹਨਾਂ ਦਾ ਜਿਹੜਾ ਕਬਜ਼ਾ ਅਮੈਰੀਕਾ ਨੂੰ ਦਵਾਓ। ਅਤੇ ਇਹਦੇ ਨਾਲ ਰਸ਼ੀਆ ਦੇ ਮਾਫ ਕਰਨਾ ਇੰਗਲੈਂਡ ਦੇ ਉੱਤੇ ਇੱਕ ਦਬਾਅ ਬਣੇਗਾ ਔਰ ਇੰਗਲੈਂਡ ਜਿਹੜਾ ਹੈਗਾ ਉਹ ਡਰ ਜਾਏਗਾ ਕਿ ਠੀਕ ਹੈ ਜੀ ਫਰਾਂਸ ਨੇ ਸਾਥ ਦਿੱਤਾ। ਹੁਣ ਇਸ ਚੱਕਰ ਦੇ ਵਿੱਚ ਫਰਾਂਸ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਿਆ। ਨੁਕਸਾਨ ਇਸ ਤਰ੍ਹਾਂ ਕਰਵਾ ਬੈਠਿਆ ਕਿ ਫਰਾਂਸ ਪਹਿਲਾਂ ਹੀ ਬਹੁਤ ਜ਼ਿਆਦਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਐਂਡ ਗੇਮ ਜਿਹੜੀ ਹੈ ਨਾ ਅਵੈਂਜਰਸ ਦੀ ਉੱਥੇ ਚੱਲ ਹੀ ਰਹੀ ਸੀਗੀ ਔਰ ਉੱਥੇ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਸੀਗਾ ਔਰ ਉਸ ਕ੍ਰਾਈਸਿਸ ਦੇ ਵਿੱਚ ਉੱਥੇ ਜਿਹੜਾ ਜਦੋਂ ਇਹ ਅਮਰੀਕਾ ਦੀ ਆਜ਼ਾਦੀ ਹੁੰਦੀ ਹੈ ਉਹ ਤੋਂ ਕੁਛ ਕੁ ਸਾਲ ਬਾਅਦ, ਲਗਭਗ 7-8 ਸਾਲ ਬਾਅਦ ਕਹਿ ਲਓ ਤੁਸੀਂ, ਫਰਾਂਸ ਦੇ ਵਿੱਚ ਰੈਵੋਲਿਊਸ਼ਨ ਦੀਆਂ ਚਿੰਗਾੜੀਆਂ ਭੜਕਣ ਲੱਗ ਪੈਂਦੀਆਂ ਨੇ। 1799 ਦੇ ਵਿੱਚ ਫਰਾਂਸੀਸੀ ਕ੍ਰਾਂਤੀ ਦੀ ਗੱਲ ਉੱਠਣੀ ਸ਼ੁਰੂ ਹੋਈ ਸੀਗੀ, ਬੈਸਟਾਈਲ ਦੀ ਜੰਗ ਜਿਹਨੂੰ ਕਹਿ ਵੀ ਲਿਆ ਜਾਂਦਾ, ਸਟੋਮਿੰਗ ਆਫ ਬੈਸਟਾਈਲ, ਉੱਥੇ ਦਾ ਸ਼ਹਿਰ ਹੈਗਾ ਬੈਸਟਾਈਲ ਇੱਕ ਤਰੀਕੇ ਦੇ ਨਾਲ। ਵੈਸੇ ਇਹਦੇ 'ਤੇ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈਗੀ ਆ, ਮੈਂ ਹੁਣ ਹੋਰ ਬਹੁਤ ਜ਼ਿਆਦਾ ਖਿੰਡ ਗਿਆ ਇਸ ਪ੍ਰੋਗਰਾਮ 'ਚ ਸਿਰਫ ਬੈਕਡ੍ਰੋਪ ਦੱਸਣ ਦੇ ਲਈ। ਸੰਖੇਪ ਦੇ ਵਿੱਚ ਦੱਸਦਾ, ਜਿਹੜਾ ਫਰਾਂਸ ਦਾ ਰੈਵੋਲਿਊਸ਼ਨ ਹੈ ਉਹਦੇ ਬਾਰੇ ਇੱਕ ਅਲੱਗ ਅਸੀਂ ਪੂਰਾ ਐਪੀਸੋਡ ਬਣਾਇਆ ਹੋਇਆ। ਸੋ ਬੈਸਟਾਈਲ ਦੀ ਜੰਗ ਕੀ ਹੈ, ਫਰਾਂਸ ਦਾ ਰੈਵੋਲਿਊਸ਼ਨ ਕੀ ਹੋਇਆ ਸੀਗਾ, ਉੱਥੇ ਕਿਵੇਂ ਰਾਜਾ ਦੇ ਸੱਤਾ ਦਾ ਅੰਤ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਉਹਨੂੰ ਲੈ ਕੇ ਇੱਕ ਇਨਸਾਈਟ ਰਿਪੋਰਟ ਦਾ ਅਲੱਗ ਤੋਂ ਪੋਡਕਾਸਟ ਜਾ ਕੇ ਤੁਸੀਂ ਸਾਡੇ ਐਪ ਸਟੋਰ ਤੋਂ ਸੁਣ ਸਕਦੇ ਹੈਗੇ ਹੋ, ਰੇਡੀਓ ਹਾਂਜੀ ਤੋਂ। ਅਤੇ ਹੁਣ ਇਹ ਜਿਹੜੀ ਫਰਾਂਸ ਦੇ ਵਿੱਚ ਰੈਵੋਲਿਊਸ਼ਨ ਹੋ ਗਿਆ ਉੱਥੇ ਤੁਹਾਨੂੰ ਦੱਸਿਆ ਸੀਗਾ ਕਿ ਉਸ ਤੋਂ ਬਾਅਦ ਹੀ ਇਹ ਦੋ ਟਰਮਸ ਜਿਹੜੀਆਂ ਆ ਗਈਆਂ ਸੀਗੀਆਂ, ਲੈਫਟ ਵਿੰਗ ਰਾਈਟ ਵਿੰਗ, ਉਹ ਬੇਸਿਕਲੀ ਕੀ ਸੀਗੀਆਂ ਕਿ ਚਰਚ ਦਾ ਉੱਥੇ ਦਬਦਬਾ ਸੀ ਅਤੇ ਚਰਚ ਅਤੇ ਚਰਚ ਦੇ ਪਾਦਰੀ ਅਤੇ ਜਿਹੜੇ ਪਾਦਰੀ ਜਿਨ੍ਹਾਂ ਨੂੰ ਚਲਾਉਂਦੇ ਸੀਗੇ ਪੂੰਜੀਪਤੀ, ਉਹਨਾਂ ਦਾ ਦਬਦਬਾ ਸੀ ਅਤੇ ਉਹ ਕੈਪੀਟਲਿਸਟ ਸੁਸਾਇਟੀ ਦਾ ਦਬਦਬਾ ਸੀ। ਉਹਨਾਂ ਦੇ ਖਿਲਾਫ ਜਿਹੜੇ ਸੀ ਉੱਥੋਂ ਦੇ ਮਜ਼ਦੂਰ, ਉੱਥੋਂ ਦੇ ਆਮ ਲੋਕ, ਉਹ ਉੱਤਰ ਆਏ ਸੀਗੇ। ਉਹਨਾਂ ਨੇ ਇੱਕ ਰਾਜਾ ਦੇ ਸੱਜੇ ਪਾਸੇ ਜਿਹੜੇ ਇਹ ਲੋਕ ਬੈਠਦੇ ਸੀ ਪੂੰਜੀਪਤੀ ਜਾਂ ਪਾਦਰੀ ਲੋਕ, ਰਾਜੇ ਦੇ ਫਰਾਂਸ ਦੇ ਖੱਬੇ ਪਾਸੇ ਇਹ ਲੋਕ ਬੈਠਣ ਲੱਗ ਪਏ ਜਿਹੜੇ ਆਮ ਲੋਕ ਸੀਗੇ। ਇਹਨਾਂ ਦੀ ਦਖਲ ਅੰਦਾਜ਼ੀ ਹੌਲੀ ਹੌਲੀ ਵਧਣ ਲੱਗ ਪਈ ਅਤੇ ਇਹੀ ਬੈਸਟਾਈਲ ਜੰਗ ਦਾ ਇੱਕ ਕਾਰਨ ਵੀ ਬਣੀ ਸੀ। ਖੈਰ, ਸਟੋਮਿੰਗ ਔਫ ਬੈਸਟਾਈਲ ਉਹ ਅਲੱਗ ਕਹਾਣੀ ਹੈਗੀ। ਹੁਣ ਇਹ ਜਿਹੜਾ ਇੱਕ ਮਾਡਲ ਫਰਾਂਸ ਨੇ ਸੁਝਾਇਆ ਸੀਗਾ ਕਿ ਆਮ ਲੋਕਾਂ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ ਸ਼ਾਸਨ ਨੂੰ ਚਲਾਉਣ ਦੇ ਵਿੱਚ, ਇੱਕ ਲੈਫਟ ਵਿੰਗ ਵੀ ਹੋ ਸਕਦਾ, ਇੱਕ ਰਾਈਟ ਵਿੰਗ ਵੀ ਹੋ ਸਕਦਾ, ਉਹ ਜਿਹੜਾ ਮਾਡਲ ਸੀਗਾ ਉਹ ਰੂਸ ਦੇ ਵਿੱਚ ਗੱਲ ਤਾਂ ਹੋਣ ਲੱਗ ਪਈ ਸੀਗੀ 1920 ਬਾਏ। ਅਸਲ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ
ਦੂਸਰੀ ਆਲਮੀ ਪਹਿਲੀ ਆਲਮੀ ਜੰਗ ਜਿਹੜੀ ਫਸਟ ਵਰਲਡ ਵਾਰ ਸੀ ਉਹਦੇ ਅਖੀਰੀ ਸਾਲਾਂ ਦੇ ਵਿੱਚ ਇਹ ਗੱਲ ਉੱਠਣ ਲੱਗ ਪਈ ਸੀਗੀ ਕਿਉਂਕਿ ਰੂਸ ਵੀ ਜਿਹੜਾ ਸੀਗਾ ਉਸੇ ਤਰੀਕੇ ਦੇ ਨਾਲ ਫਰਾਂਸ ਦੀ ਤਰਜ਼ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਉੱਥੇ ਬਹੁਤ ਜ਼ਿਆਦਾ ਗੁਰਬਤ ਆਉਣ ਲੱਗ ਪਈ ਸੀਗੀ ਰੂਸ ਦੇ ਵਿੱਚ। ਸੋ 30 ਦਸੰਬਰ 1922 ਨੂੰ USSR ਦੀ ਉੱਥੇ ਸਥਾਪਨਾ ਹੁੰਦੀ ਹੈਗੀ ਹੈ। ਜ਼ਾਰ ਦਾ ਅੰਤ ਹੁੰਦਾ ਔਰ ਉਹਦੇ ਲਈ ਦੋ ਵੱਡੇ ਕਾਰਨ ਇਹ ਮੰਨੇ ਜਾ ਸਕਦੇ ਨੇ, ਇੱਕ ਤਾਂ ਰਸ਼ੀਅਨ ਰੈਵੋਲਿਊਸ਼ਨ ਜਿਹੜਾ 1917 ਦਾ ਰੈਵੋਲਿਊਸ਼ਨ ਸੀ ਉਹਦੇ ਵਿੱਚ ਫਰਵਰੀ ਕ੍ਰਾਂਤੀ, ਕਿਉਂਕਿ ਗਰੀਬੀ ਭੁੱਖਮਰੀ ਇੰਨੀ ਜ਼ਿਆਦਾ ਵੱਧ ਗਈ ਸੀ ਪਹਿਲੀ ਆਲਮੀ ਜੰਗ ਕਰਕੇ ਕਿ ਰੂਸ ਦੇ ਲੋਕਾਂ ਨੇ ਉੱਥੋਂ ਦੇ ਰਾਜਾ ਦਾ, ਜ਼ਾਰ ਨਿਕੋਲਸ ਜਾਂ ਨਿਕੋਲਸ ਸੈਕਿੰਡ ਉਹਨੂੰ ਵੀ ਕਹਿ ਲਿਆ ਜਾਂਦਾ ਸੀ, ਦਾ ਗ੍ਰੇਟ ਨਿਕੋਲਸ ਵੀ ਕਹਿ ਲਿਆ ਜਾਂਦਾ ਸੀ, ਉਹਦਾ ਤਖਤਾ ਪਲਟ ਕਰਤਾ ਸੀ। ਦੂਜਾ ਇੱਕ ਅਕਤੂਬਰ ਕ੍ਰਾਂਤੀ, ਅਕਤੂਬਰ ਕ੍ਰਾਂਤੀ ਜਿਹੜਾ ਵਾਲਦਮੀਰ ਲੈਨਿਨ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਸ ਦੀ ਸੱਤਾ ਵੀ ਸੰਭਾਲੀ ਸੀ, ਵਾਲਦਮੀਰ ਲੈਨਿਨ ਦੀ ਅਗਵਾਈ ਦੇ ਵਿੱਚ ਉੱਥੇ ਇੱਕ ਬੋਲਸ਼ਵਿਕ ਪਾਰਟੀ ਬਣ ਗਈ ਸੀ। ਠੀਕ ਉੱਦਾਂ ਹੀ ਜਿੱਦਾਂ ਫਰਾਂਸ ਦੇ ਵਿੱਚ ਕ੍ਰਾਂਤੀ ਦੇ ਸਮੇਂ ਆਮ ਲੋਕਾਂ ਨੇ ਆਪਣਾ ਇੱਕ ਦਲ ਬਣਾ ਲਿਆ ਸੀਗਾ, ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਬੇਸ਼ੱਕ ਜ਼ਾਰ ਰਾਜਾ ਸੀਗਾ ਪਰ ਬੋਲਸ਼ਵਿਕ ਨਾਮ ਦੀ ਇੱਕ ਪਾਰਟੀ, ਪੋਲੀਟੀਕਲ ਪਾਰਟੀ ਉੱਥੇ ਬਣਨੀ ਸ਼ੁਰੂ ਹੋ ਗਈ ਔਰ ਇਹਨਾਂ ਨੇ ਹੀ ਜ਼ਾਰ ਨੂੰ ਸੱਤਾ 'ਚੋਂ ਹਟਾਇਆ। ਸੋ ਜਦੋਂ ਸੋਵੀਅਤ ਸੰਘ ਦੀ ਸਥਾਪਨਾ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਤੋਂ ਪਹਿਲਾਂ ਤੱਕ ਰੂਸ ਰੂਸ ਹੀ ਸੀਗਾ, ਉਸ ਤੋਂ ਪਹਿਲਾਂ ਤੱਕ ਇਹ ਅਲੱਗ ਅਲੱਗ ਕੰਟਰੀਜ਼ ਜਿਹੜੇ ਸੀਗੇ ਉਹਦੇ ਵਿੱਚ ਸ਼ਾਮਿਲ ਨਹੀਂ ਸੀ, 15 ਕੰਟਰੀਜ਼ ਜਿਹੜੇ ਕਹਿ ਲਏ ਜਾਂਦੇ ਹੈਗੇ ਨੇ ਉਹ ਸ਼ਾਮਿਲ ਉਹਦੇ 'ਚ ਹੈ ਨਹੀਂ ਸੀ। ਸੋ ਜਦੋਂ ਅਕਤੂਬਰ ਕ੍ਰਾਂਤੀ ਹੁੰਦੀ ਹੈ, ਵਾਲਦਮੀਰ ਲੈਨਿਨ ਜਿਹੜਾ ਸੀਗਾ ਉਹ ਕਾਰਲ ਮਾਰਕਸ ਦੀਆਂ ਜਿਹੜੀਆਂ ਥਿਊਰੀਆਂ ਸੀ, ਕਾਰਲ ਮਾਰਕਸ ਦੀ ਥਿਊਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਉਹਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਇਸ ਕਰਕੇ ਜਦੋਂ USSR ਸਥਾਪਿਤ ਹੁੰਦਾ ਤਾਂ ਅਤੇ ਲੈਨਿਨ ਜਦੋਂ ਉੱਥੇ ਸੱਤਾ ਦੇ ਵਿੱਚ ਵੀ ਆਉਂਦਾ, ਲੈਨਿਨ ਪਹਿਲੀ ਵਾਰ ਬਣਦਾ, ਰਾਜੇ ਦਾ ਸ਼ਾਸਨ ਖਤਮ ਹੁੰਦਾ ਅਤੇ ਸਮਰਾਜਵਾਦ ਦੀ ਸਥਾਪਨਾ ਹੁੰਦੀ ਹੈ, ਸਮਾਜਵਾਦ ਦੀ, ਉਹਦੇ ਵਿੱਚ ਲੈਨਿਨ ਦਾ ਜਿਹੜਾ ਇੱਕ ਰੋਲ ਸੀਗਾ ਜਾਂ ਲੈਨਿਨ ਦੇ ਉੱਤੇ ਜਿਹੜਾ ਪ੍ਰਭਾਵ ਸੀ ਉਹ ਮਾਰਕਸਵਾਦ ਦਾ ਸੀਗਾ, ਇਸ ਕਰਕੇ ਉਸ ਦੇਸ਼ ਨੂੰ ਮਾਰਕਸਿਸਟ ਲੈਨਿਨ ਜਾਂ ਮਾਰਕਸ ਲੈਨਿਨ ਜਿਹੜੀ ਇੱਕ ਆਈਡੀਓਲੋਜੀ ਵੀ ਕਿਹਾ ਜਾਣ ਲੱਗ ਪਿਆ। ਇੱਕ ਇਹ ਕਾਰਨ ਸੀ ਰਸ਼ੀਅਨ ਰੈਵੋਲਿਊਸ਼ਨ, ਦੂਜਾ ਇੱਕ ਕਾਰਨ ਸੀਗਾ ਰਸ਼ੀਆ ਦਾ ਆਪਣੀ ਸਿਵਲ ਵਾਰ। ਇਨਫੈਕਟ ਜਿਹੜਾ ਇਹ ਰੂਸ ਦੀ ਕ੍ਰਾਂਤੀ ਸੀ ਅਕਤੂਬਰ ਕ੍ਰਾਂਤੀ ਦੇ ਬਾਰੇ ਆਪਾਂ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਪਿੱਛੇ ਕਿਸੇ ਪ੍ਰੋਗਰਾਮ 'ਚ, ਬੜੀ ਵਧੀਆ ਚੀਜ਼ ਹੈਗੀ ਅਕਤੂਬਰ ਕ੍ਰਾਂਤੀ, ਬਲੱਡੀ ਸੰਡੇ, ਇਹ ਸਾਰੀਆਂ ਜਿਹੜੀਆਂ ਟਰਮਸ ਨੇ USSR ਦੇ ਬਣਨ ਤੋਂ ਲੈ ਕੇ ਟੁੱਟਣ ਤੱਕ ਦੀ ਕਹਾਣੀ 'ਚ ਬੜੀਆਂ ਵਧੀਆ ਟਰਮਸ ਹੈਗੀਆਂ ਨੇ, ਵਧੀਆ ਨਹੀਂ ਮਤਲਬ ਘਿਨੌਣੀਆਂ ਟਰਮਸ ਨੇ, ਬਟ ਇਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ। ਅਤੇ ਰਸ਼ੀਅਨ ਸਿਵਲ ਵਾਰ ਜਿਹੜੀ ਉਹ ਲਗਭਗ 5 ਸਾਲ ਤੱਕ ਚੱਲੀ, 1917 ਤੋਂ ਲੈ ਕੇ ਅਕਤੂਬਰ ਕ੍ਰਾਂਤੀ ਤੋਂ ਲੈ ਕੇ 22 ਤੱਕ, ਜਦੋਂ ਤੱਕ USSR ਬਣਿਆ ਨਹੀਂ। ਇੱਕ ਪਾਸੇ ਕਮਿਊਨਿਸਟਾਂ ਦੀ ਰੈੱਡ ਆਰਮੀ ਸੀਗੀ, ਇਹਦਾ ਜਿਹੜਾ ਇੱਕ ਇਹਨੂੰ ਬਚਾ ਕੇ ਰੱਖਿਆ ਹੋਇਆ ਸੀਗਾ, ਇਹਨੇ ਇਹਨੂੰ ਲਿਓਨ ਟ੍ਰੋਟਸਕੀ ਨੇ ਬਚਾਇਆ ਹੋਇਆ ਸੀ, ਬਣਾਇਆ ਹੋਇਆ ਸੀ, ਸੰਗਠਨ ਬੱਧ ਕੀਤਾ ਹੋਇਆ ਸੀ। ਅਤੇ ਦੂਜੇ ਪਾਸੇ ਜ਼ਾਰ ਦੇ ਹਮਾਇਤੀ ਵੀ ਸੀ, ਪੂੰਜੀਵਾਦੀ ਵੀ ਸੀ, ਉਹਨੂੰ ਵਾਈਟ ਆਰਮੀ ਕਹਿ ਲਿਆ ਜਾਂਦਾ ਸੀ, ਰੈੱਡ ਆਰਮੀ ਆਮ ਲੋਕਾਂ ਦੀ, ਮਜ਼ਦੂਰਾਂ ਦੀ ਪਾਰਟੀ ਕਹਿ ਲਓ ਤੁਸੀਂ, ਪਾਰਟੀ ਨਾ ਕਹਿ ਕੇ ਦੋ ਫੌਜਾਂ ਕਹਿ ਲਓ ਇੱਕ ਤਰ੍ਹਾਂ ਦੀਆਂ। ਅਤੇ ਜਿਹੜੀ 1922 ਤੱਕ ਰੈੱਡ ਆਰਮੀ ਸੀਗੀ ਉਹਨੇ ਹੌਲੀ ਹੌਲੀ ਉੱਥੇ ਸੈਂਟ ਪੀਟਸਬਰਗ, ਫਿਰ ਮਾਸਕੋ, ਫਿਰ ਇੱਦਾਂ ਹੌਲੀ ਹੌਲੀ ਅਲੱਗ ਅਲੱਗ ਸ਼ਹਿਰਾਂ ਦੇ ਉੱਤੇ ਕਬਜ਼ੇ ਲੈਣੇ ਸ਼ੁਰੂ ਕੀਤੇ ਅਤੇ ਹੌਲੀ ਹੌਲੀ ਕਰਕੇ ਪੂਰੇ ਰੂਸੀ ਸਾਮਰਾਜ ਦੇ ਅਲੱਗ ਅਲੱਗ ਹਿੱਸਿਆਂ ਦੇ ਉੱਤੇ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਆਉਂਦੀ ਹੈ ਨਵੀਂ ਆਰਥਿਕ ਨੀਤੀ, ਗ੍ਰਹਿ ਯੁੱਧ ਜਦੋਂ ਇਹ ਚੱਲਿਆ 17 ਤੋਂ 22 ਤੱਕ, ਇਹ ਦਰਮਿਆਨ ਮਜ਼ਦੂਰਾਂ 'ਚ ਜਿਹੜੇ ਫੈਕਟਰੀਆਂ ਸੀਗੀਆਂ ਉਹਨਾਂ 'ਚ ਮਜ਼ਦੂਰ ਕੰਮ ਨਹੀਂ ਸੀ ਕਰਦੇ, ਇਹਨਾਂ ਧਰਨਿਆਂ ਮੁਜ਼ਾਰਿਆਂ 'ਚ ਚਲੇ ਜਾਂਦੇ ਸੀ ਜਾਂ ਲੜਾਈਆਂ ਲੜਨ ਦੇ ਲਈ ਰੈੱਡ ਆਰਮੀ ਦਾ ਸਾਥ ਦੇਣ ਲਈ ਚਲੇ ਜਾਂਦੇ ਸੀ। ਅਤੇ ਪੂੰਜੀਵਾਦੀਆਂ ਦੇ ਵੀ ਧਿਆਨ ਹੈ ਨਹੀਂ ਸੀ, ਉਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਲੈਟਸ ਜਸਟ ਸੇਵ ਆਵਰ ਸਕਿਨ, ਆਪਣੇ ਆਪ ਨੂੰ ਬਚਾ ਲਈਏ ਅਤੇ ਫਿਰ ਦੇਖਦੇ ਹਾਂ ਫੈਕਟਰੀਆਂ ਫੁਕਟਰੀਆਂ ਦਾ ਵੀ, ਅਤੇ ਕੋਈ ਇੱਧਰ ਉੱਧਰ ਹੋ ਰਹੇ ਸੀ, ਤਿੱਤਰ ਪੁੱਤਰ ਹੋ ਰਹੇ ਸੀ। ਇਨਫੈਕਟ ਜਿਹੜੇ ਇਨਵੈਸਟਰ ਵੀ ਸੀਗੇ, ਇਨਵੈਸਟਰ ਉਸ ਦੌਰ ਦੇ ਵਿੱਚ ਵੀ ਹੁੰਦੇ ਸੀ ਰਸ਼ੀਆ ਦੇ ਵਿੱਚ, ਜਿਹੜੇ ਬਾਹਰਲੇ ਇਨਵੈਸਟਰ ਸੀ ਯੂਰਪ ਦੇ ਏਸ਼ੀਆ ਦੇ, ਉਹ ਵੀ ਹੌਲੀ ਹੌਲੀ ਬਾਹਰ ਹੋਣ ਲੱਗ ਪਏ, ਅਰਥ ਵਿਵਸਥਾ ਤਬਾਹ ਹੋ ਗਈ। ਔਰ ਹੁਣ ਲੈਨਿਨ ਨੇ ਮਾਰਕਸਵਾਦੀ ਥਿਊਰੀ ਤੋਂ ਇਲਾਵਾ ਬ੍ਰੈਕਟਾਂ ਦੇ ਵਿੱਚ ਨਿੱਜੀ ਵਪਾਰ ਦੀ ਇਜਾਜ਼ਤ ਦੇ ਦਿੱਤੀ ਕਿ ਠੀਕ ਹੈ, ਬੇਸਿਕਲੀ ਤਾਂ ਜਦੋਂ ਤੁਸੀਂ ਲੈਫਟ ਮਾਰਕਸਿਸਟ ਥਿਊਰੀ ਪੜ੍ਹੋਗੇ, ਅਤੇ ਲੈਨਿਨ ਪੂਰੀ ਤਰ੍ਹਾਂ ਦੇ ਨਾਲ ਮਾਰਕਸਿਸਟ ਥਿਊਰੀ ਤੋਂ ਪ੍ਰਭਾਵਿਤ ਸੀ ਪਰ ਦੇਸ਼ ਨੂੰ ਬਚਾਉਣਾ ਵੀ ਸੀ, ਸੋ ਇਸ ਕਰਕੇ ਉੱਥੇ ਕੁਛ ਇੱਕ ਉਹਨਾਂ ਨੇ ਜਿਹੜਾ ਇਸ ਕਿਸਮ ਦੀਆਂ ਥਿਊਰੀਆਂ ਵੀ ਲਿਆਂਦੀਆਂ ਜਿਹੜੀਆਂ ਕੈਪੀਟਲਿਸਟ ਸੋਸਾਇਟੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਕਿਹਾ ਸੀ ਨਾ ਸ਼ੁਰੂਆਤ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੁੰਦਾ, ਅਤੇ
ਫਿਰ ਆਖਿਰਕਾਰ ਇਹਨੂੰ ਚਾਰ ਅਲੱਗ ਅਲੱਗ ਜਿਹੜੀਆਂ ਫਾਊਂਡਿੰਗ ਰਿਪਬਲਿਕਸ ਬਣਾਏ ਗਏ। ਇੱਕ ਰਸ਼ੀਅਨ ਸੋਵੀਅਤ ਫੈਡਰਲ ਰਿਪਬਲਿਕ ਸੀਗਾ, ਉਹਨੂੰ ਫੈਡਰਲ ਰਿਪਬਲਿਕ ਕਹਿੰਦੇ ਸੀ, ਰਸ਼ੀਆ ਆਪ। ਉਸ ਤੋਂ ਇਲਾਵਾ ਯੂਕਰੇਨੀ ਸੋਵੀਅਤ ਸੁਸਾਇਟੀ ਸੀ ਜਾਂ ਯੂਕਰੇਨੀ ਸੋਵੀਅਤ ਰਿਪਬਲਿਕ ਸੀ, ਬੇਲਾਰੂਸ ਸੋਵੀਅਤ ਰਿਪਬਲਿਕ ਸੀ, ਟਰਾਂਸਕੇਸ਼ੀਅਨ ਸੋਵੀਅਤ ਰਿਪਬਲਿਕ ਸੀ। ਟਰਾਂਸਕੇਸ਼ੀਅਨ ਦੇ ਵਿੱਚ ਜਾਰਜੀਆ, ਆਰਮੀਨੀਆ, ਅਜ਼ਰਬੈਜ਼ਾਨ, ਇਹ ਸਾਰੀਆਂ ਕੰਟਰੀ ਸ਼ਾਮਿਲ ਸੀ। ਇੱਦਾਂ ਕਰਦੇ ਕਰਦੇ ਉਹਨਾਂ ਨੇ 1940 ਤੱਕ ਜਾਂਦੇ ਜਾਂਦੇ ਇਹ ਅਲੱਗ ਅਲੱਗ ਦੇਸ਼ ਜਿਹੜੇ ਸੀਗੇ ਆਪਣੇ 'ਚ ਸ਼ਾਮਿਲ ਕਰ ਲਏ ਸੀਗੇ। ਲੈਨਿਨ ਅਤੇ ਲੈਨਿਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਕੰਟਰੋਲ ਅਲੱਗ ਅਲੱਗ ਲੋਕਾਂ ਦੇ, ਲੈਨਿਨ ਤਾਂ ਵਿਚਾਰਾ 2 ਜਾਂ 4 ਸਾਲ ਹੀ ਦੇਖ ਸਕਿਆ ਮੇਰੇ ਖਿਆਲ ਦੇ ਨਾਲ। ਉਹ ਤੋਂ ਬਾਅਦ ਤਾਂ ਲੈਨਿਨ ਦੀ ਡੈਥ ਤੋਂ ਬਾਅਦ ਤਾਂ ਫਿਰ ਜੋਸਫ ਸਟੈਲਿਨ ਆ ਗਿਆ ਸੀਗਾ, ਅਤੇ ਸਟੈਲਿਨ ਦੀ ਖੁਆਇਸ਼ਾਂ ਉਹੋ ਜਿਹੀਆਂ ਸੀਗੀਆਂ ਜਿਹੋ ਜਿਹੀਆਂ ਕਿਸੇ ਵਕਤ ਅਲੈਗਜ਼ੈਂਡਰ ਦੀਆਂ ਹੁੰਦੀਆਂ ਸੀ। ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ ਜਿਹਨੂੰ ਆਪਾਂ ਅੱਜ ਕਹਿ ਲੈਂਦੇ ਹਾਂ, ਕਿ ਪੂਰੀ ਦੁਨੀਆ 'ਤੇ ਰਾਜ ਕਰਨਾ, ਸਟਾਲਿਨ ਨੇ ਉਸੇ ਤਰੀਕੇ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਭੂ ਭਾਗ ਦੇ ਉੱਤੇ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਰੂਸ ਜਿਹੜਾ ਮੌਜੂਦਾ ਰੂਸ ਹੈ ਉਹ ਤਾਂ ਦੁਨੀਆ ਦਾ ਸਭ ਤੋਂ ਵੱਡਾ ਲਾਰਜੈਸਟ ਲੈਂਡ ਏਰੀਆ ਹੈਗਾ ਹੀ ਹੈ। ਤੁਸੀਂ ਇਮੈਜਿਨ ਕਰੋ ਉਹਦੇ 'ਚ 15 ਹੋਰ ਮੁਲਕ ਇੱਕ ਤਰੀਕੇ ਦੇ ਨਾਲ ਸ਼ਾਮਿਲ ਹੋ ਗਏ ਸੀਗੇ, ਯੂਕਰੇਨ, ਬੇਲਾਰੂਸ, ਅੱਜ ਦੀ ਡੇਟ ਦੇ ਵਿੱਚ ਕਜ਼ਾਕਿਸਤਾਨ ਕਹਿ ਲੈਂਦੇ, ਉਸ ਵਕਤ ਕਾਜ਼ਕ ਕਹਿ ਲਿਆ ਜਾਂਦਾ ਸੀ, ਜਾਰਜੀਆ, ਅਜ਼ਰਬੈਜਾਨ, ਲਿਥੀਨੀਆ, ਮੋਲਦੋਵਾ, ਮੋਲਦੋਵਾ ਅੱਜ ਦੀ ਡੇਟ 'ਚ ਕਹਿ ਲੈਂਦੇ, ਉਸ ਵਕਤ ਮੋਲਡੋਵੀਅਨ ਕਹਿ ਲਿਆ ਜਾਂਦਾ ਸੀ, ਮੋਲਡੋਵਨ ਕਹਿ ਲਿਆ ਜਾਂਦਾ ਸੀ, ਲਾਤੀਵੀਆ, ਕਿਰਗਿਸਤਾਨ, ਤਜ਼ਾਕਿਸਤਾਨ, ਅਰਮੀਨੀਆ, ਤੁਰਕਮੇਨਿਸਤਾਨ, ਐਸਤੋਨੀਆ। ਸੋ ਇੱਦਾਂ ਕਰਕੇ ਇਹ ਅੱਜ ਦੀ ਤਰੀਕ 'ਚ ਜਿਹੜੇ ਅੱਡ ਅੱਡ ਇਹ 15 ਦੇਸ਼ ਹੈਗੇ ਨੇ, ਇਹ ਉਸ ਵਕਤ USSR ਜਾਂ ਸੋਵੀਅਤ ਸੰਘ ਦਾ ਹਿੱਸਾ ਬਣ ਗਏ ਸੀਗੇ, ਹੌਲੀ ਹੌਲੀ ਕਰਦੇ ਹੋਏ ਸਟੈਲਿਨ ਨੇ। ਹੁਣ ਕਹਾਣੀ ਇਹ ਹੈ, ਇਹ ਤਾਂ ਤੁਹਾਨੂੰ ਬਣਨ ਦੀ ਕਹਾਣੀ ਦੱਸੀ ਹੈ, ਟੁੱਟਣ ਦੀ ਕਹਾਣੀ ਕੀ ਹੈ? ਟੁੱਟਣ ਦੀ ਕਹਾਣੀ ਅਸਲ ਦੇ ਵਿੱਚ ਜਿਹੜੀ ਤਰੀਕ ਮੰਨੀ ਜਾਂਦੀ ਹੈ ਉਹ ਤਾਂ 26 ਦਸੰਬਰ 1991 ਮੰਨੀ ਜਾਂਦੀ ਹੈ, ਪਰ ਆਪਾਂ ਯੂਕਰੇਨ ਦੀ ਆਜ਼ਾਦੀ ਤੋਂ ਗੱਲ ਸ਼ੁਰੂ ਕਰੀ ਸੀਗੀ। ਯੂਕਰੇਨ ਤੋਂ ਪਹਿਲਾਂ ਇਨਫੈਕਟ ਇਹ ਅੱਗ ਲਿਥੂਨੀਆ ਨੇ ਲਗਾਤੀ ਸੀ। ਲਿਥੂਨੀਆ ਦੇ ਅੱਗ ਲਗਾਉਣ ਦੇ ਪਿੱਛੇ ਦਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਅੱਜ ਦੇ ਦਿਨ ਦੱਸ ਦਿੰਦੇ, ਪਰ ਆਫੀਸ਼ੀਅਲੀ 26 ਦਸੰਬਰ 1991 ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਸੁਪਰ ਪਾਵਰ ਦੇ ਵਿੱਚੋਂ ਇੱਕ, ਦੋ ਵੱਡੀਆਂ ਸੁਪਰ ਪਾਵਰ ਸੀਗੀਆਂ ਅਮੈਰੀਕਾ ਅਤੇ ਰਸ਼ੀਆ, ਉਹ 'ਚੋਂ ਇੱਕ ਖਤਮ ਹੋ ਗਈ। ਇਹਦੇ ਬਹੁਤ ਸਾਰੇ ਮਲਟੀਪਲ ਰੀਜ਼ਨ ਸੀਗੇ ਕਿ ਪਹਿਲਾਂ ਜ਼ਾਰ ਨੂੰ ਭਜਾਇਆ ਰਸ਼ੀਆ ਨੇ, ਜ਼ਾਰ ਦਾ ਅੰਤ ਕੀਤਾ, ਰਾਜੇ ਦਾ ਅੰਤ ਕੀਤਾ, ਰਾਜੇ ਦੇ ਅੰਤ ਤੋਂ ਬਾਅਦ ਆਮ ਲੋਕਾਂ ਨੂੰ ਜੋੜ ਕੇ ਬਣਾਇਆ ਗਿਆ ਇੱਕ ਰਾਜ, ਚਾਹੇ ਮਾਰਕਸਿਸਟ ਲੈਨਿਨ ਸੋਚ ਦੇ ਤਹਿਤ ਬਣਿਆ ਉਹ ਰਾਜ, ਫਿਰ ਉਹ 'ਚ ਜੋਸਫ ਸਟੈਲਿਨ ਦੀਆਂ ਨੀਤੀਆਂ ਕਿ ਜਿਹਦੇ 'ਚ ਹੋਰ ਹੋਰ ਦੇਸ਼ਾਂ ਨੂੰ ਸ਼ਾਮਿਲ ਕਰਨਾ, ਪਰ ਫਿਰ ਉਹ ਤੋਂ ਬਾਅਦ ਦੂਸਰੀ ਆਲਮੀ ਜੰਗ ਤੋਂ ਬਾਅਦ ਹਾਲਾਤ ਬਦਲਦੇ ਸ਼ੁਰੂ ਹੋ ਗਏ ਅਤੇ ਉਹ ਸੋਵੀਅਤ ਯੂਨੀਅਨ ਬਣੀ ਤਾਂ ਰਹੀ, ਬਚੀ ਤਾਂ ਰਹੀ 4 ਦਹਾਕੇ ਹੋਰ ਉਸ ਤੋਂ ਬਾਅਦ, ਪਰ ਉਹਦੇ ਕਰਕੇ ਸੋਵੀਅਤ ਯੂਨੀਅਨ ਹਮੇਸ਼ਾ ਦੇ ਲਈ ਨਹੀਂ ਸੀ ਬਣੀ ਰਹਿ ਸਕਦੀ, ਉਹਦੇ 'ਚ ਦਰਾੜ ਪੈਣੀ ਸ਼ੁਰੂ ਹੋ ਗਈ। ਸਭ ਤੋਂ ਵੱਡੀ ਦਰਾੜ ਤਾਂ 1970s to 1980s ਦੇ ਡੈਕੇਡ ਦੇ ਵਿੱਚ ਪਈ ਸੀਗੀ, ਕਿਉਂਕਿ ਉਹ ਐਸਾ ਟਾਈਮ ਸੀਗਾ ਜਦੋਂ ਅਮੈਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸਥਾਪਿਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਿਹੜੀਆਂ ਹਥਿਆਰ ਬਣਾਉਣ ਲੱਗ ਪਈਆਂ ਸੀ। ਰਸ਼ੀਆ 'ਚ ਵੀ ਹਥਿਆਰ ਬਣਦੇ ਸੀ, ਰੂਸ ਦੇ ਕੋਲ ਆਪਣੇ ਹਥਿਆਰ ਸੀਗੇ, ਇਨਫੈਕਟ ਰੂਸ ਨੇ ਵਰਲਡ ਦੀ ਸਭ ਤੋਂ ਪਹਿਲੀ ਇੰਟਰਕੋਂਟੀਨੈਂਟਲ ਮਿਜ਼ਾਈਲ ਤਿਆਰ ਕੀਤੀ ਸੀਗੀ ਕਿ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ। ਸੋ ਹਥਿਆਰਾਂ ਦੇ ਮਾਮਲੇ ਦੇ ਵਿੱਚ ਤਾਂ ਇਹ ਸੀਗਾ ਹੀ ਅੱਗੇ, ਪਰ ਉਹ ਜਿਹੜਾ ਆਰਥਿਕ ਕਮਜ਼ੋਰੀ ਸੀ ਨਾ ਜ਼ਾਰ ਦੇ ਜਾਣ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ, ਉਹ ਤੋਂ ਰੂਸ ਕਦੇ ਉੱਭਰ ਨਹੀਂ ਸੀ ਸਕਿਆ। ਉਹਦੇ ਕਰਕੇ ਕਦੇ ਰੂਸ ਦੇ ਵਿੱਚ ਮੁੜ ਕੇ ਉਹ ਜਾਣ ਜੀ ਨਹੀਂ ਆਈ ਹੈਗੀ, ਔਰ ਭਰੋਸਾ ਵੀ ਨਹੀਂ ਆਇਆ ਹੈਗਾ, ਬਾਹਰਲੇ ਇਨਵੈਸਟਰਸ ਦਾ ਭਰੋਸਾ ਵੀ ਨਹੀਂ ਆਇਆ, ਸਪੈਸ਼ਲੀ ਰੂਸ ਦੀ ਬਾਕੀ ਦੇ ਯੂਰਪ ਦੇ ਨਾਲ ਬਣ ਵੀ ਨਹੀਂ ਸਕੀ, ਕਿਉਂਕਿ ਯੂਰਪ ਦੇ ਇੱਕ ਇੱਕ ਦੇਸ਼ ਜਿਹੜੇ ਕਬਜ਼ੇ 'ਚ, ਜਿਵੇਂ ਲਾਤਵੀਆ ਹੋ ਗਿਆ, ਲਿਥੀਨੀਆ ਹੋ ਗਿਆ, ਇਹ ਦੇਸ਼, ਜਾਰਜੀਆ, ਆਰਮੇਨੀਆ, ਇਹ ਜਦੋਂ ਵਿੱਚ ਰਲਣ ਲੱਗ ਗਏ ਤਾਂ ਬਾਕੀ ਦਾ ਰੈਸਟ ਆਫ ਦੀ ਯੂਰਪ ਵੀ ਇੱਕ ਕਿਸਮ ਦੇ ਨਾਲ ਇਨਸਕਿਉਰਿਟੀ ਦੇ ਵਿੱਚ ਸੀਗਾ ਕਿ ਰੂਸ ਕਿਸੇ ਵੀ ਵਕਤ ਪੋਲੈਂਡ ਨੂੰ ਵੀ ਕਬਜ਼ਾ ਲੂਗਾ, ਹੈ ਨਾ, ਯੂਕਰੇਨ ਨੂੰ, ਬੇਲਾਰੂਸ ਨੂੰ ਕਬਜ਼ਾਇਆ ਹੋਇਆ ਅਤੇ ਪੋਲੈਂਡ ਤੱਕ ਆ ਗਿਆ ਅਤੇ ਫਿਰ ਜਰਮਨੀ 'ਚ ਆਜੂਗਾ, ਜਰਮਨੀ ਦੇ ਨਾਲ ਤਾਂ ਆਲਰੇਡੀ ਟੱਸ ਸੀਗੀ ਉਹ ਰਸ਼ੀਆ ਦੀ, ਅਤੇ ਇਸੇ ਤਰੀਕੇ ਦੇ ਨਾਲ ਇਟਲੀ, ਸਪੇਨ, ਇੰਗਲੈਂਡ, ਇਹਨਾਂ ਦੇਸ਼ਾਂ ਨੂੰ ਵੀ ਖਤਰਾ ਜਿਹਾ ਮਹਿਸੂਸ ਹੋਣ ਲੱਗ ਪਿਆ ਸੀਗਾ, ਇਸ ਕਰਕੇ ਉਹ ਵੀ ਕੋਈ ਬਹੁਤ ਜ਼ਿਆਦਾ ਰੂਸ ਦੇ ਨਾਲ ਆੜੀ ਆੜੀ ਵਾਲਾ ਸਿਸਟਮ ਨਹੀਂ ਸੀ ਉਹਨਾਂ ਦਾ ਰਿਹਾ।
ਦੂਸਰਾ ਵੱਡਾ ਕਾਰਨ ਯੂ ਐਸ ਐਸ ਆਰ ਦੇ ਟੁੱਟਣ ਦਾ ਸੀਗਾ ਮਿਖਾਇਲ ਗੋਰਬਾਚੇਵ। ਹੁਣ ਮਿਖਾਇਲ ਗੋਰਬਾਚੇਵ ਇੱਕ ਟਾਈਮ ਤੱਕ ਤਾਂ ਰੂਸ ਦੇ ਪ੍ਰਮੁੱਖ ਰਹੇ ਹੈਗੇ ਨੇ, ਪਰ ਪ੍ਰਮੁੱਖ ਰਹਿਣ ਦੇ ਨਾਤੇ ਉਹਨਾਂ ਨੇ ਕੁਛ ਐਸੀਆਂ ਹਰਕਤਾਂ ਤਾਂ ਨਹੀਂ ਕਹਿ ਸਕਦੀਆਂ, ਕੁਛ ਐਸੀਆਂ ਜਿਹੜੇ ਉਹਨਾਂ ਨੇ ਫੈਸਲੇ ਲਏ ਜਿਹੜੇ ਯੂ ਐਸ ਐਸ ਆਰ ਦੇ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਬਣੇ। ਰਸ਼ੀਅਨ ਲੈਂਗੁਏਜ ਦੇ ਵਿੱਚ ਦੋ ਅੱਖਰ ਵਰਤੇ ਜਾਂਦੇ ਨੇ, ਗਲਾਸਨੋਸਤ ਗਲਾਸਨੋਸਤ, ਮੈਂ ਰਸ਼ੀਅਨ ਸਿੱਖ ਰਿਹਾ, ਗਲਾਸਨੋਸਤ ਅਤੇ ਪੈਰਸਤਰੀਕਾ। ਹੁਣ ਗਲਾਸਨੋਸਤ ਸਭ ਤੋਂ ਵੱਡਾ ਕਾਰਨ ਹੈ, ਪੰਜਾਬੀ 'ਚ ਜਾਂ ਤੁਹਾਨੂੰ ਸਾਦੀ ਭਾਸ਼ਾ 'ਚ ਸਮਝਾਵਾਂ ਅਤੇ ਲੋਕਾਂ ਨੂੰ ਬੋਲਣ ਦੀ, ਸਰਕਾਰ ਦੀ ਆਲੋਚਨਾ ਕਰਨ ਦੀ ਆਜ਼ਾਦੀ, ਇੱਕ ਖੁੱਲ੍ਹਪਣਾ ਜਿਹੜਾ ਦੇਣਾ ਸੀ ਉਹਨੂੰ ਗਲਾਸਨੋਸਤ ਰਸ਼ੀਅਨ ਲੈਂਗੁਏਜ 'ਚ ਕਹਿੰਦੇ ਸੀ। ਉਸ ਤੋਂ ਪਹਿਲਾਂ ਤੱਕ ਤੁਸੀਂ ਰਸ਼ੀਅਨ ਫੈਡਰੇਸ਼ਨ ਦੇ ਅਗੇਂਸਟ ਜਾਂ ਸੋਵੀਅਤ ਰਿਪਬਲਿਕ ਦੇ ਕਿਸੇ ਵੀ ਮੈਂਬਰ ਦੇ ਅਗੇਂਸਟ ਬੋਲ ਨਹੀਂ ਸੀ ਸਕਦੇ, ਜਿਹਨੂੰ ਰਸ਼ੀਅਨ ਫੈਡਰੇਸ਼ਨ ਕੰਟਰੋਲ ਕਰਦੀ ਸੀ। ਦੂਸਰਾ ਪੈਰਸਤਰੀਕਾ, ਪੈਰਸਤਰੀਕਾ ਇਹ ਸੀਗਾ ਕਿ ਬੇਸਿਕਲੀ ਤੁਸੀਂ ਪੋਲੀਟੀਕਲ ਸਟਰਕਚਰ ਦੇ ਵਿੱਚ ਸੁਧਾਰ ਕਰੋ। ਉਹ ਸੁਧਾਰ ਜਿਹੜਾ ਸੀਗਾ ਉਹ ਕਈ ਦੇਸ਼ਾਂ ਦੇ ਲਈ, ਜਿਵੇਂ ਗਲਾਸਨੋਸਤ ਹੈ ਵੀ ਖੁੱਲ੍ਹਪਣਾ ਬਣ ਗਿਆ। ਉਦਾਹਰਣ ਦੇ ਤੌਰ ਦੇ ਉੱਤੇ ਗਲਾਸਨੋਸ ਤੋਂ ਬਾਅਦ ਜਿਹੜੀ ਇੱਕ ਆਜ਼ਾਦੀ ਮਿਲ ਗਈ ਸੀ ਬੋਲਣ ਦੀ, ਉਹਦੇ ਕਰਕੇ ਕੁਛ ਬੈਲਟਿਕ ਕੰਟਰੀਜ਼ ਲਾਤਵੀਆ, ਲਿਥੀਨੀਆ, ਐਸਤੋਨੀਆ ਇਹ ਰਸ਼ੀਅਨ ਫੈਡਰੇਸ਼ਨ ਦੇ ਖਿਲਾਫ ਬੋਲਣ ਲੱਗ ਪਏ। ਔਰ ਲਾਤਵੀਆ ਨੇ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਕਿ ਅਸੀਂ ਅੱਡ ਹੋਣ ਲੱਗੇ ਹਾਂ, ਔਰ ਅੱਡ ਹੋ ਵੀ ਗਏ ਸੀਗੇ। ਦਸੰਬਰ 1991 ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਤੋਂ ਪਹਿਲਾਂ ਹੀ ਹੋ ਗਏ ਸੀ। ਇਨਫੈਕਟ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਸੀਂ ਧਿਆਨ ਦੇ ਨਾਲ ਸੁਣਿਆ ਹੋਣਾ, ਮੈਂ ਕਿਹਾ ਸੀਗਾ ਕਿ 24 ਅਗਸਤ ਨੂੰ ਜਿਹੜਾ ਸੀਗਾ ਉਹ ਯੂਕਰੇਨ ਦਾ ਆਜ਼ਾਦੀ ਦਿਹਾੜਾ ਸੀਗਾ 1991 'ਚ, ਯਾਨੀ ਦਸੰਬਰ 1991 ਤੱਕ ਪਹੁੰਚਦਿਆਂ ਕੁਛ ਮੁਲਕ ਤਾਂ ਆਲਰੇਡੀ ਯੂ ਐਸ ਐਸ ਆਰ ਦੇ ਵਿੱਚੋਂ ਨਿਕਲ ਚੁੱਕੇ ਸੀਗੇ। ਉਹ ਤਾਂ ਇੱਕ ਔਫਿਸ਼ੀਅਲ ਅਨਾਊਂਸਮੈਂਟ ਹੀ ਹੋਈ ਸੀਗੀ। ਇਨਫੈਕਟ ਅਗਸਤ 91 ਦੇ ਵਿੱਚ ਤਖਤਾ ਪਲਟ ਹੁੰਦਾ। ਹੁਣੇ ਮਿਖਾਇਲ ਗਵਰੋ ਜਿਹੜੇ ਨੇ ਗੋਰਬਾਚੇਵ, ਉਹ ਇਹ ਦੋ ਐਲਾਨ ਤਾਂ ਲਿਆਉਂਦੇ ਨੇ, ਸਿਰਫ ਇਹੀ ਦੋ ਐਲਾਨ ਨਹੀਂ, ਹੋਰ ਬਹੁਤ ਸਾਰੇ ਐਲਾਨ ਤਾਂ ਕਰਦੇ ਨੇ ਸੋਵੀਅਤ ਸੰਘ ਦੇ ਨੂੰ ਰੀਸ਼ੇਪ ਕਰਨ ਦੇ ਲਈ, ਪਰ ਉਹ ਜਿਹੜੇ ਕੱਟੜ ਕਮਿਊਨਿਸਟ ਲੀਡਰਸ ਸੀ ਨਾ, ਉਹ ਪਸੰਦ ਨਹੀਂ ਉਹਨਾਂ ਨੂੰ ਆਏ ਹੈਗੇ ਗੋਰਬਾਚੇਵ ਦੇ ਇਹ ਸੁਧਾਰ। ਸੋ ਇਸ ਕਰਕੇ ਉਹਨਾਂ ਨੇ ਇੱਕ ਸਾਜਿਸ਼ ਰਚੀ ਉੱਥੇ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਅਸਫਲ ਰਹੀ ਸੀਗੀ। ਪਰ ਅਸਫਲ ਇਸ ਕਰਕੇ ਰਹੀ ਸੀ ਕਿਉਂਕਿ ਉਸ ਵਕਤ ਟੈਂਕਰ ਟੁੰਕਰ ਲੈ ਕੇ ਚੜ ਗਏ ਸੀਗੇ ਕਿ ਜਿੱਦਾਂ ਪਹਿਲਾਂ ਜ਼ਾਰ ਨੂੰ ਖਤਮ ਕੀਤਾ ਸੀਗਾ। ਰਸ਼ੀਆ ਦਾ ਬਹੁਤ ਖੂਨੀ ਇਤਿਹਾਸ ਰਿਹਾ, ਜ਼ਾਰ ਦੇ ਜਾਣਾ ਜਾਂ ਲੈਨਿਨ ਦਾ ਆਉਣਾ ਕੋਈ ਆਸਾਨ ਕਹਾਣੀ ਨਹੀਂ ਹੈਗੀ। ਕੋਈ ਬਹੁਤ ਵਧੀਆ ਤਰੀਕੇ ਦੇ ਨਾਲ, ਕੋਈ ਬਹੁਤ ਸੋਫਿਸਟੀਕੇਟਿਡ ਤਰੀਕੇ ਦੇ ਨਾਲ ਖੱਬੇ ਪੱਖੀਆਂ ਨੇ ਰੂਸ ਦੇ ਉੱਤੇ ਰਾਜ ਨਹੀਂ ਕੀਤਾ। ਲੈਨਿਨ ਨੇ ਜਿਹੜੇ ਜ਼ੁਲਮ ਕੀਤੇ ਸੀਗੇ ਜ਼ਾਰ ਦੇ ਉੱਤੇ, ਜ਼ਾਰ ਦੇ ਕੀਤੇ ਜ਼ੁਲਮ ਵੀ ਉਹਦੇ ਅੱਗੇ ਫਿੱਕੇ ਪੈ ਗਏ। ਜਿਸ ਤਰੀਕੇ ਦੇ ਨਾਲ ਲੈਨਿਨ ਨੇ ਸਿਰਫ ਇਹ ਕਹਿ ਕੇ ਕਿ ਲੋਕਾਂ ਦੀ ਸਰਕਾਰ ਆਊਗੀ, ਲੋਕਾਂ ਦੀ ਸਰਕਾਰ ਆਊਗੀ, ਰਾਜੇ ਨੂੰ ਖਤਮ ਕਰੋ, ਉਹ ਰਾਜੇ ਨੂੰ ਖਤਮ ਜਿੱਦਾਂ ਕੀਤਾ ਸੀਗਾ, ਉਹਦੇ ਬੱਚੇ ਉਹਦੇ ਪੂਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਸੀ, ਉਹ ਇੱਕ ਅਲੱਗ ਕਹਾਣੀ ਹੈਗੀ ਹੈ ਖੈਰ। ਅਤੇ ਉਸ ਤਰੀਕੇ ਦਾ ਇਤਿਹਾਸ ਜਿਹੜਾ ਦੁਹਰਾਇਆ ਜਾ ਰਿਹਾ ਸੀਗਾ। ਫਰਾਂਸ ਦੇ ਵਿੱਚ ਵੀ ਇੱਦਾਂ ਹੀ ਰਾਜੇ ਨੂੰ ਖਤਮ ਕੀਤਾ ਗਿਆ ਸੀਗਾ, ਰੂਸ ਦੇ ਵਿੱਚ ਵੀ ਇੱਦਾਂ ਹੀ ਖਤਮ ਕੀਤਾ ਗਿਆ। ਅਤੇ ਫਿਰ ਕਿਤੇ ਇਹ ਨਾ ਹੋਵੇ ਕਿ ਮਿਖਾਇਲ ਗੋਰਬਾਚੇਵ ਦੇ ਨਾਲ ਵੀ ਉਹੀ ਕੁਛ ਹੋਵੇ। ਆਧੁਨਿਕ ਜਿਹੜਾ ਰੂਸ ਸੀਗਾ 1991 ਦਾ, ਉਹ 'ਚ ਵੀ ਉਹੀ ਇਤਿਹਾਸ ਦੀਆਂ ਕਹਾਣੀਆਂ ਦੁਹਰਾਈਆਂ ਜਾਣ। ਇਸ ਕਰਕੇ ਇੱਕ ਬੰਦਾ ਜਿਹਦਾ ਨਾਮ, ਜਿਹਨੇ ਇਸ ਪੂਰੇ ਦੇ ਪੂਰੇ ਯੂ ਐਸ ਐਸ ਆਰ ਦੇ, ਜਿਹਨੇ ਲਾਤੀਵੀਆ ਨੂੰ ਭੜਕਾਇਆ ਵੀ ਸੀਗਾ, ਇਨਫੈਕਟ ਰਸ਼ੀਆ ਦਾ ਹੀ ਉਹ ਬੰਦਾ ਸੀ, ਰੂਸ ਰਸ਼ੀਅਨ ਫੈਡਰੇਸ਼ਨ ਦਾ ਹੀ ਬੰਦਾ ਸੀ, ਔਰ ਉਹ ਆਪ ਚਾਹੁੰਦਾ ਸੀਗਾ ਕਿ ਜੇ ਰਸ਼ੀਆ ਨੂੰ ਇਟਸੈਲਫ ਬਚਾਉਣਾ, ਜੇ ਸਿਰਫ ਮੂਲ ਰੂਪ ਦੇ ਵਿੱਚ ਜਿਹੜਾ ਰੂਸ ਹੈ ਜੇ ਉਹਨੂੰ ਬਚਾਉਣਾ, ਆਹ ਜਿਹੜੀਆਂ 15 ਅਲੱਗ ਅਲੱਗ ਸਟੇਟਾਂ ਰਲਾਤੀਆਂ, ਇਹ ਨਾ ਤਾਂ ਸਟੇਟਸ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਨਾ ਇੰਡੀਪੈਂਡੈਂਟ ਕੰਟਰੀਜ਼ ਦੀ ਤਰ੍ਹਾਂ ਕੰਮ ਕਰ ਰਹੀਆਂ ਨੇ, ਰਸ਼ੀਅਨ ਫੈਡਰੇਸ਼ਨ ਦੇ ਉੱਤੇ ਵੀ ਬੋਝ ਬਣ ਰਹੀਆਂ ਨੇ। ਉਹ ਸਾਰੀਆਂ ਆਵਾਜ਼ਾਂ ਚੁੱਕਣ ਵਾਲਾ ਇੱਕ ਖੱਬੇ ਪੱਖੀ ਵਿਅਕਤੀ ਸੀ ਬੋਰਿਸ ਯੈਲਤਸਿਨ, ਰੂਸ ਦਾ ਪਹਿਲਾ ਰਾਸ਼ਟਰਪਤੀ ਕਹਿ ਸਕਦੇ ਹੋ ਮੌਜੂਦਾ ਰੂਸ ਦਾ। ਉਹਨੇ ਜਿਹੜੇ ਉਹ ਟੈਂਕਰ ਟੁੰਕਰ ਚੜ੍ਹ ਕੇ ਜਾ ਰਹੇ ਸੀ ਗੋਰਬਾਚੇਵ ਦੇ ਘਰ ਦੇ ਵੱਲ, ਉਹਨੇ ਰੋਕ ਲਏ ਕਿ ਨਹੀਂ, ਮਿਖਾਇਲ ਜਾਂ ਉਹਦੇ ਪਰਿਵਾਰ ਦੇ ਉੱਤੇ ਉਸ ਤਰੀਕੇ ਦੇ ਨਾਲ ਅਸੀਂ ਵਿਵਹਾਰ ਨਹੀਂ ਕਰਨਾ ਜਿੱਦਾਂ ਇਤਿਹਾਸ ਦੇ ਵਿੱਚ ਦੂਸਰਿਆਂ ਦੇ ਨਾਲ ਹੁੰਦਾ ਰਿਹਾ, ਸ਼ਾਸਕਾਂ ਦੇ ਨਾਲ। ਫਿਰ ਰਸ਼ੀਆ, ਯੂਕਰੇਨ ਅਤੇ ਬੇਲਾਰੂਸ, ਬੇਲਾਰੂਸ ਅਤੇ ਯੂਕਰੇਨ ਰਸ਼ੀਆ ਨੂੰ ਇਹ ਕਹਿੰਦੇ ਹੁੰਦੇ ਸੀਗੇ, ਜਿਹੜੀਆਂ ਫੈਡਰੇਸ਼ਨ ਸੀਗੀਆਂ, ਕਿ
ਰੂਸ 'ਚੋਂ ਸਾਰੇ ਅੱਡ ਹੋ ਜਾਣ ਪਰ ਅਸੀਂ ਨਹੀਂ ਤੁਹਾਡੇ ਤੋਂ ਅੱਡ ਹੁੰਦੇ। ਰਸ਼ੀਅਨ ਫੈਡਰੇਸ਼ਨ ਨੂੰ ਅਕਸਰ ਯੂਕਰੇਨ ਅਤੇ ਬੇਲਾਰੂਸ ਇਹ ਕਹਿੰਦੇ ਹੁੰਦੇ। ਬੇਲਾਰੂਸ ਤਾਂ ਖੈਰ ਅੱਜ ਦੀ ਤਰੀਕ ਦੇ ਵਿੱਚ ਵੀ ਰੂਸ ਤੋਂ ਅੱਡ ਹੋਣ ਦੇ ਬਾਵਜੂਦ ਰੂਸ ਦਾ ਕਾਫੀ ਹੱਦ ਤੱਕ ਸਾਥੀ ਹੈਗਾ, ਪਰ ਯੂਕਰੇਨ ਦੇ ਨਾਲ ਜੋ ਹੋ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਤਿੰਨਾਂ ਦੇਸ਼ਾਂ ਦੇ ਲੀਡਰਸ ਨੇ ਰਲ ਕੇ ਇੱਕ ਬੈਲਵਜ਼ਾ ਅਕੋਰਡ ਦੇ ਉੱਤੇ ਸਾਈਨ ਕੀਤੇ ਸੀਗੇ ਔਰ ਐਲਾਨ ਕੀਤਾ ਸੀਗਾ ਕਿ ਸੋਵੀਅਤ ਸੰਘ ਜਿਹੜਾ ਉਹ ਹੁਣ ਹੋਂਦ ਦੇ ਵਿੱਚ ਅਸਤਿਤਵ ਦੇ ਵਿੱਚ ਐਗਜ਼ਿਸਟੈਂਸ ਨਹੀਂ ਰਹੂਗਾ। ਔਰ ਫਿਰ ਆਖਰੀ ਅਸਤੀਫਾ ਜਿਹੜਾ ਉਹ 26 ਦਸੰਬਰ 1991 ਨੂੰ ਅਧਿਕਾਰਕ ਤੌਰ ਦੇ ਉੱਤੇ ਦਿੱਤਾ ਗਿਆ ਸੀ। 25 ਦਸੰਬਰ ਨੂੰ ਤਾਂ ਮਿਖਾਇਲ ਗੋਰਬਾਚੇਵ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਰਾਸ਼ਟਰਪਤੀ ਦੇ ਅਹੁਦੇ ਤੋਂ, ਅਤੇ ਉਸ ਤੋਂ ਬਾਅਦ ਫਿਰ ਮਾਸਕੋ ਦੇ ਵਿੱਚ ਜਿਹੜਾ ਲਾਲ ਰੰਗ ਦਾ ਇੱਕ ਝੰਡਾ ਹੁੰਦਾ ਸੀ, ਆਲੇ ਦੁਆਲੇ ਤਾਰੇ ਹੁੰਦੇ ਸੀ, ਉਹ ਝੰਡਾ ਵੀ ਲਾਹਤਾ ਸੀਗਾ। ਅਤੇ ਜਿਹੜਾ ਮੌਜੂਦਾ ਤਿਰੰਗਾ ਹੈਗਾ, ਤਿੰਨ ਰੰਗ ਵਾਲਾ ਝੰਡਾ ਹੈਗਾ, ਲਾਲ ਨੀਲਾ ਚਿੱਟਾ, ਉਹ ਰੂਸ ਦਾ ਤਿਰੰਗਾ ਜਿਹੜਾ ਫਿਰ ਉੱਥੇ ਲਹਿਰਾਇਆ ਗਿਆ। ਹੁਣ ਔਰ ਇਹਦੇ ਕਰਕੇ ਜਿਹੜੇ ਅਲੱਗ ਅਲੱਗ ਕੰਟਰੀ ਸੀ ਉਹ ਬਾਹਰ ਹੋ ਗਏ। ਬੋਰਿਸ ਯੈਲਸਿਨ ਰਸ਼ੀਆ ਦੇ ਪਹਿਲੇ ਪ੍ਰੈਜ਼ੀਡੈਂਟ ਬਣਦੇ ਨੇ, 1991 ਤੋਂ 1999 ਤੱਕ ਉਹ ਪ੍ਰੈਜ਼ੀਡੈਂਟ ਰਹਿੰਦੇ ਨੇ। ਔਰ ਇਨਫੈਕਟ ਜਿਹੜਾ ਆਧੁਨਿਕ ਰੂਸ ਹੈ, ਸੁਤੰਤਰ ਰੂਸ ਹੈ, ਉਹਦੇ ਨਿਰਮਾਣ ਦਾ ਨਿਰਮਾਤਾ ਜਿਹੜਾ, ਉਹਦਾ ਪਿਤਾਮਾ ਜਿਹੜਾ, ਉਹ ਬੋਰਿਸ ਯੈਲਸਿਨ ਨੂੰ ਹੀ ਦੱਸਿਆ ਜਾਂਦਾ। ਉਹ ਅਲੱਗ ਚੀਜ਼ ਹੈਗੀ ਹੈ ਕਿ ਉਹਨਾਂ ਨੇ ਵੀ ਅਗਵਾਈ ਦੇ ਵਿੱਚ ਬਹੁਤ ਸਾਰੇ ਡਿਸੀਜਨ ਜਿਹੜੇ ਸੀਗੇ ਉਹ ਗਲਤ ਲਏ ਗਏ ਸੀਗੇ। ਭ੍ਰਿਸ਼ਟਾਚਾਰ ਦੇ ਵਿਰੁੱਧ ਬੋਲਣ ਵਾਲੇ ਲੋਕ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਯੈਲਸਿਨ ਦੇ ਕਾਰਜਕਾਲ ਦੇ ਵਿੱਚ। ਇਨਫੈਕਟ ਯੂਕਰੇਨ ਅਤੇ ਬੇਲਾਰੂਸ ਦੇ ਨਾਲ ਜਿਹੜਾ ਸਮਝੌਤਾ ਕਰਵਾਇਆ ਸੀ ਬੈਲਵੋਜ਼ਾ ਅਕੋਰਡ, ਉਹ ਵੀ ਯੈਲਸਿਨ ਨੇ ਹੀ ਕਰਵਾਇਆ ਸੀਗਾ। ਇਸ ਕਰਕੇ ਰੂਸ ਦੇ ਕੁਛ ਲੋਕ ਉਹਨਾਂ ਨੂੰ ਇੱਕ ਨਾਇਕ ਦੇ ਤੌਰ 'ਤੇ ਨਹੀਂ ਦੇਖਦੇ ਹੈਗੇ, ਕਿਉਂਕਿ ਉਹਨਾਂ ਨੇ ਸੋਵੀਅਤ ਸੰਘ ਨੂੰ ਤੋੜਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਸੀਗੀ। ਪਰ ਇਸ ਦਰਮਿਆਨ ਉਹਨਾਂ ਨੇ ਕੁਛ ਐਸੇ ਡਿਸੀਜਨ ਲਏ ਜਿਹੜੇ ਰੂਸ ਨੂੰ ਕਦੇ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰ ਹੀ ਨਹੀਂ ਸੀ ਸਕੇ। ਉਹ ਜਿਹੜਾ ਸੱਤਾ ਦਾ ਬੈਲੈਂਸ ਰੂਸ ਨੇ ਅਮੈਰੀਕਾ ਦੇ ਬਰਾਬਰ ਰਲ ਕੇ ਦੁਨੀਆ 'ਚ ਕਾਇਮ ਕੀਤਾ ਹੋਇਆ ਸੀ, ਉਹਦੇ ਤੋਂ ਕਾਫੀ ਜ਼ਿਆਦਾ ਪਛਾੜ ਕੇ ਰੱਖਤਾ। ਪਹਿਲੀ ਚੀਜ਼ ਬੋਰਿਸ ਯੈਲਸਿਨ ਦੇ ਰਾਜਕਾਲ ਦੇ ਵਿੱਚ ਇਹ ਹੋਈ ਕਿ ਉਹਨਾਂ ਨੇ ਰੂਸ ਦੇ ਵਿੱਚ ਕੈਪੀਟਲਿਸਟ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਸ਼ੌਕ ਥੈਰੇਪੀ ਕਹਿੰਦੇ ਨੇ, ਉਸ ਦੌਰ ਦੇ ਵਿੱਚ 90s ਦੇ ਡੈਕੇਡ 'ਚ ਉਹਨਾਂ ਨੇ ਇੱਕ ਸ਼ੌਕ ਥੈਰੇਪੀ ਦਿੱਤੀ ਸੀਗੀ, ਪਰ ਇਹ ਰੂਸ ਨੂੰ ਬਹੁਤ ਮਹਿੰਗੀ ਪਈ ਸੀਗੀ ਕਿ ਕੈਪੀਟਲਿਸਟ ਬਾਜ਼ਾਰ ਨੂੰ ਕਿੱਦਾਂ ਖੋਲ੍ਹਤਾ। ਇਨਫੈਕਟ ਰਸ਼ੀਅਨ ਲੈਂਗੁਏਜ ਦੇ ਵਿੱਚ, ਅੱਜ ਰਸ਼ੀਅਨ ਲੈਂਗੁਏਜ ਦੇ ਕਿੰਨੇ ਅੱਖਰ ਤੁਹਾਨੂੰ ਸਿਖਾ ਦੇਣੇ ਨੇ, ਰਸ਼ੀਅਨ ਲੈਂਗੁਏਜ ਦੇ ਵਿੱਚ ਓਲੀਗਾਰਕਸ ਜਿਹੜੇ ਨੇ ਉਹ ਅਮੀਰਾਂ ਨੂੰ ਕਿਹਾ ਜਾਂਦਾ, ਅਮੀਰ ਜਿਹੜੇ ਪੂੰਜੀਪਤੀ ਸੀਗੇ। ਓਲੀਗਾਰਕਸ ਦੇ ਹੱਥਾਂ ਦੇ ਵਿੱਚ ਬਹੁਤ ਕੁਛ ਦੇਤਾ ਜਿਹੜੇ ਕੁਛ ਚੁਣਿੰਦਾ ਅਮੀਰ ਲੋਕ ਸੀਗੇ ਰਸ਼ੀਆ ਦੇ। ਫਿਰ ਉੱਥੇ ਵਾਰ ਚੱਲਦੀ ਰਹੀ, ਇਨਫੈਕਟ ਆਪਣੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਵਾਰ ਚੱਲਦੀ ਰਹੀ, ਚੇਚਨੀਆ ਵਾਰ ਵੀ ਜਿਹੜੀ ਉਹ ਚੱਲਦੀ ਰਹੀ, ਉਹਦਾ ਵੀ ਜ਼ਿਕਰ ਇੱਕ ਅਲੱਗ ਤੋਂ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਇਹ ਸਾਰੇ ਜਿਹੜੇ ਕਾਰਨ USSR ਦੇ ਟੁੱਟਣ ਦੇ ਤੁਸੀਂ ਕਹਿ ਸਕਦੇ ਹੋ ਕਿ ਬਣੇ ਨੇ। ਹੁਣ ਉਸ ਤੋਂ ਬਾਅਦ ਸੋਵੀਅਤ ਸੰਘ ਜਦੋਂ ਟੁੱਟ ਗਿਆ, ਵਟ ਆਫਟਰ ਦੈਟ, ਸੋਵੀਅਤ ਸੰਘ ਜਦੋਂ ਟੁੱਟ ਜਾਂਦਾ ਹੈ, ਜ਼ਾਹਰ ਜਿਹੀ ਗੱਲ ਹੈ ਕਿ ਅਮੈਰੀਕਾ ਨੂੰ ਸਭ ਤੋਂ ਵੱਧ ਇਹਦਾ ਫਾਇਦਾ ਹੋਇਆ ਸੀਗਾ, ਅਮੈਰੀਕਾ ਨੇ ਹੀ ਇਹਦੇ ਤੋਂ ਸਭ ਤੋਂ ਵੱਧ ਖੱਟਿਆ ਸੀਗਾ। ਔਰ ਇਹਦੇ ਪਿੱਛੇ ਇੱਕ ਤੁਸੀਂ ਇੱਕ ਸਭ ਤੋਂ ਵੱਡਾ ਸਵਾਲ ਇਹ ਵੀ ਉੱਠਦਾ ਹੋਊਗਾ ਕਿ ਸੈਕਿੰਡ ਵਰਲਡ ਵਾਰ ਜਦੋਂ ਲੜੀ ਗਈ ਸੀ, ਦੂਸਰੀ ਆਲਮੀ ਜੰਗ ਜਦੋਂ ਲੜੀ ਗਈ ਸੀ, ਉਦੋਂ ਅਮੈਰੀਕਾ ਅਤੇ ਰਸ਼ੀਆ ਤਾਂ ਇੱਕੋ ਹੀ ਅਲਾਇੰਸ ਦੇ ਅਗੇਂਸਟ ਸੀਗੇ, ਉਹ ਸੀਗਾ ਜਰਮਨੀ ਅਤੇ ਉਹਦੀਆਂ ਸਾਥੀ ਕੰਟਰੀਜ਼, ਜਰਮਨੀ ਆਸਟਰੀਆ ਵਗੈਰਾ, ਇਹਨਾਂ ਦੇ ਅਗੇਂਸਟ ਸੀਗੇ ਇਹ। ਅਤੇ ਫਿਰ ਇਹ ਅਮੈਰੀਕਾ ਅਤੇ ਰੂਸ ਅੱਡ ਅੱਡ ਕਿਵੇਂ ਹੋ ਗਏ? ਅਸਲ 'ਚ ਇਹਦੇ ਪਿੱਛੇ ਉਸ ਦੌਰ ਦੇ ਵਿੱਚ ਜਿਹੜੇ ਘਟਨਾਕ੍ਰਮ ਸੀਗੇ ਉਹ ਵੀ ਬਹੁਤ ਹੱਦ ਤੱਕ ਜ਼ਿੰਮੇਦਾਰ ਸੀ। ਅਮੈਰੀਕਾ ਨੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਆਪ ਹੀ ਐਲਾਨ ਕਰਤਾ ਸੀਗਾ ਕਿ ਆਹ ਦੇਖੋ ਜੀ, ਅਸੀਂ ਪਰਮਾਣੂ ਬੰਬ ਸਿੱਟਤੇ ਜਪਾਨ ਦੇ ਉੱਤੇ। ਜਪਾਨ ਜਿਹੜੇ ਇਟਲੀ ਜਰਮਨੀ ਦੇ ਸਾਥੀ ਹੁੰਦਾ ਸੀਗਾ ਦੇਸ਼, ਕਿ ਆਹ ਦੇਖੋ ਜੀ, ਅਸੀਂ ਜਪਾਨ ਦੇ ਉੱਤੇ ਹੀਰੋਸ਼ੀਮਾ ਨਾਗਾਸਾਕੀ ਕਰਤਾ, ਦੁਨੀਆ 'ਚ ਪਹਿਲੀ ਵਾਰ ਔਰ ਇੱਕੋ ਹੀ ਵਾਰ ਪਰਮਾਣੂ ਬੰਬ ਦਾ ਜਦੋਂ ਇਸਤੇਮਾਲ ਕੀਤਾ ਗਿਆ ਵਾਰ ਦੇ ਵਿੱਚ, ਉਹ ਅਮੈਰੀਕਾ ਨੇ ਕੀਤਾ ਹੈਗਾ। ਔਰ ਹੁਣ ਅੱਜ ਦੀ ਤਰੀਕ 'ਚ ਦੁਨੀਆ ਨੂੰ ਇਹ ਭਾਸ਼ਣ ਦੇ ਰਿਹਾ ਅਮੈਰੀਕਾ ਕਿ ਪਰਮਾਣੂ ਬੰਬ ਨਹੀਂ ਬਣਾਉਣੇ ਜੀ, ਪਰਮਾਣੂ ਨਹੀਂ ਬਣਾਉਣੇ। ਭਾਈ ਤੁਸੀਂ ਉਹ ਬਣਾ ਕੇ ਤੁਸੀਂ ਉਹ ਚਲਾਇਆ, ਅੱਜ ਤੱਕ ਹੋਰ ਤਾਂ ਕਿਸੇ ਨੇ ਚਲਾਇਆ ਵੀ ਨਹੀਂ ਹੈਗਾ। ਐਨੀਵੇਜ਼, ਸੋ ਅਮੈਰੀਕਾ ਨੇ ਸੈਲਫ ਡਿਕਲੇਅਰ ਕਰਤਾ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਗਈ ਉਹਦੇ ਤੋਂ ਬਾਅਦ। ਪਰ ਅਸਲ ਦੇ ਵਿੱਚ ਦੂਸਰੀ ਆਲਮੀ ਜੰਗ ਜਿਹੜੀ ਖਤਮ ਕਰਨ ਦੇ ਪਿੱਛੇ ਰੂਸ ਹਮੇਸ਼ਾ ਆਪਣੇ ਆਪ ਨੂੰ
ਰੂਸ ਹੀ ਨਹੀਂ ਬਲਕਿ ਪੂਰੀ ਦੁਨੀਆ ਹੁਣ ਤੱਕ ਮੰਨ ਰਹੀ ਸੀਗੀ ਕਿਉਂਕਿ ਸੈਕਿੰਡ ਵਰਲਡ ਵਾਰ ਦਾ ਸਭ ਤੋਂ ਵੱਡਾ ਵਿਲਨ ਇਸ ਵੈਸਟਰਨ ਮੀਡੀਆ ਨੇ ਕਿਹਨੂੰ ਬਣਾ ਕੇ ਖੜਾ ਕੀਤਾ ਹਿਟਲਰ ਨੂੰ ਐਡਲਫ ਹਿਟਲਰ ਨੂੰ ਹਿਟਲਰ ਦੀ ਮੌਤ ਦੇ ਪਿੱਛੇ ਕਾਰਨ ਕੌਣ ਸੀ ਸੋਵੀਅਤ ਯੂਨੀਅਨ ਉਸ ਵਕਤ ਸਟੈਲਿਨ ਜਾਂ ਉਹਨਾਂ ਦੀਆਂ ਫੌਜਾਂ ਉਹਨਾਂ ਨੇ ਹੀ ਮਾਰਿਆ ਸੀ ਹਿਟਲਰ ਪਹਿਲਾਂ ਹਿਟਲਰ ਨੂੰ ਆਉਂਦੇ ਤਾਂ ਉਹਨਾਂ ਨੇ ਅੰਦਰ ਆਈ ਜਾ ਆਈ ਜਾ ਆਈ ਜਾ ਜਦੋਂ ਅੰਦਰ ਆ ਗਿਆ ਅਤੇ ਫਿਰ ਉਹਨਾਂ ਦਾ ਰਸਦ ਪਾਣੀ ਖਿੱਚ ਕੇ ਖੋਹ ਕੇ ਅਤੇ ਉਹਦੀ ਆਰਮੀ ਭਜਾ ਭਜਾ ਕੇ ਫਿਰ ਕੁੱਟਿਆ ਫਿਰ ਮਾਰਿਆ ਹਿਟਲਰ ਨੂੰ ਉਹਨਾਂ ਦੇ ਉਹਦੀ ਬੰਕਰ ਦੇ ਵਿੱਚ ਸੋਵੀਅਤ ਯੂਨੀਅਨ ਹੁਣ ਤੱਕ ਇਹ ਸੋਚ ਰਿਹਾ ਸੀਗਾ ਕਿ ਦੁਨੀਆ ਦਾ ਰਾਖਾ ਕੌਣ ਸੋਵੀਅਤ ਯੂਨੀਅਨ ਅਤੇ ਸੋਵੀਅਤ ਯੂਨੀਅਨ ਦੇ ਅੱਗੇ ਅਮੈਰੀਕਾ ਆ ਕੇ ਕਿਵੇਂ ਬੀਣ ਇਹ ਵਜਾ ਗਿਆ ਕਿ ਦੇਖੋ ਜੀ ਜਾਪਾਨ ਦੇ ਉੱਤੇ ਅਟੈਕ ਕਰਕੇ ਤਾਂ ਅਸੀਂ ਬਚਾਇਆ ਦੁਨੀਆ ਨੂੰ ਇਹ ਜਿਹੜਾ ਇੱਕ ਬਹੁਤ ਵੱਡਾ ਇੱਕ ਕਾਰਨ ਸੀ ਕਿਉਂਕਿ ਡਿਸਾਈਡਿੰਗ ਫੈਕਟਰ ਸੀ ਕਿਉਂਕਿ ਅਮੈਰੀਕਾ ਦੇ ਉਹ ਅਟੈਕ ਕਰਨ ਤੋਂ ਬਾਅਦ ਜਾਪਾਨ ਨੇ ਗੋਡੇ ਟੇਕਤੇ ਸੀ ਔਰ ਇੱਕ ਟਾਈਮ ਇਹ ਵੀ ਸੀਗਾ ਜਦੋਂ ਸੋਵੀਅਤ ਯੂਨੀਅਨ ਅਤੇ ਜਾਪਾਨ ਦੇ ਦਰਮਿਆਨ ਅਟੈਕ ਲੜਾਈ ਚੱਲੀ ਸੀਗੀ ਔਰ ਸੋਵੀਅਤ ਯੂਨੀਅਨ ਉਹਨੂੰ ਹਾਰ ਗਿਆ ਸੀ ਰੂਸ ਉਸ ਜੰਗ ਨੂੰ ਹਾਰ ਗਿਆ ਸੀਗਾ ਇਨਫੈਕਟ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਇਤਿਹਾਸ ਦੇ ਵਿੱਚ ਕਿਸੇ ਯੂਰਪੀ ਮੁਲਕ ਨੇ ਕਿਸੇ ਏਸ਼ੀਅਨ ਮੁਲਕ ਤੋਂ ਹਾਰ ਖਾਧੀ ਹੋਵੇ ਤਾਂ ਉਹ ਉਹੀ ਇਕਲੌਤੀ ਜੰਗ ਸੀਗੀ ਸੋ ਜਾਪਾਨ ਜਿਹਨੇ ਰੂਸ ਨੂੰ ਹਰਾਇਆ ਅਤੇ ਉਸ ਜਾਪਾਨ ਨੂੰ ਅਮੈਰੀਕਾ ਨੇ ਗੋਡੇ ਲਵਾ ਤੇ ਇਸ ਕਰਕੇ ਅਮੈਰੀਕਾ ਉਸ ਦਿਨ ਤੋਂ ਚੌਧਰੀ ਬਣ ਗਿਆ ਦੈਟ ਵਾਜ਼ ਵਨ ਰੀਜ਼ਨ ਦੂਸਰਾ ਇੱਕ ਸਭ ਤੋਂ ਵੱਡਾ ਰੀਜ਼ਨ ਸੀਗਾ ਕੋਲਡ ਵਾਰ ਸ਼ੀਤ ਯੁੱਧ ਜਿਹਨੂੰ ਆਪਾਂ ਕਹਿ ਲੈਂਦੇ ਹਾਂ ਪੜ੍ਹਿਆ ਹੋਣਾ ਤੁਸੀਂ ਇਤਿਹਾਸ ਦੀ ਕਿਤਾਬਾਂ 'ਚ ਕਿ 1947 ਤੋਂ 1991 ਤੱਕ ਸੋਵੀਅਤ ਸੰਘ ਦੇ ਟੁੱਟਣ ਤੱਕ ਅਮੈਰੀਕਾ ਅਤੇ ਰੂਸ ਇੱਕ ਦੂਸਰੇ ਦੇ ਖਿਲਾਫ ਹਥਿਆਰਾਂ ਦੇ ਨਾਲ ਨਹੀਂ ਲੜੇ ਪਰ ਕੁਛ ਇਸ ਤਰੀਕੇ ਦੇ ਨਾਲ ਲੜੇ ਕਿ ਦੁਨੀਆ ਦੇ ਵਿੱਚ ਉਹਦੇ ਅਸਰ ਦੇਖਣ ਨੂੰ ਮਿਲੇ ਸੀਗੇ ਉਹਦੇ ਵਿੱਚ ਕੋਲਡ ਵਾਰ ਜਿਹਦੇ 'ਚ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਹੋਈ ਪਰ ਹਾਂ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਇੱਕ ਦੂਸਰੇ ਤੋਂ ਬਿਹਤਰ ਹੋਣ ਦੀ ਜਿਹੜੀ ਇੱਕ ਦੌੜ ਸੀਗੀ ਇੱਕ ਦੂਸਰੇ ਤੋਂ ਬਿਹਤਰ ਸਾਬਿਤ ਕਰਨ ਦੀ ਜਿਹੜੀ ਇੱਕ ਦੌੜ ਸੀਗੀ ਉਹਦੇ 'ਚ ਇਹ ਦੋਨੇ ਦੇਸ਼ ਇੱਕ ਦੂਜੇ ਨੂੰ ਭਟਕ ਨਹੀਂ ਦਿੰਦੇ ਰਹੇ ਸਭ ਤੋਂ ਪ੍ਰਮੁੱਖ ਜਿਹੜੀ ਸੀਗੀ ਕੋਲਡ ਵਾਰ ਦੀਆਂ ਘਟਨਾਵਾਂ ਉਹਨਾਂ 'ਚ ਇੱਕ ਤਾਂ ਬਰਲਿਨ ਜਿਹੜਾ ਜਰਮਨੀ ਦਾ ਰਾਜਧਾਨੀ ਸ਼ਹਿਰ ਸੀ ਉਹਦੀ ਨਾਕਾਬੰਦੀ ਕਰਕੇ ਨਾ ਅਮੈਰੀਕਾ ਰਸ਼ੀਆ ਨੇ ਬਹੁਤ ਗਲਤ ਕੀਤਾ ਸਟਾਲਿਨ ਸੀਗਾ ਉਸ ਵਕਤ ਸਟਾਲਿਨ ਨੇ ਬਰਲਿਨ ਦੇ ਸਾਰੇ ਜ਼ਮੀਨੀ ਰਸਤੇ ਬੰਦ ਕਰਤੇ 1948 ਤੋਂ 49 ਦੇ ਵਿਚਕਾਰ ਪਰ ਅਮੈਰੀਕਾ ਅਤੇ ਉਹਦੇ ਸਾਥੀਆਂ ਨੇ ਹਵਾਈ ਹਮਲੇ ਕੀਤੇ ਅਤੇ 11 ਮਹੀਨੇ ਜਿਹੜਾ ਇਹ ਨਾਕਾਬੰਦੀ ਜਿਹੜੀ ਰਸ਼ੀਆ ਨੇ ਕਰਕੇ ਰੱਖੀ ਸੀਗੀ ਉਹਨੂੰ ਫੇਲ ਕਰਤਾ ਅਤੇ ਦੂਸਰੀ ਆਲਮੀ ਜੰਗ ਦੇ ਵਿੱਚ ਉਹ ਜਰਮਨੀ ਜਿਹੜਾ ਅਮੈਰੀਕਾ ਦੇ ਅਗੇਂਸਟ ਸੀ ਜਿਹੜਾ ਰਸ਼ੀਆ ਦੇ ਅਗੇਂਸਟ ਸੀ ਅਤੇ ਉਹ ਅਮੈਰੀਕਾ ਅਤੇ ਰਸ਼ੀਆ ਜਿਹੜੇ ਇਕੱਠੇ ਲੜ ਕੇ ਜਰਮਨੀ ਨੂੰ ਢਾ ਰਹੇ ਸੀ ਹੁਣ ਉਸੇ ਜਰਮਨੀ ਨੂੰ ਬਚਾਉਣ ਲਈ ਅਮੈਰੀਕਾ ਅੱਗੇ ਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਦੇਖੋ ਦੂਸਰੀ ਆਲਮੀ ਜੰਗ ਨੂੰ ਖਤਮ ਵੀ ਅਸੀਂ ਉਹ ਕੀਤਾ ਅਤੇ ਜਰਮਨੀ ਨੂੰ ਵੀ ਅਸੀਂ ਉਹ ਬਚਾਇਆ ਨਹੀਂ ਤਾਂ ਜਰਮਨੀ ਵੀ ਖਤਮ ਸੀਗਾ ਫਿਰ ਇਹ ਤੋਂ 2-3 ਸਾਲਾਂ ਬਾਅਦ ਕੋਰੀਅਨ ਵਾਰ ਹੁੰਦੀ ਹੈ ਇੱਕ ਪਾਸੇ ਜਿਹੜਾ ਸੋਵੀਅਤ ਯੂਨੀਅਨ ਸੀ ਜਿਹੜਾ ਰਸ਼ੀਆ ਸੀ ਉਹ ਨੌਰਥ ਕੋਰੀਆ ਨੂੰ ਸਪੋਰਟ ਕਰਦਾ ਅਤੇ ਦੂਜੇ ਪਾਸੇ ਸਾਊਥ ਕੋਰੀਆ ਜਿਹੜਾ ਉਹਨੂੰ ਅਮੈਰੀਕਾ ਸਪੋਰਟ ਕਰਦਾ ਨੌਰਥ ਕੋਰੀਆ ਅਤੇ ਸਾਊਥ ਕੋਰੀਆ ਆਪਸ 'ਚ ਲੜਦੇ ਨੇ ਦੋਵੇਂ ਅੱਡ ਹੋ ਜਾਂਦੇ ਨੇ ਔਰ ਇਸ 1950 ਤੋਂ 53 ਦੇ ਦਰਮਿਆਨ ਇਸ ਚੱਲੀ ਜੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਊਥ ਕੋਰੀਆ ਦੀ ਜਿੱਤ ਹੁੰਦੀ ਹੈਗੀ ਹੈ ਇੱਕ ਤਰੀਕੇ ਦੇ ਨਾਲ ਅਤੇ ਸਾਊਥ ਕੋਰੀਆ ਦੇ ਤਰੀਕਿਆਂ ਦੇ ਨਾਲ ਜਿਹੜੀ ਹੈ ਸੰਧੀ ਆ ਕੇ ਮੁੱਕਦੀ ਹੈਗੀ ਹੈ ਸੋ ਇਸ ਕਰਕੇ ਅਮੈਰੀਕਾ ਫਿਰ ਇਸ ਨੂੰ ਆਪਣੀ ਜਿੱਤ ਕਰਾਰ ਦਿੰਦਾ ਫਿਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਛੋਟੇ ਛੋਟੇ ਇੰਸੀਡੈਂਟ ਸੀਗੇ ਛੋਟੇ ਨਹੀਂ ਜਾਂ ਛੋਟੇ ਜਾਂ ਵੱਡੇ ਕਹਿ ਲਓ ਸਪੇਸ ਵਾਰ ਇੱਕ ਚੱਲ ਰਹੀ ਸੀਗੀ ਸਪੇਸ ਦੇ ਵਿੱਚ ਜਿਹੜਾ ਸੈਟੇਲਾਈਟਸ ਭੇਜਣੇ ਨੇ ਪੁਲਾੜ ਦੇ ਵਿੱਚ ਨਵੇਂ ਨਵੇਂ ਤਜਰਬੇ ਕਰਨੇ ਨੇ ਉਹ 'ਚ ਰਸ਼ੀਆ ਅਤੇ ਅਮੈਰੀਕਾ ਇੱਕ ਦੂਸਰੇ ਨੂੰ ਮਾਤ ਦੇ ਰਹੇ ਸੀ ਤੁਹਾਡੇ ਯਾਦ ਹੋਣਾ ਕਿ ਰਸ਼ੀਆ ਨੇ ਪਹਿਲਾ ਹਿਊਮਨ ਭੇਜਿਆ ਸੀਗਾ ਸਪੇਸ ਦੇ ਵਿੱਚ ਭੇਜਣ ਦਾ ਦਾਅਵਾ ਕੀਤਾ ਸੀ ਯੂਰੀ ਗੈਗਰਿਨ ਅਸੀਂ ਜਾਣਦੇ ਹੀ ਹਾਂ ਅਤੇ ਉਸ ਤੋਂ ਬਾਅਦ ਅਮੈਰੀਕਾ ਨੇ ਕਹਿ ਤਾ ਕਿ ਅਸੀਂ ਦੇਖੋ ਜੀ ਉਹਨਾਂ ਨੇ ਸਪੇਸ 'ਚ ਭੇਜਿਆ ਅਸੀਂ ਚੰਨ 'ਤੇ ਭੇਜਤਾ ਮਤਲਬ ਸਪੇਸ 'ਚ ਪਤਾ ਨਹੀਂ 100-200 ਕਿਲੋਮੀਟਰ ਤੱਕ ਕਿੱਥੇ ਤੱਕ ਗਿਆ ਹੋਣਾ ਅਸੀਂ ਤਾਂ ਚੰਨ ਦੇ ਉੱਤੇ ਬੰਦਾ ਭੇਜਿਆ ਅਤੇ ਫਿਰ ਅਮੈਰੀਕਾ ਨੇ ਉਹ ਦਾਅਵਾ ਕੀਤਾ ਕਿ ਚੰਨ ਦੇ ਉੱਤੇ ਪਹਿਲਾ ਕਦਮ ਰੱਖਣ ਵਾਲਾ ਕੋਈ ਸ਼ਖਸ ਜਿਹੜਾ ਉਹ ਇੱਕ ਅਮੈਰੀਕਨ ਹੈਗਾ ਇਹ ਸਪੇਸ ਵਾਰ ਇੱਥੇ ਨਹੀਂ ਰੁਕੀ ਇਸ ਤੋਂ ਇਲਾਵਾ ਜਿਹੜੇ ਸੈਟੇਲਾਈਟਸ ਵੀ ਬਣਦੇ ਸੀ ਰਸ਼ੀਆ ਨੇ ਦਾਅਵਾ ਕੀਤਾ ਕਿ ਵਰਲਡ ਦਾ ਪਹਿਲਾ ਸੈਟੇਲਾਈਟ
ਜਿਹੜਾ ਹੈਗਾ ਉਹ ਰਸ਼ੀਆ ਨੇ ਬਣਾਇਆ, ਸਪੂਤਨਿਕ ਉਹਦਾ ਨਾਮ ਰੱਖਿਆ ਸੀ। ਇਨਫੈਕਟ ਆ ਹੁਣ ਕੋਵਿਡ ਦਾ ਦੌਰ ਵੀ ਜਦੋਂ ਹੋਇਆ ਸੀ ਤਾਂ ਤੁਹਾਡੇ ਯਾਦ ਹੋਣਾ ਕਿ ਪੂਰੀ ਦੁਨੀਆ ਬੰਦ ਹੋ ਗਈ ਸੀ ਔਰ ਸਾਰੀ ਦੁਨੀਆ 'ਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੋਵਿਡ ਵੈਕਸੀਨ ਕਦੋਂ ਆਊਗੀ। ਸਾਰੀਆਂ ਕੰਟਰੀਜ਼ ਲੱਗੀਆਂ ਹੋਈਆਂ ਸੀ ਕੋਸ਼ਿਸ਼ਾਂ ਕਰਨ, ਚਾਈਨਾ ਕਹਿੰਦਾ ਜੀ ਅਸੀਂ ਬਣਾਤੀ, ਅਮੈਰੀਕਾ ਕਹਿੰਦਾ ਜੀ ਅਸੀਂ ਬਣਾ ਰਹੇ ਹੈਗੇ ਹਾਂ, ਯੂਰਪ ਕਹਿ ਰਿਹਾ ਬਣਾ ਰਹੇ ਹਾਂ, ਇੰਡੀਆ ਕਹਿ ਰਿਹਾ ਅਸੀਂ ਬਣਾ ਰਹੇ ਹਾਂ, ਆਸਟ੍ਰੇਲੀਆ ਤੱਕ ਰਿਹਾ ਸੀਗਾ ਵੀ ਦੇਖੋ ਜਿਹੜਾ ਬਣਾ ਲੂਗਾ ਉਹ ਫਿਰ ਸਾਨੂੰ ਦੇ ਦਿਓ। ਰਸ਼ੀਆ ਕਹਿੰਦਾ ਕਿ ਸਭ ਤੋਂ ਪਹਿਲਾਂ ਅਸੀਂ ਬਣਾਈ ਹੈ, ਸਪੂਤਨਿਕ ਹੀ ਉਹਦਾ ਨਾਮ ਦਿੱਤਾ ਗਿਆ ਸੀ ਉਸ ਵੈਕਸੀਨ ਦਾ। ਜੇ ਤੁਹਾਡੇ ਬਹੁਤਾ ਪਿੱਛੇ ਵੀ ਨਹੀਂ ਜਾ ਰਿਹਾ ਮੈਂ, ਉਹ 2020-21 ਦੀ ਗੱਲ ਹੈਗੀ। ਰਸ਼ੀਆ ਨੇ ਜਿਹੜੀ ਵੈਕਸੀਨ ਬਣਾਈ ਸੀ ਉਹ ਸਪੂਤਨਿਕ ਦੇ ਨਾਮ 'ਤੇ ਹੀ ਰੱਖੀ ਸੀ। ਉਹ ਸੈਟੇਲਾਈਟ ਜਿਹੜਾ ਉਹਨਾਂ ਨੇ ਪਹਿਲੀ ਵਾਰ ਪੁਲਾੜ 'ਚ ਭੇਜਿਆ ਸੀ ਇਹ ਸਾਬਤ ਕਰਨ ਦੇ ਲਈ ਕਿ ਪਹਿਲੀ ਵਾਰ ਦੁਨੀਆ 'ਚ ਜਿਹੜੀ ਵੀ ਚੀਜ਼ ਹੁੰਦੀ ਹੈ, ਜਿਹੜੀ ਵੀ ਤਰੱਕੀ ਹੁੰਦੀ ਹੈ, ਜੋ ਵੀ ਕਾਮਯਾਬੀ ਹੁੰਦੀ ਹੈ, ਉਹ ਰਸ਼ੀਆ ਹੀ ਖੱਟ ਕੇ ਲਿਆਉਂਦਾ। ਅਤੇ ਸਪੇਸ ਵਾਰ ਹੀ ਨਹੀਂ, ਫਿਰ ਇਨਫੈਕਟ ਆਪਣਾ ਕਿਊਬਾ ਦੇ ਵਿੱਚ ਇੱਕ ਵਾਰ ਤਾਂ ਚਲੋ ਪਰਮਾਣੂ ਬੰਬ ਅਮੈਰੀਕਾ ਨੇ ਚਲਾ ਹੀ ਦਿੱਤੇ ਸੀ, ਦੂਜੀ ਵਾਰ ਫਿਰ ਚੱਲ ਜਾਣੇ ਸੀਗੇ ਉਹ ਤੋਂ ਬਾਅਦ ਕਿਊਬਾ ਦੇ ਵਿੱਚ, ਪਰ ਰਸ਼ੀਆ ਨੂੰ ਆਪਣੀਆਂ ਮਿਜ਼ਾਈਲਾਂ ਚੱਕਣੀਆਂ ਪੈ ਗਈਆਂ ਕਿਊਬਾ 'ਚੋਂ, ਇਸ ਕਰਕੇ ਉਹਨਾਂ ਦੀ ਖਾਸੀ ਬੇਇੱਜ਼ਤੀ ਹੋਈ ਸੀ। ਕਿਊਬਾ ਸੰਕਟ ਕੀ ਹੈ 1960s ਦਾ, ਉਹ ਵੀ ਤੁਹਾਡੇ ਨਾਲ ਇੱਕ ਅਲੱਗ ਪ੍ਰੋਗਰਾਮ ਦੇ ਵਿੱਚ, ਕਿਉਂਕਿ ਕੱਲ੍ਹ ਖੇਡ ਜਾਣੀ ਆ, ਹੁਣ ਤਾਂ ਪ੍ਰੋਗਰਾਮ ਮੁੱਕਣ ਵਾਲਾ। ਫਿਰ ਵੀਅਤਨਾਮ ਵਾਰ, ਵੀਅਤਨਾਮ ਵਾਰ ਦੇ ਵਿੱਚ ਅਸਲ ਦੇ ਵਿੱਚ ਵੀਅਤਨਾਮ ਨੇ ਜਿਹੜਾ ਨੌਰਥ ਵੀਅਤਨਾਮ ਸੀਗਾ ਉਹਦੀ ਰਸ਼ੀਆ ਨੇ ਹੈਲਪ ਕੀਤੀ ਸੀ, ਅਤੇ ਸਦਰਨ ਵੀਅਤਨਾਮ ਜਿਹੜਾ ਸੀਗਾ ਉਹਦੀ ਅਮੈਰੀਕਾ ਹੈਲਪ ਕਰ ਰਿਹਾ ਸੀਗਾ। ਹਾਲਾਂਕਿ ਵੀਅਤਨਾਮ ਦੇ ਵਿੱਚ ਅਮੈਰੀਕਾ ਬੁਰੀ ਤਰ੍ਹਾਂ ਦੇ ਨਾਲ ਹਾਰ ਕੇ ਨਿਕਲਿਆ ਸੀਗਾ, ਪਰ ਫਿਰ ਵੀ ਵੀਅਤਨਾਮ ਦੇ ਵਿੱਚ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਵੀਅਤਨਾਮ ਹੈ ਉਹ ਨੌਰਦਰਨ ਵੀਅਤਨਾਮ ਦੇ ਆਗੂ ਜਾਂ ਉੱਥੋਂ ਦੇ ਸ਼ਾਸਕ ਨਹੀਂ ਹੈਗੇ, ਸਾਊਥ ਵਾਲੇ ਪਾਸੇ ਦੇ ਨੇ। ਯਾਨੀ ਕਿ ਅਮੈਰੀਕਾ ਨੂੰ ਇੱਕ ਤਰੀਕੇ ਦੇ ਨਾਲ ਫਿਰ ਤੋਂ ਫਾਇਦਾ ਹੁੰਦਾ ਔਰ ਸੋਵੀਅਤ ਸੰਘ ਨੂੰ ਨੁਕਸਾਨ ਚੁੱਕਣਾ ਪੈਂਦਾ ਦੂਸਰਿਆਂ ਦੀਆਂ ਲੜਾਈਆਂ ਦੇ ਵਿੱਚ ਜਾ ਕੇ। ਇਨਫੈਕਟ ਹੰਗਰੀ ਦੀ 1956 ਅਤੇ ਚੈਕੋਸਲਵਾਕੀਆ ਦੀ 1968 ਇੱਥੇ ਵੀ ਡੈਮੋਕ੍ਰੇਸੀ ਸਥਾਪਿਤ ਕਰਨ ਦੀ ਜਿਹੜੀ ਲੋਕਾਂ ਦੀ ਮੰਗ ਸੀਗੀ ਉਹ ਵਿਦਰੋਹ ਦੇ ਵਿੱਚ ਸੋਵੀਅਤ ਸੰਘ ਨੇ ਜਿਸ ਤਰੀਕੇ ਦੀ ਭੂਮਿਕਾ ਨਿਭਾਈ ਸੀਗੀ, ਨਾਲੇ ਤਾਂ ਆਪਣੀ ਇਮੇਜ ਖਰਾਬ ਕੀਤੀ ਨਾਲੇ ਖਰਚਾ ਕੀਤਾ। ਫਿਰ ਅਫਗਾਨਿਸਤਾਨ ਦੇ ਉੱਤੇ ਲੜਾਈ ਛੇੜਤੀ 1979 ਦੇ ਵਿੱਚ, ਅਫਗਾਨਿਸਤਾਨ ਨੂੰ ਅੱਜ ਤੱਕ ਕੋਈ ਇਤਿਹਾਸ 'ਚ ਜਿੱਤ ਨਹੀਂ ਸਕਿਆ ਹੈਗਾ। ਆ ਪਿੱਛੇ ਜੇ ਅਮੈਰੀਕਾ ਨੂੰ ਵੀ ਉੱਥੋਂ ਆਪਣੇ ਟਿੰਡ ਪੋੜੀ ਚੱਕ ਕੇ ਭੱਜਣਾ ਪਿਆ ਸੀਗਾ, ਫਿਰ ਤੋਂ ਤਾਲਿਬਾਨ ਆ ਗਏ ਨੇ। ਅਤੇ ਰਸ਼ੀਆ ਨੇ ਵੀ ਇਹੀ ਕੋਸ਼ਿਸ਼ ਕੀਤੀ ਸੀ, 10 ਸਾਲ ਕੋਸ਼ਿਸ਼ ਚੱਲਦੀ ਰਹੀ ਸੀ ਰਸ਼ੀਆ ਦੀ 79 ਤੋਂ ਲੈ ਕੇ 89 ਤੱਕ। ਉਸ ਜੰਗ ਨੂੰ ਜਿਵੇਂ ਅਮੈਰੀਕਾ ਨੂੰ ਨਮੋਸ਼ੀ ਮਿਲੀ ਸੀਗੀ ਵੀਅਤਨਾਮ 'ਚੋਂ, ਠੀਕ ਉਸੇ ਤਰੀਕੇ ਦੇ ਨਾਲ ਅਫਗਾਨਿਸਤਾਨ ਨੂੰ ਰਸ਼ੀਆ ਦਾ ਵੀਅਤਨਾਮ ਕਿਹਾ ਜਾ ਸਕਦਾ, ਕਿਉਂਕਿ ਰਸ਼ੀਆ ਨੂੰ ਬਹੁਤ ਬੇਕਾਰ ਹਾਰ ਮਿਲੀ ਸੀਗੀ। ਅਫਗਾਨਿਸਤਾਨ ਦੇ ਉੱਤੇ ਕਬਜ਼ਾ ਤਾਂ ਲਿਆ ਹੀ ਨਹੀਂ, ਉਲਟਾ ਖਜ਼ਾਨਾ ਖਾਲੀ ਕਰਵਾ ਬੈਠੇ ਸੀ ਆਪਣਾ। ਹੁਣ ਇੱਕ ਜਿਹੜੀ ਇਹ ਹਥਿਆਰਾਂ ਦੀ ਦੌੜ ਸੀਗੀ, ਜਿਵੇਂ ਸਟਾਰ ਵਾਰਸ ਵਰਗੀਆਂ ਕੰਪਨੀਆਂ, ISDA ਵਰਗੀਆਂ ਜਾਂ ਬੋਇੰਗ ਵਰਗੀਆਂ ਜਾਂ ਲੋਕਿਡ ਮਾਰਟਿਨ ਵਰਗੀਆਂ, ਇਹ ਕੰਪਨੀਆਂ ਅਮੈਰੀਕਾ 'ਚ ਆਉਂਦੀਆਂ ਨੇ, ਕੰਮ ਸ਼ੁਰੂ ਕਰਦੀਆਂ ਨੇ, ਕੰਮ ਤਾਂ ਕਰ ਹੀ ਰਹੀਆਂ ਸੀ ਪਹਿਲਾਂ ਤੋਂ ਹੀ, ਪਰ ਇਹ ਸੈਟੇਲਾਈਟ ਬਣਾ ਰਹੀਆਂ ਨੇ ਜੀ, ਫਾਈਟਰ ਜੈੱਟ ਬਣਾ ਰਹੀਆਂ, ਮਿਜ਼ਾਈਲਾਂ ਬਣਾ ਰਹੀਆਂ ਨੇ। ਔਨ ਦੀ ਅਦਰ ਹੈਂਡ ਰਸ਼ੀਆ ਦੇ ਵਿੱਚ ਓਡਾ ਵੱਡਾ ਇੰਡੀਪੈਂਡੈਂਟ ਇਨਵੈਸਟਮੈਂਟ ਨਹੀਂ ਸੀ ਹੋ ਰਹੀ,

0: USSR ਜਿਹੜਾ ਉਹ ਟੁੱਟਣ ਦਾ. ਸੋ 1941 ਤੋਂ ਲੈ ਕੇ 1922 ਤੋਂ ਲੈ ਕੇ 1991 ਤੱਕ ਦੁਨੀਆ ਦਾ ਸਭ ਤੋਂ ਵੱਡਾ ਭੂ ਭਾਗ ਰਸ਼ੀਆ ਦੇ ਕੋਲ ਰਿਹਾ, ਸਭ ਤੋਂ ਵੱਡੀ ਆਬਾਦੀ ਤੀਸਰੀ ਇਹਨਾਂ ਦੀ ਰਹੀ, ਸਭ ਤੋਂ ਜ਼ਿਆਦਾ ਰਿਸੋਰਸਿਸ ਇਹਨਾਂ ਦੇ ਕੋਲ ਰਹੇ, ਔਰ ਸਭ ਤੋਂ ਵੱਧ ਜਿਹੜੀ ਨੁਕਸਾਨ ਵੀ ਜੇ ਕਿਸੇ ਨੇ ਝੱਲਿਆ ਆਧੁਨਿਕ ਦੌਰ ਦੇ ਵਿੱਚ ਤਾਂ ਉਹ ਰਸ਼ੀਆ ਨੂੰ ਹੀ ਝੱਲਣਾ ਪਿਆ, ਔਰ ਇਹਦੇ ਕਰਕੇ ਉਹ ਕਈ ਸਾਲ ਪਿੱਛੇ ਹੁੰਦੇ ਗਏ. ਇਹਦੇ ਪਿੱਛੇ ਬਹੁਤ ਸਾਰੇ ਅਲੱਗ ਅਲੱਗ ਕਾਰਨ ਨੇ, ਪਰ ਇੱਕ ਧਰਮ ਬਹੁਤ ਵੱਡਾ ਕਾਰਨ ਹੈਗਾ. ਰੂਸ ਦੀਆਂ ਚਰਚਾਂ ਦੇ ਉੱਤੇ ਕਿਹਦਾ ਕੰਟਰੋਲ ਰਹੂਗਾ, ਖੱਬੇ ਪੱਖੀਆਂ ਦਾ ਕਿ ਰਾਈਟ ਵਿੰਗਰਸ ਦਾ, ਪੂੰਜੀਪਤੀਆਂ ਦਾ? ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਜੈਰੂਸਲਮ ਵਰਗੇ ਧਾਰਮਿਕ ਸ਼ਹਿਰ ਦੇ ਉੱਤੇ ਕਬਜ਼ਾ ਕੀਤਾ ਰਹੂਗਾ ਅਰਬੀਆਂ ਦਾ, ਮੁਸਲਮਾਨਾਂ ਦਾ ਜਾਂ ਯਹੂਦੀਆਂ ਦਾ. ਇਹ ਜਿਹੜਾ ਧਰਮ ਹੈ ਇਹਦੇ ਆਧਾਰ ਦੇ ਉੱਤੇ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਦੁਨੀਆ ਭਰ ਦੇ ਵਿੱਚ ਹੋਈਆਂ ਨੇ, ਪਰ ਫਿਰ ਵੀ ਅਖੀਰ ਦੇ ਵਿੱਚ ਇਹ ਇੱਕ ਐਸਾ ਕਾਰਨ ਹੈ ਜਿਹਦੇ ਉੱਤੇ ਆਪਾਂ ਗੱਲ ਨਹੀਂ ਕਰ ਸਕਦੇ, ਜਿਹੜਾ ਇੱਕ ਟੈਬੂ ਸਬਜੈਕਟ ਹੈ, ਇਹਦੇ 'ਤੇ ਨਹੀਂ ਗੱਲ ਕਰਨੀ, ਹੋਰ ਜਿਹੜੇ ਮਰਜ਼ੀ ਵਿਸ਼ੇ 'ਤੇ ਗੱਲ ਕਰੋ. ਪਰ ਰਸ਼ੀਆ ਦੇ ਇਸ, ਖੈਰ ਮੈਂ ਸੋਚਿਆ ਇਹ ਸੀਗਾ ਕਿ ਯੂਕਰੇਨ ਦੀ ਆਜ਼ਾਦੀ ਤੋਂ ਇਹ ਇੱਕ ਮਸਲਾ ਨਿਕਲ ਕੇ ਸਾਹਮਣੇ ਆਇਆ ਸੀ, ਇਹਦੀ ਗੱਲ ਕਰਾਂਗੇ, ਅਤੇ ਇਹਦੇ 'ਚ ਹੋਪਫੁਲੀ ਕਿ ਤੁਹਾਨੂੰ USSR ਦੇ ਬਣਨ ਅਤੇ ਫਿਰ ਬਣ ਕੇ ਟੁੱਟਣ ਦੀ ਥੋੜ੍ਹੀ ਜਿਹੀ ਕਹਾਣੀ ਪਤਾ ਜ਼ਰੂਰ ਚੱਲੀ ਹੋਵੇ. ਵਿਸਤਾਰ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿਸੇ ਦਿਨ ਕਿਸੇ ਡਾਕੂਮੈਂਟਰੀ ਸ਼ੇਪ ਦੇ ਵਿੱਚ ਤੁਹਾਨੂੰ ਇਸ ਸਾਰੀ ਸਕ੍ਰਿਪਟ ਨੂੰ ਲੈ ਕੇ ਆਉਂਦੇ. ਪਰ ਇਨਸਾਈਟ ਰਿਪੋਰਟ ਦੇ ਵਿੱਚ ਮੇਨ ਸਾਡਾ ਮਕਸਦ ਇਹੀ ਹੁੰਦਾ ਕਿ ਖਬਰਾਂ ਹੀ ਨਹੀਂ, ਖਬਰਾਂ ਤੋਂ ਇਲਾਵਾ ਜਿਹੜੀਆਂ ਉਹਦੇ ਅੰਦਰ ਛੁਪੀਆਂ ਹੋਈਆਂ ਸੱਚਾਈਆਂ ਹੈਗੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਜਾਣ. ਅਤੇ ਇਸੇ ਕਰਕੇ ਇਹ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਤੱਕ ਲੈ ਕੇ ਆਉਂਦੇ. ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ. ਧੰਨਵਾਦ.
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ.
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ. ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au.
1: ਯਾਦ ਰੱਖੋ 9077-9733.
2: VY Immigration and Education Consultant.
1: ਹਰ ਕਦਮ ਤੁਹਾਡੇ ਨਾਲ.
3: Smith's Lane by Movac ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ. ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ. ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ. ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ. ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ. ਆਫਰ 15 ਸਤੰਬਰ 2026 ਨੂੰ ਖਤਮ ਹੈ.
4: ਜ਼ਿੱਪੀ 'ਮਿਊਜ਼ਿਕ ਅਤੇ 'ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ.
5: ਮੇਰੀ ਜ਼ਿੰਦਗੀ 'ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ.
4: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ. ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ. ਰਿਲੀਜ਼ ਹੋਵੇਗੀ 21 ਅਗਸਤ ਨੂੰ.
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ. ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ. ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰਦੇ ਨੇ. ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596. ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ. ਆਓ ਤੁਹਾਡਾ ਕੋਈ ਹੱਲ ਕਰੀਏ.
7: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ. ਆ ਗਿਆ VJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ. ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ. ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ. ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਮੁਸਕਰਾ ਕੇ ਵੇਖੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਵੇਖਣ ਵਾਲੇ ਨੂੰ ਵੀ ਸੋਹਣਾ ਲੱਗਦਾ ਅਤੇ ਤੁਹਾਨੂੰ ਵੀ ਅੰਦਰੋਂ ਖੁਸ਼ੀ ਮਹਿਸੂਸ ਹੋਊਗੀ, ਕਿਉਂਕਿ ਤੁਸੀਂ ਆਪਣਾ ਆਪ ਸਾਹਮਣੇ ਖਲੋ ਕੇ ਤਾਂ ਵੇਖ ਨਹੀਂ ਸਕਦੇ, ਪਰ ਉਹ ਚੀਜ਼ ਤੁਸੀਂ ਅੰਦਰ ਮਹਿਸੂਸ ਕਰ ਸਕਦੇ ਹੋ। ਇਸੇ ਮੁਸਕਰਾਹਟ ਦੇ ਨਾਲ ਆਓ ਵੱਧਦੇ ਹਾਂ ਅੱਗੇ, ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। 30 ਸਾਲ ਪੁਰਾਣੀ ਗੱਲ ਹੈ, ਮੈਂ ਲੈਕਚਰਾਰ ਸੀ ਅੰਗਰੇਜ਼ੀ ਦੀ, ਪਰ ਪਤਾ ਨਹੀਂ ਕਿਉਂ ਲਿਖਣ ਦਾ ਸ਼ੌਂਕ ਪੰਜਾਬੀ 'ਚ ਸੀ। ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੱਚ ਦੀ ਤਲਾਸ਼। ਬੜੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸੀ ਆ ਰਹੀ ਕਿ ਹੁਣ ਇਹਦਾ ਅੰਤ ਕਿੱਦਾਂ ਕਰਾਂ। ਮਾਂ ਨਾਲ ਗੱਲ ਕਰਦੀ ਤਾਂ ਆਖਦੀ, ਰਸੋਈ ਵੱਲ ਧਿਆਨ ਦੇ, ਅੱਜ ਕੱਲ੍ਹ ਪੜ੍ਹਾਈ ਲਿਖਾਈ ਤੋਂ ਬਿਨਾਂ ਬਗਾਨੇ ਘਰ ਕਈ ਚੀਜ਼ਾਂ ਵੇਖਦੇ ਨੇ, ਕੱਲ੍ਹ ਨੂੰ ਤੇਰਾ ਰਿਸ਼ਤਾ ਕਰਨਾ। ਇਸੇ ਦੇ ਦਰਮਿਆਨ ਇੱਕ ਰਿਸ਼ਤੇ ਦੀ ਦੱਸ ਪਈ, ਪਰਿਵਾਰ ਥੋੜ੍ਹਾ ਜਾਣ ਪਛਾਣ 'ਚੋਂ ਨਿਕਲਿਆ। ਮੁੰਡਾ ਸਿਹਤ ਵਿਭਾਗ ਦੇ ਵਿੱਚ SDO ਲੱਗਾ ਸੀ। ਮਾਂ ਨੇ ਕਈ ਤਰ੍ਹਾਂ ਦੀਆਂ ਪੱਕੀਆਂ ਕੀਤੀਆਂ, ਕਿੰਨਾ ਕੁਛ ਸਿਖਾਉਣ ਦੀ ਕੋਸ਼ਿਸ਼ ਕੀਤੀ, ਚਾਹ, ਚਟਨੀ, ਫੁਲਕੇ, ਸਬਜ਼ੀ, ਪਤਾ ਨਹੀਂ ਕਿੰਨਾ ਕੁਛ। ਜਿਸ ਦਿਨ ਪ੍ਰਾਹੁਣਿਆਂ ਨੇ ਆਉਣਾ ਸੀ ਨਾ, ਉਸ ਦਿਨ ਵੀ ਮਾਂ ਨੇ ਚੰਗੀ ਤਰ੍ਹਾਂ ਸਮਝਾਇਆ, ਤੈਨੂੰ ਉਹ ਕਈ ਤਰ੍ਹਾਂ ਦੇ ਸਵਾਲ ਪੁੱਛਣਗੇ, ਜ਼ਿਆਦਾਤਰ ਸੱਸਾਂ ਸਵਾਲ ਪੁੱਛਦੀਆਂ ਹੁੰਦੀਆਂ, ਜੇ ਪੁੱਛਣ ਤਾਂ ਆਖੀ ਮੈਨੂੰ ਸਾਰਾ ਕੁਛ ਆਉਂਦਾ। ਕੋਈ ਗਲਤੀ ਨਾ ਕਰੀ, ਵਿਆਹ ਤੱਕ ਤੈਨੂੰ ਮੈਂ ਸਾਰਾ ਕੁਛ ਸਿਖਾ ਦੇਣਾ। ਮੈਂ ਵੀ ਅੱਗੋਂ ਹਾਂ ਹਾਂ ਕਰਦੀ ਰਹੀ, ਪਰ ਐਨ ਮੌਕੇ ਦੇ ਉੱਤੇ ਹਾਲਾਤ ਕੁਛ ਇੱਦਾਂ ਦੇ ਹੋ ਗਏ ਕਿ ਬਾਕੀ ਸਾਰੀ ਪੜ੍ਹਾਈ ਲਿਖਾਈ ਬਾਰੇ ਪੁੱਛੀ ਗਏ, ਚੁੱਲ੍ਹੇ ਚੌਂਕੇ ਬਾਰੇ ਜਦੋਂ ਉਹਨਾਂ ਸਵਾਲ ਕੀਤਾ ਤਾਂ SDO ਸਾਹਿਬ ਦੇ ਦਾਦਾ ਜੀ ਨੇ ਪੁੱਛ ਹੀ ਲਿਆ, ਉਸ ਮੌਕੇ ਦੇ ਉੱਤੇ ਕੀ ਕਰਦੀ। ਇਹੋ ਜਿਹੇ ਨਾਜ਼ੁਕ ਮੌਕਿਆਂ ਦੇ ਉੱਤੇ ਝੂਠ ਘੱਟ ਹੀ ਬੋਲਿਆ ਜਾਂਦਾ, ਮੈਥੋਂ ਗੱਲ ਬਣਾਈ ਨਹੀਂ ਗਈ, ਛੇਤੀ ਨਾਲ ਸੱਚ ਬੋਲ ਕੇ ਖਹਿੜਾ ਛਡਾਉਣ ਦੀ ਕੀਤੀ। ਮੈਂ ਕਿਹਾ, ਜੀ ਚਟਨੀ ਕੁੱਟਣ ਅਤੇ ਆਂਡੇ ਉਬਾਲਣ ਤੋਂ ਸਿਵਾਏ ਹੋਰ ਮੈਨੂੰ ਕੁਛ ਨਹੀਂ ਜੇ ਆਉਂਦਾ। ਚਾਰੇ ਪਾਸੇ ਇੱਕ ਹਾਸਾ ਪਸਰ ਗਿਆ। ਮਾਂ ਪਰੇ ਸਿਰ ਫੜ ਕੇ ਬੈਠੀ ਸੀ। ਫਿਰ ਕੀ ਸੀ, ਮੰਗਣੀ ਦੀ ਰਸਮ ਹੋਈ। ਦਾਦਾ ਜੀ ਹੋਰਾਂ ਨੇ ਲੰਮਾ ਚੌੜਾ ਭਾਸ਼ਣ ਦਿੱਤਾ, ਆਖੇ ਚੁੱਲ੍ਹਾ ਚੌਂਕਾ ਤਾਂ ਫਿਰ ਵੀ ਸਿੱਖਿਆ ਜਾ ਸਕਦਾ, ਪਰ ਜਿਸ ਸੱਚ ਦੀ ਤਲਾਸ਼ ਸਾਨੂੰ ਪਿਛਲੇ ਕਿੰਨੇ ਦਿਨਾਂ ਤੋਂ ਸੀ, ਉਹ ਬੀਬਾ ਜੀ ਅੱਜ ਮੁੱਕੀ ਜੇ। ਮਨ ਹੀ ਮਨ ਮੈਂ ਉਸ ਰੱਬ ਦਾ ਸ਼ੁਕਰ ਕਰ ਰਹੀ ਸਾਂ। ਸੱਚ ਦੀ ਭਾਲ ਖਤਮ ਹੋਈ, ਸੱਚ ਦੀ ਤਲਾਸ਼ ਖਤਮ ਹੋਈ, ਉਹੀ ਜੋ ਮੈਂ ਆਪਣੀ ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੀ। ਕਹਾਣੀ ਲਿਖਣ ਵਾਲਿਆਂ ਦਾ ਨਾਂ ਨਹੀਂ ਸਾਡੇ ਤੱਕ ਪਹੁੰਚਿਆ, ਪਰ ਪਹੁੰਚਾਈ ਸਾਡੇ ਤੱਕ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਕਹਾਣੀ ਪੜ੍ਹਦਿਆਂ ਇੱਕ ਹੋਰ ਛੋਟੀ ਜਿਹੀ ਕਹਾਣੀ ਗੌਤਮ ਬੁੱਧ ਹੋਰਾਂ ਦੀ ਯਾਦ ਆ ਰਹੀ ਸੀ। ਕਹਿੰਦੇ ਨੇ ਇੱਕ ਵਾਰੀ ਗੌਤਮ ਬੁੱਧ ਇਸੇ ਵਿਸ਼ੇ ਦੇ ਉੱਤੇ ਕਿਸੇ ਨੂੰ ਸਮਝਾ ਰਹੇ ਸੀ, ਸੱਚ ਕੀ ਹੈ। ਕਹਿਣ ਲੱਗੇ, ਸੱਚ ਉਹ ਜਿਹੜਾ ਹਾਲੇ ਤੱਕ ਤੁਹਾਡੀ ਜ਼ਬਾਨ 'ਤੇ ਨਹੀਂ ਆਇਆ, ਸੱਚ ਉਹ ਜਿਹੜਾ ਹਾਲੇ ਤੁਸੀਂ ਬੋਲਿਆ ਨਹੀਂ, ਤੁਸੀਂ ਬੋਲਿਆ ਨਹੀਂ, ਕਿਸੇ ਨੇ ਸੁਣਿਆ ਨਹੀਂ। ਜਦੋਂ ਤੁਸੀਂ
ਇਸ ਜ਼ਬਾਨ ਤੋਂ ਉਹਨੂੰ ਸ਼ਬਦਾਂ ਦੇ ਰੂਪ ਦੇ ਦਿੱਤੇ। ਹੋ ਸਕਦਾ ਉਹ ਸੱਚ ਨਾ ਰਹੇ, ਜਾਂ ਫਿਰ ਉਹ ਸੱਚ ਰਹਿੰਦਾ ਹੀ ਨਹੀਂ, ਜਾਂ ਫਿਰ ਉਹ ਸੱਚ ਹੁੰਦਾ ਹੀ ਨਹੀਂ। ਇੱਕ ਨੌਜਵਾਨ ਨੇ ਹੱਥ ਖੜਾ ਕਰਕੇ ਇਤਰਾਜ਼ ਕੀਤਾ, ਮੈਂ ਨਹੀਂ ਮੰਨਦਾ, ਕਈ ਚੀਜ਼ਾਂ ਅਟੱਲ ਨੇ, ਉਸ ਸੱਚ ਨੂੰ ਤੁਸੀਂ ਕਿੱਦਾਂ ਝੁਠਲਾ ਸਕਦੇ ਹੋ। ਉੱਪਰ ਨੂੰ ਹੱਥ ਕਰਕੇ ਕਹਿਣ ਲੱਗਾ, ਕੀ ਉਹ ਅਸਮਾਨ ਸੱਚ ਨਹੀਂ? ਧਰਤੀ ਤੋਂ ਇੱਕ ਮੁੱਠ ਮਿੱਟੀ ਦੀ ਚੁੱਕੇ ਕਹਿਣ ਲੱਗਾ, ਕੀ ਇਹ ਮਿੱਟੀ ਸੱਚ ਨਹੀਂ? ਉਹ ਜਿਹੜੇ ਸਾਹਮਣੇ ਰੁੱਖ ਲੱਗੇ ਨੇ, ਕੀ ਉਹ ਸੱਚ ਨਹੀਂ? ਉਹ ਜਿਹੜਾ ਲੱਗਾ ਫਲ ਆ, ਕੀ ਉਹ ਸੱਚ ਨਹੀਂ? ਜੇ ਮੈਂ ਆਪਣੀ ਜ਼ਬਾਨੋਂ ਇਹਨੂੰ ਬੋਲ ਦਿੱਤਾ ਤੇ ਇਹ ਝੂਠ ਕਿੱਦਾਂ ਹੋ ਗਿਆ? ਗੌਤਮ ਨੇ ਆਪਣੇ ਸੁਭਾਅ ਦੇ ਮੁਤਾਬਕ ਬੜੇ ਠਰਮੇ ਦੇ ਨਾਲ ਜਵਾਬ ਦਿੱਤਾ, ਹਾਂ ਉਹ ਸੱਚ, ਪਰ ਉਹ ਤੁਹਾਡਾ ਸੱਚ ਹੋ ਸਕਦਾ। ਤੁਹਾਨੂੰ ਕਿੰਨੇ ਕਿਹਾ ਸੀ ਕਿ ਉਹ ਜਿਹਦੇ ਉੱਤੇ ਤੁਸੀਂ ਉਂਗਲ ਕੀਤੀ ਆ ਉਹਨੂੰ ਅਸਮਾਨ ਕਹਿੰਦੇ ਆ? ਪਹਿਲੀ ਵਾਰ ਕਦੋਂ ਸੁਣਿਆ ਸੀ? ਧਰਤੀ ਨੂੰ ਧਰਤੀ ਕਹਿੰਦੇ ਆ, ਮਿੱਟੀ ਨੂੰ ਮਿੱਟੀ, ਇਹ ਕਦੋਂ ਪਤਾ ਲੱਗਾ? ਰੁੱਖ ਦਾ ਨਾਂ ਕਿਹਨੇ ਦੱਸਿਆ ਸੀ ਪਹਿਲੀ ਵਾਰੀ? ਹੋ ਸਕਦਾ ਤੁਹਾਡੀ ਭਾਸ਼ਾ ਦੇ ਵਿੱਚ ਇਹਨੂੰ ਰੁੱਖ ਕਹਿੰਦੇ, ਕਿਸੇ ਹੋਰ ਭਾਸ਼ਾ ਜਾਣਨ ਵਾਲੇ ਨੂੰ ਜੇਕਰ ਰੁੱਖ ਕਹਿ ਕੇ ਸਮਝਾਓਗੇ, ਹੋ ਸਕਦਾ ਉਹਨੂੰ ਪਤਾ ਨਾ ਲੱਗੇ, ਹੋ ਸਕਦਾ ਉਹ ਇਹਨੂੰ ਕੁਛ ਹੋਰ ਕਹਿੰਦਾ ਹੋਵੇ, ਹੋ ਸਕਦਾ ਉਹਦੇ ਲਈ ਅਸਮਾਨ ਦੀ ਪਰਿਭਾਸ਼ਾ ਕੁਛ ਹੋਰ ਹੋਵੇ। ਇਹ ਨਾਂ ਕਿੰਨੇ ਰੱਖੇ ਨੇ ਇਨਸਾਨ ਨੇ, ਕਿਸੇ ਨਾ ਕਿਸੇ ਨੇ ਨਾਂ ਰੱਖੇ ਨੇ। ਆਪਾਂ ਤਾਂ ਉਹਨਾਂ ਕਈਆਂ ਦੇ ਉੱਤੇ ਫੁੱਲ ਚਾੜ ਰਹੇ ਹਾਂ। ਕੋਈ ਆਪਣੀ ਖੋਜ ਥੋੜ੍ਹਾ ਹੋਈ, ਬੜੇ ਸਾਰੇ ਇਨਸਾਨ ਦੁਨੀਆ ਦੇ ਉੱਤੇ ਜਿਨ੍ਹਾਂ ਬਾਰੇ ਅੱਜ ਤੁਹਾਡਾ ਸੱਚ ਕੁਛ ਹੋਰ ਆ, ਕੱਲ੍ਹ ਨੂੰ ਕੁਛ ਹੋਰ ਹੋ ਜਾਂਦਾ, ਫਿਰ ਉਹ ਸੱਚ ਕਿੱਦਾਂ ਹੋਇਆ? ਜਿਹੜੇ ਲੋਕ ਸਾਨੂੰ ਬਹੁਤ ਚੰਗੇ ਲੱਗਦੇ ਨੇ, ਸਾਨੂੰ ਬਹੁਤ ਸੁੱਖ ਦਿੰਦੇ ਨੇ, ਅਸੀਂ ਉਹਨਾਂ ਦੇ ਨਾਲ ਸਾਰੀ ਉਮਰ ਰਹਿਣ ਦਾ ਸੋਚ ਲੈਂਦੇ ਹਾਂ। ਥੋੜ੍ਹਾ ਸਮਾਂ ਪਾ ਕੇ ਲੱਗਦਾ ਕਿ ਰਾਤੋਂ ਦਿਨ ਨਾ ਚੜ੍ਹੇ, ਇਹ ਸਾਡੀਆਂ ਅੱਖਾਂ ਸਾਹਮਣੇ ਨਾ ਹੋਣ। ਸੱਚ ਕੀ ਸੀ, ਪਹਿਲਾਂ ਵਾਲਾ ਜਾਂ ਬਾਅਦ ਵਾਲਾ? ਤੁਹਾਡੇ ਕਿਸੇ ਦੇ ਵਿਚਾਰੇ, ਕਿਸੇ ਦੇ ਬਾਰੇ ਵਿਚਾਰ ਪਹਿਲਾਂ ਸੱਚ ਸੀ ਜਾਂ ਬਾਅਦ ਵਾਲੇ? ਜੋ ਜਿੰਨਾ ਤੁਹਾਨੂੰ ਸੁੱਖ ਦਿੰਦਾ ਉਹ ਉਹਨਾਂ ਤੁਹਾਨੂੰ ਸੱਚ ਲੱਗਦਾ, ਜਿੱਥੋਂ ਜਿੰਨਾ ਦੁੱਖ ਮਿਲਣਾ ਸ਼ੁਰੂ ਹੁੰਦਾ, ਜਾਂ ਫਿਰ ਤੁਸੀਂ ਦੁੱਖ ਮਹਿਸੂਸ ਕਰਨਾ ਸ਼ੁਰੂ ਕਰਦੇ ਹੋ, ਉੱਥੇ ਫਿਰ ਉਹ ਸੱਚ ਸੱਚ ਨਹੀਂ ਰਹਿੰਦਾ, ਉਹੀ ਸੱਚ ਝੂਠ ਬਣ ਜਾਂਦਾ। ਜਿਹੜੇ ਇਨਸਾਨ ਦੀ ਤੁਸੀਂ ਇੱਕ ਸਮੇਂ ਸਹੁੰ ਖਾਣ ਤੱਕ ਜਾਂਦੇ ਹੋ, ਉਸੇ ਇਨਸਾਨ ਦੀ ਤੁਸੀਂ ਅੱਗੇ ਚੱਲ ਕੇ ਬਖਤਾਈ ਵੀ ਕਰਦੇ ਹੋ, ਫਿਰ ਸੱਚ ਕੀ ਹੋਇਆ? ਕਹਿਣ ਦਾ ਮਕਸਦ ਇੰਨਾ ਕਿ ਸੱਚ ਉਹ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਸੱਚਾ ਉਹਦਾ ਨਾਂ ਜਿਹਨੇ ਸ੍ਰਿਸ਼ਟੀ ਸਾਜੀ ਹੈ, ਅਤੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਕੋਈ ਬਿਆਨ ਕਰਨ ਬੈਠੇ ਤਾਂ ਸ਼ਬਦ ਨਹੀਂ ਲੱਭਦੇ, ਸ਼ਬਦ ਲੱਭਣ ਤੇ ਸੁਣਨ ਵਾਲੇ ਨੂੰ ਸਮਝ ਨਹੀਂ ਆਉਂਦੇ। ਹਵਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅੰਦਰੋਂ ਅੰਦਰ ਹੀ ਮਹਿਸੂਸ ਕਰਨ ਵਾਲੇ ਮਹਿਸੂਸ ਕਰਦੇ ਨੇ। ਇਸੇ ਤਰ੍ਹਾਂ ਦੇ ਸੱਚ ਦੀ ਗੱਲ ਸ਼ਾਇਦ ਇਹ ਲੇਖਕਾ ਕਰ ਰਹੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਨਹੀਂ ਕੁਛ ਬਣਾਉਣਾ ਆਉਂਦਾ, ਪਰ ਸੱਚ ਤਾਂ ਇਹ ਆ
ਕੇ ਉਹਨਾਂ ਨੂੰ ਆਉਂਦਾ ਸੀ। ਜਿਹੜਾ ਚਟਨੀ ਕੁੱਟ ਨਹੀਂ ਜਾਂਦਾ ਕਿ ਉਹਨੂੰ ਖੱਟੇ ਮਿੱਠੇ ਦਾ ਲੂਣੇ ਦਾ ਅਹਿਸਾਸ ਨਹੀਂ ਹੋਊਗਾ। ਜੇ ਕੋਈ ਆਂਡਾ ਬਾਲਣਾ ਜਾਣਦਾ ਤਾਂ ਕੀ ਉਹਦੀ ਜਗ੍ਹਾ ਦੇ ਉੱਤੇ ਆਲੂ ਨਹੀਂ ਬਾਲ ਸਕੂਗਾ। ਸੱਚ ਪੁੱਛੋ ਤਾਂ ਸਾਨੂੰ ਆਪਣੇ ਆਪ ਦੇ ਬਾਰੇ ਬੜੇ ਸੱਚਾਂ ਦਾ ਨਹੀਂ ਪਤਾ, ਆਪਣੇ ਆਪ ਦੇ ਬਾਰੇ ਪਤਾ ਨਹੀਂ ਕਿੰਨੇ ਕੁ ਝੂਠ ਆਪਾਂ ਆਪਣੇ ਮਨ ਦੇ ਵਿੱਚ ਹੀ ਸਿਰਜੇ ਨੇ। ਕਿਸੇ ਨੂੰ ਲੱਗਦਾ ਮੈਨੂੰ ਬਹੁਤ ਪਤਾ ਸਮਾਂ ਆਉਣ 'ਤੇ ਅਹਿਸਾਸ ਹੁੰਦਾ ਕਿ ਨਹੀਂ ਦੁਨੀਆ ਭਲੀ ਸੋ ਭਲੀ, ਕਿਸੇ ਨੂੰ ਲੱਗਦਾ ਮੈਨੂੰ ਕੁਛ ਵੀ ਨਹੀਂ ਆਉਂਦਾ ਸਮਾਂ ਆਉਣ ਦੇ ਉੱਤੇ ਉਹ ਇਹੋ ਜਿਹਾ ਕੁਛ ਵੀ ਕਰ ਜੂ, ਉਹਨੂੰ ਆਪਣੇ ਆਪ 'ਤੇ ਯਕੀਨ ਨਹੀਂ ਆਊਗਾ। ਸੱਚ ਦੇ ਵਿੱਚ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ ਕਿ ਉਹ ਸੱਚ ਸਾਰੀ ਉਮਰ ਤੁਹਾਨੂੰ ਰੋਟੀ ਦੇ ਸਕਦਾ, ਪਰ ਸ਼ਰਤ ਹੈ ਕਿ ਉਹ ਸੱਚ ਤੁਹਾਡੇ ਅੰਦਰ ਹੋਵੇ, ਤੁਹਾਡੀ ਜ਼ਬਾਨ 'ਤੇ ਨਾ ਹੋਵੇ। ਉਹ ਸੱਚ ਬੋਲਦਿਆਂ ਮਨ ਦੇ ਵਿੱਚ ਡਰ ਨਾ ਹੋਵੇ, ਹਾਲਾਂਕਿ ਉਹ ਹੈ ਤੁਹਾਡਾ ਆਪਣਾ ਹੀ ਸੱਚ, ਤੁਹਾਡਾ ਆਪਣਾ ਘੜਿਆ ਸੱਚ, ਪਰ ਜਿਹੜੀ ਚੀਜ਼ ਆਪਾਂ ਆਪ ਘੜੀ ਹੈ ਜੇ ਆਪਾਂ ਉਹਦੇ ਉੱਤੇ ਪਹਿਰਾ ਹੀ ਨਾ ਦਿੱਤਾ, ਜੇ ਆਪਾਂ ਉਹਦੇ ਉੱਤੇ ਖੜ ਹੀ ਨਾ ਸਕੇ, ਫਿਰ ਉਹ ਸੱਚ ਵੀ ਕਹਦਾ ਸੱਚ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com।

ਬੈਂਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।

ਆਸ਼ਿਕਾਂ ਨੂੰ ਤਨਹਾਈ ਵਿੱਚ ਮਾਰਨਾ ਕੋਈ ਹਨੇਰੇ ਤੋਂ ਸਿੱਖੇ ਅੱਖਾਂ ਵਿੱਚ ਅੱਖਾਂ ਪਾ ਕੇ ਝੂਠ ਬੋਲਣਾ ਕੋਈ ਤੇਰੇ ਤੋਂ ਸਿੱਖੇ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

ਜਨਮਾਂ ਦੇ ਪੈਂਡੇ ਤੇ ਥਕਾਵਟਾਂ ਨੂੰ ਭੁੱਲ ਗਏ। ਗਲ ਕਾਹਦਾ ਲਾਇਆ ਅਸੀਂ ਪਾਣੀ ਵਾਂਗ ਡੁੱਲ ਗਏ। ਹਵਾ ਵਿੱਚ ਰਹਿੰਦਾ ਸਦਾ ਉੱਡਦਾ ਪਿਆਰ ਹੈ, ਮਿਲਣਾ ਮਿਲਾਉਣਾ ਸਭ ਪਿੰਡਿਆਂ ਤੋਂ ਪਾਰ ਹੈ, ਮਿਲਣਾ ਮਿਲਾਉਣਾ ਸਭ ਪਿੰਡਿਆਂ ਤੋਂ ਪਾਰ ਹੈ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਸਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ ਵੇਖ।

ਕੇਤੇ ਮੂਰਖ ਖਾਈ ਖਾਏ ਕੇਤਿਆ ਦੁੱਖ ਭੁੱਖ ਸਦਮਾਰ ਏ ਬੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਐਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾ ਨਦਰ ਨਾ ਆਵੈ, ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋਗ ਚ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ,
ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ

ਰੱਖਣੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ।

0: ਬੜੇ ਬੜਿਆਰ ਅਵਚਾਰੀ ਸਾਰ ਕੀ ਧਾਰ ਬਿਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਕੇ ਜਾਣ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇ ਫਿਨੰ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮ ਹੇਸ਼ਰ ਵਿਸ਼ਨੁ ਸੱਚੀ ਪਤ ਅੰਤ ਬਸੇ ਜਮਫਾਸ ਭਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇ ਤਰੇਂਗੇ ਕਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਹੋ ਭਗਤਾਂ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਿਓ ਪਰ ਲੋਕ ਗੁਆਇਓ ਬਾਸ ਕੀਓ ਬਖਿਆਨ ਸੁ ਬੈਠ ਕੈ ਐਸੇ ਐਸੇ ਸੁਬੈ ਸਬਤਾਇਓ ਸਾਚ ਕਉ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਹੁਂ ਲੈ ਪਾਇਨ ਪੂਤਰਿਓ ਸਿਰ ਕਹੁਂ ਲੈ ਲਿੰਗ ਲੇ ਢਲਕਾਇਓ ਕਹੁਂ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਹੁਂ ਪੁਛਾਂ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ
1: ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁੱਠ ਸਬੈ ਤੁਮ ਕਾਵੋ ਆਪ ਹਾਥ ਦੈ ਮੋਇ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੂਲ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸਿਰਿਆ ਸਤੁਜੋ ਕਰਿਓ ਰੱਛਾ।

ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਨ ਕੋ ਪਲਮੋ ਬਦਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਟੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਮ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੱਟ ਕੱਟ ਕੇ ਪਟ ਪਟ ਕੀ ਜਾਣੈ ਜਬ ਉਦਕਰ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਲ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾਂ ਕੋ ਪੇਵ ਨ ਪਾਪਤ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਰ ਚਿੰਤ ਨਹੀਂ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਬ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਡਜ ਜੇ ਰਾਜ ਸੇ ਤਜ ਕੀਨੀ ਉਤਪੁਜ ਖਾਨ ਬਹੁ ਰਜ ਦੀਨੀ ਕਹੋ ਫੂ ਰਾਜਾ ਹੈ ਬੈਠਾ ਕਹੋ ਸਿਮਟ ਪਯੋ ਸੰਕਰਿਆ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਭਵ ਆ ਜੁਗਾ ਸਰੂਪ ਸੁਜੰਭਵ ਆਵਰਛਾ ਮੇਰੀ ਤੁਮ ਕਰੋ ਸਿੱਖੁ ਵਾਰ ਅਸਿੱਖ ਸੰਗਰੋ ਦੁਠ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਜ ਤੋਇ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਦ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਬਾਰ ਤਿਹਾਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਇ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ।

0: ਸੁੱਤਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ।

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਤਰ ਸਾਚੈ ਜਿਥੈ ਸਦਾ ਸਚ ਤਿਹਾਵੇ। ਸਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਸੋਰਠ ਮਹੱਲਾ ਪੰਜਵਾ ਅੰਤਰ ਕੀ ਗਤ ਤੁਮਹੀ ਜਾਨੀ ਤੁਜਹੀ ਪਾਹੇ ਨਬੇਰੋ ਬਖਸ਼ ਲਾਹੋ ਸਾਹਿਬ ਪ੍ਰਭ ਆਪਣੇ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਿਕ ਜੋਤ ਗੁਰਤਾ ਗੱਦੀ ਤੇ ਸੁਭਾਈਮਾਨ ਜੁਗੋ ਜੁਗ ਅਟਲ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਵਡਭਾਗੇ ਹਾਂ ਸਾਧ ਸੰਗਤ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੀ ਹਾਜ਼ਰੀ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਦਰਸ਼ਨ ਦੀਦਾਰੇ ਔਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦਾ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਬੜੇ ਪ੍ਰੇਮ ਨਾਲ ਜੁੜ ਬੈਠੇ ਹਾਂ। ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਪਾਤਸ਼ਾਹ ਨੇ ਤਰੁੱਠ ਕੇ ਪੂਰੀ ਮਨੁੱਖਤਾ ਦੇ ਭਲੇ ਵਾਸਤੇ ਜੋ ਅੰਮ੍ਰਿਤ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ ਤਿਸ ਦੀ ਕਥਾ ਵਿਚਾਰ ਨਾਲ ਆਪਾਂ ਨੇ ਜੁੜਨਾ ਹੈ। ਆਓ ਸਾਰੀ ਸੰਗਤ ਜਿੰਨੇ ਆਪ ਜੀ ਮਾਈ ਭਾਈ ਗੁਰੂ ਪਿਆਰ ਵਿੱਚ ਸਤਿਗੁਰ ਦੇ ਸਨਮੁਖ ਜੁੜ ਬੈਠੇ ਹੋ ਔਰ ਦੁਨੀਆਂ ਭਰ ਦੇ ਅੰਦਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਟੀਵੀ ਮਾਧਿਅਮ ਦੇ ਰਾਹੀਂ ਜਿੱਥੇ ਜਿੱਥੇ ਵੀ ਦਰਸ਼ਨ ਦਿਦਾਰੇ ਕਰ ਰਹੇ ਨੇ ਆਪ ਜੀ ਸਾਰਿਆਂ ਨੂੰ ਗੁਰੂ ਬਖਸ਼ੀ ਫਤਿਹ ਅਰਜ ਕਰਦੇ ਹਾਂ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਅੰਮ੍ਰਿਤ ਬਚਨ ਸ੍ਰੀ ਮੁੱਖ ਵਾਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 618 ਦੇ ਉੱਪਰ ਸੁਭਾਈਮਾਨ ਹੈ ਔਰ ਸਾਧ ਸੰਗਤ ਸੋਰਠ ਰਾਗ ਵਿੱਚ ਪੰਚਮ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਬਚਨ ਵਿੱਚ ਪੰਚਮ ਪਾਤਸ਼ਾਹ ਜੀ ਵਾਹਿਗੁਰੂ ਅਕਾਲ ਪੁਰਖ ਦੇ ਬਖਸ਼ਿੰਦ ਸੁਭਾਅ ਦਾ ਬਚਨ ਕਰਦੇ ਹਨ ਕਿ ਮਾਲਕ ਪਰਮੇਸ਼ਰ ਕਿੰਨਾ ਬਖਸ਼ਿੰਦ ਹੈ ਔਰ ਪਾਤਸ਼ਾਹ ਨਾਲ ਆਖਦੇ ਨੇ ਬੰਦੇ ਆਪਣੇ ਗੁਨਾਹਾਂ ਪਾਪਾਂ ਵੱਲ ਨਾ ਦੇਖਣਾ ਵਾਹਿਗੁਰੂ ਪਰਮਾਤਮਾ ਦੀ ਦਇਆਲਤਾ ਵੱਲ ਦੇਖਣਾ ਉਹਦੇ ਬਖਸ਼ਿੰਦ ਸੁਭਾਅ ਵੱਲ ਵੇਖਣਾ। ਚੇਤੇ ਰੱਖਿਓ ਜਿੰਨੇ ਮਰਜ਼ੀ ਕਰੋੜਾਂ ਪਾਪ ਹੋਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅੱਜ ਦਾ ਅੰਮ੍ਰਿਤ ਬਚਨ ਹੈ। ਮਹਾਰਾਜ ਕਹਿੰਦੇ ਨੇ ਪਰਮਾਤਮਾ ਇੱਕ ਛਿਣ ਦੇ ਵਿੱਚ ਸਾਰੇ ਪਾਪ ਖਤਮ ਕਰਕੇ ਆਪਣੇ ਚਰਨਾਂ ਚ ਨਿਵਾਸ ਬਖਸ਼ਿਸ਼ ਕਰ ਦਿੰਦਾ। ਅਸੀਂ ਹਜ਼ੂਰ ਦਾ ਪਾਵਨ ਬਚਨ ਵੀ ਬਾਣੀ ਵਿੱਚੋਂ ਪੜ੍ਹਦੇ ਹਾਂ। ਗੁਰੂ ਸਾਹਿਬ ਬਾਣੀ ਚ ਆਖਦੇ ਨੇ ਬੰਦੇ ਤੇਰਾ ਇੱਕ ਗੁਨਾਹ ਹੋਏਗਾ, ਦੋ ਗੁਨਾਹ ਹੋਣਗੇ, ਦਸ ਗੁਨਾਹ ਹੋਣਗੇ, ਸੈਂਕੜੇ ਗੁਨਾਹ ਹੋ ਸਕਦੇ ਨੇ, ਪਰ ਗੱਲ ਸਤਿਗੁਰ ਨੇ ਉਹਨਾਂ ਦੀ ਕੀਤੀ ਹੈ। ਮਹਾਰਾਜ ਕਹਿੰਦੇ ਜੇ ਜਿੰਨਾ ਸਮੁੰਦਰ ਵਿੱਚ ਪਾਣੀ ਹੈ, ਜਿੰਨਾ ਸਾਗਰ ਵਿੱਚ ਪਾਣੀ ਹੈ, ਜੇ ਇੰਨੇ ਗੁਨਾਹ ਵੀ ਹੋਣ ਆਪਣੇ ਗੁਨਾਹਾਂ ਵੱਲ ਨਹੀਂ ਦੇਖਣਾ, ਹਮੇਸ਼ਾ ਪੂਰੇ ਗੁਰੂ ਔਰ ਅਕਾਲ ਪੁਰਖ ਦੀ ਮਿਹਰ ਬਖਸ਼ਿਸ਼ ਵੱਲ ਵੇਖਣਾ ਹੈ। ਇੰਨੇ ਜ਼ਿਆਦਾ ਗੁਨਾਹ ਹੋਣ ਪਰਮਾਤਮਾ ਤਾਂ ਵੀ ਬਖਸ਼ ਕੇ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰ ਦਿੰਦਾ। ਅਸੀਂ ਬਚਨ ਪੜ੍ਹਦੇ ਹਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ ਦਇਆ ਕਰੋ ਕਸ਼ਮੀਰ ਉਪਾਵੋ ਡੁੱਬਦੇ ਪੱਥਰ ਤਾਰੇ। ਮਾਲਕ ਮੈਂ ਪਾਪਾਂ ਦੇ ਗੁਨਾਹਾਂ ਨਾਲ ਪੱਥਰਾਂ ਵਰਗਾ ਮੇਰਾ ਜੀਵਨ ਹੋਇਆ ਹੈ, ਤੁਸੀਂ ਆਪਣੀ ਦਇਆ ਦ੍ਰਿਸ਼ਟੀ ਕਰੋ, ਮੈਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰ ਦਿਓ। ਪਰ ਸੱਚ ਇਹ ਹੈ ਪਿਆਰ ਵਾਲਿਓ, ਗੁਰਬਾਣੀ ਦਾ ਨਿਤਨੇਮ ਔਰ ਸਤਿਗੁਰੂ ਦੇ ਸ਼ਬਦ ਦਾ ਜਾਪ, ਗੁਰੂ ਦੀ ਸ਼ਰਨ ਜਿਹੜੀ ਹੈ ਉਹ ਬੰਦੇ ਨੂੰ ਮਹਾਨ ਬਣਾ ਦਿਆ ਕਰਦੀ ਹੈ। ਅੰਮ੍ਰਿਤ ਬਚਨ ਸ੍ਰੀ ਮੁੱਖ ਵਾਕ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ परमात्मा की वडियाई का पक्ष पहली तुक विच बयान किया है। कहन लगे हे अकाल पुरख हजूर तुसी दिलां दियां जानण वाले हो, आओ आपां प्यार नाल पातशाह दी अमृत बाणी मुख वाक दे विचों एक एक पंक्ति दे अखरी अर्थ भाव अर्थ और नाल कुछ गुरमत इतिहास दियां विचारां दा लाहा लईए। सारी संगत प्यार नाल एक बार अपनी रसना तो आखो धन गुरु रामदास, फिर आखो कृपा करो जी आखो धन गुरु रामदास। गुरु रामदास महाराज जी की गोद विच आपां श्री गुरु ग्रंथ साहिब दे सन्मुख बैठे हां, उचारण करो आखो जी सतनाम श्री वाहे गुरु जी, फिर कृपा करो आखो सतनाम।

0: ਪਹਿਲੀ ਪੰਕਤੀ ਦੇ ਵਿੱਚ ਖਾਲਸਾ ਜੀ ਮਹਾਰਾਜ ਆਖ ਰਹੇ ਨੇ ਅੰਤਰ ਕੀ ਗੱਤ ਤੁਮ ਹੀ ਜਾਨੀ। ਹੇ ਪਰਮੇਸ਼ਰ ਪਰਮਾਤਮਾ, ਮੇਰੇ ਅੰਦਰ ਦੀ ਪੀੜ ਨੂੰ, ਮੇਰੇ ਅੰਦਰ ਦੀ ਅਵਸਥਾ ਨੂੰ ਕੇਵਲ ਤੁਸੀਂ ਜਾਣਦੇ ਹੋ। ਕੋਈ ਕਿਸੇ ਦੇ ਅੰਦਰ ਦੀ ਅਵਸਥਾ ਦੇ ਬਾਰੇ ਜਾਣ ਨਹੀਂ ਸਕਦਾ, ਕਿਉਂਕਿ ਕੌਣ ਪੁੰਨੀ ਹੈ, ਕੌਣ ਪਾਪੀ ਹੈ, ਕਿਹਦੇ ਪੱਲੇ ਕਿੰਨੇ ਗੁਨਾਹ ਨੇ, ਇਹ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ। ਉਹਦੇ ਜੀਵਨ ਕਿਰਦਾਰ ਦੇ ਵਿੱਚੋਂ ਪਤਾ ਲੱਗਦਾ ਹੈ, ਜਾਂ ਸਾਧ ਸੰਗਤ ਕੇਵਲ ਪੂਰਾ ਗੁਰੂ ਸਮਰੱਥ ਦਾਤਾ ਜਾਣਦਾ ਹੈ। ਦਸਮ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ ਕਰੋ ਕਿਰਪਾ ਜੀ, ਭਲੇ ਬੁਰੇ ਕੀ ਪੀਰ ਪਛਾਣਤ। ਹੇ ਵਾਹਿਗੁਰੂ, ਤੁਸੀਂ ਘੱਟ ਦਾ ਅਰਥ ਹੈ ਹਰ ਜਗ੍ਹਾ ਦੀ ਜਾਣਨ ਵਾਲੇ ਹੋ, ਹਰ ਛੋਟੇ ਤੋਂ ਛੋਟੇ ਅੰਦਰ ਦੇ ਖਿਆਲ ਫੁਰਨੇ ਨੂੰ ਜਾਣਨ ਵਾਲੇ ਹੋ, ਤੇ ਕੇਵਲ ਪਰਮਾਤਮਾ ਜੀ ਤੁਸੀਂ ਹੋ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਭਲੇ ਦੇ ਅੰਦਰ ਕੀ ਖਿਆਲ ਚੱਲਦਾ ਹੈ, ਕਿਹੜੀ ਭਾਵਨਾ ਚੱਲਦੀ ਹੈ, ਤੇ ਬੁਰੇ ਦੇ ਅੰਦਰ ਦੀ ਕਿਹੜੀ ਪੀੜ ਹੈ, ਇਹ ਕੇਵਲ ਵਾਹਿਗੁਰੂ ਤੁਸੀਂ ਜਾਣਦੇ ਹੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਇੱਥੇ ਸ਼ਾਹਾ ਕਿਹਨੂੰ ਕਿਹਾ ਜੀ, ਅਕਾਲ ਪੁਰਖ ਨੂੰ, ਗੁਰੂ ਨੂੰ। ਕਹਿਣ ਲੱਗੇ, ਹੇ ਪਰਮਾਤਮਾ, ਤੁਸੀਂ ਮੇਰੇ ਮਾਲਕ ਹੋ, ਤੁਹਾਡੇ ਦਰਸ਼ਨ ਕੀਤਿਆਂ ਮੇਰੇ ਜੀਵਨ ਦੇ ਅੰਦਰ ਸੁੱਖ ਪ੍ਰਾਪਤ ਹੁੰਦਾ ਹੈ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੇ ਕੋਈ। ਮੇਰੇ ਅੰਦਰ ਦੀ ਜਿਹੜੀ ਪੀੜ ਹੈ, ਮੇਰੇ ਅੰਦਰ ਦੀ ਜਿਹੜੀ ਅਵਸਥਾ ਹੈ, ਦੁੱਖ ਹੈ, ਉਹਨੂੰ ਕੇਵਲ ਮੇਰੇ ਮਾਲਕ ਪਰਮਾਤਮਾ ਤੁਸੀਂ ਜਾਣਦੇ ਸਮਝਦੇ ਹੋ। ਦੂਜਾ ਮੇਰੇ ਅੰਦਰ ਦੇ ਦੁੱਖ ਅਵਸਥਾ ਨੂੰ ਕੀ ਜਾਣ ਸਕਦਾ ਹੈ। ਸਾਧ ਸੰਗਤ ਜੀ, ਗੁਰੂ ਇੰਨਾ ਮਹਾਨ ਹੈ, ਗੁਰੂ ਨੂੰ ਬਾਣੀ ਵਿੱਚ ਇਸੇ ਕਰਕੇ ਅੰਤਰਜਾਮੀ ਆਖਿਆ ਗਿਆ ਹੈ। ਭਗਤ ਜੀ ਦਾ ਪਾਵਨ ਬੋਲ ਹੈ, ਭਗਤ ਨਾਮਦੇਵ ਜੀ ਦਾ, ਕਹਿਣ ਲੱਗੇ ਐਸੋ ਰਾਮ ਰਾਏ ਅੰਤਰਜਾਮੀ। ਕਹਿਣ ਲੱਗੇ ਉਹ ਰਾਮ ਰਾਏ ਰਮਿਆ ਹੋਇਆ ਮਾਲਕ ਪਰਮਾਤਮਾ ਇੰਨਾ ਮਹਾਨ ਹੈ, ਇੰਨਾ ਅੰਤਰਜਾਮੀ ਹੈ। ਐਸੋ ਰਾਮ ਰਾਏ ਅੰਤਰਜਾਮੀ ਜੈਸੇ ਦਰਪਣ ਮਾਹੇ ਬਦਨ ਪਰਵਾਨੀ। ਕਹਿੰਦੇ ਜਿੱਦਾਂ ਦਰਪਣ ਕਿਹਾ ਗਿਆ ਸ਼ੀਸ਼ੇ ਨੂੰ, ਪਿਆਰੇ ਜਿਵੇਂ ਸ਼ੀਸ਼ੇ ਦੇ ਅੱਗੇ ਖਲੋ ਜਾਈਏ, ਸਾਡਾ ਕਾਲਾ ਤੇ ਗੋਰਾ ਰੰਗ, ਸਾਡੇ ਸਰੀਰ ਦੀ ਸਾਰੀ ਤਸਵੀਰ, ਸਾਡੇ ਕਿੱਦਾਂ ਦੇ ਕੱਪੜੇ, ਉਹਨਾਂ ਤੇ ਵੱਟ ਦਾਗ ਕਿਹੋ ਜਿਹੇ ਨੇ, ਉਹ ਸਾਰੇ ਸ਼ੀਸ਼ਾ ਬਿਆਨ ਕਰਦਾ ਹੈ ਨਾ। ਗੁਰੂ ਵੀ ਸ਼ੀਸ਼ੇ ਵਰਗਾ ਹੈ, ਪਰ ਸੱਚ ਫਰਕ ਇਹ ਹੈ, ਸ਼ੀਸ਼ੇ ਦੇ ਸਾਹਮਣੇ ਅਸੀਂ ਖਲੋਈਏ, ਸ਼ੀਸ਼ੇ ਅੱਗੇ ਤਸਵੀਰ ਜਦੋਂ ਉਹਦੇ ਚ ਪ੍ਰਗਟ ਹੁੰਦੀ ਹੈ, ਲਾਗੇ ਖਲੋਤੇ ਹੋਏ ਸਾਰੇ ਦੇਖ ਲੈਂਦੇ ਨੇ ਵੀ ਬੰਦੇ ਦਾ ਰੰਗ ਕਿੱਦਾਂ ਦਾ, ਕਿਹੋ ਜਿਹੇ ਕੱਪੜੇ ਦਾਗ ਆਏ ਨੇ। ਪਰ ਗੁਰੂ ਇੰਨਾ ਮਹਾਨ ਹੈ, ਗੁਰੂ ਦੇ ਅੱਗੇ ਆਪਾਂ ਖੜੇ ਹੋਵਾਂਗੇ, ਗੁਰੂ ਸਾਡੇ ਗੁਨਾਹਾਂ ਨੂੰ ਜਾਣੇਗਾ, ਪਰ ਸਾਡੇ ਗੁਨਾਹਾਂ ਤੇ ਗੁਰੂ ਪਰਦਾ ਪਾਏਗਾ, ਲਾਗਲੇ ਦੂਜੇ ਦੇ ਨੂੰ ਪਤਾ ਨਹੀਂ ਲੱਗੇਗਾ, ਕਿਉਂਕਿ ਗੁਰੂ ਪਰਦੇ ਢੱਕਣ ਵਾਲਾ ਹੈ। ਪਿਆਰ ਵਾਲੇ, ਕਹਿਣ ਲੱਗੇ ਬਸੇ ਘਟਾ ਘਟ ਲੋਕ ਨਾ ਛੀਪੈ, ਬੰਧਨ ਮੁਕਤਾ ਜਾਤ ਨਾ ਦੀਸੈ, ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠਲ ਐਸਾ। ਕਹਿੰਦੇ ਜਿੱਦਾਂ ਪਾਣੀ ਦੇ ਕਿਨਾਰੇ ਖਲੋ ਜਾਓ, ਸਾਫ ਪਾਣੀ ਵਿੱਚ ਬੰਦੇ ਦਾ ਸਰੀਰ ਦਿਸਣ ਲੱਗ ਪੈਂਦਾ ਹੈ, ਇਸੇ ਤਰ੍ਹਾਂ ਪਰਮਾਤਮਾ ਇੰਨਾ ਹਾਜ਼ਰ ਨਾਜ਼ਰ ਹੈ, ਹਰ ਥਾਂ ਤੇ ਅੰਗ ਸੰਗ ਰਹਿਣ ਵਾਲਾ ਹੈ, ਕੋਈ ਐਸਾ ਗੁਨਾਹ ਨਹੀਂ ਜਿਹੜਾ ਪਰਮਾਤਮਾ ਤੋਂ ਸਾਡਾ ਛੁਪਿਆ ਹੋਵੇ। ਪਿਆਰ ਵਾਲੇ, ਬਾਣੀ ਵਿੱਚ ਤਾਂ ਹਜ਼ੂਰ ਨੇ ਬੜੇ ਕਮਾਲ ਦੇ ਬੋਲ ਕਹੇ, ਗੁਰਦੇਵ ਜੀ ਕਹਿਣ ਲੱਗੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝਦੇ ਕਹਾਂ ਛੁਪਾਵੇ। ਸਾਡੇ ਆਲੇ ਦੁਆਲੇ ਅੰਗ ਸੰਘਾਰ ਵੇਲੇ ਵਾਹਿਗੁਰੂ ਆਪ ਰਹਿੰਦਾ ਹੈ, ਸਾਡੇ ਗੁਨਾਹਾਂ ਨੂੰ ਅੱਗੋਂ ਵੀ ਦੇਖਦਾ ਹੈ, ਸਾਡੇ ਗੁਨਾਹਾਂ ਨੂੰ ਪਿੱਛੋਂ ਵੀ ਦੇਖਦਾ ਹੈ। ਹੱਥ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਕਰ ਆਵੇ। ਬੰਦੇ ਦਾ ਸੁਭਾਅ ਹੈ ਨਾ, ਚੋਰੀਆਂ ਕਰਦਾ ਹੈ, ਲੁਕਾਉਂਦਾ ਹੈ, ਪਰਦਾ ਪਾਉਂਦਾ ਹੈ। ਪਰ ਅੱਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਨੇ, ਕਹਿਣ ਲੱਗੇ ਚੇਤੇ ਰੱਖੀ ਬੰਦੇ, ਪਰਮਾਤਮਾ ਤੋਂ ਕੋਈ ਪਰਦਾ ਨਹੀਂ ਹੈ, ਤੇਰਾ ਭਲਾ ਇਸ ਗੱਲ ਵਿੱਚ ਹੈ, ਆਪਣੇ ਅੰਦਰ ਦੇ ਗੁਨਾਹ ਪਾਪ ਲੁਕੋ ਨਾ, ਗੁਰੂ ਦੇ ਅੱਗੇ ਪ੍ਰਗਟ ਕਰ ਦੇ, ਨੀਵਾਂ ਨਿਮਰਤਾ ਵਿੱਚ ਹੋ ਜਾ, ਗੁਰੂ ਇੰਨਾ ਬਖਸ਼ੇਂਦਾ ਹੈ, ਤੇਰੇ ਪਾਪਾਂ ਤੇ ਪਰਦਾ ਪਾ ਕੇ ਤੈਨੂੰ ਗਲ ਦੇ ਨਾਲ ਲਾ ਲਵੇਗਾ। ਮਹਾਰਾਜ ਦਾ ਅੰਮ੍ਰਿਤ ਬਚਨ, ਸਤਿਗੁਰੂ ਕਹਿਣ ਲੱਗੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਂ ਛਪਾਵੇ ਵਾਹਿਗੁਰੂ ਤੇਰੇ ਤੋਂ ਕੁਛ ਨਹੀਂ ਲੁਕਾਇਆ ਜਾ ਸਕਦਾ। ਹਜ਼ੂਰ ਨੇ ਪਹਿਲੀ ਤੁਕ ਦੇ ਵਿੱਚ ਕਿਰਪਾ ਕੀਤੀ ਹੈ, ਕਹਿਣ ਲੱਗੇ ਤੁਝ ਹੀ ਪਾਹੇ ਨਬੇਰੋ। ਨਬੇਰੋ ਦਾ ਅਰਥ ਹੈ ਜੀ ਫੈਸਲਾ। ਮਾਲਕ ਜੀ ਮੇਰੀ ਜ਼ਿੰਦਗੀ ਦਾ ਫੈਸਲਾ ਤੁਹਾਡੇ ਹੱਥ ਵਿੱਚ ਹੈ, ਕੋਈ ਕਿਸੇ ਦੀ ਜ਼ਿੰਦਗੀ ਦਾ ਚੇਤੇ ਰੱਖਿਓ ਫੈਸਲਾ ਨਹੀਂ ਕਰ ਸਕਦਾ। ਇੱਥੇ ਬੰਦੇ ਜੱਜ ਬਣ ਕੇ ਆਪ ਹੀ ਦੂਜਿਆਂ ਦੇ ਉੱਪਰ ਹੁਕਮ ਚਲਾਉਣ ਵਾਸਤੇ ਬੜੀਆਂ ਚਲਾਕੀਆਂ ਕਰਦੇ ਨੇ, ਦੱਸਦੇ ਨੇ ਕਿ ਆਹ ਬੰਦਾ ਏ ਜੀ ਇਹ ਕਿਸੇ ਅਹੁਦੇ ਦੇ ਯੋਗ ਨਹੀਂ ਹੈ, ਇਹਨੂੰ ਕੋਈ ਜ਼ਿੰਮੇਵਾਰੀ ਨਾ ਦਿੱਤੀ ਜਾਏ। ਚੇਤੇ ਰੱਖਿਓ ਇਹ ਅਧਿਕਾਰ ਹੱਕ ਕੇਵਲ ਗੁਰੂ ਕੋਲ ਹੈ, ਪਰਮਾਤਮਾ ਦੇ ਕੋਲ ਹੈ। ਕਿਹਨੂੰ ਕਿਹਦਿਆਂ ਗੁਨਾਹਾਂ ਦੀ ਕਦੋਂ ਸਜ਼ਾ ਦੇਣੀ ਹੈ, ਕਿਹੜੀ ਸੇਵਾ ਕਿਹਦੀ ਝੋਲੀ ਦੇ ਵਿੱਚ ਪਾਉਣੀ ਹੈ। ਹਾਂ ਜਾਂ ਗੁਰੂ ਪੰਥ ਨੂੰ ਸੰਗਤ ਨੂੰ ਅਧਿਕਾਰ ਹੈ, ਜਾਂ ਸਮਰੱਥ ਗੁਰੂ ਪਰਮਾਤਮਾ ਨੂੰ ਅਧਿਕਾਰ ਹੈ। ਕੱਲਾ ਬੰਦਾ ਕਿਸੇ ਦੀ ਜ਼ਿੰਦਗੀ ਦਾ ਕੋਈ ਫੈਸਲਾ ਨਹੀਂ ਕਦੇ ਕਰ ਸਕਦਾ। ਪਾਤਸ਼ਾਹ ਤਾਂ ਆਪਣੇ ਆਪ ਨੂੰ ਗੁਰੂ ਅੱਗੇ ਪਰਮਾਤਮਾ ਅੱਗੇ ਸਾਨੂੰ ਪੇਸ਼ ਕਰਨ ਦਾ ਇੱਕ ਤਰੀਕਾ ਦੱਸਦੇ ਨੇ, ਬੇਨਤੀ ਰੂਪੀ ਸਾਨੂੰ ਬਚਨ ਦੱਸਦੇ ਨੇ। ਮਹਾਰਾਜ ਕਹਿੰਦੇ ਨੇ ਕਿ ਬੰਦੇ ਆਪਣੇ ਆਪ ਨੂੰ ਗੁਰੂ ਅੱਗੇ ਪਰਮਾਤਮਾ ਅੱਗੇ ਇੰਜ ਪੇਸ਼ ਕਰ ਜਿਵੇਂ ਬੱਚਾ ਮਾਂ ਦੇ ਅੱਗੇ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ। ਹੁਣ ਇਹਨਾਂ ਦੋਨਾਂ ਨੂੰ ਸਾਂਝਾਂ ਨੂੰ ਤੁਸੀਂ ਦੇਖੋ ਨੇੜੇ ਹੋ ਕੇ, ਇਹ ਦੋ ਰਿਸ਼ਤੇ ਨੇ ਮਾਂ ਤੇ ਪੁੱਤ ਵਾਲਾ। ਇੱਕ ਬੰਨੇ ਮਾਂ ਹੈ ਮਾਪੇ ਨੇ, ਇੱਕ ਬੰਨੇ ਉਹਨਾਂ ਦਾ ਬੱਚਾ ਹੈ। ਅੱਜ ਤੱਕ ਦੁਨੀਆ ਅੰਦਰ ਆਪਾਂ ਦੇਖਦੇ ਆ ਰਹੇ ਹਾਂ ਮਾਪੇ ਆਪਣੇ ਬੱਚਿਆਂ ਦੇ ਗੁਨਾਹਾਂ ਤੇ ਪਰਦਾ ਪਾਉਂਦੇ ਨੇ, ਭੁੱਲਾਂ ਨੂੰ ਮੁਆਫ ਕਰਦੇ ਨੇ, ਬੱਚੇ ਨੂੰ ਫੇਰ ਆਪਣੇ ਗਲ ਦੇ ਨਾਲ ਲਾਉਂਦੇ ਨੇ। ਕਹਿਣ ਲੱਗੇ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬੌੜ ਪਿਤਾ ਗੱਲ ਲਾਵੇ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਗੁਰੂ ਦੇ ਦਰ ਦਾ ਸਿਧਾਂਤ ਹੈ, ਜਿਹੜਾ ਇੱਥੇ ਪਛਤਾਵਾ ਕਰਕੇ ਪ੍ਰਣ ਕਰ ਲੈਂਦਾ ਹੈ ਨਾ, ਗੁਰੂ ਉਹਨੂੰ ਆਗਾਹ ਮਾਰਗ ਤੇ ਚੱਲਣ ਦਾ, ਆਪਣੇ ਮਾਰਗ ਤੇ ਚੱਲਣ ਦਾ ਬਲ ਆਪ ਬਖਸ਼ਿਸ਼ ਕਰਦਾ ਹੈ। ਪਰ ਸ਼ਰਤ ਇਹ ਹੈ ਸਾਧ ਸੰਗਤ, ਪਛਤਾਵੇ ਤੋਂ ਬਾਅਦ ਬੰਦਾ ਗੁਰੂ ਦੇ ਮਾਰਗ ਤੇ ਚੱਲਣ ਦਾ ਪ੍ਰਣ ਵੀ ਅੰਦਰੋਂ ਕਰੇ। ਬਾਰ ਬਾਰ ਗਲਤੀ ਦੁਹਰਾਈ ਜਾਣੀ ਜੀਵਨ ਦੇ ਅੰਦਰ, ਇਹ ਦਾਨਸ਼ਮੰਦੀ ਤੇ ਸਿਆਣਪ ਨਹੀਂ ਹੁੰਦੀ। ਗੁਨਾਹ ਜਿੰਨੇ ਮਰਜ਼ੀ ਹੋਣ, ਗੁਰੂ ਦਾ ਬਖਸ਼ਿਸ਼ ਵਾਲਾ ਸੁਭਾਅ ਸਤਿਗੁਰ ਆਖਦੇ ਨੇ ਸਾਨੂੰ ਦੇਖਣਾ ਚਾਹੀਦਾ ਹੈ ਕਿ ਗੁਰੂ ਇੰਨਾ ਬਖਸ਼ਿੰਦਾ ਹੈ ਜਿਵੇਂ ਮਾਂ ਮਾਪੇ ਆਪਣੇ ਬੱਚਿਆਂ ਦੇ ਗੁਨਾਹ ਨਹੀਂ ਦੇਖਦੇ, ਭੁੱਲਾਂ ਮੁਆਫ ਕਰਕੇ ਫੇਰ ਗੱਲ ਨਾ ਲਾ ਲੈਂਦੇ ਨੇ। ਪਰਮਾਤਮਾ ਦਾ ਗੁਰੂ ਦਾ ਦਰ ਐਸਾ ਮਹਾਨ ਹੈ। ਪਾਤਸ਼ਾਹ ਕਹਿੰਦੇ ਨੇ ਤੁਸੀਂ ਮਾਲਕ ਸਾਡੇ ਦਿਲਾਂ ਦੀਆਂ ਜਾਣਨ ਵਾਲੇ ਹੋ, ਅੰਦਰ ਦੀ ਅਵਸਥਾ ਪੀੜ ਨੂੰ ਜਾਣਦੇ ਹੋ, ਸਾਡੀ ਜ਼ਿੰਦਗੀ ਦਾ ਫੈਸਲਾ ਤੁਹਾਡੇ ਹੱਥ ਵਿੱਚ ਹੈ ਜੀ।
1: ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ ਲੱਖ ਖਤੇ ਕਰ ਫੇਰੋ।
0: ਬਖਸ਼ ਲੈ ਹੇ ਮੇਰੇ ਮਾਲਕ, ਮੈਨੂੰ ਬਖਸ਼ ਲੈ, ਮੈਨੂੰ ਮੁਆਫ ਕਰ ਦੇ। ਕਹਿਣ ਲੱਗੇ ਸਾਹਿਬ ਪ੍ਰਭ ਆਪਣੇ, ਹੇ ਮੇਰੇ ਮਾਲਕ ਸਾਹਿਬ ਮੈਨੂੰ ਆਪਣਾ ਬਣਾ ਲੈ, ਤੁਸੀਂ ਮੇਰੇ ਆਪਣੇ ਹੋ, ਮੇਰੇ ਗੁਨਾਹ ਜਿਹੜੇ ਨੇ ਉਹਨਾਂ ਨੂੰ ਬਖਸ਼ ਦਿਓ। ਲੱਖ ਖਤੇ ਕਰ ਫੇਰੋ, ਖਤੇ ਨਾਮ ਹੈ ਗੁਨਾਹ ਦਾ। ਕਹਿੰਦੇ ਮੇਰੇ ਪੱਲੇ ਇੱਕ ਗੁਨਾਹ ਨਹੀਂ ਹੋਣਗੇ, ਮੇਰੇ ਪੱਲੇ ਬਹੁਤ ਗੁਨਾਹ ਹੋਣਗੇ, ਪਰ ਤੁਹਾਡਾ ਸੁਭਾਅ ਜਿਹੜਾ ਹੈ ਨਾ ਸਤਿਗੁਰੂ, ਉਹ ਬਖਸ਼ਿੰਦਾ ਤੇ ਬਖਸ਼ਣ ਵਾਲਾ ਹੈ। ਮਹਾਰਾਜ ਨੇ ਬਾਣੀ ਵਿੱਚ ਬੋਲ ਕਹੇ, ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹੋ ਪਾਪੀ ਵੱਡ ਗੁਣੇਗਾਰ। ਅਸੀਂ ਇੰਨੇ ਗੁਨਾਹ ਕਰਦੇ ਹਾਂ, ਇੰਨੀਆਂ ਭੁੱਲਾਂ ਕਰਦੇ ਹਾਂ, ਮਾਲਕ ਪਰਮਾਤਮਾ ਸਾਡੇ ਗੁਨਾਹ ਵੱਲ ਨਹੀਂ ਦੇਖਣਾ, ਤੁਸੀਂ ਆਪਣੀ ਬਖਸ਼ਿਸ਼ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਣਾ ਹੈ। ਤੇ ਗੁਰੂ ਕਿੰਨਾ ਮਹਾਨ ਹੈ, ਗੁਰੂ ਦੀ ਸ਼ਕਤੀ ਕਿੰਨੀ ਵੱਡੀ ਹੈ। ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਆਪਾਂ ਸਰਵਣ ਕਰਦੇ ਹਾਂ, ਕਹਿਣ ਲੱਗੇ ਚਾਰ ਦਿਸ਼ਾਵਾਂ ਦੇ ਵਿੱਚ ਗੁਰੂ ਨੇ ਆਪਣਾ ਬਲ ਰੱਖਿਆ ਹੋਇਆ ਹੈ। ਗੁਰੂ ਅਰਜਨ ਸਾਹਿਬ ਜੀ ਦਾ ਹੀ ਅੰਮ੍ਰਿਤ ਬਚਨ ਹੈ, ਚਾਰ ਦਿਸ਼ਾਵਾਂ ਵਿੱਚ ਜਿੱਥੇ ਵੀ ਜਾਵਾਂਗੇ ਨਾ, ਗੁਰੂ ਆਪਣੇ ਬਲ ਦੇ ਰਾਹੀਂ, ਆਪਣੀ ਹੋਂਦ ਦੇ ਰਾਹੀਂ, ਆਪਣੀ ਬਖਸ਼ਿਸ਼ ਦੇ ਰਾਹੀਂ ਹਰ ਥਾਂ ਤੇ ਸਾਡੇ ਨਾਲ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਕਹਿਣ ਲੱਗੇ ਸਿਰ ਉੱਪਰ ਕਰ ਧਾਰਿਓ। ਕਰ ਦਾ ਅਰਥ ਹੁੰਦਾ ਹੈ ਜੀ ਹੱਥ। ਹੇ ਮਾਲਕ ਮੇਰੇ ਸਿਰ ਦੇ ਉੱਤੇ ਤੁਸੀਂ ਮਿਹਰ ਭਰਿਆ ਹੱਥ ਰੱਖ ਦਿਓ। ਕਹਿਣ ਲੱਗੇ ਸਿਰ ਉੱਪਰ ਕਰ ਧਾਰਿਓ, ਕਿਰਪਾ ਦਾ ਹੱਥ ਮੇਰੇ ਸਿਰ ਦੇ ਉੱਪਰ ਰੱਖ ਦੇਣਾ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਧਾਰਿਓ। ਤੁਹਾਡੀ ਇੱਕ ਕਿਰਪਾ ਦੀ ਦ੍ਰਿਸ਼ਟੀ ਮੇਰੇ ਉੱਪਰ ਪੈਣੀ ਹੈ ਨਾ, ਤੇ ਕਹਿਣ ਲੱਗੇ ਮੇਰੇ ਜ਼ਿੰਦਗੀ ਦੇ ਸਾਰੇ ਦੁੱਖ ਗੁਨਾਹ ਜਿਹੜੇ ਨੇ ਉਹ ਜੀਵਨ ਦੇ ਮੁਆਫ ਹੋ ਜਾਣੇ ਨੇ, ਭਾਵ ਖਤਮ ਹੋ ਜਾਣੇ ਨੇ। ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਮਹਾਰਾਜ, ਜਿਨ੍ਹਾਂ ਦੇ ਬਾਰੇ ਭੱਟ ਸਾਹਿਬਾਨਾਂ ਨੇ ਪਾਵਨ ਬਾਣੀ ਦੇ ਅੰਦਰ ਬੋਲ ਦਰਜ ਕੀਤੇ ਹੋਏ ਨੇ। ਕਹਿਣ ਲੱਗੇ ਗੁਰੂ ਅੰਗਦ ਦੇ ਪਾਤਸ਼ਾਹ ਦੀ ਗੁਰਸਿੱਖਾਂ ਨਜ਼ਰ ਇੰਨੀ ਦਇਆਵਾਨ ਹੈ, ਇੰਨੀ ਗੁਰੂ ਦੀ ਦ੍ਰਿਸ਼ਟੀ ਜਿਹੜੀ ਹੈ ਉਹਦੇ ਵਿੱਚ ਬਖਸ਼ਿਸ਼ ਹੈ। ਇੱਕ ਵਾਰ ਗੁਰੂ ਅੰਗਦ ਦੇ ਪਾਤਸ਼ਾਹ ਮਿਹਰ ਭਰੀ ਨਜ਼ਰ ਆਪਣੀ ਤੱਕ ਲਾਇਣ, ਦੂਸਰੇ ਦੇ ਉੱਪਰ ਉਹਨਾਂ ਦੇ ਸਾਹਮਣੇ ਜਿਹੜਾ ਆਵੇ ਉਹਦੇ ਉੱਤੇ ਮਿਹਰ ਦੀ ਨਜ਼ਰ ਪਾ ਦੇਣ, ਉਹਦੇ ਸਾਰੇ ਗੁਨਾਹ ਪਾਪ ਮੁਆਫ ਕਰਕੇ ਗੁਰੂ ਨਾਨਕ ਦੇ ਘਰ ਦਰ ਚਰਨਾਂ ਵਿੱਚ ਉਹਦੀ ਥਾਂ ਬਣਾ ਦਿੰਦੇ ਨੇ। ਅੰਮ੍ਰਿਤ ਬਾਣੀ ਚ ਆਪਾਂ ਬਚਨ ਪੜ੍ਹਦੇ ਹਾਂ, ਜਾਂ ਕੀ ਦ੍ਰਿਸ਼ਟ ਅੰਮ੍ਰਿਤ ਧਾਰ, ਤਾਲਕ ਖੰਨ ਉਤਾਰ, ਤਿਮਰ ਅਗਿਆਨ ਜਾਹੇ ਦਰਸ ਦੁਆਰ। ਇਹ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਬਾਰੇ ਬਚਨ ਹੈ, ਔਰ ਇਤਿਹਾਸ ਵਿੱਚ ਗੁਰਸਿੱਖੋ ਇਹ ਬੋਲ ਦਰਜ ਹਨ ਕਿ ਖਡੂਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅੰਗਦ ਦੇ ਪਿਤਾ ਜੀ ਪੈਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਕੇ ਬ੍ਰਹਮ ਧਿਆਨ ਪਰਮਾਤਮਾ ਦੇ ਵਿੱਚ ਜੁੜਦੇ ਨੇ, ਸਿਮਰਨ ਵਿੱਚ ਸਮਾਧੀ ਲੀਨ ਹੁੰਦੇ ਨੇ, ਔਰ ਪਾਤਸ਼ਾਹ ਬਾਣੀ ਦੇ ਜਾਪ ਤੋਂ ਬਾਅਦ ਸੰਗਤ ਵਿੱਚ ਆਉਂਦੇ ਹਨ। ਔਰ ਆਸਾ ਕੀ ਵਾਰ ਜਦੋਂ ਗੁਰੂ ਕੇ ਦੀਵਾਨ ਦੀ ਸਮਾਪਤੀ ਹੁੰਦੀ ਹੈ ਤੇ ਸਤਿਗੁਰੂ ਦੇ ਮੁੱਖ ਦਰਵਾਜ਼ੇ ਦੇ ਅੱਗੇ ਸੰਗਤ ਲਾਈਨ ਬੰਨ੍ਹ ਕੇ ਖੜੀ ਰਹਿੰਦੀ ਹੈ। ਸੰਗਤ ਵਿੱਚ ਕਿਹੜੀ ਗੱਲ ਚੱਲਦੀ ਹੈ? ਕਹਿਣ ਲੱਗੇ ਗੁਰੂ ਅੰਗਦ ਦੇ ਪਾਤਸ਼ਾਹ ਦੀ ਸਮਾਧੀ ਖੁੱਲਣੀ ਹੈ, ਔਰ ਮਹਾਰਾਜ ਨੇ ਜਦੋਂ ਆਪਣੇ ਮੁਬਾਰਕ ਨੇਤਰ ਖੋਲਣੇ ਨੇ ਨਾ, ਜਿਹਦੇ ਉੱਪਰ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਨਜ਼ਰ ਪੈ ਗਈ, ਉਹਦੇ ਸਾਰੇ ਪਾਪ ਗੁਨਾਹ ਮੁਆਫ ਹੋ ਜਾਣੇ ਨੇ, ਗੁਰੂ ਨਾਨਕ ਦੇ ਚਰਨਾਂ ਵਿੱਚ ਉਹਨੂੰ ਥਾਂ ਮਿਲ ਜਾਣੀ। ਇਹ ਇਤਿਹਾਸ ਵਿੱਚ ਬੋਲ ਵੀ ਦਰਜ ਨੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਵਡਿਆਈ ਦੇ ਸੰਬੰਧ ਵਿੱਚ। ਔਰ ਸਾਧ ਸੰਗਤ ਜੀ ਮਹਾਰਾਜ ਫਿਰ ਬਚਨ ਕੀ ਕਰ ਰਹੇ ਨੇ? ਕਹਿਣ ਲੱਗੇ ਹਰਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਔਗਣ ਸਭ ਮਿਟੈ, ਦਇਆਲ ਪੁਰਖ ਬਖਸ਼ਿੰਦ। ਆਓ ਕਰੋ ਕਿਰਪਾ ਜੀ। ਹਰਜਨ ਰਾਖੇ ਗੁਰ ਗੋਬਿੰਦ,

अवगण सब मिटे दयाल पुरख बख्शंद हर जन राखे गुर गोविंद।

0: महाराज ने परमात्मा की वडियाई की है, कह लगे गुरु साहब तुसी बख्शिश का घर हो, तुसी मेहरबान हो। पातशाह का यह भी अमृत बचन आप पढ़ते हैं, पातशाह कहते ने कर बंदे तो बंदगी जिचर घट मैं साह हो। बंदे तू अपने को बंदगी कर, जिन्ना चिर तेरे प्राण ने साह चलते ने गुरु तेनू बख्श लवेगा। पता नहीं केड़ा सुवास तेरा जड़ा है वो अंदर दी खेड़ परमात्मा दा नाम जपदिया बन जानी है, तेरे सारे कीते गुना पाप जड़े ने खत्म ते राख हो जाने ने। तो साध संगत जी, गुरु पत ढकण वाला है, गुरु बख्शिंद है, गुरु मेहरबान है। गुरु पत ढकण ते आ जावे, दुनिया अंदर बंदे दी पत कोई नहीं उछाल सकता। जे गुरु साध संगत जी पत ना ढके, बंदा लख जतन कर लवे, बंदे दी पत कदे भी नहीं बन सकती। पत दा अर्थ है इज्जत। केवल जे इज्जत बनती है गुरु दा नाम जपया बनती है। प्राणी एको नाम त्यावो, अपनी पत सेती कर जावो। एक नाम जपया, गुरु दा आसरा लिया, वड्डा लाभ मिलता है। पूरे गुरु दे चरणा च थां मिलती है, बंदे दी संसार दे अंदर इज्जत ते पत बनती है। हजूर बचन कर रहे ने, महाराज कहन लगे पातशाह तुसी बख्शन वाले हो, बख्श लियो। साहिब प्रभ अपने लाख खते कर फेरो, मैं बार बार फेरिया विच जन्म मरण दे गेड़िया विच आउण वाला है। मेरे जन्म मरण दे गेड़े जड़े ने उन्हां नूं खत्म कर दियो महाराज। सतगुरु पातशाह ने पावन बोल कहे हन,
1: प्रभ जी तू मेरो ठाकुर नेरो।
0: हे प्रभु जी, हे मेरे मालिक जी, तू मेरो ठाकुर। ठाकुर दा अर्थ हुंदा है पालना करन वाला। तुसी मेरे ठाकुर हो, तुसी मेरे हर वेले नेड़े रहन वाले हो, मेरे नाल चलन वाले हो। जय जय पेखू तै हजूर, दूर कते ना जाई, रब रहया सर्वत्र मैं मन सदा त्याई। दुकालं परनासी दयालं स्वरूपे, सदा अंग संगे अपंगं बेपूते। गुरु इना महान है साध संगत जी, पातशाह बोल कह रहे ने, कह लगे मालिक तुसी मेरे प्रभु जी, मालिक भी हो पालना करन वाले भी हो, तुसी हर वेले मेरे नाल रहन वाले हो।
1: हर चरण शरण मोहे तेरो।
0: हे हरी, हे मालिक परमात्मा, मैं तुहाडी चरण ते शरण विच आ गया हां, और सतगुरु मैं तुहाडा चेरो। चेरो दा अर्थ है मैं तुहाडा सेवक बन गया हां, पातशाह मैं तुहाडा गुलाम बन गया हां। गुरु दे दर दे गुलाम होना एक वड्डे भागां दी निशानी हुंदी है साध संगत जी। इतिहास विच पावन बोल दर्ज हन, जिहड़े गुरु दे दर दे गुलाम बन गए उन्हां नूं गुरु ने बाणी दे अंदर सुभागे किया। मुल खरीदी लाला गोला, मेरा नाओ सुभागा। सुभागा दा अर्थ है भागा वाले। कह लगे जिहड़े गुरु दे दर दे गुलाम हो जांदे ने, गुरु दे दर ते विक जांदे ने ना, दुनिया उन्हां नूं भागा वाले कहिंदी है। उन्हां नूं दुनिया सत्कार दिंदी है। गुरु नानक साहिब पातशाह दा दर घर किन्ना बख्शिंद है। धन गुरु नानक दे पिता जी मनुखता दा भला करदिआं होइआं उदासियां ते जदों गए, और साध संगत जी गुरमत सिखी दा प्रचार करदे करदे गुरदेव पातशाह रोहेल खंड पहुंचदे ने। अज रोहेल खंड रियासत नहीं दिसदी, हिंदुस्तान अंदर यूपी दे विच इलाका आ जांदा है। और जदों हजूर रोहेल खंड पहुंचे इस रियासत देश दे विच, और इत्थे गुलामां दी प्रथा चलदी सी, जिहड़े भी कोई लावारस जां मजबूर बच्चे औरतां दिसने उन्हां नूं लिया के दूजिया इलाकियां दे विचों रोहेल खंड दे जिहड़े पठान हुंदे सन, नवाब सन, उत्थे लिया के मंडी लगदी सी ते बंदियां नूं उन्हां बच्चियां औरतां नूं वेच दित्ता जांदा सी, और उन्हां नूं खरीद के उन्हां तों वगार करवाउंदे सन, उन्हां तों अपना काम कार करवाउंदे सन। गुलामां दी मंडी लगदी सी हिंदुस्तान दे अंदर। धन गुरु नानक देव सच्चे पातशाह महाराज दातार पिता जी ਇਸ ਰੋਹੇਲ ਖੰਡ ਇਲਾਕੇ ਦੇ ਵਿੱਚ ਪਹੁੰਚਦੇ ਨੇ। ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਬੋਲ ਨੇ, ਕਹਿਣ ਲੱਗੇ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣ ਆਰੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਵਾਰੇ, ਸਤਿਗੁਰ ਆਗੂ ਜਾਣੀ ਹੈ, ਬਾਂਹ ਪਕੜ ਅੰਦਲੇ ਉਧਾਰੇ। ਕਹਿਣ ਲੱਗੇ ਗੁਰੂ ਇੰਨਾ ਵੱਡਾ ਆਗੂ ਹੈ, ਜਿਨ੍ਹਾਂ ਦੀ ਬਾਂਹ ਫੜ ਲੈਂਦਾ ਹੈ ਉਹਨਾਂ ਦਾ ਸੰਸਾਰ ਦੇ ਵਿੱਚੋਂ ਭਲਾ ਤੇ ਉਧਾਰ ਕਰ ਦਿਆ ਕਰਦਾ ਹੈ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਉਗਣਾਰੇ। ਗੁਰੂ ਜਦੋਂ ਵੀ ਆਪਣੇ ਸਿੱਖ ਦਾ ਭਲਾ ਕਰਦਾ ਹੈ ਨਾ, ਚੇਤੇ ਰੱਖੇ ਉਹਦੇ ਜੀਵਨ ਅੰਦਰ ਗੁਰੂ ਗੁਣ ਪੈਦਾ ਕਰ ਦਿਆ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਪਹੁੰਚਦੇ ਹਨ ਔਰ ਰਾਤ ਨਾਲ ਪਿਆਰੇ ਸਿੱਖ ਭਾਈ ਮਰਦਾਨਾ ਜੀ ਔਰ ਸਾਰੀ ਰਾਤ ਚੀਕਾਂ ਰੋਣ ਦੀ ਆਵਾਜ਼ ਕੁਰਲਾਟਾਂ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਦੇ ਪਿਤਾ ਜੀ ਦੇ ਕੰਨਾਂ ਦੇ ਵਿੱਚ ਪੈਂਦੀਆਂ ਹਨ। ਸਿੱਖ ਵੀ ਸੁਣਦੇ ਨੇ ਇਹ ਦੁੱਖਾਂ ਭਰੀਆਂ ਆਵਾਜ਼ਾਂ। ਜਦੋਂ ਇਹ ਦੁੱਖਾਂ ਦੀਆਂ ਆਵਾਜ਼ਾਂ ਰਾਤ ਭਰ ਸੁਣੀਆਂ, ਸਵੇਰ ਹੋਈ, ਸਮਰੱਥ ਦਤਾਰ ਪਿਤਾ ਗੁਰੂ ਨਾਨਕ ਦੇਵ ਜੀ ਨੇ ਬਚਨ ਕਿਹਾ ਆਪਣੇ ਪਿਆਰੇ ਸਿੱਖ ਭਾਈ ਮਰਦਾਨਾ ਜੀ ਉਹਨਾਂ ਨੂੰ ਬਚਨ ਕੀਤਾ। ਕਹਿਣ ਲੱਗੇ ਭਾਈ ਸਾਹਿਬ ਤੁਸੀਂ ਹੁਣ ਕੁਝ ਸਮੇਂ ਵਾਸਤੇ ਸਾਡੇ ਤੋਂ ਦੂਰ ਹੋ ਜਾਓ। ਇਹ ਬਚਨ ਜਦੋਂ ਭਾਈ ਮਰਦਾਨਾ ਜੀ ਨੇ ਸੁਣਿਆ, ਸੱਚ ਜਾਣਿਓ ਅੰਦਰੋਂ ਇੱਕ ਦਰਦ ਦੀ ਆਵਾਜ਼ ਨਿਕਲੀ ਆ, ਸਤਿਗੁਰੂ ਮੈਂ ਤੁਹਾਡੇ ਤੋਂ ਬਿਨਾਂ ਪਲ ਭਰ ਵੀ ਰਹਿਣਾ ਆਪਣਾ ਜੀਵਨ ਜਿਹੜਾ ਏ ਸਤਿਗੁਰੂ ਉਹਨੂੰ ਖਤਮ ਸਮਝਦਾ ਏ। ਤੁਸੀਂ ਕੁਝ ਦਿਨਾਂ ਦੀ ਗੱਲ ਕਰਦੇ ਹੋ, ਭਾਈ ਮਰਦਾਨਾ ਜੀ ਦੇ ਚਿਹਰੇ ਨੂੰ ਪੜਦਿਆਂ ਹੋਇਆ ਮਹਾਰਾਜ ਨੇ ਕਿਹਾ ਪੁਰਖਾ ਸਾਡਾ ਬਚਨ ਮੰਨੋ, ਕੁਝ ਦਿਨਾਂ ਲਈ ਸਾਡੇ ਤੋਂ ਦੂਰ ਹੋ ਜਾਓ। ਬੈਰਾਗ ਵਿੱਚ ਆ ਗਿਆ ਭਾਈ ਮਰਦਾਨਾ, ਅੱਖਾਂ ਵਿੱਚ ਜਾਲ ਆ ਗਿਆ, ਗਲਾ ਭਰ ਗਿਆ ਔਰ ਹੱਥ ਜੋੜ ਕੇ ਕਹਿਣ ਲੱਗੇ ਦਾਤਾ ਦਿਲ ਤੇ ਨਹੀਂ ਕਰਦਾ ਤੁਹਾਡੇ ਤੋਂ ਦੂਰ ਹੋਵਾਂ, ਪਰ ਮਹਾਰਾਜ ਤੁਹਾਡਾ ਹੁਕਮ ਵੱਡਾ ਹੈ, ਤੁਹਾਡੇ ਹੁਕਮ ਅੱਗੇ ਮੈਂ ਸਿਰ ਝੁਕਾਉਣਾ ਹਾਂ, ਪਰ ਮਹਾਰਾਜ ਮੈਨੂੰ ਇਹ ਤਾਂ ਦੱਸ ਦਿਓ ਮੈਂ ਕਿੰਨੇ ਦਿਨ ਤੁਹਾਡੇ ਤੋਂ ਦੂਰ ਰਹਿਣਾ ਹੈ ਔਰ ਮਹਾਰਾਜ ਮੈਂ ਮਿਲਣਾ ਕਿਸ ਤਰ੍ਹਾਂ ਹੈ ਤੁਹਾਨੂੰ, ਮੈਂ ਮਿਲਾਂਗਾ ਕਿੱਥੇ ਮਹਾਰਾਜ ਇਹ ਵੀ ਮੈਨੂੰ ਦੱਸ ਦਿਓ। ਸੱਚੀ ਸਰਕਾਰ ਗੁਰੂ ਨਾਨਕ ਦੇ ਪਿਤਾ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਇੱਕ ਹਫ਼ਤਾ ਤੁਸੀਂ ਸਾਡੇ ਤੋਂ ਦੂਰ ਰਹਿਣਾ ਹੈ। ਗੁਰੂ ਭਲਾ ਪਰਉਪਕਾਰ ਕਿਵੇਂ ਕਰਦੇ ਰਹੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿੰਨੇ ਪਰਉਪਕਾਰ ਅੱਜ ਤੱਕ ਕੀਤੇ ਔਰ ਕਰ ਰਹੇ ਨੇ ਸਾਧ ਸੰਗਤ। ਪਾਤਸ਼ਾਹ ਕਹਿਣ ਲੱਗੇ ਇੱਕ ਹਫ਼ਤਾ ਭਾਈ ਮਰਦਾਨਾ ਜੀ ਤੁਸੀਂ ਸਾਡੇ ਤੋਂ ਦੂਰ ਰਹਿਣਾ, ਮਹਾਰਾਜ ਮੈਂ ਮਿਲਾਂਗਾ ਕਿਵੇਂ, ਕਿੱਥੇ ਮਿਲਾਂਗਾ। ਸਤਿਗੁਰੂ ਕਹਿਣ ਲੱਗੇ ਜਦੋਂ ਤੁਹਾਡੇ ਅੰਦਰ ਦੀ ਬੇਵਸੀ ਹੋ ਗਈ ਨਾ ਭਾਈ ਸਾਹਿਬ, ਨਾ ਤੁਹਾਡੇ ਤੋਂ ਰਿਹਾ ਗਿਆ ਸਾਡੇ ਤੋਂ ਬਿਨਾਂ, ਤੇ ਤੁਸੀਂ ਆਪਣੇ ਮਨ ਵਿੱਚ ਫੁਰਨਾ ਬਣਾਉਣਾ, ਭਾਵਨਾ ਬਣਾਉਣੀ ਔਰ ਜਿੱਧਰ ਨੂੰ ਤੁਸੀਂ ਕਦਮ ਉਸ ਵੇਲੇ ਰੱਖੋਗੇ ਭਾਵਨਾ ਬਣਾ ਕੇ ਅਸੀਂ ਉਸ ਪਾਸੇ ਹੀ ਤੁਹਾਨੂੰ ਮਿਲ ਪਵਾਂਗੇ। ਸਤ ਬਚਨ ਹਜ਼ੂਰ ਨੂੰ ਨਮਸਕਾਰ ਕਰਕੇ ਭਾਈ ਮਰਦਾਨਾ ਜੀ ਵਿਦਾ ਹੋ ਗਏ ਔਰ ਗੁਰਦੇਵ ਪਾਤਸ਼ਾਹ ਇੱਕ ਪੱਥਰ ਦੇ ਉੱਪਰ ਬੈਠੇ ਨੇ। ਦਿਨ ਦਾ ਚੜਾਅ ਹੋਇਆ ਔਰ ਜਦੋਂ ਦਿਨ ਚੜਿਆ ਸਾਧ ਸੰਗਤ ਤੇ ਕੁਝ ਪਠਾਨ ਰੋਹੇਲੇ ਪਠਾਨ ਆਏ ਗੁਰੂ ਨਾਨਕ ਦੇ ਪਿਤਾ ਨੂੰ, ਪਿਤਾ ਜੀ ਨੂੰ ਇੱਕ ਰੋਹੇਲਾ ਪਠਾਨ ਆਇਆ ਤੇ ਉਹਨੇ ਪਕੜ ਲਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਔਰ ਗੁਰਦੇਵ ਪਾਤਸ਼ਾਹ ਨੂੰ ਕਹਿਣ ਲੱਗਾ ਜੀ ਤੁਸੀਂ ਹੁਣ ਸਾਡੇ ਅਧੀਨ ਹੋ ਗਏ ਹੋ, ਜਿੱਧਰ ਨੂੰ ਮੈਂ ਕਹਾਂਗਾ ਉਧਰ ਨੂੰ ਤੁਹਾਨੂੰ ਜਾਣਾ ਪਏਗਾ, ਖੇਡਾਂ ਵੇਖੋ ਪਾਤਸ਼ਾਹ ਦੀਆਂ। ਮਹਾਰਾਜ ਤੁਰ ਪਏ ਨਾਲ ਜੀ, ਗੁਰੂ ਨਾਨਕ ਸਾਹਿਬ ਨਾਲ ਨਾਲ ਚੱਲ ਪਏ ਔਰ ਮੰਡੀ ਵਿੱਚ ਲਿਜਾ ਕੇ ਗੁਰੂ ਨਾਨਕ ਦੇ ਪਿਤਾ ਜੀ ਨੂੰ ਵੇਚ ਦਿੱਤਾ ਉਸ ਰਹੇਲੇ ਪਠਾਨ ਨੇ। ਇਤਿਹਾਸ ਕਹਿੰਦਾ 2 ਅਰਬੀ ਘੋੜੇ ਮੁੱਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪਿਆ। ਕਿੰਨਾ ਵੱਡਾ ਪਰ ਉਪਕਾਰ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ। ਪਰਮਾਤਮਾ ਦਾ ਖੁਦ ਰੂਪ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਰੱਬ ਪਰਮਾਤਮਾ ਗੁਲਾਮਾਂ ਦੀ ਜ਼ਿੰਦਗੀ ਨੂੰ ਗੁਲਾਮੀ ਗਲੋਂ ਲਾਉਣ ਵਾਸਤੇ ਮੰਡੀ ਦੇ ਵਿੱਚ 2 ਘੋੜਿਆਂ ਦੇ ਮੁੱਲ ਵਿੱਚ ਆਪਣੇ ਆਪ ਨੂੰ ਆਪ ਵੇਚ ਰਹੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ। ਹੈ ਕਦੇ ਇਤਿਹਾਸ ਵਿੱਚ ਏਦਾਂ ਦਾ ਹਵਾਲਾ, ਏਦਾਂ ਦਾ ਸਾਨੂੰ ਸਾਧ ਸੰਗਤ ਜੀ ਕੋਈ ਸੁਨਹਿਰੀ ਇਤਿਹਾਸ ਦਾ ਪੰਨਾ ਪੜਨ ਵਾਸਤੇ ਮਿਲੇ? ਕੇਵਲ ਗੁਰੂ ਨਾਨਕ ਸਾਹਿਬ ਪਾਤਸ਼ਾਹ। 2 ਅਰਬੀ ਘੋੜੇ ਮੁੱਲ ਪਏ ਹਜ਼ੂਰ ਦਾ ਔਰ ਮਹਾਰਾਜ ਨੂੰ ਜਿਹਨੇ ਖਰੀਦਿਆ ਨਾ ਉਹ ਇੱਕ ਪੀਰ ਹੈ, ਉਹ ਪੀਰ ਹੈ ਪਠਾਨ ਹੈ, ਉਹ ਆਪਣੇ ਘਰ ਵਿੱਚ ਲੈ ਗਿਆ ਤੇ ਉਹਨੇ ਇਹੀ ਬੋਲ ਕੇ ਕਹਿਣ ਲੱਗਾ ਜੀ ਜੋ ਮੈਂ ਕਹਾਂਗਾ ਤੁਹਾਨੂੰ ਕਰਨਾ ਪਏਗਾ। ਜਦੋਂ ਆਪਣੇ ਘਰ ਵਿਚ ਲੈ ਜਾਂਦਾ ਹੈ ਮਹਾਰਾਜ ਦਾ ਜਿੱਥੇ ਜਾ ਕੇ ਉਹਨੇ ਆਸਨ ਲਵਾਇਆ ਪਾਤਸ਼ਾਹ ਜਿੱਥੇ ਜਾ ਕੇ ਵਿਸ਼ਰਾਮ ਕਰਦੇ ਨੇ ਉਸ ਕਮਰੇ ਵਿਚ ਜਦੋਂ ਅਗਲਾ ਦਿਨ ਹੋਇਆ ਇਸ ਪਠਾਨ ਪੀਰ ਦੀ ਘਰ ਵਾਲੀ ਕੀ ਦੇਖਦੀ ਹੈ ਸਾਰਾ ਉਹ ਕੋਠਾ ਉਹ ਕਮਰਾ ਜਿਹੜਾ ਇਹ ਰੱਬੀ ਨੂਰ ਦੇ ਨਾਲ ਚਮਕਾ ਮਾਰ ਰਿਹਾ ਹੈ ਇੱਕ ਓੜਾ ਇੱਕ ਨੂਰ ਜਿਹੜਾ ਇਹ ਡਲਕਾ ਮਾਰਦਾ ਪਿਆ ਏ ਸਿਰ ਝੁਕ ਗਿਆ ਇਸ ਔਰਤ ਬੀਬੀ ਦਾ ਕਾਲੀ ਨਾਲ ਜਾ ਕੇ ਆਪਣੇ ਪਤੀ ਨੂੰ ਕਹਿੰਦੀ ਹੈ ਕਹਿਣ ਲੱਗੀ ਪਤੀ ਜੀ ਕੋਈ ਬਹੁਤ ਵੱਡਾ ਤੁਸੀਂ ਪੈਗੰਬਰ ਪਰਮਾਤਮਾ ਦਾ ਨੂਰ ਜਾਪਦਾ ਆਪਣੇ ਘਰ ਵਿਚ ਲੈ ਆਏ ਹੋ ਉਹਨਾਂ ਦੇ ਤਾਂ ਚਿਹਰੇ ਦੀ ਝਲਕ ਨਹੀਂ ਝੱਲੀ ਜਾਂਦੀ ਜਦੋਂ ਸਾਹਮਣੇ ਗਿਆ ਇਹ ਪਠਾਨ ਪੀਰ ਸਾਧ ਸਿੰਘ ਜੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਦੇਖਿਆ ਨਹੀਂ ਗਿਆ ਦਰਸ਼ਨ ਨਹੀਂ ਕਰ ਸਕਿਆ ਔਰ ਮਹਾਰਾਜ ਦੇ ਅੱਗੇ ਸਿਰ ਨੀਵਾਂ ਕਰਕੇ ਨਾ ਇਹ ਹੱਥ ਜੋੜ ਕੇ ਕਹਿੰਦਾ ਜੀ ਤੁਸੀਂ ਕੌਣ ਹੋ ਹਜ਼ੂਰ ਨੇ ਪਹਿਲਾ ਜਵਾਬ ਦਿੱਤਾ ਕਹਿਣ ਲੱਗੇ ਅਸੀਂ ਖੁਦਾ ਦੇ ਬੰਦੇ ਹਾਂ ਅਸੀਂ ਉਸ ਮਾਲਕ ਪਰਮਾਤਮਾ ਦੇ ਉਹਦੇ ਆਦਮੀ ਆ ਉਹਦੇ ਬੰਦੇ ਹਾਂ ਕਹਿਣ ਲੱਗਾ ਜੀ ਇੱਥੇ ਕੀ ਕਰਨ ਵਾਸਤੇ ਆਏ ਹੋ ਜੇ ਤੁਸੀਂ ਖੁਦਾ ਦੇ ਅੱਲਾ ਦੇ ਬੰਦੇ ਹੋ ਤਾਂ ਇੱਥੇ ਤੁਸੀਂ ਕੀ ਕਰਨ ਵਾਸਤੇ ਫਿਰ ਮੇਰੇ ਨਾਲ ਆ ਗਏ ਕਹਿਣ ਲੱਗੇ ਜੀ ਅਸੀਂ ਗੁਲਾਮਾਂ ਦੀ ਗੁਲਾਮੀ ਕੱਟਣ ਵਾਸਤੇ ਇੱਥੇ ਆਏ ਹਾਂ ਜਿਨ੍ਹਾਂ ਨੂੰ ਤੁਸੀਂ ਨਰਕ ਵਰਗੀ ਜ਼ਿੰਦਗੀ ਦਿੱਤੀ ਹੈ ਨਾ ਉਹਨਾਂ ਨੂੰ ਜੀਵਨ ਦਾ ਸੁੱਖ ਦੇਣਾ ਇਹ ਗੁਰੂ ਨਾਨਕ ਦੀ ਪਰਮਾਤਮਾ ਦੀ ਦਰਗਾਹ ਵਿੱਚੋਂ ਜ਼ਿੰਮੇਵਾਰੀ ਸੇਵਾ ਲੱਗੀ ਹੈ ਅਸੀਂ ਬੰਦੀਆਂ ਨੂੰ ਆਜ਼ਾਦ ਕਰਵਾਉਣ ਵਾਸਤੇ ਆਏ ਹਾਂ ਔਰ ਸਾਧ ਸੰਗਤ ਜੀ ਢਹਿ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਤੇ ਪਿਆ ਉਹ ਰੁਹੇਲਾ ਪਠਾਨ ਪੀਰ ਔਰ ਕਹਿਣ ਲੱਗਾ ਜੀ ਮੇਰੀਆਂ ਭੁੱਲਾਂ ਮੁਆਫ ਕਰ ਦਿਓ ਮਹਾਰਾਜ ਨੇ ਅੱਗੇ ਜਦੋਂ ਉਹਨੇ ਇਹ ਬੇਨਤੀ ਕੀਤੀ ਨਾ ਪਾਤਸ਼ਾਹ ਮੇਰੀਆਂ ਭੁੱਲਾਂ ਮੁਆਫ ਕਰ ਦਿਓ ਧੰਨ ਗੁਰੂ ਨਾਨਕ ਸਾਹਿਬ ਪਿਤਾ ਨੇ ਬੋਲ ਕੇ ਕਹਿਣ ਲੱਗੇ ਭੁੱਲਾਂ ਮੁਆਫ ਤਾਂ ਹੋਣਗੀਆਂ ਜਿੰਨੇ ਖਰੀਦੇ ਹੋਏ ਗੁਲਾਮ ਬੱਚੇ ਬੱਚੀਆਂ ਤੁਸੀਂ ਬੰਦੀ ਬਣਾਏ ਨੇ ਜਿਨ੍ਹਾਂ ਤੋਂ ਧੱਗੇ ਨਾਲ ਕੰਮ ਕਰਵਾ ਰਹੇ ਹੋ ਸੀਨਾ ਜੋਰੀ ਨਾਲ ਉਹਨਾਂ ਸਾਰਿਆਂ ਨੂੰ ਰਿਹਾ ਕਰ ਦਿਓ ਉਹਨਾਂ ਸਾਰਿਆਂ ਨੂੰ ਆਜ਼ਾਦ ਕਰ ਦਿਓ ਧਰਮ ਦੀ ਕਿਰਤ ਕਰੋ ਅੱਲਾ ਖੁਦਾ ਦੀ ਬੰਦਗੀ ਕਰੋ ਤੁਹਾਡੇ ਗੁਨਾਹ ਤਾਂ ਮਾਫ ਹੋ ਜਾ ਸਕਣਗੇ ਔਰ ਇੱਕ ਇਤਿਹਾਸ ਦਾ ਪੱਖ ਇਹ ਵੀ ਇੱਥੇ ਆਉਂਦਾ ਹੈ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਖੇਡ ਵਰਤਾਈ ਇਸ ਰੁਹੇਲ ਖੰਡ ਸ਼ਹਿਰ ਦੇ ਅੰਦਰ ਜਿੰਨੇ ਖੂਹ ਸੀ ਨਾ ਉਹਨਾਂ ਦਾ ਜਲ ਸੁੱਕ ਗਿਆ ਔਰ ਗੁਰੂ ਨਾਨਕ ਸਾਹਿਬ ਨੂੰ ਵੀ ਭਾਂਡਾ ਦੇ ਕੇ ਜਲ ਲੈਣ ਵਾਸਤੇ ਜਦੋਂ ਭੇਜਿਆ ਗਿਆ ਔਰ ਮਹਾਰਾਜ ਸੱਚੇ ਪਾਤਸ਼ਾਹ ਦੀ ਖੇਡ ਦੇ ਨਾਲ ਖੂਹਾਂ ਦੇ ਵਿੱਚ ਜਦੋਂ ਜਲ ਪ੍ਰਗਟ ਹੋਇਆ ਔਰ ਇਸ ਪੀਰ ਰੁਹੇਲੇ ਪਠਾਨ ਦੇ ਅਧੀਨ ਸਨ ਵੱਡੇ ਵੱਡੇ ਇੱਥੋਂ ਦੇ ਜਿੰਨੇ ਵੀ ਹੁਕਮਰਾਨ ਨੇ ਜਿੰਨੇ ਵੀ ਅਮੀਰ ਨਵਾਬ ਪਠਾਨ ਨੇ ਉਹਨਾਂ ਨੂੰ ਕਹਿ ਕੇ ਉਹਨੇ ਸਾਰੇ ਗੁਲਾਮ ਬੰਦੀ ਜਿਹੜੇ ਸੀ ਉਹਨਾਂ ਨੂੰ ਆਜ਼ਾਦ ਕਰਵਾਇਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨਰਕਾਂ ਵਰਗੀ ਜ਼ਿੰਦਗੀ ਭੋਗਣ ਵਾਲਿਆਂ ਨੂੰ ਸੱਚ ਦੇ ਰਾਹ ਤੇ ਤੋਰਿਆ ਔਰ ਸਤਿਗੁਰੂ ਨੇ ਉਹਨਾਂ ਦਾ ਭਲਾ ਕੀਤਾ ਉਹਨਾਂ ਦੇ ਬੰਦੀ ਦਾ ਛੁਟਕਾਰਾ ਕਰਵਾਇਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਵਾਪਸ ਦਿੱਲੀ ਆਏ ਤੇ ਫਿਰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਹੁੰਚ ਗਏ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੀ ਬਚਨ ਸਾਨੂੰ ਫਰਮਾਨ ਕਰਦਿਆਂ ਹੋਇਆ ਸਮਝਾ ਰਹੇ ਨੇ ਕਹਿਣ ਲੱਗੇ ਹਰ ਚਰਨ ਸ਼ਰਨ ਮੋਹੇ ਚੇਰੋ ਮਾਲਕ ਜਿਹੜੇ ਤੇਰੇ ਦਰ ਦੇ ਹੋ ਜਾਂਦੇ ਨੇ ਨਾ ਉਹ ਤੇਰੀ ਚਰਨ ਸ਼ਰਨ ਦੇ ਅੰਦਰ ਸੱਚੇ ਸੇਵਕ ਬਣ ਕੇ ਦੁਨੀਆਂ ਦੇ ਅੰਦਰ ਸੋਭਾ ਤੇ ਸਤਿਕਾਰ ਪਾਉਂਦੇ ਨੇ ਔਰ ਇਤਿਹਾਸ ਦੇ ਵਿੱਚ ਇਹ ਵੀ ਦਰਜ ਹੈ ਗੁਰੂ ਨਾਨਕ ਸਾਹਿਬ ਪਿਤਾ ਜੀ ਨੇ ਇੱਥੇ ਸ਼ਬਦ ਵੀ ਗਾਇਆ ਇਹ ਸ਼ਬਦ ਗਾਇਆ ਸਾਧ ਸੰਗਤ ਜੀ ਮਹਾਰਾਜ ਜੀ ਨੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸੁਭਾਗਾ ਗੁਰਕੀ ਬਚਨੀ ਹਾਟ ਬਕਾਨਾ ਜਿਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਓ ਮਾਂ ਲਾਲੀ ਪਿਓ ਲਾਲਾ ਮੇਰਾ ਹੋਂ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ ਭਗਤ ਕਰੂੰ ਤੇਰੀ ਰਾਇਆ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਵਾਂ ਜਬਤ ਰਹਾਂ ਤੇਰਾ ਨਾਉ ਲੋਣ ਹਰਾਮੀ ਨਾਨਕ ਲਾਲਾ ਇੱਥੇ ਮੈਂ ਰੁਕਣਾ ਚਾਹੁੰਦਾ ਹਾਂ ਜੀ ਗੁਰੂ ਸਾਹਿਬ ਬਚਨ ਕਰਦੇ ਨੇ ਕਹਿਣ ਲੱਗੇ ਲੂਣ ਹਰਾਮੀ ਲੂਣ ਹਰਾਮੀ ਦਾ ਅਰਥ ਕੀ ਹੈ

0: ਨਹੀਂ ਨਾ ਲਾਉਂਦੇ ਉਹਦਾ ਉਹਨਾਂ ਨੂੰ ਲੂਣ ਹਰਾਮੀ ਕਿਹਾ ਜਾਂਦਾ ਹੈ। ਸਾਧ ਸੰਗਤ ਜੀ ਖਾਏ ਖਾਏ ਕਰੇ ਵੱਧ ਫੈਲੀ ਜਾਣ ਵਿਸੂ ਕੀ ਵਾੜੀ ਜੀ। ਉਹ ਇੱਥੇ ਬੰਦਿਆਂ ਦਾ ਇਹ ਹਾਲ ਹੈ ਖਾ ਖਾ ਕੇ ਦਾਤਾਂ ਲੈ ਕੇ ਪਰਮਾਤਮਾ ਪਰਮੇਸ਼ਰ ਤੋਂ ਰੱਬ ਨੂੰ ਪਹਿਲਾਂ ਗੁਨਾਹ ਕਰਦੇ ਨੇ ਪਰਮਾਤਮਾ ਨੂੰ ਵੀ ਭੁਲਾ ਦਿਆ ਕਰਦੇ ਨੇ। ਇਹ ਕਿੰਨੀ ਵੱਡੀ ਨਮਕ ਹਰਾਮੀ ਹੈ ਲੂਣ ਹਰਾਮੀ। ਨਾਨਕ ਲਾਲਾ ਬਖਸ਼ੇ ਤੁਧ ਵਡਿਆਈ ਆਦ ਜੁਗਾਦ ਦਇਆ ਪਤ ਦਾਤਾ ਤੁਝ ਬਿਨ ਸੁਰਤ ਨਾ ਕਾਈ। ਕਹਿਣ ਲੱਗੇ ਤੁਸੀਂ ਆਦ ਜੁਗਾਦ ਹਰ ਵੇਲੇ ਨਾਲ ਚੱਲਣ ਵਾਲੇ ਪ੍ਰਾਣਾਂ ਦੇ ਪਤੀ ਦਾਤੇ ਪਰਮਾਤਮਾ ਤੁਸੀਂ ਹੋ। ਤੁਸੀਂ ਮੈਨੂੰ ਲੂਣ ਹਰਾਮੀ ਗੁਨਾਹਗਾਰ ਨੂੰ ਵੀ ਬਖਸ਼ ਕੇ ਆਪਣੇ ਚਰਨਾਂ ਵਿੱਚ ਥਾਂ ਬਖਸ਼ ਦਿੰਦੇ ਹੋ ਜੀ।
1: ਰਹਾਓ
0: ਮਹਾਰਾਜ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ।
1: ਬੇਸੁਮਾਰ ਬੇਅੰਤ ਸੁਆਮੀ ਉੱਚੋ ਗੁਣੀ ਗਹਿਰੋ।
0: ਬੇਸੁਮਾਰ ਦਾ ਅਰਥ ਹੈ ਜਿਹਦਾ ਕੋਈ ਪਾਰਾਵਾਰ ਨਹੀਂ ਹੈ। ਬੇਸੁਮਾਰ ਬੇਅੰਤ ਦਾ ਅਰਥ ਹੈ ਜਿਹਦਾ ਕੋਈ ਅੰਤ ਨਹੀਂ ਹੈ, ਔਰ ਸੁਆਮੀ ਦਾ ਅਰਥ ਹੈ ਮਾਲਕ। ਇੰਨੇ ਗੁਣ ਬਿਆਨ ਕੀਤੇ ਕਹਿਣ ਲੱਗੇ ਉੱਚੋ ਗੁਣੀ ਗਹਿਰੋ ਵੱਡੇ ਹੋ ਉੱਚੇ ਹੋ ਤੇ ਗਹਿਰਾ ਸੁਭਾਅ ਰੱਖਣ ਵਾਲੇ ਹੋ ਗੈਰ ਗੰਭੀਰ ਹੋ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ। ਚੀਰਾ ਦਾ ਅਰਥ ਹੁੰਦਾ ਹੈ ਜੀ ਸਾਧ ਸੰਗਤ ਜੀ ਚਾਦਰ ਪਸਾਰਾ। ਪਰਮਾਤਮਾ ਦਾ ਕਿੰਨਾ ਵੱਡਾ ਪਸਾਰਾ ਹੈ, ਉਹਦੀ ਕਿੰਨੀ ਵੱਡੀ ਚਾਦਰ ਹੈ, ਉਹਦੇ ਗੁਣਾਂ ਦੀ ਚਾਦਰ ਬਹੁਤ ਵੱਡੀ ਹੈ। ਸਾਧ ਸੰਗਤ ਜੀ ਸਤਿਗੁਰ ਖੇਮਾ ਤਾਣਿਆ, ਗੁਰੂ ਰਾਮਦਾਸ ਮਹਾਰਾਜ ਜੀ ਦੇ ਸੰਬੰਧ ਚ ਭੱਟ ਜੀ ਕਹਿੰਦੇ ਨੇ ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅੰਨ ਭਉ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੋ ਰਸ ਜਾਣੇ। ਇਹੋ ਰਾਜ ਜੋਗ ਗੁਰ ਰਾਮਦਾਸ।

ਵੱਡੇ ਭਾਗ ਨੇ ਸਾਡੇ ਸਾਧ ਸੰਗਤ ਸਾਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਘਰ ਦੀ ਸਾਂਝ ਹਾਜ਼ਰੀ ਸਾਧ ਸੰਗਤ ਜੀ ਸਤ ਸੰਗਤ ਬਖਸ਼ਿਸ਼ ਹੋਈ ਹੈ। ਵੱਡੇ ਭਾਗ ਨੇ ਸਾਡੇ ਕੋਲ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰ ਘਰ ਇੰਨਾ ਬਖਸ਼ਿੰਦਾ ਹੈ, ਇੰਨਾ ਮਹਾਨ ਹੈ, ਇੱਥੇ ਕਿੰਨੇ ਬਿਮਾਰ, ਕਿੰਨੇ ਦੁਖੀ, ਕਿੰਨੇ ਲੰਗੜੇ ਲੂਲੇ, ਕਿੰਨੇ ਪਿੰਗਲੇ, ਕਿੰਨੇ ਗੁਨਾਹਗਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ ਔਰ ਦੇਗ ਲੈ ਕੇ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਾਉਂਦੇ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਪਤ ਰੂਪ ਵਿੱਚ ਪਤਾ ਨੀ ਕਿੰਨਿਆਂ ਦੀ ਪੱਤ ਢੱਕਦੇ ਨੇ, ਕਿੰਨਿਆਂ ਦੇ ਗੁਨਾਹ ਮਾਫ ਕਰਕੇ ਆਪਣੇ ਗਲ ਨਾਲ ਲਾਈ ਜਾ ਰਹੇ ਨੇ। ਰੋਜ ਆਪਾਂ ਇਹ ਸਵਈਆ ਸਾਧ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਸਰਵਣ ਕਰਦੇ ਹਾਂ। ਇਹ ਸਾਨੂੰ ਸਵਈਆ ਯਾਦ ਹੋਣਾ ਚਾਹੀਦਾ ਹੈ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਵਿਖੇ ਬਿਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਭਾਟ ਕੀਰਤ ਗੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਮੇਹਰ ਭਰਿਆ ਹੱਥ ਤੇ ਜਿਹਦੀ ਪੱਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਢੱਕ ਦੇਣ, ਦੁਨੀਆਂ ਦੀ ਕੋਈ ਤਾਕਤ ਉਸ ਬੰਦੇ ਦੀ ਪੱਤ ਕਦੇ ਉਛਾਲ ਨਹੀਂ ਸਕਦੀ। ਸਾਧ ਸੰਗਤ ਜੀ ਮਹਾਰਾਜ ਬਚਨ ਕਰਦੇ ਨੇ, ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮੈਂਦਾ, ਨਾਨਕ ਸਾਰ ਨਾ ਜਾਣਾ ਤੇਰੀ। ਤੇਰੀ ਕਿੰਨੀ ਅਥਾਹ ਕੀਮਤ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਗਏ ਕਹਿਣ ਲੱਗੇ, ਤੁਸੀਂ ਵੱਡੇ ਹੋ।

0: ਬੇਅੰਤੋਂ ਮਾਲਕੋਂ ਉੱਚਿਓਂ ਗੁਣਾਂ ਦਾ ਖਜ਼ਾਨਾਓਂ ਤੇ ਗੈਰ ਗੰਭੀਰ ਸੁਭਾਅ ਦੇ ਮਾਲਕੋਂ। ਇੱਕ ਬਚਨ ਮਹਾਰਾਜ ਦੀ ਬਾਣੀ ਚੋਂ ਆਪਾਂ ਪੜ੍ਹ ਲੈਂਦੇ ਹਾਂ, ਤੁਮ ਦਾਤੇ ਗਾਓ ਜੀ ਆਪਣੀ ਰਸਨਾ ਤੋਂ ਪੜ੍ਹੋ ਸਾਰੇ, ਤੁਮ ਦਾਤੇ ਠਾਕੁਰ ਪਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੇ ਹਮ ਬਾਰਕ ਤੁਮਰੇ ਤਾਰੇ। ਕਹਿਣ ਲੱਗੇ ਮਾਲਕ ਤੁਹਾਡੇ ਚ ਇੰਨੇ ਗੁਣ ਨੇ, ਜੇ ਏਕ ਕਵਣ ਗੁਣ ਕਹੀ ਹੈ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਏ। ਅਗਲੇ ਬੋਲ ਨੇ ਮਹਾਰਾਜ ਦੇ, ਕਹਿਣ ਲੱਗੇ ਕੋਟ ਪਰਾਵ ਹਮਾਰੇ ਖੰਡੋ, ਸਾਡਾ ਕਿਤੇ ਇੱਕ ਗੁਣਾ ਥੋੜਾ ਵੇ, ਕਰੋੜਾਂ ਗੁਣਾ ਨੇ ਸਾਡੇ, ਪਰ ਗੁਰੂ ਇਹਨਾਂ ਸਾਡਾ ਮਹਾਨ ਹੈ। ਮੈਂ ਬਾਰ ਬਾਰ ਅਰਜ ਕਰ ਰਿਹਾ ਸਾਧ ਸੰਗਤ ਜੀ, ਆਪਣੇ ਗੁਨਾਹਾਂ ਵੱਲ ਨੀ ਵੇਖਣਾ, ਗੁਰੂ ਦੀ ਬਖਸ਼ਿਸ਼ ਵੱਲ ਵੇਖਣਾ ਹੈ। ਕਹਿਣ ਲੱਗੇ ਕੋਟ ਪਰਾਵ ਹਮਾਰੇ ਖੰਡੋ, ਅਨਿਤ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਣ ਬਿਰਧ ਰਖਾਵੋ। ਮਹਾਰਾਜ ਤੁਸੀਂ ਦੇ ਕੇ ਅਨਿਤ ਕਰਨਾ ਜਾਣਦੇ ਹੋ, ਤੁਹਾਡਾ ਬਿਰਧ ਇੰਨਾ ਵੱਡਾ ਹੈ, ਤੁਸੀਂ ਬਿਰਧ ਬਾਣੀ ਦੀ ਲਾਜ ਰੱਖਣ ਵਾਲੇ ਹੋ। ਪਾਤਸ਼ਾਹ ਅਸੀਂ ਛੋਟੀ ਮਤ ਵਾਲੇ ਹਾਂ, ਛੋਟੀ ਬੁੱਧ ਵਾਲੇ ਹਾਂ, ਜਿੱਦਾਂ ਦੇ ਵੀ ਆ ਚੰਗੇ ਮੰਦੇ ਆ। ਧੰਨ ਗੁਰੂ ਰਾਮਦਾਸ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਅਸੀਂ ਹਾਂ ਤਾਂ ਤੁਹਾਡੇ ਨਾ ਜੀ। ਜਿਹਦੇ ਸਿਰ ਤੇ ਦਸਤਾਰ ਹੈ ਉਹ ਕਿਸੇ ਵੀ ਸਾਧ ਸੰਗਤ ਜੀ ਰੂਪ ਵਿੱਚ ਕਿਤੇ ਵੀ ਦੁਨੀਆਂ ਦੇ ਕੋਨੇ ਅੰਦਰ ਹੋਵੇ, ਉਹਦੇ ਸਿਰ ਤੇ ਦਸਤਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਰੱਖਿਆ ਹੋਇਆ ਤਾਜ ਹੈ। ਪੱਗ ਬੰਦੇ ਦੀ ਇੱਜ਼ਤ ਤੇ ਮਾਣ ਹੁੰਦੀ, ਗੁਰ ਸਿੱਖਾਂ ਲਈ ਇਹ ਸੁਗਾਤ ਹੈ, ਇਹਨੂੰ ਸਾਂਭ ਕੇ ਰੱਖਣਾ ਖਾਲਸਾ ਜੀ, ਦਸਮ ਪਿਤਾ ਦੀ ਬਖਸ਼ੀ ਹੋਈ ਦਾਤ ਹੈ। ਜਿਨ੍ਹਾਂ ਦੇ ਸਿਰਾਂ ਤੇ ਵੀ ਗੁਰੂ ਦੀ ਇਹ ਦਾਤ ਬਾਣਾ ਹੈ, ਕੇਸਰੀ ਚੁੰਨੀਆਂ ਹਨ, ਸਿਰਾਂ ਤੇ ਦਸਤਾਰਾਂ ਨੇ, ਸਮਝ ਲੈਣਾ ਅਸੀਂ ਗੁਰੂ ਘਰ ਦੇ ਹੋ ਚੁੱਕੇ ਹਾਂ, ਗੁਰੂ ਦੇ ਗੁਲਾਮ ਹਾਂ। ਜਿੱਦਾਂ ਦੇ ਵੀ ਹਾਂ ਅਸੀਂ ਗੁਰੂ ਦੇ ਹਾਂ, ਗੁਰੂ ਸਾਡੀ ਪੱਤ ਟੱਕਣ ਵਾਲਾ ਹੈ। ਮਹਾਰਾਜ ਬਚਨ ਕਰ ਰਹੇ ਨੇ, ਪਾਤਸ਼ਾਹ ਆਖਦੇ ਨੇ, ਕਹਿਣ ਲੱਗੇ ਹੇ ਮਾਲਕ ਤੁਸੀਂ ਗੁਣਾਂ ਦੇ ਅਥਾਹ ਖਜ਼ਾਨੇ ਹੋ,
1: ਕਾਟ ਸਿਲਕ ਕਿਨੋ ਆਪਣੋ ਦਾਸਰੋ।
0: ਫਿਰ ਮਹਾਰਾਜ ਨੇ ਆਖਰੀ ਪੰਕਤੀ ਵਿੱਚ ਬੋਲ ਕਹੇ, ਕਹਿਣ ਲੱਗੇ ਕਾਟ ਸਿਲਕ, ਸਿਲਕ ਨਾਮ ਹੈ ਰੱਸੀ ਦਾ, ਜਿਹੜੀ ਗੁਨਾਹਾਂ ਦੀ ਮੇਰੀ ਰੱਸੀ ਹੈ ਨਾ, ਮੇਰੇ ਪੈਰਾਂ ਨੂੰ ਮੇਰੇ ਅੰਦਰ ਨੂੰ ਜਿਹੜੀ ਪਾਪਾਂ ਦੀਆਂ ਰੱਸੀਆਂ ਪਈਆਂ ਹੋਈਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਕੱਟਣ ਦੀ ਸਮਰੱਥਾ ਕੇਵਲ ਤੁਸੀਂ ਰੱਖਦੇ ਹੋ, ਇਹ ਤੁਹਾਡੇ ਵਿੱਚ ਤਾਕਤ ਹੈ ਸਤਿਗੁਰੂ। ਕਾਟ ਸਿਲਕ, ਕਹਿਣ ਲੱਗੇ ਕਾਟ ਸਿਲਕ ਕੀਨੋ ਆਪਣੋ ਦਾਸਰੋ, ਮੇਰੇ ਅੰਦਰ ਦੇ ਜਿਹੜੇ ਗੁਨਾਹ ਦੇ ਬੰਧਨ ਨੇ ਉਹਨਾਂ ਨੂੰ ਕੱਟ ਕੇ ਤੁਸੀਂ ਆਪਣਾ ਬਣਾਉਣਾ ਜਾਣਦੇ ਹੋ।
1: ਤਉ ਨਾਨਕ ਕਹਾ ਨਿਹੋਰੋ,
0: ਕਹਿਣ ਲੱਗੇ ਸੱਚੇ ਪਾਤਸ਼ਾਹ ਕਿਸੇ ਦੀ ਮੈਨੂੰ ਪਰਵਾਹ ਨਹੀਂ ਹੈ। ਨਹੋਰੋ, ਕਹਿਣ ਲੱਗੇ ਕੋਈ ਮੈਨੂੰ ਨਹੋਰਾ ਨਹੀਂ ਮਾਰ ਸਕਦਾ। ਨਹੋਰਾ ਆਪਾਂ ਪੰਜਾਬੀ ਦਾ ਸ਼ਬਦ ਹੈ, ਸਮਝਦੇ ਹਾਂ, ਕਿਸੇ ਨੂੰ ਤਾਨਾ ਮਾਰਨਾ, ਕਿਸੇ ਨੂੰ ਮਿਹਣਾ ਮਾਰਨਾ, ਦੁਨੀਆਂ ਜੋ ਮਰਜ਼ੀ ਕਹੇ, ਹਾਂ ਤਾਂ ਆਪਣੇ ਗੁਰੂ ਦੇ ਨਾ, ਸਾਡੇ ਪਿੱਛੇ ਗੁਰੂ ਦਾ ਮਿਹਰ ਦਾ ਹੱਥ ਹੈ, ਗੁਰੂ ਬਖਸ਼ਿੰਦ ਸਦਾ ਸਾਡੇ ਨਾਲ ਹੈ, ਸਾਡਾ ਸਮਰੱਥ ਮਹਾਨ ਗੁਰੂ ਸਾਡੇ ਉੱਪਰ ਬਖਸ਼ਿਸ਼ ਕਰਨ ਵਾਲਾ ਹੈ, ਅਸੀਂ ਉਸ ਗੁਰੂ ਦੇ ਸਿੱਖ ਹਾਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕੌਡੇ ਰਾਕਸ਼ ਵਰਗੇ ਜਿਹੜੇ ਬੰਦੇ ਖਾਣ ਵਾਲੇ ਸਨ, ਕਿੰਨਾ ਵੱਡਾ ਗੁਨਾਹ ਕਰਦੇ ਸਨ, ਬੰਦੇ ਖਾ ਜਾਣੇ ਤੇਲ ਦੇ ਕੜਾਹਾਂ ਵਿੱਚ ਤਲ ਕੇ, ਮਹਾਰਾਜ ਨੇ ਕੌਡੇ ਰਾਕਸ਼ ਵਰਗਿਆਂ ਨੂੰ ਬਖਸ਼ ਦਿੱਤਾ। ਸੱਜਣ ਠੱਗ ਵਰਗੇ ਬੰਦੇ ਜਿਨ੍ਹਾਂ ਨੇ ਪਤਾ ਨੀ ਕਿੰਨੀਆਂ ਜ਼ਿੰਦਗੀਆਂ ਤਬਾਹ ਕੀਤੀਆਂ, ਔਰ ਇਹ ਸ਼ਬਦ ਦਾ ਪ੍ਰਤਾਪ ਹੈ, ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਬਖਸ਼ਿਸ਼ ਹੈ। ਜਿਸ ਹਵੇਲੀ ਵਿੱਚ ਜਿਸ ਥਾਂ ਤੋਂ ਰੋਜ਼ ਪਾਪ ਹੁੰਦੇ ਨੇ, ਜ਼ਿੰਦਗੀਆਂ ਖੋਈਆਂ ਜਾਂਦੀਆਂ ਨੇ, ਮੌਤਾਂ ਹੁੰਦੀਆਂ ਨੇ, ਉਸ ਜਗ੍ਹਾ ਨੂੰ ਧਰਮਸ਼ਾਲਾ ਦਾ ਰੂਪ ਦਿੱਤਾ ਗੁਰੂ ਨੇ, ਉਥੋਂ ਬਾਣੀ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਸਾਧ ਸੰਗਤ ਤੁਲੰਬੇ ਪਿੰਡ ਦੀ ਧਰਮਸ਼ਾਲਾ ਭਾਈ ਸੱਜਣ ਦੇ ਘਰ ਦੇ ਵਿੱਚ ਬਣੀ ਹੈ, ਉਹਨੂੰ ਸੱਜਣ ਠੱਗ ਤੋਂ ਗੁਣਾਂ ਦਾ ਜੀਵਨ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਦਰ ਘਰ ਦਾ ਸੇਵਕ ਬਣਾ ਲਿਆ। ਸਾਡੇ ਤਾਂ ਗੁਣਾ ਬਹੁਤ ਛੋਟੇ ਹੋਣਗੇ ਸਾਧ ਸੰਗਤ ਜੀ, ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਇਹ ਅੰਦਰੋਂ ਅਰਦਾਸ ਕਰਿਆ ਕਰੋ। ਦਾਤਾ सारे गुण तेरे ने, मैं कौन आ, मैनू कौन जानता है, सब गुण तेरे मैं ना ही को। अगला बोला है विण गुण कीते भगत ना होए। महाराज अपने गुण दियो, तुहाडे गुणा दे नाल ही भगती हो सकती है। इस पावन बख्शिश कीते हुए अज दे श्री मुख वाक साहब की कथा विचार इथों तक आपां सरवण कीती है। सतगुरु का कोटान कोट शुकराना, धन गुरु रामदास सच्चे पातशाह श्री गुरु ग्रंथ साहिब महाराज जी का। आओ साध संगत जी इथों की जिहड़ी मर्यादा है लड़ीवार श्री गुरु ग्रंथ साहिब महाराज जी की अमृत कथा लड़ीवार पावन बचन दे भी विचार आपां सांझे करिए जी।

ਸੱਚਾ ਧਨ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹਨੂੰ ਜੀਵਨ ਦੇ ਅੰਦਰ ਸੰਚ ਸੰਚ ਦਾ ਅਰਥ ਹੁੰਦਾ ਹੈ ਸਵਾਸਾਂ ਨਾਲ ਵਾਹਿਗੁਰੂ ਵਾਹਿਗੁਰੂ ਬਾਣੀ ਦਾ ਜਾਪ ਸ਼ਬਦ ਦਾ ਅਭਿਆਸ ਕਰਨਾ, ਇਹ ਧਨ ਸੰਚਣਾ, ਨਾਮ ਦਾ ਧਨ ਸੰਚਣਾ। ਇਹ ਧਨ ਅਖੁੱਟ ਨਾ ਨਖੁੱਡੇ ਨਾ ਜਾਈ, ਇਹ ਨਾਮ ਧਨ ਜਿਹੜਾ ਇਹਨਾਂ ਕਦੇ ਖਤਮ ਨਹੀਂ ਹੁੰਦਾ। ਮਹਾਰਾਜ ਬਾਣੀ ਅੰਦਰ ਤਿੰਨ ਉਦਾਹਰਣਾਂ ਦਿੰਦੇ ਨੇ, ਕਹਿਣ ਲੱਗੇ ਸਾਡੇ ਕੋਲ ਧਨ ਹੋਏਗਾ ਚੋਰ ਚੁਰਾ ਸਕਦੇ ਨੇ, ਸਾਡਾ ਬਾਹਰ ਦਾ ਸਮਾਨ ਹੋਏਗਾ ਉਹਨੂੰ ਅੱਗ ਸਾੜ ਸਕਦੀ ਹੈ, ਸਾਧ ਸੰਗਤ ਜੀ ਸਾਡੀਆਂ ਫਸਲਾਂ ਹੋਣਗੀਆਂ, ਘਰ ਬਾਹਰ ਹੋਏਗਾ ਉਹਨੂੰ ਹੜ੍ਹ ਦਾ ਪਾਣੀ ਬਰਬਾਦ ਕਰ ਦੇਗਾ। ਪਰ ਜਿਹੜਾ ਨਾਮ ਧਨ ਸੰਚਿਆ ਹੈ ਨਾ, ਉਹ ਜਿੰਦ ਜੀ ਦੇ ਨਾਲ ਨਿਭਦਾ ਹੈ। ਬਚਨ ਤੁਹਾਨੂੰ ਯਾਦ ਹੈ, ਸਿਮਰੂ ਸਿਮਰ ਸਿਮਰ ਸੁਖ ਪਾਵੂ ਸਾ ਸਾ ਸੰਭਾਲੇ, ਇਹ ਲੋਕ ਪਰਲੋਕ ਮੇਰਾ ਸੰਗ ਸਹਾਈ ਜਤ ਘਤ ਮੋਏ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੇ ਜਾਲੇ। ਨਾਮ ਧਨ ਸੰਚ ਹਜ਼ੂਰ ਕਹਿੰਦੇ ਜਿਹੜਾ ਤੇਰੇ ਨਾਲ ਨਿਭਣਾ ਏ, ਸ਼ਬਦ ਨਾਲ ਆਪਣਾ ਭਾਉ ਲਾ, ਤੈਨੂੰ ਆਪਣੇ ਆਪੇ ਦੀ

0: ਕਹਿਣ ਲੱਗੇ ਫਿਰ ਤੇਰੀ ਪਤ ਬਣ ਜਾਏਗੀ ਮਨੁੱਖ। ਪਤ ਜੇ ਬਣਨੀ ਹੈ ਤੇ ਨਾਮ ਨਾਲ ਬਣਨੀ ਹੈ, ਇੱਜ਼ਤ ਪਾਵੇਂਗਾ ਨਾਮ ਜਪ ਕੇ ਪਾ ਸਕਦਾ ਹੈ, ਘਰ ਸਧਾਵੇ ਆਪਣੇ ਘਰ ਦਾ ਵਾਸੀ ਬਣ ਜਾਏਗਾ। ਕਹਿਣ ਲੱਗੇ ਝੋਲ ਅੰਮ੍ਰਿਤ ਪੀ ਰਸੋ, ਗੁਰੂ ਦਾ ਜਿਹੜਾ ਅੰਮ੍ਰਿਤ ਬਚਨ ਹੈ ਨਾ, ਅੰਮ੍ਰਿਤ ਜਿਹੜੀ ਸਿਫਤ ਸਲਾਹ ਹੈ ਉਹਨੂੰ ਆਪਣੇ ਜੀਵਨ ਅੰਦਰ ਪੀਣਾ ਕਰ। ਝਿਮ ਝਿਮ ਵਰਸੇ ਅੰਮ੍ਰਿਤ ਧਾਰਾ, ਝਿਮ ਝਿਮ ਵਰਸੇ ਅੰਮ੍ਰਿਤ ਧਾਰਾ, ਝਿਮ ਝਿਮ
1: ਵਰਸੇ ਅੰਮ੍ਰਿਤ ਧਾਰਾ, ਝਿਮ ਝਿਮ ਵਰਸੇ
0: ਅੰਮ੍ਰਿਤ ਧਾਰ। ਜਿਹੜੀ ਗੁਰੂ ਦੇ ਸ਼ਬਦ ਦੀ ਝਿਮ ਝਿਮ ਵਰਸਦੀ, ਉਹਦਾ ਤੂੰ ਰਸੀਆ ਬਣ ਜਾਏਗਾ।
2: ਹਰ ਨਾਮ ਧਿਆਈਐ ਸ਼ਬਦ ਰਸ ਪਾਈਐ, ਵਡ ਭਾਗ ਜਪੀਐ ਹਰ ਜਸ।
0: ਕਹਿੰਦੇ ਜਿਹੜੇ ਫਿਰ ਨਾਮ ਧਿਆਉਂਦੇ ਨੇ ਤੇ ਨਾਮ ਧਿਆਉਣ ਨਾਲ ਸ਼ਬਦ ਦੇ ਰਸੀਏ ਬਣ ਜਾਂਦੇ ਨੇ, ਵੱਡੇ ਭਾਗ ਉਹਨਾਂ ਦੇ ਬਣ ਜਾਂਦੇ ਨੇ, ਉਹ ਹਰੀ ਦਾ ਜਾਪ ਜਪ ਕੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਸਾਧ ਸੰਗਤ ਇੱਕ ਜ਼ਰੂਰੀ ਬੇਨਤੀ ਹੈ, ਮੀਰੀ ਪੀਰੀ ਖਾਲਸਾ ਮਾਰਚ ਮਾਲਵੇ ਦੀ ਧਰਤੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜਾ ਰਿਹਾ ਹੈ। ਆਪਣੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਮੀਰੀ ਪੀਰੀ ਦੇ ਇਸ ਖਾਲਸਾ ਮਾਰਚ ਦੀਆਂ ਸਾਧ ਸੰਗਤ ਜੀ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਸੀਸਾਂ ਦੇ ਪਾਤਰ ਬਣੋ, ਇਹ ਜ਼ਰੂਰੀ ਬੇਨਤੀ ਆਪ ਜੀ ਸਾਰਿਆਂ ਨੇ ਪ੍ਰਵਾਨ ਕਰਨੀ ਹੈ। ਖੰਡੇ ਪਾਟੇ ਦੀ ਪੌਲ ਛਕੋ, ਅੰਮ੍ਰਿਤ ਧਾਰੀ ਹੋਵੋ, ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ, ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦ, ਸਮੁੱਚੇ ਪ੍ਰਬੰਧ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ।

0: ਪਤਾ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tirefors.com.au।

0: ਕਿਚਨ
1: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ ਮੈਲਟਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰੱਜ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਗੇ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਉਸ ਰੱਬ ਦਾ ਸ਼ੁਕਰਾਨਾ ਕਰੀਏ ਜਿਹਨੇ ਅੱਜ ਦਾ ਦਿਨ ਦਿੱਤਾ, ਤੰਦਰੁਸਤੀ ਦਿੱਤੀ ਹੈ, ਸਵਾਸ ਦਿੱਤੇ ਨੇ, ਸੋਹਣਾ ਪਰਿਵਾਰ ਦਿੱਤਾ, ਇਹ ਨੌਕਰੀ ਕਾਰੋਬਾਰ ਦਿੱਤੇ ਨੇ, ਇਹ ਸੋਹਣੀਆਂ ਜ਼ਿੰਮੇਵਾਰੀਆਂ ਦਿੱਤੀਆਂ। ਅਤੇ ਆਓ ਉਹਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਦੇ ਨਾਲ ਨਿਭਾ ਸਕੀਏ। ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀਆਂ ਹੋਣ, ਪਰਿਵਾਰਾਂ ਦੇ ਵਿੱਚ ਸੋਹਣਾ ਸਮਾਂ ਬਿਤਾਉਣ ਨੂੰ ਮਿਲੇ। ਇਹ ਅਰਦਾਸ ਕਰਦੇ ਹਾਂ ਕਿ ਅੜੇ ਫੜੇ ਕੰਮ ਤੁਹਾਡੇ ਨੇਪਰੇ ਚੜ੍ਹਨ, ਉਹ ਪਰਮਾਤਮਾ ਆਪ ਅੰਗ ਸੰਗ ਸਹਾਈ ਹੋ ਕੇ ਤੁਹਾਡੇ ਸਾਰੇ ਕਾਰਜ ਨੇਪਰੇ ਚੜ੍ਹੇ। ਅਤੇ ਆਓ ਫਿਰ ਉਹਦਾ ਇਸ ਸਭ ਦੇ ਲਈ ਸ਼ੁਕਰਾਨਾ ਕਰਦੇ, ਸ਼ਬਦ ਕੀਰਤਨ ਦਾ ਸਰਵਨ ਕਰਦੇ ਹਾਂ, ਅਤੇ ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਦੇ ਲਈ। ਅੱਜ 26 ਤਰੀਕ ਆ, ਅਗਸਤ ਦਾ ਮਹੀਨਾ, ਅਤੇ ਅੱਜ ਦਿਨ ਬੁੱਧਵਾਰ ਦਾ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਪਨ। ਅੱਜ ਦਿਨ ਬੁੱਧਵਾਰ ਦਾ, ਕਹਿੰਦੇ ਬੁੱਧ ਅਤੇ ਕੰਮ ਸੁੱਧ। ਅਰਦਾਸ ਕਿ ਤੁਹਾਡੇ ਸਾਰੇ ਕੰਮ ਸਿੱਧੇ ਪੈਣ, ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਖੁਸ਼ੀ ਖੁਸ਼ੀ ਸੋਹਣੀਆਂ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਕਰੋ। ਇਸੇ ਅਰਦਾਸ ਦੇ ਨਾਲ ਉਹ ਵੱਧਦੇ ਹਾਂ ਕਿ ਸੜਕਾਂ ਦੇ ਉੱਤੇ ਉਹ 'ਤੇ ਖਿਆਲ ਰੱਖਿਓ, ਪੇਸ਼ੈਂਸ ਬਣਾਈ ਰੱਖਿਓ, ਆਪਣੀ ਰਫਤਾਰ 'ਤੇ ਕਾਬੂ ਰੱਖਿਓ, ਕੋਸ਼ਿਸ਼ ਕਰਿਓ ਮੋਬਾਈਲ ਦੇ ਉੱਤੇ ਤੁਹਾਡੇ ਹੱਥ ਨਾ ਜਾਣ, ਉਂਗਲਾਂ ਨਾ ਜਾਣ। ਉਹ ਇਸ ਕਰਕੇ ਕਿਉਂਕਿ ਜਗ੍ਹਾ ਜਗ੍ਹਾ ਦੇ ਉੱਤੇ ਕੈਮਰੇ ਲੱਗੇ ਨੇ, ਉਹ ਇਸ ਕਰਕੇ ਕਿਉਂਕਿ ਤੁਹਾਡਾ ਧਿਆਨ ਗੱਡੀ ਵੱਲੋਂ ਹਟਦਾ ਅਤੇ ਨੁਕਸਾਨ ਕਰ ਸਕਦਾ। ਸੋ ਆਓ ਵੱਧਦੇ ਹਾਂ ਅੱਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਉਸ ਰੱਬ ਦੇ ਓਟ ਆਸਰੇ ਦੇ ਨਾਲ, ਸ਼ਬਦ ਕੀਰਤਨ ਦੇ ਨਾਲ। ਮੌਸਮ 'ਤੇ ਝਾਤੀ ਮਾਰਾਂਗੇ, ਟ੍ਰੈਫਿਕ 'ਤੇ ਝਾਤੀ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤੀ ਮਾਰਾਂਗੇ, ਕੁਛ ਤੁਹਾਡੇ ਵੱਲੋਂ ਕੁਛ ਸਾਡੇ ਵੱਲੋਂ। ਆਓ ਰਲ ਮਿਲ ਕੇ ਅੱਜ ਦੇ ਦਿਨ ਲਾਉਂਦੇ ਹਾਂ ਰੌਣਕ। ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਉਹ ਤੁਸੀਂ ਸਾਡੇ ਤੱਕ ਭੇਜ ਸਕਦੇ ਹੋ 044-717-1674 ਇਸ ਨੰਬਰ 'ਤੇ ਵਟਸਐਪ ਕਰ ਦਿਓ, ਜਾਂ ਫਿਰ ਸਾਨੂੰ ਤੁਸੀਂ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ। ਧੰਨਵਾਦ। ਰੱਬ ਦਾ ਨਾਂ, ਸੋਹਣੇ ਸੋਹਣੇ ਸ਼ਬਦ, ਸਕੂਨ ਭਰੀ ਸੁਬਾਹ, ਬਿਊਟੀਫੁੱਲ ਵਿਊ। ਧੰਨਵਾਦ ਤੁਹਾਡਾ। ਕਰਨ ਜੀ ਭੇਜਦੇ ਨੇ ਮੈਸੇਜ, ਅਤੇ ਇੱਧਰ ਲਵਜੋਤ ਧੁਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਗੁਰੂ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਨਾਲ ਪਿਆਰੀ ਜੀ ਫੋਟੋ ਖਿੱਚ ਕੇ ਭੇਜਦੇ ਨੇ, ਬਹੁਤ ਮਿਹਰਬਾਨੀ ਜੀ ਤੁਹਾਡੀ। ਗੁਰਵਿੰਦਰ ਜੀ ਕਹਿੰਦੇ ਕਿ ਦੇਸੀ ਮਹੀਨੇ ਦੀ ਸਾਂਝ ਪਾਈ, ਅਤੇ ਅੱਜ 10 ਤਰੀਕ ਹੋ ਗਈ ਆ ਪਾਤਰੋਂ ਦੇ ਮਹੀਨੇ ਦੀ, ਅੱਜ ਦਿਨ ਬੁੱਧਵਾਰ ਦਾ। 26 ਤਰੀਕ ਹੋ ਗਈ ਆ ਅੰਗਰੇਜ਼ੀ ਦੇ ਮਹੀਨੇ ਦੀ, ਅਤੇ ਅਗਸਤ ਦਾ ਮਹੀਨਾ ਚੱਲ ਰਿਹਾ। ਇਕਬਾਲ ਸੈਣੀ ਜੀ ਐਡੀਲੇਟ ਤੋਂ ਸਾਂਝਾ ਪਾਉਂਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਅਮਨ ਅਨਮੋਲ ਬਾਜਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ, ਅਤੇ ਸਤਿ ਸ਼੍ਰੀ ਅਕਾਲ ਸਾਡੇ ਵੱਲ ਵੀ ਕਬੂਲ ਕਰਿਓ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਲਗੂਲਗਾ ਤੋਂ ਸਾਂਝਾ ਪਾ ਰਹੇ ਹਾਂ, ਅਤੇ ਆਪ ਸਭ ਦਾ ਦਿਨ ਬਹੁਤ ਸੋਹਣਾ ਸੋਹਣਾ ਰਹੇ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਵਾਹਿਗੁਰੂ ਕਹਿੰਦੇ ਸਰਬੱਤਾ ਭਲਾ ਕਰੇ, ਡਰਾਈਵ ਧਿਆਨ ਦੇ ਨਾਲ ਕਰਿਓ, ਰੱਬ ਰਾਖਾ। ਮਾਨ ਸਾਹਿਬ ਹੁਣ ਡੀਨ ਸਾਈਡ ਵਾਲੇ ਹੋ ਗਏ ਨੇ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ। ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਕਹਿੰਦੇ ਨੇ ਕਿ ਧੰਨਵਾਦ, ਅਤੇ ਜਿਉਂਦੇ ਵਾਸਤੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਨਾਲ ਭੇਜਦੇ ਨੇ ਚੀਜ਼ੀਆਂ। ਗੁਰਿੰਦਰ ਖਿੰਨਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ, ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਬਹੁਤ ਬਹੁਤ ਪਿਆਰ ਅਹਿਮਬਰ ਗੁਰਬਾਜ ਤਾਜਵੀਰ ਅਤੇ ਸਾਰੀ ਦੀ ਸਾਰੀ ਖਿੰਡਾ ਫੈਮਿਲੀ ਦੇ ਵੱਲੋਂ ਬਹੁਤ ਮਿਹਰਬਾਨੀ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਬੈਰਕ ਦੇ ਪਾਣੀਆਂ ਤੋਂ ਰਿਆਸ ਅਤੇ ਬੈਰਕ ਦੇ ਪਾਣੀਆਂ ਤੋਂ ਹਰਚੰਦ ਸਿੰਘ ਢਿੱਲੋਂ ਜੀ ਸਾਰਿਆਂ ਦੇ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਕਿ ਮਿਹਰ ਭਰਿਆ ਹੱਥ ਬਣਾਈ ਰੱਖੇ ਰੱਬ ਸਾਰਿਆਂ ਦੇ ਸਿਰ ਦੇ ਉੱਤੇ। ਗੁੱਡ ਮੋਰਨਿੰਗ ਦੀ ਸਾਂਝ ਰੋਹਿਤ ਕੁਮਾਰ ਜੀ ਪਾਉਂਦੇ ਨੇ, ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਦੀ ਸਾਂਝ ਪਈ ਹੈ ਜੀ। ਗੁਰਵੀਨ ਪਰਿਵਾਰ ਦੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਪੈ ਚੁੱਕੀਆਂ ਨੇ, ਅਤੇ ਇੱਧਰ ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਖਬਰ ਕਹਿੰਦੇ ਨੇ ਕਿ ਉਡਾਈ ਜਾਂਦੀ, ਅੰਮ੍ਰਿਤਪਾਲ ਜੀ ਕਹਿੰਦੇ ਕਿ ਖਬਰ ਉਡਾਈ ਜਾਂਦੀ ਹੈ, ਅਫਵਾਹ ਫੈਲਾਈ ਜਾਂਦੀ ਹੈ। ਇਹ ਉਹ ਜ਼ਮਾਨਾ ਹੈ ਸੱਜਣਾ, ਕਹਾਣੀ ਕੁਛ ਹੋਰ ਹੁੰਦੀ ਹੈ ਅਤੇ ਕੁਛ ਹੋਰ ਸੁਣਾਈ ਜਾਂਦੀ ਹੈ। ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਪਰਿਵਾਰ ਨੂੰ, ਅੱਜ ਦਾ ਦਿਨ ਵਧੀਆ ਵਧੀਆ ਚੜ੍ਹਾਉਣ ਦੇ ਲਈ ਪਰਮਾਤਮਾ ਦਾ ਧੰਨਵਾਦ। ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਅਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਲੰਘਿਆ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਤੁਹਾਡਾ। ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਡਾਰੀ ਪਰਿਵਾਰ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਰੱਬ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ। ਜਸਵਾਲ ਸਾਹਿਬ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਕੁਛ ਲੋਕਾਂ ਨੂੰ ਸੰਭਾਲ ਕੇ ਰੱਖੋ, ਜੋ ਤੁਹਾਨੂੰ ਗਵਾਉਣ ਤੋਂ ਬਾਅਦ ਨਹੀਂ ਤੁਹਾਨੂੰ ਗਵਾਉਣ ਤੋਂ ਪਹਿਲਾਂ ਹੀ ਰਿਸ਼ਤਾ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਧੰਨਵਾਦ ਜੀ, ਸ਼ੁਭ ਸਵੇਰ, ਬਹੁਤ ਸੋਹਣਾ ਪਿਆਰਾ ਮੈਸੇਜ, ਅਤੇ ਆਓ ਆਪਾਂ ਵੇਖਦੇ ਹਾਂ ਮੌਸਮ ਅੱਜ ਦਾ ਕੀ ਕਹਿੰਦਾ। ਮੌਸਮ ਦੇ ਵਿੱਚ ਅੱਜ ਮੈਲਬਨ ਦੇ ਵਿੱਚ ਤਾਂ ਬੜੀ ਕਲੀਅਰ ਜੀ ਸਵੇਰ ਨਜ਼ਰ ਆ ਰਹੀ ਹੈ। ਚਲੋ ਆਓ ਸਿਡਨੀ ਤੋਂ ਸ਼ੁਰੂਆਤ ਕਰਦੇ ਹਾਂ। ਅੱਜ ਫਿਰ ਇੱਕ ਵਾਰੀ ਮੀਂਹ ਦੇ ਚਾਂਸ ਨੇ, 90% 1-5 ਮਿਲੀਮੀਟਰ ਤੱਕ ਮੀਂਹ ਪੈ ਸਕਦਾ। ਸਵੇਰੇ ਸਵੇਰੇ ਦੇ ਸਮੇਂ ਧੁੰਦ ਵੈਸਟ ਵਾਲੇ ਪਾਸੇ ਕਾਫੀ ਹਾਈ ਚਾਂਸ ਨੇ ਅੱਜ ਦੇ ਦਿਨ ਠੰਡਰਸਟੋਮ ਦੇ। ਸਵੇਰੇ ਸਵੇਰੇ ਅਤੇ ਦੁਪਹਿਰ ਦੇ ਸਮੇਂ ਸਾਊਥ ਵਾਲੇ ਪਾਸਿਓਂ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ 15 ਦੇ ਆਸ ਪਾਸ, ਤਾਪਮਾਨ 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਮੈਲਬਨ ਦੇ ਵਿੱਚ ਅੱਜ ਸੋਹਣਾ ਫਰੱਕਾ ਲੱਗੂਗਾ, ਸੋਹਣੀ ਧੁੱਪ ਲੱਗੂਗੀ, ਸੋਹਣਾ ਦਿਨ ਚੜ੍ਹੇਗਾ। ਸਵੇਰੇ ਸਵੇਰੇ ਦੇ ਸਮੇਂ ਬੜਾ ਸੋਹਣਾ ਚਿੱਟਾ ਦਿਨ ਆਸਾਰ ਨਜ਼ਰ ਆ ਰਹੇ ਨੇ। 10 ਦੇ ਆਸ ਪਾਸ ਤਾਪਮਾਨ ਹੈ, 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅਤੇ ਬ੍ਰਿਸਬੇਨ ਦੇ ਵਿੱਚ ਅੱਜ ਮੀਂਹ ਦੇ ਚਾਂਸ ਨੇ, 90%, 26 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਊਗਾ। ਉਸ ਤੋਂ ਬਾਅਦ ਫਿਰ ਮੀਂਹ ਦੇ ਆ ਚਾਂਸ ਨੇ ਦੁਪਹਿਰ ਦੇ ਸਮੇਂ 20 ਦੇ ਆਸ ਪਾਸ ਤਾਪਮਾਨ ਚਲਾ ਵੀ ਗਿਆ, ਪਰ ਸਵੇਰੇ ਸਵੇਰੇ ਦਾ ਸਮਾਂ ਤਾਪਮਾਨ 12 21 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅਤੇ ਅੱਜ ਇੱਥੇ ਮੀਂਹ ਦੇ ਕਾਫੀ ਜ਼ਿਆਦਾ ਚਾਂਸ, ਕਾਫੀ ਜਿਹਨੂੰ ਆਪਾਂ ਕਹਿ ਦਿੰਦੇ ਕਿ ਭਾਰੀ ਮਾਤਰਾ ਦੇ ਵਿੱਚ ਮੀਂਹ ਪੈਣ ਵਾਲਾ, 90% ਚਾਂਸ 10 to 20 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਹੈ। ਸ਼ਾਮ ਦੇ ਅਤੇ ਦੁਪਹਿਰ ਦੇ ਸਮੇਂ ਜ਼ਿਆਦਾ ਵਧੇਰੇ ਚਾਂਸ ਨੇ ਅਤੇ ਕੁਛ ਇੱਕ ਥਾਵਾਂ ਦੇ ਉੱਤੇ ਤੇਜ਼ ਹਨੇਰੀਆਂ ਵੀ ਵਗ ਸਕਦੀਆਂ ਨੇ, ਫਲੈਸ਼ ਫਲੱਡਿੰਗ ਦੇ ਵੀ ਚਾਂਸ ਨੇ ਕਈ ਥਾਵਾਂ ਦੇ ਉੱਤੇ। ਕੁੱਲ ਮਿਲਾ ਕੇ ਅੱਜ ਖਿਆਲ ਰੱਖਿਓ ਆਪਣੇ ਆਪਣੇ ਇਲਾਕਿਆਂ ਦਾ। ਐਡੀਲੇਡ ਦੇ ਵਿੱਚ ਅੱਜ 17 ਜਾ ਸਕਦਾ ਤਾਪਮਾਨ, ਬੜੀ ਸੋਹਣੀ ਧੁੱਪ ਲੱਗਣੀ ਅੱਜ ਸਵੇਰੇ ਸਵੇਰੇ, ਬੜਾ ਸੋਹਣਾ ਪਿਆਰਾ ਮੌਸਮ ਹੈ, 8-9 ਦੇ ਆਸ ਪਾਸ ਤਾਪਮਾਨ ਹੈ। ਹੋਬਾਰਡ ਦੇ ਵਿੱਚ ਵੀ ਅੱਜ ਮੌਸਮ ਖਰਾਬ ਹੈ, ਥੰਡਰਸਟੋਰਮ, ਤੇਜ਼ ਹਨੇਰੀਆਂ, ਮੀਂਹ, ਧੁੱਪ ਸੋਹਣੀ ਹੈ, ਉਸ ਤੋਂ ਬਾਅਦ ਫਿਰ ਮੌਸਮ ਦੇ ਵਿੱਚ ਖਰਾਬੀ, 13 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਸਾਰ ਨੇ। ਅਤੇ ਕੈਨਬਰਾ 60% ਚਾਂਸ ਨੇ 1 to 5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਤਾਪਮਾਨ 18 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ 10 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ। ਡਾਰਵਿਨ ਦੇ ਵਿੱਚ ਗਰਮੀ ਆ, 34 ਤਾਪਮਾਨ ਆ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ 22 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ। ਆਓ ਟ੍ਰੈਫਿਕ ਵੱਲ ਨੂੰ ਵੱਧਦੇ, ਤੁਹਾਡੇ ਕੋਲ ਕੋਈ ਜਾਣਕਾਰੀ ਆ ਅਤੇ ਉਹ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ। 13-11-70 ਦੇ ਉੱਤੇ ਕਾਲ ਕਰ ਦਿਓ ਜੇਕਰ ਵਿਕ ਰੋਡ ਤੱਕ ਕੁਛ ਪਹੁੰਚਾਉਣਾ ਅਤੇ ਕੋਈ ਐਮਰਜੈਂਸੀ ਆ ਅਤੇ ਤਾਂ ਹੀ 000 ਕਾਲ ਕਰਿਓ। ਇੱਧਰ ਪ੍ਰੈਸਟਨ ਦੇ ਇਲਾਕਾ ਐਲਬਰਟ ਸਟਰੀਟ, ਜਿੱਥੇ ਕਿ ਹਾਲ ਹੀ ਦੇ ਵਿੱਚ ਅਪਡੇਟ ਆਈ ਹੈ, ਸਿਟੀ ਬਾਉਂਡ ਵਾਲਾ ਪਾਸਾ ਐਲਬਰਟ ਸਟਰੀਟ ਪ੍ਰੈਸਟਨ, ਇਹ ਬੈਲ ਸਟਰੀਟ ਤੋਂ ਪਹਿਲਾਂ ਵਾਲਾ ਜਿਹੜਾ ਇੰਟਰਸੈਕਸ਼ਨ ਹੈ ਉੱਥੇ ਇੱਕ ਗੱਡੀ ਖਰਾਬ ਹੋਈ ਹੈ। ਇਸ ਵਜ੍ਹਾ ਦੇ ਕਰਕੇ ਇੱਕੋ ਹੀ ਲੇਨ ਜਿਹੜੀ ਆ ਉਹ ਖੁੱਲ੍ਹੀ ਹੈ ਅਤੇ ਕਾਫੀ ਸਮੱਸਿਆ ਤੁਹਾਨੂੰ ਆ ਸਕਦੀ ਹੈ ਇਸ ਪਾਸੇ। ਇਸ ਤੋਂ ਇਲਾਵਾ ਕਿੰਗਜ਼ਵੇ ਸਾਊਥ ਬੈਂਕ ਦਾ ਇਲਾਕਾ, ਜਿੱਥੇ ਕਿ ਲੈਫਟ ਲੇਨ ਕਲੋਜ਼ ਹੈ ਸਾਊਥ ਬਾਉਂਡ ਵਾਲੇ ਪਾਸੇ ਦੀ ਕਿੰਗਜ਼ਵੇ ਦੇ ਉੱਤੇ, ਇਸ ਵਜ੍ਹਾ ਦੇ ਕਰਕੇ ਤੁਹਾਨੂੰ ਸਮੱਸਿਆ ਆ ਸਕਦੀ। ਇੱਥੇ ਐਕਸੀਡੈਂਟ ਹੋਇਆ ਸੀ, ਵੈਸੇ ਹੁਣ ਤੱਕ ਹੋ ਸਕਦਾ ਕਲੀਅਰ ਹੋ ਗਿਆ ਹੋਵੇ, ਜੇਕਰ ਤਾਜ਼ਾ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ, ਕਿਉਂਕਿ ਇੱਥੇ ਛੇਤੀ ਦੇ ਨਾਲ ਕਲੀਅਰ ਕਰ ਜ਼ਰੂਰ ਦਿੱਤਾ ਜਾਂਦਾ। ਸੋ ਫਿਲਹਾਲ ਇਹ ਸਾਡੇ ਕੋਲ ਅਪਡੇਟਸ ਨੇ। ਇੱਧਰ ਸਿਡਨੀ ਵੱਲ ਨੂੰ ਚਾਹੀਏ ਅਤੇ ਲਿਵਰਪੂਲ ਕੋਪਲੈਂਡ ਸਟਰੀਟ ਦੇ ਉੱਤੇ 2 ਕਾਰਾਂ ਦਾ ਐਕਸੀਡੈਂਟ ਹੋਇਆ ਵਾ, ਸਾਊਥ ਬਾਉਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ ਅਤੇ ਇਸ ਵਜ੍ਹਾ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਓਬਨ ਦਾ ਇਲਾਕਾ ਸਿਲਵਰ ਵਾਟਰ ਰੋਡ ਵੈਸਟ ਬਾਉਂਡ M4 ਮੋਟਰਵੇ ਵਾਲਾ ਰੈਂਪ ਜਿਹੜਾ ਵਾ ਉੱਥੇ ਸੜਕੀ ਕੰਮਕਾਰ ਚੱਲ ਰਹੇ ਨੇ, ਇਸ ਵਜ੍ਹਾ ਦੇ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ, 1 ਸਤੰਬਰ ਤੱਕ ਇਹ ਕੰਮਕਾਰ ਚੱਲਣੇ ਨੇ। ਸੋ ਫਿਲਹਾਲ ਖਿਆਲ ਰੱਖਿਓ ਆਪਣਾ ਅਤੇ ਹੋਰਾਂ ਦਾ ਵੀ ਜਿਹੜੇ ਤੁਹਾਡੇ ਨਾਲ ਸੜਕਾਂ ਦੇ ਉੱਤੇ ਵਿਚਰ ਰਹੇ ਨੇ। ਇਹ ਸਾਡੇ ਕੋਲ ਜਾਣਕਾਰੀਆਂ ਟ੍ਰੈਫਿਕ ਦੇ ਬਾਰੇ, ਤੁਹਾਡੇ ਕੋਲ ਕੁਛ ਵਧੇਰੇ ਆ ਅਤੇ ਸਾਨੂੰ ਤੁਸੀਂ ਜ਼ਰੂਰ ਭੇਜਦਾ ਕਰੋ। ਰੁਪਿੰਦਰ ਜੀ ਕ੍ਰਿਗੀਬੰਦ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸੋ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਪਏ, ਰੱਬ ਬਹੁਤਾ ਬਹੁਤਾ ਦੇਵੇ ਅਤੇ ਵਧੀਆ ਵਧੀਆ ਦਿਨ ਚੜ੍ਹਾਵੇ। ਇੱਕ ਆਪਾਂ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ, ਅੱਜ ਦੀ ਕਹਾਣੀ ਵੇਖਦੇ ਹਾਂ ਕੀ ਕਹਿੰਦੀ ਆ। ਰੇਡੀਓ ਹਾਂਜੀ 1674 AM।
1: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ, ਕਾਲ 0390-8-6655 ਔਰ ਵਿਜ਼ਿਟ tireforce.com.au।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ
0: ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
2: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੋਗੀ ਖੁਸ਼ੀ, ਉਸ ਰੱਬ ਦਾ ਸ਼ੁਕਰਾਨਾ। ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਜੀ ਬਿਲਕੁਲ, ਜੋ ਵੀ ਹਾਲਾਤ ਨੇ ਜ਼ਿੰਦਗੀ 'ਚ, ਜੋ ਵੀ ਚੱਲ ਰਿਹਾ, ਉਹ ਸਭ ਇੱਕ ਪਾਸੇ ਰੱਖ ਕੇ ਸਵੇਰੇ ਸਵੇਰੇ ਦੇ ਸਮੇਂ ਚਿਹਰੇ ਦੇ ਉੱਤੇ ਖੁਸ਼ੀ, ਉਸ ਰੱਬ ਦਾ ਸ਼ੁਕਰਾਨਾ, ਇਹ ਬੜਾ ਜ਼ਰੂਰੀ ਹੈ। ਨਹੀਂ ਤਾਂ ਫਿਰ ਆਪਾਂ ਇੰਤਜ਼ਾਰ ਕਰਦੇ ਰਹਿ ਜਾਂਦੇ ਹਾਂ ਕਿ ਅੱਗੇ ਕੋਈ ਚੰਗੇ ਦਿਨ ਆਉਣਗੇ, ਚੰਗੇ ਪਲ ਆਉਣਗੇ, ਅਤੇ ਫਿਰ ਹੀ ਆਪਾਂ ਸ਼ੁਕਰਾਨਾ ਕਰਾਂਗੇ। ਹੌਲੀ ਹੌਲੀ ਕਹਿੰਦੇ ਨੇ ਇਨਸਾਨ ਆਪਣਾ ਪੈਮਾਨਾ ਇੰਨਾ ਕੁ ਵੱਡਾ ਕਰ ਲੈਂਦਾ ਇਹਨਾਂ ਖੁਸ਼ੀਆਂ ਦਾ ਕਿ ਉਹਨੂੰ ਕਦੀ ਫਿਰ ਖੁਸ਼ੀ ਖੁਸ਼ੀ ਨਹੀਂ ਲੱਗਦੀ। ਜ਼ਰੂਰੀ ਆ ਕਿ ਸਭ ਤੋਂ ਪਹਿਲਾਂ ਆਪਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਉੱਤੇ ਖੁਸ਼ ਹੋਣਾ ਸਿੱਖੀਏ। ਬੜੀ ਸੋਹਣੀ ਸਵੇਰ ਖੜੀ ਹੈ, ਖੁਸ਼ ਹੋਈਏ, ਮੱਠਾ ਮੱਠਾ ਮੀਂਹ ਪੈ ਰਿਹਾ, ਖੁਸ਼ ਹੋਈਏ, ਇਹ ਪੰਛੀਆਂ ਦੀਆਂ ਆਵਾਜ਼ਾਂ ਆਸ ਪਾਸ ਸੁਣ ਰਹੀਆਂ ਨੇ, ਖੁਸ਼ ਹੋਈਏ, ਇਹ ਕੁਦਰਤ ਦੇ ਢੇਰ ਨਜ਼ਾਰੇ ਵੇਖਣ ਨੂੰ ਮਿਲ ਰਹੇ ਨੇ, ਖੁਸ਼ ਹੋਈਏ। ਕੋਈ ਸਾਡਾ ਹਾਲ ਚਾਲ ਪੁੱਛਣ ਵਾਲਾ, ਕਿਸੇ ਨੇ ਸਾਨੂੰ ਰੋਟੀ ਪੈਕ ਕਰਤੀ, ਕਿਸੇ ਨੇ ਚਾਹ ਬਣਾ ਦਿੱਤੀ ਆ, ਖੁਸ਼ ਹੋਈਏ, ਸ਼ੁਕਰਾਨਾ ਕਰੀਏ ਉਸ ਰੱਬ ਦਾ। ਆਸ ਪਾਸ ਸੋਹਣੇ ਪਿਆਰੇ ਸੱਜੇ ਧੱਜੇ ਜੀ ਨਜ਼ਰ ਆ ਰਹੇ ਨੇ, ਸੜਕਾਂ ਦੇ ਉੱਤੇ ਰੌਣਕ ਆ, ਖੁਸ਼ ਹੋਈਏ, ਸ਼ੁਕਰ ਕਰੀਏ ਉਸ ਰੱਬ ਦਾ। ਸੋ ਆਓ ਫਿਰ ਇਸੇ ਸ਼ੁਕਰਾਨੇ ਨਾਲ ਅੱਗੇ ਵੱਧਦੇ ਹਾਂ ਅੱਜ ਦੀ ਕਹਾਣੀ ਵੱਲ। ਕਾਫੀ ਦੇਰ ਹੋ ਚੁੱਕੀ ਸੀ ਹੁਣ ਦੋਵਾਂ ਭਰਾਵਾਂ ਦੇ ਦਰਮਿਆਨ ਆਪਸੀ ਅੱਗ ਹੌਲੀ ਹੌਲੀ ਸੁਲਗਦੀ ਸੁਲਗਦੀ ਲੱਗਦਾ ਸੀ ਭਾਂਬੜ ਬਣੀ ਜਾਣੀ ਆ। ਦੋਵੇਂ ਵਹੁਟੀਆਂ ਆਪਸ ਦੇ ਵਿੱਚ ਬੁੱਲ ਬੁਲਾਰੇ ਤੋਂ ਟੱਪ ਗਈਆਂ। ਅੱਜ ਉਹਨਾਂ ਨੇ ਇੱਕ ਦੂਸਰੇ ਦੇ ਨਿਆਣਿਆਂ 'ਤੇ ਵੀ ਗੁੱਸਾ ਕੱਢਿਆ। ਹੌਲੀ ਹੌਲੀ ਇਹ ਗੱਲ ਦੋਵਾਂ ਭਰਾਵਾਂ ਤੱਕ ਪਹੁੰਚੀ, ਹੁਣ ਕੁੜੱਤਣ ਦੋਵਾਂ ਭਰਾਵਾਂ ਦੇ ਵਿੱਚ ਵੀ ਆ ਗਈ। ਸ਼ਰਾਬ ਪੀ ਕੇ ਵੱਡੇ ਨੇ ਛੋਟੇ ਨੂੰ ਗਾਲਾਂ ਕੱਢ ਦਿੱਤੀਆਂ। ਬਸ ਫਿਰ ਕੀ ਸੀ, ਹੁਣ ਘਰ ਦੀ ਵੰਡ ਤੈਅ ਸੀ। ਘਰ ਦੀਆਂ ਔਰਤਾਂ ਨੇ ਗੁੱਸੇ ਦੇ ਵਿੱਚ ਤੱਪ ਕੇ ਕਹਿ ਹੀ ਦਿੱਤਾ ਸੀ ਕਿ ਆਪਾਂ ਹੁਣ ਇਕੱਠੀਆਂ ਨਹੀਂ ਰਹਿ ਸਕਦੀਆਂ, ਇਹ ਚੌਂਕਾ ਸਾਂਝਾ ਨਹੀਂ ਰਹਿ ਸਕਦਾ, ਇਸ ਚੁੱਲ੍ਹੇ ਦੇ ਉੱਤੇ ਇੱਕੋ ਘਰ ਦੀ ਰੋਟੀ ਪੱਕੂਗੀ, ਇੱਕ ਚੁੱਲ੍ਹਾ ਹੁਣ ਹੋਰ ਬਣੂਗਾ ਬਣੂਗਾ। ਵੱਡੇ ਭਰਾ ਨੇ ਬਹੁਤੀ ਦੇਰ ਨਹੀਂ ਕੀਤੀ, ਅਗਲੇ ਦਿਨ ਰਾਜ ਮਿਸਤਰੀ ਨੂੰ ਬੁਲਾ ਲਿਆ, ਹੁਕਮ ਦਿੱਤਾ ਕਿ ਇੱਧਰੋਂ ਮੇਣ ਉੱਧਰੋਂ ਫੀਤਾ ਧਰ, ਵਿਹੜੇ ਦੇ ਵਿਚਕਾਰ ਐਂ ਸਿੱਧੀ ਇੱਕ ਕੰਧ ਮਾਰ ਦੇ। ਦੋਵੇਂ ਪਰਿਵਾਰ ਹੁਣ ਇੱਕ ਦੂਸਰੇ ਦੇ ਲਈ ਬਗਾਨੇ ਹੋਣ ਵਾਲੇ ਸੀ। ਇਸ ਵੰਡ ਦੀ ਸਭ ਤੋਂ ਵੱਧ ਪੀੜ ਸੀ ਘਰ ਬੈਠੀ ਬੁੱਢੀ ਮਾਂ ਨੂੰ। ਉਹ ਯਾਦ ਕਰਦੀ, ਸਿਰਦਿਆ ਸਾਈਆਂ ਜੇ ਤੂੰ ਹੁੰਦਾ ਕੁਛ ਕਰਦਾ, ਤੂੰ ਹੁੰਦਾ ਮੁੰਡਿਆਂ ਨੂੰ ਦਬਕਾ ਮਾਰਦਾ, ਤੂੰ ਹੁੰਦਾ ਹੋ ਸਕਦਾ ਸੀ ਤੇਰੀ ਸ਼ਰਮ ਕਰਦੇ, ਪਰ ਖੈਰ ਜੋ ਰੱਬ ਨੂੰ ਮਨਜ਼ੂਰ। ਮਾਂ ਨੇ ਵੰਡ ਕੀ ਰੋਕਣੀ ਸੀ, ਮਾਂ ਦੀ ਆਪਣੀ ਵੰਡ ਹੋ ਗਈ। ਕੁੱਲ ਮਿਲਾ ਕੇ ਮਾਂ ਛੋਟੇ ਪੁੱਤ ਦੇ ਸਿਆ ਗਈ। ਮਾਂ ਨੇ ਪਰੇ ਨੂੰ ਚੁੰਨੀ ਦਾ ਉੱਲਾ ਕਰਕੇ ਪੱਲੇ ਦੇ ਨਾਲ ਅੱਖਾਂ ਪੂੰਝਦਿਆਂ ਦੋਵਾਂ ਪੁੱਤਾਂ ਨੂੰ ਕੋਲ ਬੜਾਇਆ ਅਤੇ ਬੜੇ ਬੜੇ ਸਬਰ ਦੇ ਨਾਲ ਇੱਕ ਗੁਜ਼ਾਰਿਸ਼ ਕੀਤੀ, ਪੁੱਤਰ ਮੈਨੂੰ ਪਤਾ ਤੁਸੀਂ ਹੁਣ ਆਪਣੀ ਜਿੱਦ ਪਗਾਉਣੀ ਪਗਾਉਣੀ ਆ, ਮੈਂ ਤੁਹਾਨੂੰ ਢਿੱਡੋਂ ਜੰਮਿਆ, ਮੈਨੂੰ ਪਤਾ ਜਿੱਦ ਦੇ ਵਿੱਚ ਆ ਕੇ ਤੁਸੀਂ ਕੀ ਕੀ ਕਰ ਸਕਦੇ ਹੋ। ਬਸ ਇੱਕ ਗੱਲ ਮੈਂ ਕਹਿਣੀ ਆ, ਅਤੇ ਮੈਨੂੰ ਇਹ ਵੀ ਪਤਾ ਮੇਰੇ ਬੀਬੇ ਪੁੱਤ ਮੇਰੀ ਇੱਕ ਗੱਲ ਮੰਨ ਵੀ ਲਓਗੇ, ਤੁਸੀਂ ਕਦੀ ਨਹੀਂ ਮੇਰੀ ਮੋੜੀ, ਇਹ ਵੀ ਨਹੀਂ ਮੋੜੋਗੇ। ਇਸ ਕੰਧ ਦੇ ਵਿੱਚ ਇੱਕ ਛੋਟਾ ਜਿਹਾ ਲਾਂਘਾ ਰਹਿਣ ਦਿਓ, ਇਸ ਤੋਂ ਵੱਧ ਮੈਂ ਹੋਰ ਕੁਛ ਨਹੀਂ ਮੰਗਦੀ। ਜਿੱਥੇ ਰੱਖੋਗੇ, ਜਿਹੜੇ ਹਾਲ ਰੱਖੋਗੇ, ਮੈਂ ਖੁਸ਼ ਹਾਂ, ਤੁਸੀਂ ਆਪਣੇ ਘਰੀਂ ਖੁਸ਼ ਚਾਹੀਦੇ ਹੋ। ਵਹੁਟੀਆਂ ਭਾਵੇਂ ਆਨਾਕਾਨੀ ਕਰਦੀਆਂ ਸੀ, ਪਰ ਭਰਾਵਾਂ ਨੇ ਮਾਂ ਦੀ ਗੱਲ ਮੰਨ ਲਈ। ਸ਼ਰਤ ਸੀ ਕਿ ਕੋਈ ਵੀ ਇੱਕ ਦੂਸਰੇ ਦੇ ਵਿਹੜੇ 'ਚ ਪੈਰ ਨਹੀਂ ਧਰੂਗਾ, ਕਿਸੇ ਦਾ ਵੀ ਬੱਚਾ ਇੱਕ ਦੂਸਰੇ ਦੇ ਘਰ ਖੇਡਣ ਨਹੀਂ ਜਾਊਗਾ। ਦਿਨ ਭਰ ਮਾਂ ਬਾਹਰ ਨਿੰਮ ਦੇ ਹੇਠਾਂ ਬੈਠੀ ਰਹਿੰਦੀ, ਨਿੰਮ ਦੇ ਹੇਠਾਂ ਉਹਦਾ ਮੰਜਾ, ਚਾਹੇ ਕਿੰਨੀ ਵੀ ਧੁੱਪ ਹੋਵੇ ਜਾਂ ਫਿਰ ਮੀਂਹ ਪੈਂਦਾ ਹੋਵੇ,
ਸ਼ਾਮਾਂ ਢਲਦੀਆਂ ਹੋਣ ਜਾਂ ਫਿਰ ਦਿਨ ਚੜ੍ਹ ਰਿਹਾ ਹੋਵੇ। ਕਈ ਵਾਰੀ ਤਾਂ ਇੱਦਾਂ ਲੱਗਦਾ ਸੀ ਜਿੱਦਾਂ ਉਹ ਰਾਤ ਸੌਂਦੀ ਨਹੀਂ, ਉਹ ਰਾਤ ਵੀ ਉੱਠ ਕੇ ਜਿੱਦਾਂ ਉਸ ਲਾਂਘੇ ਦੇ ਕੋਲ ਆ ਕੇ ਬਹਿੰਦੀ ਰਹਿੰਦੀ ਹੋਵੇ। ਮੰਜਾ ਨਹੀਂ ਤਾਂ ਕੁਰਸੀ, ਕੁਛ ਨਾ ਕੁਛ ਆਨੇ ਬਹਾਨੇ ਉਹ ਇਸ ਲਾਂਘੇ ਦੇ ਲਾਗੇ ਗੇੜਾ ਮਾਰਦੀ ਰਹਿੰਦੀ। ਦੋਵੇਂ ਨੂੰਹਾਂ ਇਸ ਗੱਲ ਤੋਂ ਬਹੁਤ ਖਿੱਚਦੀਆਂ ਸੀ। ਹਰ ਕੋਈ ਸੋਚਦਾ ਕਿ ਮਾਂ ਦਾ ਦਿਲ ਦੂਸਰੇ ਘਰ ਵੱਲ ਸ਼ਾਇਦ ਵੱਧ ਲੱਗਦਾ। ਇਸ ਗੱਲ ਦੇ ਉੱਤੇ ਨੌਵਾਂ ਕਿਤੇ ਗੱਲੀ ਬਾਤੀ ਸੁਣਾ ਵੀ ਦਿੰਦੀਆਂ, ਪਰ ਮਾਂ ਦੇ ਲਈ ਇਹ ਲਾਂਘਾ ਕੋਈ ਥਾਂ ਨਹੀਂ ਸੀ, ਉਹਦੇ ਲਈ ਤਾਂ ਇੱਕ ਪੁਲ ਸੀ। ਉਹ ਹਰ ਰੋਜ਼ ਆਪਣੀ ਹਾਜ਼ਰੀ ਚਾਹੇ ਨਜ਼ਰਾਂ ਲਈ ਦੂਸਰੇ ਘਰ ਲਵਾ ਲੈਂਦੀ। ਉਹਨੂੰ ਲੱਗਦਾ ਸੀ ਉਹਦੇ ਲਈ ਜਿਉਣ ਲਈ ਇਹੋ ਹੀ ਆਸਰਾ ਬਹੁਤ ਹੈ। ਵੱਡਾ ਪੁੱਤ ਰੋਡਵੇਜ਼ ਦੇ ਵਿੱਚ ਡਰਾਈਵਰੀ ਕਰਦਾ, ਅਕਸਰ ਦੇਰ ਰਾਤ ਦੇ ਨਾਲ ਘਰ ਮੁੜਦਾ। ਜਦੋਂ ਤੱਕ ਉਹ ਘਰ ਨਾ ਆਉਂਦਾ, ਮਾਂ ਉਹਨਾਂ ਚਿਰ ਕਈ ਵਾਰੀ ਰੋਟੀ ਵੀ ਨਾ ਖਾਂਦੀ, ਮਨਾ ਕਰ ਦਿੰਦੀ, ਮੈਂ ਇਸ ਲਾਂਘੇ ਦੇ ਨਾਲੋਂ ਹਾਲੇ ਉੱਠ ਕੇ ਅੰਦਰ ਨਹੀਂ ਜਾਣਾ, ਹਾਲੇ ਮੇਰਾ ਜੀ ਨਹੀਂ ਕਰਦਾ, ਹਾਲੇ ਮੇਰਾ ਪਾਠ ਕਰਨ ਵਾਲਾ ਪਿਆ, ਹਾਲੇ ਮੇਰਾ ਸਵੈਟਰ ਬੁਣਨ ਵਾਲਾ ਪਿਆ। ਆਨੇ ਬਹਾਨੇ ਉਹ ਇੰਤਜ਼ਾਰ ਕਰਦੀ ਕਿ ਪੁੱਤ ਘਰ ਆ ਜਾਵੇ, ਰੱਬ ਦਾ ਸ਼ੁਕਰ ਕਰਦੀ ਅਤੇ ਫਿਰ ਅੰਦਰ ਜਾ ਕੇ ਸੌਂਦੀ। ਉਹਦੇ ਸਾਹ ਸੁੱਕੇ ਰਹਿੰਦੇ। ਜਦੋਂ ਪੁੱਤ ਘਰ ਵੜਦਾ, ਦੂਰੋਂ ਆਵਾਜ਼ ਮਾਰਦੀ, ਪੁੱਤ ਵੇ ਇੰਨੀ ਦੇਰ ਨਾ ਕਰਿਆ ਕਰ, ਛੇਤੀ ਘਰ ਆ ਜਾਇਆ ਕਰ। ਕਿਸੇ ਦਿਨ ਪੈਰ ਲੜਖੜਾਉਂਦੇ ਵੇਖਦੀ ਅਤੇ ਕਹਿੰਦੀ, ਵੇ ਘੱਟ ਪੀਆ ਕਰ। ਪਰ ਉਹਨਾਂ ਨੂੰ ਤਾਂ ਹੁਣ ਮਾਂ ਵੀ ਬੇਗਾਨੀ ਲੱਗਦੀ ਸੀ, ਛੋਟੇ ਵੱਲ ਜੋ ਰਹਿੰਦੀ ਸੀ। ਪੁੱਤ ਨੂੰ ਇਸ ਗੱਲ ਤੋਂ ਕਾਫੀ ਖਫਾ ਵੀ ਹੁੰਦੇ, ਪਰ ਮਾਂ ਦੀ ਚਿੰਤਾ ਉਸੇ ਤਰ੍ਹਾਂ ਉਹ ਥੋੜ੍ਹੀ ਘੱਟ ਸਕਦੀ। ਉਹ ਦੋਵੇਂ ਪਾਸਿਓਂ ਗਲਤ ਸਮਝੀ ਜਾਂਦੀ ਰਹੀ, ਪਰ ਲਾਂਘੇ ਦੇ ਵਿੱਚ ਬੈਠਣਾ ਮਾਂ ਨੇ ਕਦੀ ਨਹੀਂ ਛੱਡਿਆ। ਸਮਾਂ ਹੌਲੀ ਹੌਲੀ ਆਪਣੀ ਰਫ਼ਤਾਰ ਚੱਲਦਾ ਰਿਹਾ, ਹੌਲੀ ਹੌਲੀ ਜ਼ਖਮ ਵੀ ਜਿੱਦਾਂ ਭਰਦੇ ਰਹੇ, ਜ਼ਖਮਾਂ ਦੇ ਉੱਤੇ ਖਰੀਂਡ ਆਉਣ ਲੱਗ ਪਏ। ਭਰਾਵਾਂ ਦੀ ਕੜੱਤਣ ਹੌਲੀ ਹੌਲੀ ਹੁਣ ਘਟਣ ਲੱਗ ਪਈ ਸੀ। ਛੋਟਾ ਭਰਾ ਕਦੇ ਕਦੇ ਮਾਂ ਦੇ ਕੋਲ ਲਾਂਘੇ ਦੇ ਵਿੱਚ ਬੈਠਦਾ ਅਤੇ ਵੱਡਾ ਮਾਂ ਨੂੰ ਮਿਲਣ ਦੇ ਬਹਾਨੇ ਛੋਟੇ ਨੂੰ ਵੀ ਮਿਲ ਲੈਂਦਾ। ਮਾਂ ਨੂੰ ਇੱਦਾਂ ਲੱਗਦਾ, ਮੇਰਾ ਲਾਂਘਾ ਰਖਾਇਆ ਕੰਮ ਆ ਗਿਆ। ਮਾਂ ਦੇ ਦਿਲ ਨੂੰ ਬੜੀ ਠੰਡ ਪੈਂਦੀ ਜਦੋਂ ਦੋਵੇਂ ਭਰਾ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਸਤਿਕ ਸਾਥੀ ਕਰ ਲੈਂਦੇ। ਮਾਂ ਨੂੰ ਇੱਦਾਂ ਲੱਗਦਾ ਜਿੱਦਾਂ ਮੇਰੇ ਜਿਸਮ ਦੇ ਦੋ ਟੁੱਟੇ ਇੱਕ ਹੋ ਗਏ ਹੋਣ। ਫਿਰ ਇੱਕ ਰਾਤ ਮਾਂ ਨੇ 12 ਵਜੇ ਤੱਕ ਲਾਂਘੇ ਲੱਗੇ ਬੈਠੀ ਰਹੀ। ਛੋਟੀ ਨੂੰਹ ਨੇ ਅੰਦਰੋਂ ਆਵਾਜ਼ ਮਾਰ ਕੇ ਦੱਸਿਆ ਸੀ, ਵੀ ਜੀ 12 ਵੱਜ ਗਏ ਆ। ਉਹਨੂੰ ਤਾਂ ਇਸ ਚੀਜ਼ ਦਾ ਖਿਆਲ ਵੀ ਨਹੀਂ ਸੀ ਕਿ ਇੰਨਾ ਸਮਾਂ ਹੋ ਗਿਆ। ਅੱਧੀ ਰਾਤ ਹੋ ਗਈ ਆ, ਹੁਣ ਪਤਾ ਨਹੀਂ ਕਿਹੜਾ ਇਸ ਟਾਈਮ ਤੁਸੀਂ ਪਾਠ ਕਰ ਰਹੇ ਹੋ, ਤੁਹਾਨੂੰ ਅੰਦਰ ਆ ਜਾਣਾ ਚਾਹੀਦਾ, ਠੰਡ ਵੱਧ ਰਹੀ ਹੈ। ਫਿਰ ਬਿਮਾਰ ਪੈ ਗਏ ਤਾਂ ਉਹਨਾਂ ਨੇ ਨਹੀਂ ਸਾਂਭਣਾ ਜਿੱਧਰ ਵਿਹਦੇ ਰਹਿੰਦੇ ਹੋ। ਛੋਟੀ ਨੂੰਹ ਨੇ ਵੀ ਗੱਲਾਂ ਦੇ ਵਿੱਚ ਕਈ ਸੁਣਾ ਦਿੱਤੀਆਂ, ਪਰ ਮਾਂ ਦੀ ਬੇਚੈਨੀ ਨੂੰ ਕੌਣ ਸਮਝੇ। ਉਹ ਕਿੱਦਾਂ ਦੱਸੇ ਕਿ ਹਾਲੇ ਮੇਰਾ ਵੱਡਾ ਪੁੱਤ ਘਰ ਨਹੀਂ ਆ, ਜਿੰਨਾ ਚਿਰ ਉਹ ਘਰ ਨਹੀਂ ਆਉਂਦਾ ਉਹਨਾਂ ਚਿਰ ਮੈਂ ਅੰਦਰ ਕਿੱਦਾਂ ਚਲੇ ਜਾਵਾਂ। ਸ਼ਾਇਦ ਛੋਟੀ ਨੂੰਹ ਨੇ ਅੰਦਰ ਜਾ ਕੇ ਘਰ ਵਾਲੇ ਨੂੰ ਦੱਸਿਆ। ਮੁੰਡੇ ਨੇ ਬਾਹਰ ਆ ਕੇ ਪੁੱਛਿਆ, ਵੀ ਜੀ ਆਏ ਨਹੀਂ ਹਾਲੇ ਵੀਰ ਜੀ? ਮਾਂ ਨੇ ਜਿੱਦਾਂ ਇਸ਼ਾਰਿਆਂ 'ਚ ਹੀ ਸਮਝਾ ਦਿੱਤਾ, ਬੋਲ ਤਾਂ ਨਹੀਂ ਸਕੀ ਪਰ ਇਸ਼ਾਰਿਆਂ 'ਚ ਕਹਿਣ ਲੱਗੀ ਜਿੱਦਾਂ ਉਹਦੇ ਚਿਹਰੇ 'ਤੇ ਲਿਖਿਆ ਹੋਵੇ, ਵੇ ਜਾ ਵੇਖ ਕਿਆ, ਇੰਨੀ ਦੇਰ ਤਾਂ ਉਹਨੇ ਕਦੀ ਨਹੀਂ ਲਾਈ। ਛੋਟੇ ਭਰਾ ਨੇ ਮੋਟਰਸਾਈਕਲ ਚੁੱਕੀ ਅਤੇ ਅੱਡੇ ਵੱਲ ਨੂੰ ਤੁਰ ਪਿਆ, ਜਿੱਥੇ ਉਹ ਬੱਸ ਲਿਆ ਕੇ ਰੋਜ਼ ਖਿਲਾਰਦੇ ਸੀ। ਥੋੜ੍ਹੀ ਦੇਰ ਬਾਅਦ ਉਹ ਵੱਡੇ ਭਰਾ ਨੂੰ ਲੈ ਕੇ ਘਰ ਵਾਪਸ ਮੁੜਿਆ, ਸ਼ਰਾਬ ਦੇ ਨਾਲ ਟੱਲੀ, ਲੀੜੇ ਕੱਪੜੇ ਲਿਬੜੇ, ਬੁਰੇ ਹਾਲ, ਜਿੱਦਾਂ ਵੱਧ ਪੀ ਕੇ ਉੱਥੇ ਕਿਤੇ ਡਿੱਗ ਪਿਆ ਹੋਵੇ, ਹੋਸ਼ ਹੀ ਨਹੀਂ ਲਈ।
ਭੱਜ ਕੇ ਜਾ ਕੇ ਭਰਜਾਈ ਨੇ ਬੂਹਾ ਖੋਲਿਆ। ਅੱਜ ਨੂੰ ਸਮਝ ਆਇਆ ਸੀ ਕਿ ਆਪਣੇ ਕੀ ਹੁੰਦੇ ਆ। ਅੱਜ ਉਹਨੂੰ ਸਮਝ ਸ਼ਾਇਦ ਆਇਆ ਕਿ ਪਰਿਵਾਰ ਕੀ ਹੁੰਦਾ, ਭਰਾ ਭਰਾ ਦੇ ਲਈ ਕੀ ਹੁੰਦਾ। ਉਹ ਮੂੰਹੋਂ ਕੁਛ ਬੋਲ ਤਾਂ ਨਹੀਂ ਸਕੀ, ਪਰ ਉਹਦੀਆਂ ਨਜ਼ਰਾਂ ਦਿਓਰ ਦਾ ਧੰਨਵਾਦ ਕਰ ਰਹੀਆਂ ਸੀ। ਅਗਲੇ ਦਿਨ ਉਸ ਘਰ ਦਾ ਮਾਹੌਲ ਕੁਛ ਹੋਰ ਸੀ। ਲੰਘਾ ਫਿਰ ਤੋਂ ਜਿੱਦਾਂ ਜਿਉਂਦਾ ਹੋ ਗਿਆ ਹੋਵੇ। ਅੱਜ ਬੱਚੇ ਇੱਕ ਦੂਸਰੇ ਵੱਲ ਜਾ ਕੇ ਖੇਡ ਰਹੇ ਨੇ, ਭੱਜ ਰਹੇ ਨੇ। ਸਭ ਤੋਂ ਵਧੇਰੇ ਖੁਸ਼ੀ ਤਾਂ ਉਹਨਾਂ ਬੱਚਿਆਂ ਨੂੰ ਆ। ਕਦੇ ਵੱਡੇ ਬੱਚੇ ਛੋਟਿਆਂ ਵੱਲ, ਕਦੇ ਛੋਟੇ ਦੇ ਬੱਚੇ ਵੱਡਿਆਂ ਵੱਲ। ਕਮਾਲ ਦੀ ਗੱਲ ਹੈ, ਕੰਧ ਉਸੇ ਦੀ ਉਸੇ ਤਰ੍ਹਾਂ ਖੜੀ, ਪਰ ਉਹਦੇ ਵਿੱਚ ਉਹਦੀ ਲੱਕੀ ਰੱਖਿਆ ਇਹ ਛੋਟਾ ਜਿਹਾ ਲਾਂਘਾ। ਇਹ ਲਾਂਘਾ ਸਾਬਤ ਕਰ ਗਿਆ ਰਿਸ਼ਤੇ ਨਹੀਂ ਕਦੀ ਟੁੱਟਦੇ, ਬਸ ਥੋੜ੍ਹੀ ਜਿਹੀ ਥਾਂ ਦੀ ਲੋੜ ਹੁੰਦੀ ਹੈ। ਇਹ ਰਿਸ਼ਤਿਆਂ ਦੀਆਂ ਜੜ੍ਹਾਂ ਫਿਰ ਦੁਬਾਰਾ ਤੋਂ ਪੁੰਗਰ ਪੈਂਦੀਆਂ। ਇਹਨਾਂ ਵਿੱਥਾਂ ਦੇ ਥਾਣੀ ਫਿਰ ਦੁਬਾਰਾ ਪਿਆਰ ਪੁੰਗਰ ਪੈਂਦਾ। ਫਿਰ ਵੇਲਾਂ ਹਰੀਆਂ ਹੁੰਦੀਆਂ ਨੇ, ਕੋਠਿਆਂ 'ਤੇ ਚੜ੍ਹਦੀਆਂ, ਫਿਰ ਇਹਨਾਂ ਨੂੰ ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਛਾਂ ਦਿੰਦੀਆਂ ਨੇ, ਵਿਹੜੇ ਦੀ ਰੌਣਕ ਬਣਦੀਆਂ ਨੇ। ਸਿਰਫ ਇੱਕ ਛੋਟਾ ਜਿਹਾ ਲਾਂਘਾ। ਕਿੰਨਾ ਵੀ ਗੁੱਸਾ ਹੋਵੇ ਰਿਸ਼ਤਿਆਂ ਦੇ ਵਿੱਚ, ਆਪਣੇ ਖੂਨ ਦੇ ਰਿਸ਼ਤਿਆਂ ਦੇ ਵਿੱਚ, ਸਾਨੂੰ ਥੋੜ੍ਹਾ ਜਿਹਾ ਰਾਹ, ਥੋੜ੍ਹਾ ਜਿਹਾ ਲਾਂਘਾ ਰੱਖ ਲੈਣਾ ਚਾਹੀਦਾ। ਅੱਜ ਸਾਨੂੰ ਲੱਗਦਾ ਨਹੀਂ, ਪਰ ਕੱਲ੍ਹ ਤੁਸੀਂ ਅਹਿਸਾਸ ਕਰੋਗੇ। ਹਾਂ, ਖੂਨ ਖੂਨ ਨੂੰ ਜ਼ਰੂਰ ਖਿੱਚ ਮਾਰਦਾ। ਸਿਆਣੇ ਕਹਿੰਦੇ ਨੇ ਨਹੁੰਆਂ ਨਾਲੋਂ ਮਾਸ ਕਦੀ ਅਲੱਗ ਨਹੀਂ ਹੁੰਦਾ। ਗੁੱਸਾ ਤਾਂ ਹਮੇਸ਼ਾ ਕੰਧਾਂ ਬਣਾਉਂਦਾ, ਪਰ ਪਿਆਰ ਮੁਹੱਬਤ ਜਿਹੜਾ ਹਮੇਸ਼ਾ ਉਸ ਪਿਆਰ ਦੇ, ਉਸ ਪਰਿਵਾਰ ਦੇ ਅੰਦਰ ਹੁੰਦਾ, ਦਿਲ ਦੇ ਵਿੱਚ ਹੁੰਦਾ। ਮੁਹੱਬਤ ਹਮੇਸ਼ਾ ਇੱਕ ਲਾਂਘਾ ਲੱਭ ਕੇ ਲੰਘ ਆਉਂਦੀ ਹੈ। ਬਜ਼ੁਰਗਾਂ ਦੀਆਂ ਕਈਆਂ ਕਹਿੰਦੇ ਵਿਅਰਥ ਨਹੀਂ ਜਾਂਦੀਆਂ। ਉਹ ਚੁੱਪ ਚਾਪ ਬਹੁਤ ਕੁਛ ਵੇਖ ਰਹੇ ਹੁੰਦੇ ਆ ਅਤੇ ਸਮੇਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਆ। ਅਤੇ ਦੋਵਾਂ ਰਿਸ਼ਤਿਆਂ ਦੇ ਵਿੱਚ, ਦੋਵਾਂ ਘਰਾਂ ਦੇ ਵਿੱਚ ਇੱਕ ਪੁਲ ਬਣ ਕੇ ਬੈਠੇ ਹੁੰਦੇ। ਉਹ ਕਦੀ ਵੀ ਆਪਣੇ ਜਿਉਂਦੇ ਜੀ ਰਿਸ਼ਤੇ ਟੁੱਟਣ ਨਹੀਂ ਦਿੰਦੇ। ਉਹ ਤਾਂ ਟੁੱਟੇ ਰਿਸ਼ਤਿਆਂ ਨੂੰ ਵੀ ਵਾਪਸ ਜੋੜ ਲੈਂਦੇ ਆ। ਗੱਲ ਸਿਰਫ ਇੱਕ ਛੋਟੇ ਜਿਹੇ ਲਾਂਘੇ ਦੀ ਆ। ਆਪਣੇ ਰਿਸ਼ਤਿਆਂ ਦੇ ਵਿੱਚ ਇਹ ਛੋਟੇ ਛੋਟੇ ਜਿਹੇ ਲਾਂਘੇ ਜ਼ਰੂਰ ਬਣਾ ਕੇ ਰੱਖਿਓ। ਗੁੱਸੇ ਦੇ ਵਿੱਚ ਬੰਦਾ ਬੜਾ ਕੁਛ ਤਬਾਹ ਕਰ ਪੈਂਦਾ, ਆਪਣੇ ਆਪ ਨੂੰ ਤਬਾਹ ਕਰ ਲੈਂਦਾ, ਰਿਸ਼ਤੇ ਖਤਮ ਕਰ ਲੈਂਦਾ। ਗੁੱਸੇ ਦੇ ਵਿੱਚ ਬੰਦਾ ਕੀ ਕੁਛ ਨਹੀਂ ਕਰ ਜਾਂਦਾ। ਗੁੱਸੇ ਦੇ ਵਿੱਚ ਬੰਦਾ ਆਪਣਾ ਨੁਕਸਾਨ ਤਾਂ ਕਰਦੇ ਕਰਦਾ, ਦੂਸਰਿਆਂ ਦਾ ਵੀ ਕਰ ਜਾਂਦਾ। ਕੋਸ਼ਿਸ਼ ਤਾਂ ਕਰਦਾ ਮੈਂ ਦੂਸਰਿਆਂ ਨੂੰ ਤੰਗ ਕਰੂੰਗਾ, ਦੂਸਰਿਆਂ ਦਾ ਨੁਕਸਾਨ ਕਰੂੰਗਾ, ਪਰ ਸੱਚਾਈ ਇਹ ਹੈ ਕਿ ਆਪਣਾ ਤੁਹਾਡਾ ਸਭ ਤੋਂ ਵੱਧ ਨੁਕਸਾਨ ਹੁੰਦਾ। ਅਤੇ ਜਦੋਂ ਗੱਲ ਪਰਿਵਾਰਾਂ ਦੀ ਹੋਵੇ, ਉਦੋਂ ਚਾਹੇ ਕਿਸੇ ਦਾ ਵੀ ਨੁਕਸਾਨ ਹੋਵੇ, ਪਰਿਵਾਰ ਦੇ ਕਿਸੇ ਦਾ ਵੀ ਨੁਕਸਾਨ, ਉਹ ਕੁੱਲ ਮਿਲਾ ਕੇ ਤੁਹਾਡਾ ਆਪਣਾ ਨੁਕਸਾਨ ਹੀ ਸਾਬਤ ਹੁੰਦਾ। ਅੰਦਰੋਂ ਅੰਦਰੀ ਮਨ ਤਾਂ ਭਰਿਆ ਹੀ ਰਹਿੰਦਾ, ਦਿਲ ਤਾਂ ਰਿੱਝਦਾ ਹੀ ਰਹਿੰਦਾ। ਕੋਸ਼ਿਸ਼ ਕਰੀਏ ਰਿਸ਼ਤਿਆਂ ਦੇ ਵਿੱਚ ਇਹ ਕੜਵਾਹਟ ਪਹਿਲੀ ਗੱਲ 'ਤੇ ਆਵੇ ਹੀ ਨਾ, ਪਰ ਜਿਉਂਦੇ ਜੀ ਜਿੱਥੇ ਆਪਾਂ ਇਕੱਠੇ ਰਹਿਣਾ, ਨਿੱਕੀਆਂ ਮੋਟੀਆਂ ਸੌ ਚੱਲਦੀਆਂ ਰਹਿੰਦੀਆਂ, ਹੌਲੀ ਹੌਲੀ ਵੱਧਦੀਆਂ ਉਹ ਗੁੱਸੇ ਦੇ ਵਿੱਚ ਪਹੁੰਚ ਹੀ ਜਾਂਦੀਆਂ, ਖਟਾਸ ਆ ਹੀ ਜਾਂਦੀ ਆ। ਅਤੇ ਫਿਰ ਆਪਾਂ ਕੋਸ਼ਿਸ਼ ਕਰੀਏ ਉਹਨਾਂ ਨੂੰ ਇੰਨਾ ਨਾ ਵਧਣ ਦਈਏ ਵੀ ਇੱਕ ਦੂਸਰੇ ਦੇ ਨਾਲ ਦੂਰੀਆਂ ਬਣ ਜਾਣ। ਅਤੇ ਜੇ ਰੱਬ ਨਾ ਕਰੇ ਉੱਥੋਂ ਤੱਕ ਪਹੁੰਚ ਹੀ ਗਏ ਹੋ, ਤਾਂ ਫਿਰ ਇੱਦਾਂ ਦਾ ਇੱਕ ਲਾਂਘਾ ਜ਼ਰੂਰ ਬਣਾ ਕੇ ਰੱਖਿਓ। ਅੱਜ ਦੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ, ਅਤੇ ਲਿਖਣ ਵਾਲਿਆਂ ਦਾ ਨਾਂ ਨਹੀਂ ਪਤਾ ਜਿਨ੍ਹਾਂ ਨੇ ਵੀ ਲਿਖਿਆ, ਬੜਾ ਖੂਬ ਲਿਖਿਆ, ਧੰਨਵਾਦ ਉਹਨਾਂ ਦਾ, ਅਤੇ ਸੁਣਨ ਵਾਲਿਆਂ ਦਾ ਵੀ ਧੰਨਵਾਦ। ਵਧੀਆ ਲੱਗੇ ਅਤੇ ਤੁਸੀਂ ਸਾਡੀ ਪੋਡਕਾਸਟ 'ਤੇ ਜਾ ਕੇ ਸੁਣ ਸਕਦੇ ਹੋ। ਰੇਡੀਓ ਹਾਂਜੀ 'ਤੇ ਐਪਲੀਕੇਸ਼ਨ ਡਾਊਨਲੋਡ ਕਰੋਗੇ ਅਤੇ ਉੱਥੇ ਸਾਰੀਆਂ ਕਹਾਣੀਆਂ ਤੁਹਾਨੂੰ ਮਿਲ ਜਾਣਗੀਆਂ। ਵਧੀਆ ਲੱਗਣ ਅਤੇ ਅੱਗੇ ਇੱਕ ਦੂਸਰੇ ਦੇ ਨਾਲ ਜ਼ਰੂਰ ਤੁਸੀਂ ਸਾਂਝੀਆਂ ਕਰ ਸਕਦੇ ਹੋ। ਧੰਨਵਾਦ।

0: ਸਮਿਥ ਲੇਨ ਬਾਏ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਮਨ 'ਤੇ ਬੋਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਤੁਸੀਂ ਵੀ ਖਿੱਚ ਲਓ ਤਿਆਰੀਆਂ ਭਾਈ ਆਉਣ ਵਾਲਾ ਇਹ ਅੱਧਾ ਪੌਣਾ ਘੰਟਾ ਆਪਾਂ ਨਾਲ ਮਿਲ ਕੇ ਹੱਸਦੇ ਹਾਂ ਅਤੇ ਅੱਜ ਦੇ ਦਿਨ ਨੂੰ ਆਪਾਂ ਹੋਰ ਵਧੀਆ ਬਣਾਉਂਦੇ ਹਾਂ ਚਾਰ ਚੰਨ ਲਾਉਂਦੇ ਹਾਂ ਮੇਰੇ ਨਾਲ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾ
1: ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਰਜੋਤ ਤੁਹਾਨੂੰ ਵੀ ਅਤੇ ਉਮੀਦ ਕਰਦਾ ਸਾਰੇ ਖੁਸ਼ ਖੈਰ ਖੈਰੀਅਤ ਨਾਲ ਹੋਣਗੇ ਅਤੇ ਖਾਸ ਤੌਰ 'ਤੇ ਬੱਚੇ ਜਿਨ੍ਹਾਂ ਨੇ ਰੌਣਕਾਂ ਲਾਉਣੀਆਂ ਨੇ
0: ਬਿਲਕੁਲ ਅਤੇ ਬੱਚੇ ਰੌਣਕਾਂ ਲਾਉਣ ਦੇ ਲਈ ਆ ਚੁੱਕੇ ਨੇ ਅਤੇ ਆਓ ਫਿਰ ਆਪਾਂ ਇੱਕ ਇੱਕ ਕਰਕੇ ਅਤੇ ਬੱਚਿਆਂ ਨੂੰ ਪਹਿਲਾਂ ਸਕੂਲ ਭੇਜਦੇ ਹਾਂ ਅਤੇ ਬਾਕੀਆਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਇੰਤਜ਼ਾਰ ਕਰ ਲਿਓ ਹਾਲੇ ਕਾਲ ਤੁਸੀਂ ਨਾ ਕਰੋ ਲਾਈਨਾਂ ਵਿਹਲੀਆਂ ਹੋ ਲੈਣ ਦਿਓ ਅਤੇ ਫਿਰ ਆਪਾਂ ਇੱਕ ਇੱਕ ਕਰਕੇ ਇਹਦੇ ਵਿੱਚ ਤੁਹਾਡੀ ਕਾਲ ਪਿੱਕ ਕਰੀ ਜਾਵਾਂਗੇ ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਆ ਉਸ ਤੋਂ ਬਾਅਦ ਸਾਡੇ ਨਾਲ ਮੰਨਤ ਅਤੇ ਫਤਿਹ ਹੋਣਗੇ ਸਤਿ ਸ਼੍ਰੀ ਅਕਾਲ ਅਰਨਵ ਤੁਸੀਂ ਆਉਂਦੇ ਰਹੋ ਕੀ ਹਾਲ ਹੈ ਤੁਹਾਡਾ
2: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਅਰਨਵ ਕੀ ਹਾਲ ਹੈ
2: ਕੱਲ
0: ਤੇ ਕਾਫੀ ਖਰਾਬ ਹੀ ਕੰਮ ਹੈ ਤੇ ਅੱਜ ਕੀ ਲਿਆਇਓ ਫਿਰ ਧੁੱਪ ਲੱਗੀ ਚ
2: ਬਜ਼ਾਰਤ
0: ਓਕੇ
2: ਧੁੱਪ ਦਾ ਧੁੱਪ ਦੇ ਰਿਲੇਟਿਡ ਹੀ ਆ
0: ਹਾਂਜੀ
1: ਧੁੱਪ ਹੀ ਆ ਦਾ ਆਨਸਰ ਕਹਿੰਦਾ
0: ਕੀ
2: ਧੁੱਪ ਦੇ
1: ਬਜ਼ਾਰਤ ਦਾ
0: ਕੀ
1: ਹਾਂਜੀ ਕੀ ਆ ਬਜ਼ਾਰਤ
2: ਧੁੱਪ ਵਿੱਚ ਪੈਦਾ ਹੋਇਆ ਸ਼ਾਮ ਵਿੱਚ ਮਰ ਜਾ ਗਿਆ
1: ਧੁੱਪ ਵਿੱਚ ਪੈਦਾ ਹੋਇਆ ਸ਼ਾਮ ਵਿੱਚ ਮਰ ਜਾ ਗਿਆ
0: ਅੱਛਾ ਧੁੱਪ 'ਚ ਪੈਦਾ ਹੋਇਆ ਹੈ
2: ਹਾਂਜੀ
1: ਧੁੱਪ 'ਚ ਪੈਦਾ ਹੋਇਆ ਪਰ ਕਿਤੇ ਛਾਵਾਂ ਹੀ ਨਾ ਹੋਵੇ
0: ਹੈ ਪਰ ਛਾਵਾਂ
1: ਪਰਛਾਵਾਂ ਹੀ ਨਾ ਹੋਵੇ ਕਿਤੇ
0: ਪਰਛਾਵਾਂ ਜਾਂ ਪਸੀਨਾ ਵੀ ਹੋ ਸਕਦਾ
2: ਨਹੀਂ
0: ਮੁੜਕਾ
1: ਅੱਗੇ ਦੁਪਹਿਰਾਂ ਨੂੰ ਬੜੀਆਂ ਆਪਾਂ ਝੰਡੇ ਚੱਕਣੇ
0: ਦੇਖੋ ਸਵੇਰੇ ਸਵੇਰੇ ਹਾਰਨ ਦੀ ਆਦਤ ਪਾਵਾਂਗੇ ਫਿਰ ਦੁਪਹਿਰੇ ਵੀ ਹਾਰਾਂਗੇ ਜੋ ਹਾਰਨ ਚ ਆਨੰਦ ਹੈ ਉਹ ਜਿੱਤਣ ਚ ਥੋੜੀ ਹੈ ਚਲ ਹਾਰ ਗਏ ਫਿਰ ਆਪਾਂ ਨੂੰ
2: ਆਨਸਰ ਹੈਗਾ ਸਨਫਲਾਵਰ
1: ਸਨਫਲਾਵਰ
0: ਅੱਛਾ
1: ਦੁਪਹਿਰ ਖੜੀ ਵੀ ਹੋ ਸਕਦਾ ਉਹ
0: ਸਾਬ ਨਾ ਓਕੇ ਮੈਨੂੰ ਲੱਗਦਾ ਇਹਨੇ ਟ੍ਰਿਕ ਕੀਤਾ ਜੇ ਆਪਾਂ ਉਹ ਕਹਿੰਦੇ ਫਿਰ ਇਹਨੇ ਕਹਿਣਾ ਸੀ ਹਾਂ ਤੇ ਆਪਾਂ ਉਹ ਕਹਿਣੇ ਨਹੀਂ
1: ਨਹੀਂ ਪਰ ਵਧੀਆ ਸੀ ਵੀ ਬਜ਼ਾਰ ਤੋਂ
0: ਥੈਂਕ ਯੂ
1: ਵੈਲ ਡਨ
2: ਥੈਂਕ ਯੂ ਸਤਿ ਸ਼੍ਰੀ
0: ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਤੇ ਅਰਨਵ ਤੋਂ ਬਾਅਦ ਸਾਡੇ ਨਾਲ ਨੇ ਮੰਨਤ ਅਤੇ ਫਤਿਹ ਅਤੇ ਉਸ ਤੋਂ ਬਾਅਦ ਸਾਡੇ ਨਾਲ ਹੋਊਗੀ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਰੈਡੀ ਰਹੋ ਬਾਅਦ 'ਚ ਮੰਨਤ ਫਤਿਹ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਮਾਮਾ ਜੀ ਨਾਲੇ ਅੰਕਲ ਜੀ
0: ਹੈਲੋ ਚਲੋ ਤੇਗ ਤੁਸੀਂ ਆਉਂਦੇ ਰਹੋ ਪੁੱਤ ਹੈਲੋ
1: ਤੇਗ ਆਵਾਜ਼ ਆ ਰਹੀ ਸਾਡੀ
0: ਉਹ ਕਿੱਥੇ ਚਲ ਗਏ ਹੋ ਅੱਜ ਤੇ ਸਾਰੇ ਬਿਜ਼ੀ ਬਿਜ਼ੀ ਬਿਜ਼ੀ ਹੋ ਗਏ
4: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ ਤੇਗ ਜੀ
3: ਸਤਿ ਸ਼੍ਰੀ ਅਕਾਲ ਤੇਗ ਜੀ
0: ਕੀ ਹਾਲ ਹੈ
4: ਮੈਂ ਵਧੀਆ ਤੁਹਾਡਾ ਕੀ ਹਾਲ ਚਾਲ ਆ
0: ਹਾਂ ਸਾਡਾ ਵੀ ਠੀਕ ਆ ਤਿਆਰ ਹੋ ਗਏ
4: ਹਾਂਜੀ ਅੰਬਰ ਵੀ ਤਿਆਰ ਆ
0: ਓ ਅੱਜ ਤੇ ਦੋਵੇਂ ਦੋਵੇਂ ਚੱਲੇ ਹੋ
4: ਹਾਂਜੀ ਤੇ ਅੱਜ ਮੈਂ ਮੰਮਾ ਨੇ ਮੇਰੇ ਬੰਨ ਕੀਤਾ ਸੀ
0: ਅੱਛਾ ਬੰਨ ਕੀਤਾ
4: ਹਾਂਜੀ
0: ਓ ਕੀ ਜੂੜਾ
4: ਹਾਂਜੀ
0: ਅੱਛਾ ਅੱਛਾ ਓਕੇ ਓਕੇ ਗੁੱਡ ਗੁੱਡ
1: ਅੱਗੇ ਦੋ ਗੁੱਤਾਂ ਕਰਦੇ ਹੋ
4: ਅੱਗੇ ਮੈਂ ਇੱਕ ਗੁੱਤ ਕਰਦੀ ਹੁੰਦੀ ਆ ਜਾਂ ਪੋਲੀ ਤੇ
1: ਨਾਲੇ ਹੁਣ ਕਿੱਥੇ ਦੋ ਗੁੱਤਾਂ ਦੇ ਜ਼ਮਾਨੇ ਰਹਿ ਗਏ ਇੱਕੋ ਜਿਹੀ ਥੋੜੀ ਆ
0: ਤੁਸੀਂ ਕੀ ਪਸੰਦ ਕਰਦੇ
4: ਮੈਨੂੰ ਬੜੀਆ ਲੱਗਦਾ ਚਲੋ ਜੂੜਾ ਖਾਦਾ ਮੰਮੀ ਖਾਦੇ ਆ ਤੇ ਅੰਬਰ ਨੂੰ ਬੜੀਆ ਲੱਗਦਾ ਜਦੋਂ ਮੰਮਾ
0: ਗੁੱਤਾਂ ਸੋਹਣੀਆਂ ਲੱਗਦੀਆਂ ਲਾਲ ਲਾਲ ਰੀਬਨ ਤੁਸੀਂ ਹੁਣ ਸਰਕਾਰੀ ਸਕੂਲ ਚ
1: ਚੈੱਕ ਕਰਤੀ ਨਾ ਖਾਦੀ ਗ੍ਰਾਮ ਉਦਯੋਗ ਵਾਲੀ ਗੱਲ ਹੈ। ਅਸੀਂ ਪੁੱਤ ਪੁਰਾਣੇ ਸਕੂਲਾਂ ਦੇ ਪੜ੍ਹੇ ਹੋਏ ਨਾ, ਸਾਡੀ ਮੈਮਰੀ ਸਿਲੈਕਟਿਵ ਮੈਮਰੀ ਫੀਡ ਹੋਈ ਆ। ਜਦ ਅਸੀਂ ਸਕੂਲ ਜਾਂਦੇ ਹੁੰਦੇ ਸੀਗੇ ਜੂੜਾ ਕਰਕੇ ਉੱਤੇ ਚਿੱਟਾ ਰੁਮਾਲ ਤੇ ਕੁੜੀਆਂ ਦੇ
0: ਸੈਂਟੇ ਬਣ ਗਏ, ਸਾਨੂੰ ਪਤਾ ਨਹੀਂ ਸੈਂਟੇ ਬਣ ਕੇ ਜਾਈਦਾ,
1: ਦੋ ਦੋ ਗੁੱਤਾਂ ਤੇ ਨਾਲ ਤੇ ਰੀਬਨ ਬੰਨੇ ਹੁੰਦੇ ਸੀ,
0: ਕੁੜੀਆਂ ਜਿੰਗਲ ਬੈਲ ਬਣ ਕੇ ਜਾਂਦੀਆਂ ਸੀ ਤੇ ਮੁੰਡੇ ਸੈਂਟੇ ਬਣ ਕੇ।
1: ਮੁੰਡੇ ਦਾ ਨਾਂ ਵੀ ਸੰਤਾ ਸੁੰਤਾ ਹੀ ਹੁੰਦਾ ਸੀ, ਸੰਤਾ ਸਿੰਘ।
0: ਹਾਂ, ਉਦੋਂ ਕਿੱਥੇ ਪਤਾ ਹੁੰਦਾ ਸੀ ਵੀ ਆਹ ਕਲਰ ਇਹ ਕੰਮ ਲਈ ਹੁੰਦੇ ਆ। ਕੀ ਸੁਣਾਓਗੇ ਤੇ?
4: ਅੱਜ ਮੈਂ ਸੁਣਾਉਂਗੀ ਇੱਕ ਬਜਾਰੇ।
0: ਹਾਂਜੀ।
4: ਸੜਾ ਉੱਤੇ ਸੜਾ ਉੱਤੇ ਲਾਲ ਕਬੂਤਰ ਕਰਾ।
0: ਅੱਛਾ, ਥੜੇ ਉੱਤੇ ਥੜਾ
1: ਉੱਤੇ ਲਾਲ ਕਬੂਤਰ ਖੜਾ।
0: ਓਕੇ, ਉੱਤੇ ਲਾਲ ਕਬੂਤਰ ਖੜਾ। ਓਕੇ,
1: ਬੈਠਾ ਵੀ ਹੋ ਸਕਦਾ, ਸੇਮ ਹੀ ਆਨਸਰ,
0: ਬੈਠਾ ਵੀ ਹੋ ਸਕਦਾ। ਓਕੇ, ਲਾਲ ਕਬੂਤਰ ਕੀ ਆ ਤੇ ਫਿਰ ਉਹ ਜੂੜਾ ਤੇ ਨਹੀਂ ਆ?
4: ਨਹੀਂ,
1: ਪਰ ਉਹ ਇੱਕ ਗੱਲ ਦਾ ਹੁਣ ਲਾਲ ਰੀਬਨ ਨਾ ਜਵਾਬ ਦੇਣਾ ਸੀ, ਮੋਮਬੱਤੀ ਹੋਣਾ ਜਾਂ ਫਿਰ।
4: ਹਾਂਜੀ
0: ਹਾਂ, ਮੋਮਬੱਤੀ ਹੈਗੀ ਆ।
4: ਹਾਂਜੀ।
0: ਅੱਛਾ, ਮੋਮਬੱਤੀ ਇਹਦਾ ਆਨਸਰ।
1: ਕੁਦਰਤੀ ਤੌਰ ਤੇ ਦੇਖੋ ਨਾ, ਕਹਿੰਦਾ ਜੇ ਹੋਰ ਕਿਸੇ ਦਾ ਆਨਸਰ ਮੋਮਬੱਤੀ ਨਹੀਂ ਆਉਣਾ ਤਾਂ ਇਹਦਾ ਤਾਂ ਮੋਮਬੱਤੀ ਜ਼ਰੂਰ ਆ।
0: ਨਹੀਂ, ਇਹਦਾ ਦੀਵਾ ਲੱਗਦਾ ਮੈਨੂੰ,
1: ਜਿੱਦਾਂ ਕਿੱਦਾਂ ਸੇਮ ਹੀ ਆ
0: ਦੋਵੇਂ।
4: ਹਾਂਜੀ, ਸੇਮ ਹੀ
0: ਆ। ਓਕੇ ਓਕੇ, ਅੱਛਾ ਦੋਵੇਂ ਸੇਮ ਹੀ ਆ। ਓਕੇ ਓਕੇ, ਚਲੋ ਫਿਰ ਗੁੱਡ ਹੋ ਗਿਆ ਨਾ। ਥੈਂਕ ਯੂ। ਤੇ ਅੰਬਰ,
4: ਥੈਂਕ ਯੂ, ਅੰਬਰ ਨਾਲ ਵੀ ਗੱਲ ਕਰ ਲਓ।
0: ਹਾਂਜੀ ਹਾਂ। ਅੰਬਰ ਤੇ ਬਹੁਤ ਇੰਟੈਲੀਜੈਂਟ ਹੈ, ਉਹਨੇ ਅੰਕਲ ਤੇ ਆਂਟੀ ਇਕੱਠੇ ਕਰਤੇ, ਉਹਨੂੰ ਵੇਖਿਆ ਵੀ ਨਹੀਂ ਜੇ ਗੱਲ ਜੀ ਬਣ ਰਹੀ ਦੋਵੇਂ ਇਕੱਠੇ ਮੈਂ ਕਰ ਦਿੰਦੀ ਹਾਂ, ਹੈ ਨਾ ਅੰਬਰ?
1: ਅੰਕਲ ਜੀ ਕਿਹਾ ਵੈਸੇ ਉਹਨੇ?
0: ਨਹੀਂ ਨਹੀਂ, ਥੋੜੀ ਮਾਰਿਆ ਉਹਨੇ ਪਿੱਛੇ ਜੇ, ਕਢਾਈ ਜੀ ਮਾਰੀ ਸੱਜੇ ਖੱਬੇ ਨੂੰ ਕਰਕੇ, ਹੈ ਅੰਬਰ?
1: ਬੜੇ
0: ਬੀਬੀ ਹੋ ਤੁਸੀਂ, ਤੁਸੀਂ ਤੇ ਕੋਈ ਗੁੰਜਾਇਸ਼ ਛੱਡੀ ਨੀ ਆਂਦੇ। ਤਿਆਰ ਹੋ ਗਏ ਹੋ? ਕੀ ਖਾਦਾ?
4: ਰਾਈਸ ਬਬਲ।
0: ਓਏ, ਤੁਸੀਂ ਲਾਈਕ ਕਰਦੇ ਹੋ ਰਾਈਸ ਬਬਲ?
4: ਹਾਂਜੀ।
0: ਓਕੇ, ਇਹ ਤੁਸੀਂ ਕਿੱਥੋਂ ਵੇਖੇ ਸੀ, ਕਾਰਟੂਨਾਂ ਚੋਂ?
4: ਨਹੀਂ।
0: ਹਾਂ, ਕਿਹਨੇ ਦੱਸਿਆ?
4: ਸਟੋਲ ਤੋਂ।
1: ਅੱਛਾ, ਸਕੂਲ ਚੋਂ ਪਤਾ ਲੱਗਿਆ ਸੀ।
0: ਸਕੂਲ ਚੋਂ? ਓਕੇ, ਸਕੂਲ ਜਦੋਂ ਬ੍ਰੇਕਫਾਸਟ ਕਰਾਉਂਦੇ ਉੱਥੇ ਵੇਖੇ ਸੀ?
4: ਸ਼ਾਪਿੰਗ ਸੈਂਟਰ ਦੇ ਵਿੱਚ।
0: ਅੱਛਾ, ਸ਼ਾਪਿੰਗ ਸੈਂਟਰ ਦੇ ਵਿੱਚ। ਓਕੇ, ਗੁੱਡ। ਤੇ ਫਿਰ ਤੁਹਾਨੂੰ ਯੰਮੀ ਲੱਗੇ ਹੈ?
1: ਸਕੂਲ ਤਾਂ ਦਲੀਏ ਵਾਲਾ।
0: ਗੁੱਡ, ਤੇ ਕੀ ਸੁਣਾਓਗੇ ਅੱਜ?
4: ਪਾਠ।
0: ਓਕੇ, ਹਾਂਜੀ।
4: ਉਹਦਾ ਬੋਲ ਮੇਰੇ ਚਿੱਚੇ ਤੇ ਬੈ ਗਿਆ, ਛੂਸ਼ਾ ਕਰਕੇ ਰਾ ਦਿੰਦੀਆਂ, ਤੈਨੂੰ ਗਿੱਧੇ ਵਿੱਚ ਨੱਚਣਾ ਸਿਖਾ ਦਿੰਦੀਆਂ,
0: ਤੈਨੂੰ ਗਿੱਧੇ ਵਿੱਚ ਨੱਚਣਾ
1: ਸਿਖਾ ਦਿੰਦੀਆਂ। ਅੱਛਾ, ਬੋਲੀ ਸੁਣਾਈ ਅੱਜ ਫਿਰ
0: ਤੈਨੂੰ, ਸਵੇਰੇ ਸਵੇਰੇ ਹੱਸਣਾ ਹੈ, ਹੱਸਣਾ ਸਿਖਾ ਦਿੰਦੀ ਆ,
4: ਤੈਨੂੰ ਗਿੱਧੇ ਵਿੱਚ ਨੱਚਣਾ ਸਿਖਾ ਦਿੰਦੀ ਆ, ਤੈਨੂੰ ਗਿੱਧੇ ਵਿੱਚ ਨੱਚਣਾ ਸਿਖਾ ਦਿੰਦੀ ਆ, ਤੈਨੂੰ ਗਿੱਧੇ ਵਿੱਚ ਨੱਚਣਾ ਸਿਖਾ ਦਿੰਦੀ ਆ।
0: ਵੈਰੀ ਨਾਈਸ। ਤੇ ਅੰਬਰ ਨੂੰ ਕਿੱਦਾਂ ਆਉਂਦਾ?
4: ਤੇ ਗਿੱਧੇ ਵਿੱਚ ਨੱਚ
0: ਗਿੱਧਾ ਪਾਉਣਾ ਆਉਂਦਾ ਅੰਬਰ? ਗਿੱਧਾ ਪਾਉਣਾ ਆਉਂਦਾ ਤੁਹਾਨੂੰ? ਓਹੀ, ਕਿੱਦਾਂ ਪਾਈਦਾ? ਤੁਸੀਂ ਕਿੱਦਾਂ ਸਿਖਾਓਗੇ ਫਿਰ?
1: ਤੁਸੀਂ ਬੋਲੀ ਵਿੱਚ ਕਿਹਾ ਨਾ ਵੀ ਮੈਂ ਤੁਹਾਨੂੰ ਵੀ ਸਿਖਾ ਦਿੰਦੀ ਹਾਂ, ਵੀ ਮੈਨੂੰ ਤਾਂ ਆਉਂਦਾ ਹੀ ਆ।
0: ਕਿੱਦਾਂ ਕਿੱਦਾਂ ਪਾਈਦਾ? ਕਲੈਪਿੰਗ ਕਲੈਪਿੰਗ ਕਰਕੇ?
1: ਕਲੈਪਿੰਗ ਕਰਕੇ ਆਲੇ ਦੁਆਲੇ ਘੁੰਮ ਕੇ ਹੁੰਦਾ ਮੈਨੂੰ ਲੱਗਦਾ। ਅੰਬਰ ਖੜ ਕੇ ਪਾਉਣਾ ਹੁੰਦਾ ਜਾਂ ਘੁੰਮ ਘੁੰਮ ਕੇ ਪਾਉਣਾ ਹੁੰਦਾ?
0: ਘੁੰਮ ਘੁੰਮ ਕੇ ਸੋਹਣਾ ਸੂਟ ਪਾ ਕੇ ਤੇ ਕਲੈਪਿੰਗ ਕਲੈਪਿੰਗ ਕਰਕੇ ਹੈ ਨਾ
1: ਸਹੀ ਆ
0: ਹਾਂਜੀ ਓਏ ਥੈਂਕ ਯੂ ਅੰਬਰ ਫਿਰ ਇਹ ਤੁਹਾਡੇ ਕੋਲ ਸਿੱਖਾਂਗੇ ਕਿੱਦਾਂ ਕਿਸੇ ਦਿਨ ਠੀਕ ਆ ਥੈਂਕ ਯੂ ਅਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਤੁਸੀਂ ਆਉਂਦੇ ਰਹੋ ਸ਼੍ਰੇਆ ਆ ਕਿ ਵੀਰਾ ਆ ਉਹ ਸਤਿ ਸ਼੍ਰੀ ਅਕਾਲ ਕੋਈ ਗੱਲ ਨੀ ਕੰਫਿਊਜ਼ ਕਿਉਂ ਨਾ ਕੀ ਕਰ ਰਹੇ ਸੀ
5: ਵਾਟਰ ਲੈ ਕੇ ਆਂਦੀ ਪਈ ਸੀ ਬਾਹਰ
0: ਅੱਛਾ ਵਾਟਰ ਪਾਣੀ
5: ਬੋਟਲ
0: ਅੱਛਾ ਬੋਤਲ ਪਾਣੀ ਵਾਲੀ
5: Yes.
0: Okay, okay. School, ਲੈ ਕੇ ਚੱਲੇ ਬੋਤਲ
5: ਹਾਂਜੀ
0: ਮੰਮਾ ਨੇ ਕਿਹਾ ਹੋਣਾ ਪਾਣੀ ਭਰ ਲਾ ਸ਼੍ਰੇਆ ਏਦਾਂ
5: ਹਾਂਜੀ
1: ਥੋੜਾ ਉੱਚੀ ਆਵਾਜ਼
0: ਆਪਣੀ ਬੋਤਲ ਰੈਡੀ
1: ਕਰਨਾ ਪਊਗਾ ਤੁਹਾਨੂੰ ਹਰ ਰੋਜ਼ ਕਹਿੰਦੇ ਆ ਰਿਮਾਈਂਡ ਕਰਾਉਂਦੇ ਆ
0: ਚੱਲ ਬੋਤਲ ਰੈਡੀ ਕਰ ਬੈਗ ਫੜ ਆਪਣਾ ਬੁੱਕਸ ਚੈੱਕ ਕਰ ਆਪਣੀ
1: ਹਾਂ ਸ਼ੂਜ਼ ਪਾ ਲੈ
0: ਹੈ ਏਦਾਂ ਕਹਿੰਦੇ ਆ
5: ਹਾਂਜੀ
0: ਹਾਂ ਚੱਲ ਅਸੀਸ ਦੀ ਵੀ ਬੋਤਲ ਭਰ ਚੱਲ
1: ਨਹੀਂ ਅਸੀਸ ਤਾਂ ਆਪਣੀ ਭਾਪ ਭਰੂਗੀ
5: ਅਸੀਸ ਨੇ ਨਹੀਂ ਜਾਣਾ ਅਸੀਸ ਮੰਡੇ ਟਿਊਜ਼ਡੇ ਫ੍ਰਾਈਡੇ ਜਾਂਦਾ
0: ਹਾਂ ਉਹ ਸੱਚ ਵੱਡਾ ਆ ਨਾ ਉਹਨੂੰ ਇੰਨੀ ਲੋੜ ਨਹੀਂ ਪੈਂਦੀ ਪੜਨ ਦੀ ਉਹ ਥੋੜਾ ਜਿਹਾ ਪੜ ਕੇ ਤੇ ਜ਼ਿਆਦਾ ਪੜ ਲੈਂਦਾ ਹਨਾ
5: ਹਾਂਜੀ
0: ਬਿਗ ਬੋਏ ਆ ਤੇ ਤੁਸੀਂ ਕੀ ਸੁਣਾਓਗੇ ਅੱਜ
5: ਚਾਚੂ ਪੀ ਲਈ
0: ਹਾਂਜੀ ਹਾਂਜੀ ਚਾਚੂ ਪੀ ਲਈ ਜੀ ਥੈਂਕ ਯੂ
5: ਅੱਛਾ
0: ਉਦੋਂ ਖਾਣੀ ਆ ਤੇ ਜਦੋਂ ਨਹੀਂ ਠੰਡ ਹੁੰਦੀ ਉਦੋਂ ਕੀ ਖਾਣਾ
1: ਮਟਰੀ
0: ਮਟਰੀ ਤੇ ਹੈ ਹੀ ਨੀ ਮੇਰੇ ਕੋਲ ਫਿਰ ਅੱਛਾ ਤੁਸੀਂ ਬਣਾਓਗੇ ਓਕੇ ਗੁੱਡ ਫਿਰ ਤੇ ਵੈਰੀ ਗੁੱਡ ਅੱਛਾ ਅੱਛਾ ਅੱਛਾ ਅੱਗੇ ਪਿੰਨੀਆਂ ਤੇ ਤੁਸੀਂ ਸਾਰਾ ਸਿਆਲ ਲੰਘਾ ਤਾ ਮੇਰਾ ਤੇ ਹੁਣ ਮਟਰੀ ਚ ਗਰਮੀਆਂ ਲੰਘਾਉਣੀਆਂ
1: ਹੰਗਾਰਾ ਨਾ ਦਿਓ ਇਹਨੂੰ ਬਿਨਾਂ ਸਮਝ ਕੇ ਬਸ ਐਂ ਪੀ ਜੋ
0: ਹੈ
1: ਮਟਰੀ ਦਾ ਥੈਂਕ ਯੂ ਤਾਂ ਕਰਨਾ ਹੀ ਹੁਣ
0: ਕੀ ਸੁਣਾਓਗੇ ਫਿਰ
5: ਬੋਲੇ
0: ਚੂੜੀਆਂ ਓਕੇ
5: ਬੋਲੇ ਚੂੜੀਆਂ ਬੋਲੇ ਕੰਗਣ ਹਾਂ ਹੋ ਗਈ ਤੇਰੇ ਸਾਜਨ ਤੇਰੇ ਬਿਜਨੇ ਲੱਗਦਾ ਮੈਟ ਮਗਿਆ ਸੋਨੀਆ ਲੈ ਜਾ ਲੈ ਜਾ
1: ਮਟਰੀ ਲੈ ਜਾ ਲੈ ਜਾ
5: ਲੈ ਜਾ ਲੈ ਜਾ
1: ਤੁਸੀਂ ਚੂੜੀਆਂ ਦੀ ਜਗ੍ਹਾ ਰਣਜੋਤ ਅੰਕਲ ਮਟਰੀ ਵੀ ਲਿਖ ਸਕਦੇ ਹੋ
0: ਮਟਰੀ ਲੈ ਜਾ ਇਦਾਂ
1: ਸ਼ਾਬਾ ਸ਼ਾਬਾ
0: ਹੈ ਸ਼੍ਰੇਆ
5: ਹੈਲੋ
0: ਮਨੂ ਬਿੱਲੀ ਮਿਓ ਮਿਓ ਸਤਿ ਸ਼੍ਰੀ ਅਕਾਲ ਹਾਂਜੀ ਅਸੀਂ ਠੀਕ ਹਾਂ ਤੁਹਾਡਾ ਕੀ ਹਾਲ ਆ
5: ਕੀ ਕਰਦੇ
0: ਅਸੀਂ ਕੀ ਕਰਦੇ ਤੁਹਾਡੇ ਨਾਲ ਗੱਲਾਂ ਕਰਦੇ
1: ਤੁਹਾਨੂੰ ਯਾਦ ਕਰਦੇ
5: ਐਕਸਕਰਸ਼ਨ ਤੇ ਗਿਆ ਸੀ ਐਕਸਕਰਸ਼ਨ ਦੇ
0: ਐਕਸਕਰਸ਼ਨ ਤੇ ਗਿਆ ਸੀ
1: ਅੱਛਾ
5: ਯਾ ਕਾਲ
0: ਤੁਹਾਡੀ ਐਡੇ ਔਖੇ ਔਖੇ ਤੁਸੀਂ ਗੱਲਾਂ ਬੋਲ ਲੈਂਦੇ ਹੋ ਯਾਰ ਅਸੀਂ ਤੇ ਹੁਣ ਮਰ ਕੇ ਸਿੱਖੀਆਂ
5: ਹੈ ਬਸ ਤੇ
1: ਬੱਸ ਤੇ
0: ਬੱਸ ਤੇ ਓਏ ਓਏ ਓਏ
1: ਬੱਸ ਵਾਲਿਆਂ ਦੀ ਵੀ ਬੱਸ ਹੋ ਗਈ ਹੋਣੀ ਨਿਆਣੇ ਸਾਂਭਦਿਆਂ ਦੀ
0: ਹੋਰ ਇਹ ਉਹ ਵਾਲੀ ਬੱਸ ਹੀ ਭਲਾ ਵੀਲਸ ਓਨ ਦਾ ਬੱਸ ਗੋ ਰਾਉਂਡ ਰਾਉਂਡ ਰਾਉਂਡ ਉਹ ਵਾਲਾ
1: ਸੀਸ ਓਨ ਦਾ ਬੱਸ ਸੇ ਵਾਂ ਵਾਂ
0: ਵਾਂ ਵਾਂ ਵਾਂ ਉਹ ਵਾਲੀ ਬੱਸ ਹੀ
5: ਹਾਂਜੀ
0: ਓ ਉਹ
5: ਬਿਗ ਵਾਲੀ ਹੈਗੀ ਬਿਗ ਵਾਲੀ
0: ਅੱਛਾ ਬਿਗ ਵਾਲੀ
5: ਹਾਂਜੀ
0: ਓਕੇ ਤੇ ਬੱਸ ਨੇ ਫਿਰ ਉਹ ਕੀਤਾ ਸੀ ਪੌਂ ਪੌਂ ਪੌਂ
1: ਲੋੜ ਹੀ ਨਹੀਂ
0: ਲੈ ਹੋਰ ਨਹੀਂ ਕੀਤਾ
5: ਨਹੀਂ
1: ਕਿੱਥੇ ਲੈ ਕੇ ਕਿੱਥੇ ਗਏ ਸੀ ਫਾਰਮ ਤੇ
5: ਨਹੀਂ ਸਾਇੰਸ ਦੇ
0: ਕਿੱਥੇ
5: ਸਾਇੰਸ ਦੇ
1: ਕੋਈ ਐਕਸਕਰਜਨ ਨਾਲ ਕੋਈ ਕੋਈ ਔਖਾ ਜਿਹਾ ਸ਼ਬਦ ਰਣ ਜਦ
0: ਨਹੀਂ ਉਹ ਦੱਸ ਤੇ ਰਿਹਾ
1: ਪਰ ਕੀ ਅੱਛਾ ਉੱਥੇ
5: ਬਾਈ ਸੀ ਬਬਲ
0: ਬਬਲ
5: ਹਾਂਜੀ
0: ਅੱਛਾ ਤੇ ਉੱਥੇ ਕੀ ਕੀਤਾ ਤੁਸੀਂ
5: ਬੱਬਲ ਬਣਾਇਆ ਸੀ
0: ਅੱਛਾ ਬੱਬਲ ਬਣਾਇਆ ਸੀ ਹੋਰ
5: ਪਲੇ
0: ਪਲੇ ਕੀਤਾ
5: ਪਲੇ ਕੀਤਾ
0: ਅੱਛਾ
1: ਬੱਬਲਸ ਨਾਲ
0: ਬੱਬਲਸ ਨਾਲ
5: ਹਾਂਜੀ
0: ਓਕੇ ਓਕੇ ਗੁੱਡ ਗੁੱਡ ਫਨ ਹੋਇਆ
5: ਯੈਸ
0: ਓਕੇ ਸੌਰਟ ਆਫ ਗੁੱਡ ਗੁੱਡ ਗੁੱਡ ਨਾਈਸ ਨਾਈਸ ਨਹੀਂ ਯਾਰੇ ਪਾ ਤੁਹਾਡੇ ਹੈ
5: ਹਾਂਜੀ
0: ਗੁੱਡ ਕੀ ਸੁਣਾਓਗੇ ਫਿਰ
1: ਆਈਸਕ੍ਰੀਮ ਵਗੈਰਾ ਵੀ ਖਾਧੀ ਸੀ
5: ਨਹੀਂ
0: ਨਹੀਂ
1: ਨਹੀਂ ਯਾਰ ਫਿਰ ਕਾਹਦੀ ਐਕਸਕਰਸ਼ਨ
0: ਆਈਸਕ੍ਰੀਮ ਅੱਜ ਖਾਊਗਾ ਨਾ ਕੱਲ ਕੱਲ ਮੀਂਹ ਪੈਂਦਾ ਹੈ
1: ਉਹ ਠੈਣੀ ਵਾਲੀ
0: ਹੈ ਅਸੀਸ ਪਰ ਇਹ ਆਈਸਕ੍ਰੀਮ ਲਾਈਕ ਨਹੀਂ ਕਰਦਾ
5: ਕਰਦਾ ਸੀ ਸੈਵਨ
0: ਹਾਂ ਇਹ ਅਸੀਸ ਲਾਈਕ ਨਹੀਂ ਕਰਦਾ ਆਈਸਕ੍ਰੀਮ
1: ਅੱਛਾ ਓਕੇ
5: ਨਹੀਂ ਕਰਦਾ ਗੰਮੀ ਦੇ ਲਾਈਕ
1: ਕਰਦਾ ਗੰਮੀ ਐਵੇਂ ਨਾ ਕਿ ਉਹ ਮੇਰਾ ਨਾਮ ਸਿਗਾਰ ਦੇ ਹੋ ਕਿਤੇ ਦਿਲ ਦੀ ਡਿਆਰੀ ਤੇ ਲਿਖ ਲੈਣ ਘਰ ਦੇ ਕਿਤੇ
0: ਮਮਾ ਕਹਿੰਦੇ ਜਦੋਂ ਗਰਮੀ ਹੁੰਦੀ ਹੈ ਨਾ ਉਦੋਂ ਖਾਇਆ ਕਰੋ ਹੈ ਨਾ
5: ਹਾਂਜੀ
0: ਗੁੱਡ
1: 26 ਤਰੀਕ ਨੂੰ 8:18 ਤੇ ਗਿਆ ਸੀ ਮੈਂ ਲਾਈਕ ਨਹੀਂ ਕਰਦਾ
0: ਕੀ ਸੁਣਾਓਗੇ ਫਿਰ ਹੈਲੋ ਮਾਨੂ ਬਿੱਲੀ ਕੀ ਸੁਣਾਓ
1: ਮਿਆਉ ਮਿਆਉ
5: ਬੋਲੀ
0: ਓਕੇ ਓਕੇ
5: ਕੱਢੀ ਹੂ ਕਾਕੇ ਕੱਢੀ ਜਾ ਕਾਕੇ ਤੇ ਕਿਹਦਾ ਦਿਲ ਮੁੱਟੀ ਲੰਬੀ ਬਾ
0: ਕਰਕੇ ਜੋ ਮਰਜ਼ੀ ਆਵੇ ਲੋ ਹਰ ਇੱਕ ਚੀਜ਼ ਦੀ ਕੋਸ਼ਿਸ਼ ਕਰਦੇ ਆ
1: ਪੂਰੀ ਪੂਰੀ
0: ਭਾਵੇਂ ਜਿੰਨਾ ਕੁ ਵੀ ਆਉਂਦਾ ਵਾ ਸਮਝਾ ਜਾਂਦਾ ਨੈਕਸਟ ਸਾਡੇ ਨਾਲ ਮੰਨਤ ਫਤਿਹ ਉਸ ਤੋਂ ਬਾਅਦ ਅਸੀਸ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ
6: ਸਤਿ ਸ਼੍ਰੀ ਅਕਾਲ
0: ਮੰਨਤ ਜੀ
1: ਮੰਨਤ ਕਿੱਦਾਂ
6: ਮੈਂ ਠੀਕ ਹਾਂ ਤੁਸੀਂ ਦੱਸੋ
0: ਅਸੀਂ ਵੀ ਠੀਕ ਹਾਂ ਕੀ ਕਰਦੇ ਹੋ
6: ਅਸੀਂ ਗੱਡੀ 'ਚ ਬੈਠੇ ਸੀਗੇ
0: ਅੱਛਾ
1: ਪਹੁੰਚ ਗਏ ਸਕੂਲ ਦੇ ਨੇੜੇ ਕਿ ਨਹੀਂ ਅਜੇ
6: ਟੀਚਰ
0: ਰੋਜ਼ ਇੰਨੀਆਂ ਗੱਲਾਂ ਕਿੱਥੋਂ ਆ ਜਾਂਦੀਆਂ
6: ਪਤਾ ਨਹੀਂ
0: ਹੈ ਅੱਜ ਕਿਹੜੀਆਂ ਗੱਲਾਂ ਕਰੇਂਗੀ ਨੀ ਫਿਰ ਕੀ ਗੱਲ ਕਰੋਗੇ ਜੇ ਮੰਨ ਲੋ ਮਿਲੀ ਗਈ ਇੱਕ ਮਿੰਟ ਮੈਂ ਇੱਕ ਫੋਨ ਚੁੱਕ ਲਾਂ ਤੇ ਫਿਰ ਤੁਸੀਂ ਉਹਨਾਂ ਚਿਰ ਗੱਲ ਯਾਦ ਕਰ ਲਓ ਹੈ।
1: ਹੈਲੋ, ਕਿਹੜੀਆਂ ਗੱਲਾਂ?
0: ਹੈ ਮਨਤ,
6: ਬਸ ਤਾਂ ਬ੍ਰਿੰਦਲ ਦੀਆਂ ਗੱਲਾਂ ਕਰਾਂਗੀ ਕਿਉਂਕਿ ਅਸੀਂ ਦੋਵਾਂ ਨੇ ਅਗਲੇ ਸਾਲ ਜਾਣਾ ਨਾ ਬ੍ਰਿੰਦਲ।
0: ਬ੍ਰਿੰਦਲ ਕਿੰਦਾ
6: ਸਕੂਲ ਆ? ਹਾਈ ਸਕੂਲ।
1: ਵਧੀਆ ਛੋਣਾ ਫਿਰ।
0: ਅੱਛਾ ਅੱਛਾ,
1: ਜਿਹੜਾ ਇੰਨੇ ਕੌਨਫੀਡੈਂਸ ਨਾਲ ਕਿਹਾ।
0: ਅੱਛਾ, ਸਕੂਲ ਦਾ ਨਾਂ ਆ ਬ੍ਰਿੰਦਲ।
1: ਪ੍ਰਾਈਵੇਟ ਆ ਜਾਂ ਸਰਕਾਰੀ ਆ ਜਾਂ ਸੈਮੀ ਪ੍ਰਾਈਵੇਟ ਆ?
6: ਸਰਕਾਰੀ ਆ ਬੰਨਾ ਤਾਂ।
0: ਓਕੇ ਓਕੇ,
1: ਠੀਕ ਆ,
0: ਚਲੋ ਗੁੱਡ ਹੈ। ਕੀ ਸੁਣਾਓਗੇ ਫਿਰ ਅੱਜ?
6: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
6: ਕੁੱਤਾ ਰਾਤ 2:30 ਵਜੇ ਮੇਰੇ ਮਾਲਕ ਨੇ ਨਾ ਇੱਕ ਚੋਰ ਫੜਿਆ। ਦੂਜਾ ਕੁੱਤਾ, ਤਾਂ ਫਿਰ ਤੂੰ ਕਿੱਥੇ ਸੀਗਾ? ਪਹਿਲਾ ਕੁੱਤਾ, ਮੈਂ ਕੁੱਤਾ ਵਾਂ, ਮੈਂ ਬੰਦਾ ਨਹੀਂ ਜਿਹੜਾ ਅੱਧੀ ਰਾਤ ਨੂੰ ਫੋਨ ਦੇਖੀ ਫੋਨ ਹੀ ਦੇਖੀ ਜਾਵੇ।
1: ਹਾਂ, ਸੋਣਾ ਵੀ ਹੁੰਦਾ।
6: ਮੈਂ ਤਾਂ ਰਾਤ ਨੂੰ ਸੁੱਤਾ ਪਿਆ ਸੀ।
1: ਸਹੀ ਹੈ, ਆ ਮੇਰਾ ਕੋਲ ਨੈਟਫਲਿਕਸ ਤੇ ਅਕਾਊਂਟ ਆ।
0: ਐਦਾਂ ਥੋੜੀ ਕੁੱਤਾ ਕੁੱਤਾ ਐਦਾਂ ਥੋੜੀ ਸੌਂਦਾ ਮਨਤ।
6: ਉਹਨੇ ਆਪ ਕਿਹਾ ਸੀਗਾ।
0: ਅੱਛਾ, ਉਹਨੇ ਐਦਾਂ ਕਿਹਾ ਸੀ? ਕੁੱਤਾ ਤਾਂ ਸੌਂਦਾ।
1: ਕਈ ਹੁੰਦੀ ਨਾ ਘਰਾੜੇ ਦੀਆਂ ਕਿਸਮਾਂ ਹੁੰਦੀਆਂ, ਇੱਕ ਕੁੱਤਾ ਘਰਾੜਾ, ਜਿਵੇਂ ਮਰੀਜ਼ ਘਰਾੜਾ ਦਾ, ਹਾਏ ਡਾਕਟਰ ਸਾਹਿਬ, ਹਾਏ ਮਰ ਗਿਆ ਡਾਕਟਰ,
0: ਮਰ ਗਿਆ ਡਾਕਟਰ। ਥੈਂਕ ਯੂ ਮਨਤ।
1: ਕਈ ਬਜ਼ੁਰਗ ਹੁੰਦੇ ਆ ਨਾ, ਹੁਣ ਘਰਾੜਾ ਮਾਰ ਕੇ ਵਾਹਿਗੁਰੂ।
0: ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ? ਅਸੀਂ ਠੀਕ ਹਾਂ ਜੀ। ਪਹੁੰਚ ਗਏ ਫਿਰ ਸਕੂਲ ਦੇ ਨੇੜੇ ਹੈ। ਸੌਕਰ ਖੇਡਦੇ ਹੋ? ਕੀ ਖੇਡਦੇ ਹੋ ਉੱਥੇ ਜਾ ਕੇ?
6: ਪਾਰਕਿੰਗ ਆ ਤੇ ਫਿਰ ਮੈਂ ਸਕੂਲੇ ਆ ਕੇ ਨੀਅਰਲੀ ਮੈਂ ਦੇ ਦੋਸਤਾਂ ਨਾਲ ਬਾਸਕਟਬਾਲ ਖੇਡਣਾ ਕਿਉਂਕਿ ਉਹਨਾਂ ਕੋਲ ਬਾਲ ਹੁੰਦੀ ਆ।
0: ਓਕੇ,
1: ਦੈਟਸ ਗੁੱਡ।
0: ਅੱਛਾ,
1: ਸੌਕਰ ਤੇ ਬਾਸਕਟਬਾਲ? ਕ੍ਰਿਕਟ ਘੱਟ ਖੇਡਦੇ ਬੱਚੇ ਸਵੇਰੇ ਸਵੇਰੇ ਨਾ, ਸੌਕਰ ਤੇ ਬਾਸਕਟਬਾਲ ਖੇਡਦੇ ਬੜੇ ਦੇਖੇ ਮੈਂ।
6: ਯਾ
0: ਓਕੇ,
6: ਕ੍ਰਿਕਟ ਤਾਂ ਮੈਂ ਪਹਿਲਾਂ ਪਹਿਲਾਂ ਬਹੁਤ ਬਹੁਤ ਖੇਡਦਾ ਹੀ ਹੁਣ ਵੀ।
0: ਓਕੇ, ਤੇ ਬਾਸਕਟਬਾਲ ਤੁਹਾਨੂੰ ਲੱਗਦਾ?
6: ਅੱਜ ਮੈਂ ਸੁਣਾਉਂਗਾ ਇੱਕ ਪ੍ਰੋਜੈਕਟ।
0: ਹਾਂਜੀ।
6: ਜਿੰਨਾ ਜਿੰਨਾ ਭਰੋ ਉਨਾ ਜਿੰਨਾ ਘੱਟ ਭਰਾ ਹੋਵੇ।
0: ਜਿੰਨਾ ਭਰੋ ਨਹੀਂ, ਜਿੰਨਾ ਰਾਈਨ ਹਾਰਟ
6: ਨਹੀਂ,
1: ਉਹ ਹੋਰ ਚੀਜ਼ ਆ।
0: ਹੋਰ ਚੀਜ਼ ਆ,
6: ਜਿੰਨਾ ਇਹਦਾ
1: ਜਵਾਬ ਮੋਮਤੀ ਨਹੀਂ ਆ।
6: ਵੱਧ ਹਲਕਾ ਹੁੰਦਾ ਜਿੰਨਾ ਭਰੋ ਉਨਾ ਵੱਧ ਹਲਕਾ ਹੁੰਦਾ।
0: ਜਿੰਨਾ ਭਰੋ ਉਨਾ ਵੱਧ ਹਲਕਾ ਹੁੰਦਾ?
1: ਕੋਈ ਅਕਲ ਉਕਲ ਟਾਈਪ ਗੱਲ ਹੋਣੀ
0: ਹੈ। ਇਹ ਕੋਈ ਪਕਾਨਾ ਜਿਹਾ ਲੱਗਦਾ ਮੈਨੂੰ। ਕੋਈ
6: ਨਹੀਂ
0: ਹੈ,
6: ਨਹੀਂ ਦੱਸਾਂ,
0: ਗੈਂਸੀ ਬਖਾਨਾ ਲੱਗਦਾ ਮੈਨੂੰ।
6: ਨਹੀਂ
0: ਹੈ, ਇਹ ਬਾਸਕਟਬਾਲ ਤੇ ਨਹੀਂ ਕਿਤੇ?
6: ਨਹੀਂ
0: ਹੈ, ਇਹ ਕੀ ਆ?
6: ਨਹੀਂ,
0: ਇਹ ਕੀ ਫਿਰ? ਬਿਨ ਬਿਨ
6: ਦਾ ਬਲੂ ਅੰਦਰ ਹੈਗਾ ਬਲੂਨ।
0: ਦੋ ਛੱਡਾਂ
1: ਪੰਜਾਬੀ ਮਾਂ, ਪੰਜਾਬੀ ਮਾਂ। ਪਹਿਲਾਂ ਅੰਕਲ ਨੇ ਪੁਕਾਨਾ ਕਹਿਤਾ ਸੀ ਨਾ, ਗੈਂਸੀ ਪੁਕਾਨਾ ਕਹਿਤਾ ਸੀਗਾ।
0: ਅੱਜ ਇਹਨੂੰ ਫਾਈਨ ਹੋਊਗਾ, ਅੱਜ ਇਹਨੂੰ ਫਾਈਨ ਹੋਊਗਾ।
1: ਲੰਡੀਆਂ ਚੂਹੀਆਂ,
0: ਅੱਜ ਮੈਂ ਲੰਡੀਆਂ ਚੂਹੀਆਂ, ਅੱਜ ਗਜ਼ਿਲੀਅਨ ਤੇ ਗਜ਼ਿਲੀਅਨ ਤੇ ਗਜ਼ਿਲੀਅਨ ਤੇ ਰੀਨਾ ਹਾਈਟ ਦਾ ਫਾਈਨ।
1: ਹਾਂ, ਨਾਲੇ ਤੁਸੀਂ ਪੰਜਾਬੀ ਚ ਪੁੱਛਿਆ, ਮੈਂ ਅੰਗਰੇਜ਼ੀ ਚ ਪੁੱਛਿਆ ਸੀ।
0: ਓਹੋ, ਯਾ ਫਤਿਹ, ਅੱਜ ਤੇ ਫਾਈਨ ਬਣਦਾ ਯਾਰ ਤੇਰਾ।
1: ਦੋ
0: ਤਿੰਨ ਤਿੰਨ ਆਂਸਰ ਰੱਖੇ ਹੁੰਦੇ ਇੱਕ ਚੀਜ਼,
1: ਨਾਲੇ ਬਾਬਾ ਲੱਸੀ ਪੀ ਗਿਆ, ਨਾਲੇ ਦੇ ਗਿਆ ਦਵਾਨੀ ਖੋਟੀ।
0: ਤੇ ਨੈਕਸਟ ਸਾਡੇ ਨਾਲ ਅਸੀਸ, ਉਸ ਤੋਂ ਬਾਅਦ ਤਵਨੀਤ, ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਅਸੀਸ।
6: ਮੰਮਾ
0: ਮੈਨੂੰ ਕਹਿੰਦੇ ਚੱਜ ਨਾਲ ਖਾਂਦੀ ਨੀ ਆ ਰੋਟੀ ਪਾਣੀ।
1: ਕਦੇ ਕਦੇ
0: ਮੰਮਾ ਕਹਿੰਦੇ ਨਖਰੇ ਬੜੇ ਕਰਦੀ ਆ ਖਾਣ ਲੱਗੇ।
6: ਗੁੱਸੇ ਨੀ ਆਉਂਦੇ ਮੰਮਾ ਮੈਨੂੰ,
7: ਜਾਂ ਦੁੱਧ ਦਿੰਦੀ ਜਾਂ ਜਾਂ ਕਹਿੰਦੇ ਵੀ ਪਰੌਂਠਾ ਖਾਣਾ ਫਿਰ ਪਰੌਂਠਾ ਖਾਣੀ ਕਦੇ ਕਦੇ ਪਰੌਂਠੇ ਨੀ ਖਾਂਦੀ ਮੰਮਾ ਕਹਿੰਦੇ ਸੀ ਵੀ ਅੱਜ ਪਰੌਂਠਾ ਖਾਣਾ ਕਿ ਦੁੱਧ ਬਿਨਾਂ ਨਾ ਕਹਿ ਦਿੱਤੇ
0: ਅੱਛਾ
1: ਆਪਸ਼ਨਸ ਹੁੰਦੀਆਂ ਨਾ ਫਿਰ
0: ਸਵੇਰੇ ਮੈਨੂੰ ਤਾਂ ਪਤਾ ਲੱਗਾ ਸੀ ਵੀ ਜਦੋਂ ਕੋਈ ਚੀਜ਼ ਸਬਜ਼ੀ ਬਣਦੀ ਘਰ ਚ ਕਹਿੰਦੀ ਆ
7: ਜੋ ਬਾਲੀਆਂ ਦਿੰਦੀ ਫਿਰ ਮੈਂ ਇੱਕ ਚੀਜ਼ ਪਿਕ ਕਰਕੇ ਉਹ ਕਹਿੰਦੇ ਦੂਜੀ ਚੀਜ਼ ਖਾ ਲਾ
0: ਉਹ ਤਾਂ ਬੜੀਆਂ ਆਪਸ਼ਨਾਂ ਮਿਲਦੀਆਂ ਮੰਮਾ ਕਹਿੰਦੇ ਸੀ ਵੀ ਜਦੋਂ ਸਬਜ਼ੀ ਬਣਾਈਦੀ ਕੋਈ ਇਹ ਕਹਿ ਦਿੰਦੀ ਮੈਂ ਨੀ ਆ ਸਬਜ਼ੀ ਲਾਈਕ ਕਰਦੀ
7: ਬਿਨੇ
0: ਪਿਆਜ ਤੋਂ ਆਲੂ ਪਰੌਂਠੇ ਤੇ ਪਨੀਰ ਨਹੀਂ ਲਾਈਕ
1: ਕੀ
0: ਸੁਣਾਓਗੇ ਫਿਰ ਅੱਜ
7: ਅੱਜ ਸੁਣਾਉਂਗੀ ਮੈਂ ਗਾਣਾ
0: ਓਕੇ
7: ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ ਗਿੱਧੇ ਵਿੱਚ ਨੱਚਦੀ ਮੇਰੇ ਧਮਕ ਕਾਲ ਜੇ ਪੈਂਦੀ ਉਹ ਗਲੀ ਵਿੱਚ ਗੇੜੇ ਮਾਰਦਾ ਉਹ ਗਲੀ ਵਿੱਚ ਗੇੜੇ ਮਾਰਦਾ ਮੇਰੀ ਭਾਬੀ ਚੜਕਦੀ
0: ਹੈ
7: ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ ਗਿੱਧੇ ਵਿੱਚ ਨੱਚਦੀ ਮੇਰੇ ਧਮਕ ਕਾਲ ਜੇ ਪੈਂਦੀ
0: ਬਣਾਤੀ
1: ਗੱਲ
0: ਉਹ ਬੋਲੇ ਚੂੜੀਆਂ ਤੁਣਕ ਤੁਣਕ ਤੁਣ ਤੁਣਕ ਤੁਣਕ ਤੁਣ ਤਾਣਾ ਨਾ ਤੁਣਕ ਤੁਣਕ ਤੁਣ ਤਾਣਾ ਨਾ
1: ਗੱਡੇ ਤੇ ਨਾ ਚੜਦੀ ਗੱਡੀਰੇ ਤੇ ਨਾ ਚੜਦੀ
0: ਉਹ ਬੋਲੋ ਤਾਰਾ ਰਾਰਾ ਉਹ ਨੀ ਸੁਣਿਆ ਲੈ ਸੀ
1: ਬੱਲੇ ਹੋ ਗਈ ਹੈ
0: ਹੈ ਅਸੀਂ ਸੇ ਨੀ ਸੁਣਿਆ ਗਾਣਾ ਹਲੇ ਲੈ ਹਲੇ ਨੀ ਸੁਣਿਆ ਓਕੇ ਓਕੇ ਓਕੇ ਚਲੋ ਥੈਂਕ ਯੂ
7: ਬਾਏ ਬਾਏ ਨੈਕਸਟ ਪਰਸਨ
0: ਓ ਬਾਏ ਬਾਏ ਥੈਂਕ ਯੂ ਪਰਸਨ ਥੈਂਕ ਯੂ ਥੈਂਕ ਯੂ ਥੈਂਕ
7: ਯੂ ਫੋਨ ਕੱਟ ਰਹੀ
0: ਓਕੇ ਓਕੇ ਹਾਂਜੀ ਹਾਂਜੀ ਫੋਨ ਕੱਟੋ ਥੈਂਕ ਯੂ
8: ਬੱਚਿਆਂ
0: ਦਾ ਕੀ ਹਾਲ ਕੀ ਕਰਦੇ ਗੱਲ ਨੀ ਸੁਣਦੇ ਦੋ ਛੱਡਣੀਆਂ ਕੰਨਾਂ ਦੇ
8: ਹਾਂਜੀ
0: ਹਾਂ ਪਹਿਲਾਂ ਵੱਡੀ ਦੇ ਛੱਡੋ ਦੋ ਮੁੜ ਕੇ ਨਿੱਕੀ ਦੇ ਛੱਡੋ ਦੋ
1: ਮੁੜ ਕੇ ਜੇ ਉਹਨਾਂ ਨੇ ਛੱਡੀਆਂ
8: ਫੇਰ ਕੁੱਟਣਾ
0: ਫਿਰ
8: ਤੁਹਾਨੂੰ ਕੁੱਟਣਾ
0: ਪਰ ਇਹਦਾ ਭਾਜੀ ਫਾਇਦਾ ਬੜਾਉਣਾ ਫਿਰ ਤੀਸਰੇ ਨੇ ਆਪੇ ਤੁਹਾਡੇ ਨਾਲ ਗੱਲ ਸੁਣ ਲੈਣੀ ਤੁਹਾਡੀ
8: ਓਕੇ
0: ਹਾਂ
1: ਬਹੁਤ ਸੋਹਣੀਆਂ ਸਿੱਖਿਆਵਾਂ ਮੈਂ ਆਪਣੇ ਟਰੱਕ 'ਚ
8: ਬੈਠ ਕੇ ਸਟਾਰਟ ਕਰਨਾ ਫਿਰ ਮੈਂ ਆਪਣਾ ਟਰੱਕ ਉੱਡਣਾ
0: ਅਹੇ ਟਰੱਕ
1: ਉੱਡਣਾ ਗੇਅਰ ਪਾ ਦੇਣਾ ਫਿਰ
0: ਉੱਡਣਾ ਗੇਅਰ
8: ਜੇਬ
0: ਚ ਨਿਕਲੇ ਕਿੰਨੇ ਕੁ
8: ਸਿਡਨੀ
0: ਚੱਲੇ ਓਕੇ ਓਕੇ ਭਾਈ ਸਿਡਨੀ ਜ਼ਿਆਦਾ ਪੈਸੇ ਬਣਦੇ ਕਿ ਬ੍ਰਿਸਬੇਨ ਅੱਛਾ ਤੇ ਫਿਰ ਸਿਡਨੀ ਕਿਉਂ ਚੱਲੇ ਹੋ?
8: ਮੰਮਾ ਅਮਰ ਛੋਟੀ ਦੀ ਵੱਡੀ ਦੀਦੀ ਅਮਰ ਤੇ ਵੀਰ ਜੀ ਮੈਨੂੰ ਛੱਡਣਗੇ।
0: ਅੱਛਾ ਸਾਰੇ
1: ਜਣੇ ਇਹਨਾਂ ਦੇ ਛੱਡਣਗੇ ਪਹਿਲਾਂ
8: ਤੇ ਹੋਰ ਮੈਂ ਟਰੱਕ ਚਲਾ ਰਹੇ।
0: ਅੱਛਾ ਤੁਸੀਂ ਟਰੱਕ ਚਲਾ ਕੇ ਜਾਓਗੇ ਤੁਹਾਨੂੰ ਛੱਡ ਕੇ ਆਉਣਗੇ? ਹਾਂ
1: ਓਕੇ।
8: ਹਾਂਜੀ ਮੈਂ ਰੈੱਡ ਲਾਈਟ ਤੇ ਸਟਾਪ ਹੋਈ ਤੇ ਪੁਲਿਸ ਬੇਲੀ ਪਿੱਛੇ ਹੈਗੀ।
0: ਅੱਛਾ ਅੱਛਾ
8: ਮੈਨੂੰ ਲੈ ਲੱਗੀ ਬਿਕੋਜ਼ ਮੈਂ ਪੁਲਿਸ ਬਿਕੋਜ਼ ਟਰੱਕ ਉਲਟਾ ਪਾਰਕ ਹੋਈ ਹੈ।
0: ਅੱਛਾ ਉਲਟਾ ਪਾਰਕ ਹੋਈ ਹੈ, ਓਹੋ
1: ਕਿਉਂਕਿ ਜਿਹੜੇ $6 ਬਚੇ ਮੇਲਾ ਦਾ ਅਸੀਂ ਫਾਈਨ ਚ ਲੱਗ ਜਾਣੇ।
8: ਮੈਂ ਬਾਲ ਨਹੀਂ, ਮੈਂ ਟਰੱਕ ਦੋ ਬਾਲ ਨਹੀਂ ਨਿਕ ਸਕਦੇ।
0: ਅੱਛਾ ਕੀ ਗੱਲ?
1: ਬੜੇ ਚੇਤੇ ਕੀਤੇ
0: ਤੁਹਾਨੂੰ ਭਾਈ। ਬ੍ਰਿਸਬੇਨ ਦਾ ਕਿਹੜਾ ਸ਼ਹਿਰ ਸਬਰਬ ਤੁਹਾਨੂੰ ਯਾਦ ਹੈ? ਗੋਲਡ ਕੋਸਟ। ਬੱਲੇ ਬੱਲੇ
1: ਸਾਊਥ ਬੈਂਕ ਵੱਲ ਦੀ ਹੋ ਕੇ ਗਏ ਸੀਗੇ
0: ਤੁਸੀਂ ਤੇ ਭਾਜੀ, ਕਮਾਲ ਹੀ ਕਰੀ ਜਾਂਦੇ ਹੋ। ਤੇ ਟਰੱਕ ਉਲਟਾ ਕਿਉਂ ਖਿਲਾ ਰਿਹਾ ਤੁਸੀਂ?
8: ਨਹੀਂ
0: ਤੁਸੀਂ ਕਹਿੰਦੇ ਟਰੱਕ ਉਲਟਾ ਖਿਲਾ ਰਿਹਾ, ਉਹ ਕਿਉਂ ਉਲਟਾ ਕਿਉਂ ਖਿਲਾ ਰਿਹਾ?
8: ਮੈਂ ਲੈਫਟ ਮੈਂ ਰਾਈਟ ਬੋਲਣਾ ਸੀ, ਹੁਣ ਉਲਟਾ ਹੋ ਗਿਆ।
0: ਅੱਛਾ ਉਲਟਾ ਹੋ ਗਿਆ, ਉਲਟਾ
1: ਲਿਖਾ ਲੱਗ ਗਿਆ।
0: ਹਾਂ ਉਲਟਾ ਪਾਰਕ ਕਰਨ ਦਾ ਫਾਇਦਾ ਨਾ, ਉਹ ਫਿਰ ਚੋਰੀ ਨਹੀਂ ਹੋ ਸਕਦਾ।
1: ਹਾਂਜੀ ਨਾਲੇ ਪੁਲਿਸ ਵਾਲੇ ਨੇ ਪਿੱਛੇ ਚਲੇ ਜਾਣਾ, ਪਿੱਛੇ ਡਰਾਈਵਰ ਹੀ ਨਹੀਂ ਹੋਣਾ।
0: ਹੈ
8: ਵੀ ਟਰਾਲੀ ਵੀ ਉਲਟ ਗਈ।
0: ਅੱਛਾ ਟਰਾਲੀ ਵੀ ਉਲਟ ਗਈ, ਉਹ ਸਾਰਾ ਕੁਝ ਉਲਟ ਗਿਆ,
1: ਉਲਟਾ ਪਲਟਾ ਹੋ ਗਿਆ।
8: ਹਾਂਜੀ ਵੀ ਟਰਾਲੀ ਜਿਹੜੇ ਸਮਾਨ ਹੈਗੇ ਲਾਈਕ ਐਨ
0: ਬਾਕਸ ਬਾਰ। ਇਹ ਤੁਸੀਂ ਫਿਰ ਮੈਲਬਨ ਤੋਂ ਸਿਡਨੀ ਚੂਹੇ ਲੈ ਕੇ ਚੱਲੇ ਹੋ?
8: ਹਾਂਜੀ।
0: ਓਹੋ
8: ਚੂਹੇ ਨੂੰ
0: ਲੁਧਿਆਣੇ ਘੱਲਣੇ ਆ,
1: ਆਪਣਾ ਇਲਾਕਾ।
0: ਚੱਕੋ ਫਿਰ ਤੁਸੀਂ ਚੂਹੇ ਚੱਕੋ ਤੁਸੀਂ ਦਾਦੀ ਕੋਲੇ ਆਓ। ਏਦਾਂ ਕਰੋ ਤੁਸੀਂ ਨਾ ਚੂਹੇ ਲੰਡੇ ਕਰਕੇ ਭੇਜੋ
1: ਤਾਂ ਕਿ ਅੱਗੇ ਦਾਦੀ ਤੋਂ ਅੱਗੇ ਨਾ ਕਿਤੇ ਲੰਘ ਜਾਣ।
0: ਉੱਥੇ ਪੁੱਛਣ ਵਾਲੇ ਚੂਹੇ ਨਹੀਂ ਭੇਜਣੇ। ਹਾਂ ਨਹੀਂ ਤਾਂ ਉਹਨਾਂ ਨੇ ਜਾ ਕੇ ਨਾ
1: ਤੇ ਚੂਹੇ ਦਾ ਨਾ ਹੀ ਮੈਂ ਤਾਂ ਕਹਿੰਦਾ ਲੰਡੂ ਰੱਖੋ ਤੁਸੀਂ।
0: ਹਾਂ ਲੰਡੇ ਚੂਹੇ ਭੇਜਣੇ ਉੱਥੇ, ਠੀਕ ਆ। ਹਾਂ
1: ਕੀ
0: ਸੁਣਾਓਗੇ ਫਿਰ ਭਾਜੀ?
8: ਇੱਕ ਬੁਝਾਲਤ।
0: ਹਾਂਜੀ
8: ਨਹੀਂ ਹੈਗਾ ਇੱਕ ਇੱਕ ਮੁੰਡਾ ਕੱਲ ਵਿੱਚ ਆਇਆ ਡੱਬਾ ਚ ਡੱਬਾ ਅੱਛੀ ਨਹੀਂ ਉਹ ਕਿਹੜੀ ਚੀਜ਼ ਦਿਲ ਨੀ ਹੈਗਾ ਪਰ ਗਲਾ ਹੈਗਾ।
0: ਅੱਛਾ ਦਿਲ ਨੀ ਹੈਗਾ ਪਰ ਗਲਾ ਹੈਗਾ।
8: ਸਿਲ।
0: ਅੱਛਾ ਸਿਰ ਨੀ ਹੈਗਾ
1: ਪਰ ਗਲਾ ਹੈ,
0: ਪਰ ਗਲਾ ਹੈਗਾ,
8: ਗਲਾ ਹੈਗਾ।
0: ਹਾਂ ਸੋਹਣੀ ਗੱਲ ਆ, ਇਹ ਆਪਾਂ ਕੱਲ ਦੱਸੀਏ ਪਤਾ ਕਰਕੇ।
8: ਤੁਸੀਂ
0: ਟ੍ਰਿਕ ਕਿਉਂ ਕਰਦੇ ਸਾਨੂੰ? ਹੈਲੋ
8: ਅੰਕਲ ਜੀ, ਤੇ ਅੰਕਲ ਜੀ
0: ਸਤਿ ਸ੍ਰੀ ਅਕਾਲ ਜੀ। ਬੜੀਆਂ ਸ਼ੈਤਾਨੀਆਂ। ਸਾਡਾ ਠੀਕ ਹੈ, ਤੁਹਾਡਾ ਕੀ ਹਾਲ ਹੈ? ਓਕੇ, ਇਹ ਬੜੀਆਂ ਸ਼ੈਤਾਨੀਆਂ ਕਰਦਾ ਨਿਕਾ ਜਿਹਾ?
1: ਵੇਲਾ
0: ਥੋੜੀ ਉਹ ਇੰਨੇ ਚੂਹੇ ਛੱਡ ਕੇ ਆਇਆ, ਸਿਡਨੀ ਲੈ ਕੇ ਚੱਲਿਆ। ਸਾਨੂੰ ਤੇ ਇੱਕੋ ਚੂਹੇ ਦਾ ਪਤਾ, ਸ਼ਾਰਪਨਰ ਨੂੰ ਚੂਹੇ ਕਹਿ ਛੱਡਿਆ ਸਾਰੀ
7: ਉਮਰ।
0: ਕਿਹਦੀ ਰੂਹ ਆ? ਭੇਡਾਂ ਦੀ। ਉਹ ਕਿੱਦਾਂ?
7: ਡੈਡਾ ਨੇ ਕਿਹਾ।
0: ਅੱਛਾ, ਡੈਡਾ ਨੇ ਕਿਹਾ। ਕੀ ਸੁਣਾਓਗੇ ਫਿਰ ਤੁਸੀਂ?
7: ਭੇਡਾਂ ਨੇ ਸਿੱਟੀ ਜਾਣਾ।
0: ਅੱਛਾ, ਭੇਡਾਂ ਨੇ ਸਿੱਟੀ ਜਾਣਾ। ਓਕੇ ਓਕੇ ਓਕੇ।
7: ਨਹੀਂ, ਡੈਡਾ ਨੇ ਸਿੱਟੀ ਨਹੀਂ, ਅਸੀਂ ਸਿੱਟੀ ਜਾਣਾ।
0: ਅੱਛਾ, ਡੈਡਾ ਨੇ ਸਿੱਟੀ ਜਾਣਾ। ਓਕੇ ਓਕੇ ਓਕੇ। ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਡੈਡਾ ਕੌਣ ਹੈ।
7: ਬੋਲੀ ਸੁਣਾਣੀ।
0: ਹਾਂਜੀ,
7: ਢੋਲ ਵਾਲੇ ਨੇ ਢੋਲ ਵਜਾਇਆ।
1: ਢੋਲ ਵਾਲੇ
7: ਨੇ ਵੀ ਪਾਟੀ ਬੋਲੀ।
1: ਬਰਾਬਰ
0: ਬਲਬਲ ਬਲਬਲ ਬਲੇ ਚਾਂਬਲੀ ਆਉਂਦੀ ਆ ਨਾਨਕਿਆਂ ਦੀ ਟੋਲੀ
1: ਵਿੱਚ ਦਾਦਕਿਆਂ ਦੀ ਵੀ ਉਹ ਵੀ ਅਜਿਹੀ ਹੁੰਦੇ।
0: ਥੈਂਕ ਯੂ।
1: ਸਤਿ ਸ਼੍ਰੀ ਅਕਾਲ
7: ਅੰਕਲ ਜੀ ਨਾਲ ਗੱਲ ਕਰ ਲੋ।
0: ਹਾਂਜੀ ਅੰਕਲ ਜੀ ਨਾਲ ਕਰਾ ਦੋ। ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਤਾਇਆ ਜੀ।
0: ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਤੁਹਾਡਾ?
7: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ ਠੀਕ ਹੈ। ਅੱਜ ਤੁਹਾਡੀ ਵਾਰੀ ਮਗਰ ਚਲ ਗਈ ਹੈ, ਕਿਦਾਂ ਹੋ ਗਿਆ?
7: ਮੈਂ ਰੈਡੀ ਹੋ ਰਹੀ ਸੀ, ਮੈਂ ਬੈਗ ਰੈਡੀ ਕਰ ਰਹੀ ਸੀ, ਫਿਰ ਵੀਜੇ ਦੀ ਵਾਰੀ ਲੈ ਲਈ, ਫਿਰ ਮੈਂ ਕਿਹਾ ਵੀਜੇ ਮੈਂ ਆਸਟ੍ਰੇਲੀਆ ਤੋਂ ਬਾਅਦ, ਫਿਰ ਮੰਮਾ ਨੇ ਫੋਨ ਫੜਿਆ ਵੀਜੇ ਨੂੰ ਕੰਨ ਚੋਂ, ਫਿਰ ਐਸ਼ ਨੂੰ ਦੇਤਾ।
1: ਮੈਂ ਕਿਤੇ ਕਿਹਾ ਮੰਮਾ ਨੇ ਉਹਦੇ ਕੰਨ ਤੇ ਛੱਡੀ ਦੋ, ਫਿਰ
7: ਬਿਲਕੁਲ ਵੀਜੇ ਦਿੰਦਾ ਨਹੀਂ ਸੀ ਫੋਨ।
1: ਬਸ ਸੇਮ ਚੀਜ਼ ਹੋ
0: ਗਈ, ਇਹ ਖਰਾਬੀਆਂ ਕਰਦਾ ਹੈ ਨਾ।
1: ਵੀਜੇ ਵਾਲੀ ਬਾਜ਼ਾਰ ਤੁਹਾਨੂੰ ਆਉਂਦੀ, ਉਹਦਾ ਕੀ ਆਨਸਰ ਆ? ਕੱਲ ਨੂੰ ਉਹਨੇ ਫੇਰ ਪਾਉਣੀ, ਮੈਂ ਕਿਹਾ ਪਹਿਲੇ ਪੁੱਛ ਕੇ
0: ਰੱਖੀ ਹੈ।
1: ਸਿਰ ਹੈ ਨੀ ਗਾ ਕੁਛ, ਹੈ ਨਾ ਗਲਾ ਹੈਗਾ ਵਾ ਕੁਛ,
0: ਬੋਤਲ।
1: ਕੋਈ ਨੀ, ਹੁਣ ਕੱਲ ਨੂੰ ਪਾਉਣ ਦੇ, ਕੱਲ ਨੂੰ ਦੱਸਾਂਗੇ।
0: ਹੋਰ ਕੱਲ ਫਿਰ ਬੁੱਝ ਲੈਣੀ ਆਪਾਂ ਹੁਣ।
7: ਹਾਂਜੀ,
0: ਥੈਂਕ ਯੂ।
1: ਆਪਾਂ ਪਹਿਲਾਂ ਪੁੱਛ ਲਿਆ ਕਰਨਾ ਇਹਨਾਂ ਤੋਂ।
7: ਹਾਂ, ਵੀਜ ਤਿਆਰੀ ਕੁਛ ਕਰਦਾ ਨਹੀਂ ਰਾਈਡ ਦੀ। ਅਸੀਂ ਕੱਲ ਰਾਤੀ ਵੀਜੇ ਨੂੰ ਕੋਈ ਬੁਜ਼ਾਰਟ ਸੁਣਾਈ ਸੀ, ਪਰ ਵੀਜੇ ਡਿਫਰੈਂਟ ਬੁਜ਼ਾਰਟ ਹੋਰ ਸੁਣਾਤੀ।
1: ਓਹੋ, ਮਿਕਸ ਕਰ ਦਿੰਦਾ
0: ਉਹ। ਹਾਂ, ਉਹ ਜੌਬ ਦੀ ਤਿਆਰੀ ਕਰਦਾ ਰਹਿੰਦਾ ਨਾ।
7: ਹਾਂਜੀ,
0: ਉਹਨੇ ਲੋਡ ਲੈ ਕੇ ਜਾਣਾ ਹੈ।
1: ਹਾਂ, ਉਹਦਾ ਬਿਜ਼ਨਸ ਪ੍ਰੋਫਾਈਲ।
0: ਉਹ ਸਵੇਰੇ ਉੱਠ ਕੇ ਟ੍ਰੈਫਿਕ ਦੀ ਤਿਆਰੀ ਕਰ ਲੈਂਦਾ ਨਾ।
1: ਟਰੱਕ ਤਾਂ ਪੁੱਠਾ ਖੜਾ।
7: ਹਾਂਜੀ, ਟਰੱਕ ਨਹੀਂ ਜਬਲੀਆਂ ਮਾਰਿਆ।
0: ਅੱਛਾ, ਐਵੇਂ ਜਬਲੀਆਂ ਮਰੀ ਜਾਂਦਾ। ਕੀ ਸੁਣਾਓਗੇ ਫਿਰ ਤੁਸੀਂ?
7: ਇੱਕ ਬੋਲੀ ਬੋ, ਉਸ ਤੋਂ ਪਹਿਲਾਂ ਮੰਮਾ ਨੇ ਤੁਹਾਨੂੰ ਕੱਲ ਫੋਨ ਕੀਤਾ।
0: ਹਾਂ, ਮੰਮਾ ਨੇ ਫੋਨ, ਮੰਮਾ ਨੇ ਪਤਾ ਕਿੰਨੀਆਂ ਸੋਹਣੀਆਂ ਗੱਲਾਂ ਕੀਤੀਆਂ।
7: ਮੈਂ ਸੋਹਣੀ ਸੁਣਾ ਦੇ ਮੰਮਾ ਤੋਂ।
0: ਅੱਛਾ, ਸਟੋਰੀ ਸੁਣੀ?
7: ਨਹੀਂ, ਮੈਂ ਗੱਲਾਂ ਸੋਹਣੀ ਸੁਣਾਉਂਦੇ ਮੰਮਾ ਤੋਂ।
0: ਅੱਛਾ, ਸੋਹਣੀ ਸੁਣਾਉਂਦੇ?
7: ਵਧੀਆ।
0: ਮਾਮਾ ਰੋਜ਼ ਫੋਨ ਕਰਨਗੇ ਤੇ ਫਿਰ ਉਹਨਾਂ ਦੀ ਟਰੋਫੀ ਰਹੂਗੀ, ਹੈ ਨਾ? ਨਹੀਂ ਤਾਂ ਫਿਰ ਤਵਨੀਤ ਨੂੰ ਮਿਲ ਜਾਣੀ।
7: ਹਾਂਜੀ,
0: ਠੀਕ ਆ।
7: ਹਾਂਜੀ,
0: ਹਾਂ। ਤੇ ਤੁਹਾਨੂੰ ਮੰਮਾ ਦੀਆਂ ਗੱਲਾਂ ਕੋਈ ਵਧੀਆ ਨਹੀਂ ਲੱਗਦੀਆਂ? ਹੈ,
8: ਨਹੀਂ ਟੌਪਿਕ ਵਾਲੀ ਗੱਲਾਂ ਹੁੰਦੀ ਜਾਲੀ ਟੌਪਿਕ
0: ਅੱਛਾ ਜਾਲੀ ਟੌਪਿਕ ਓਕੇ ਓਕੇ ਤੁਸੀਂ ਤੁਸੀਂ ਕੋਈ ਵਧੀਆ
8: ਫਨੀ ਤੁਸੀਂ ਫਨੀ ਜਾਂ ਟੌਪਿਕ ਰੱਖੋ
0: ਅੱਛਾ ਫਨੀ ਜਾਂ ਓਕੇ
1: ਫੇਰ ਉਹ ਜੀਆਂ ਗੱਲਾਂ ਨਿਕਲਣਗੀਆਂ
0: ਤੁਸੀਂ ਸੁਜੈਸਟ ਕਰਿਆ ਕਰੋ ਨਾ ਸਵੇਰੇ
8: ਮੈਂ ਬੈਟਰਾ ਟੌਪਿਕ ਦੇ ਰਹਾ
0: ਹਾਂਜੀ ਹਾਂਜੀ
8: ਆਪਾਂ
0: ਚਲੋ ਕੀ ਸੁਣਾਓਗੇ ਫਿਰ
8: ਇੱਕ ਬੋਲੀ
0: ਹਾਂਜੀ
8: ਨਿਮਾਹੀ ਸਾਉ ਵੀ ਬੜਾ ਤੇ ਕਮਾਉ ਵੀ ਬੜਾ ਨਿਮਾਹੀ ਸਾਉ ਵੀ ਬੜਾ ਤੇ ਕਮਾਉ ਵੀ ਬੜਾ ਬੋਲੇ ਮਿੱਠਾ ਮਿੱਠਾ ਜਦੋਂ ਨੀ ਉਹ ਗੱਲ ਕਰਦਾ ਬੋਲੇ ਮਿੱਠਾ ਮਿੱਠਾ ਜਦੋਂ ਨੀ ਉਹ ਗੱਲ ਕਰਦਾ ਪੱਟੂ ਮੇਰੇ ਪਿੱਛੇ ਮੇਰੀ ਸੱਸ ਨਾਲ ਲੜਦਾ
0: ਗਲਤ ਗਲਤ ਵੋਟੀ ਦਾ ਗੁਲਾਮ ਮੁੰਡਾ ਗਲਤ ਗਲਤ ਗਲਤ ਗਲਤ ਗਲਤ ਗਲਤ ਥੈਂਕ ਯੂ ਦਵਨੀਤ
8: ਥੈਂਕ ਯੂ ਨੈਕਸਟ ਪਰਸਨ
0: ਹਾਂ ਥੈਂਕ ਯੂ
8: ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਥੈਂਕ ਯੂ ਰਕੇਸ਼ ਕੁਮਾਰ ਜੀ ਕਹਿੰਦੇ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ 'ਚ ਰਹੋ ਸਰਬੱਤ ਦੇ ਭਲੀ ਦੀ ਅਰਦਾਸ ਕਰਦੇ ਨੇ ਕਹਿੰਦੇ ਨੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ ਕਰਨ ਜੀ ਕਹਿੰਦੇ ਨੇ ਕਿ ਸਰਦਾਰ ਜੀ ਪਾਉਂਦੇ ਫੁੱਲ ਪਟਾਕੇ ਰੋਡ ਟ੍ਰੇਨ ਡਰਾਈਵ ਕਰਨਗੇ ਫਿਊਚਰ ਦੇ ਵਿੱਚ
1: ਬੀ ਡਬਲ ਚੱਲੂ ਦੇਖਿਓ ਤੁਸੀਂ
0: ਅਤੇ ਫਤਿਹ ਸਿੰਘ ਜੀ ਨੂੰ ਕਹਿੰਦੇ ਕਿ F1 ਰੇਸਰ ਵੱਲ ਫੋਕਸਡ ਕਰਵਾ ਦੇ ਰੱਬ ਫਿਊਚਰ 'ਚ ਹੈ ਅਤੇ ਛੋਟੇ ਭਰਾ ਵੈਲੀ ਨੇ ਕਹਿੰਦੇ ਪੂਰੇ ਨਜ਼ਾਰੇ ਲੈਣੇ ਆਸਟ੍ਰੇਲੀਆ ਬੋਰਨ ਨੇ ਫਰਕ ਤਾਂ ਫਿਰ ਹੋਊ ਹੀ ਰੱਬ ਕਹਿੰਦੇ ਤਰੱਕੀਆਂ ਬਖਸ਼ੇ ਬੱਚਿਆਂ ਨੂੰ ਧੰਨਵਾਦ ਜੀ ਤੁਹਾਡਾ ਅਤੇ ਮਨਿੰਦਰ ਭੈਣ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਪਰਮਜੋਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਜਤਿੰਦਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸੁਖਵਿੰਦਰ ਭੈਣ ਜੀ ਧੰਨਵਾਦ ਦੇਸ਼ਬੰਧ ਭਾਰਦਵਾਜ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ ਕਹਿੰਦੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਅਤੇ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਅਤੇ ਹੈਪੀ ਹੰਪ ਡੇ ਅਤੇ ਗੁਣਗੁਣ ਅਤੇ ਡੀਬੀ ਦੇ ਵੱਲੋਂ ਸ਼ੇਖੂ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬਹੁਤ ਵਧੀਆ ਸੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਮਿਹਰਬਾਨੀ ਜਤਿੰਦਰ ਕੌਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ ਰਜਿੰਦਰ ਬਾਵਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸ਼ੁਭ ਦਿਨ ਦੀਆਂ ਕਾਮਨਾਵਾਂ ਭੇਜਦੇ ਨੇ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਣ ਅਤੇ ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਹਾਂਜੀ ਪਰਿਵਾਰ ਦੇ ਲਈ ਬਹੁਤ ਮਿਹਰਬਾਨੀ ਜੀ ਜਸਕਿਰੇ ਜੀ ਕਹਿੰਦੇ ਕਿ ਹੈਪੀ ਹੰਪ ਡੇ ਸਾਰੇ ਪਰਿਵਾਰ ਦੇ ਲਈ ਮਨਦੀਪ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਦਿੱਲੀ ਵਾਲੇ ਦਿੱਲੀ ਜੂਲਰ ਵਾਲੇ ਕਹਿੰਦੇ 199 ਰੇਟ ਹੋ ਗਿਆ 22 ਗ੍ਰਾਮ ਦਾ ਧੰਨਵਾਦ ਜੀ ਤੁਹਾਡਾ ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ ਰੁਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਕੈਨੇਡਾ ਵਾਲੇ ਪਾਉਂਦੇ ਨੇ ਕਹਿੰਦੇ ਇੱਕ ਵਧੀਆ ਕਹਾਣੀ ਇੱਕ ਮਾਂ ਦੇ ਜਾਇਆਂ ਦੀ ਅਤੇ ਧੰਨਵਾਦ ਕਰਦੇ ਨੇ ਬਿੱਟੂ ਬਗਿਆਣਾ ਜੀ ਬਹੁਤ ਮਿਹਰਬਾਨੀ ਜੀ ਸਿਮਰਨ ਜੀ ਕਹਿੰਦੇ ਕਹਾਣੀ ਬੜੀ ਵਧੀਆ ਲੱਗੀ ਅਤੇ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ ਸਾਰਿਆਂ ਦੇ ਲਈ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਦੇ ਦਿਨ ਦਾ ਖੂਬ ਤੁਸੀਂ ਆਨੰਦ ਮਾਣੋ ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
3: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ।
4: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
5: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
3: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
2: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਔਨ ਰੋਡਸ ਆਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨ ਅਸ, ਕੰਡੀਸ਼ਨਸ ਅਪਲਾਈ।
7: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। ਆਪ ਆਪਣਾ ਕਰੀਅਰ ਬਣਾ ਸਕਤੇ ਹੈਂ, ਆਪਣੀ ਵਿਸ਼ੇਸ਼ਜ੍ਞਤਾ ਸਾਂਝਾ ਕਰ ਸਕਤੇ ਹੈਂ ਔਰ ਵਿਕਟੋਰੀਆ ਕੇ ਬੱਚੋਂ ਔਰ ਪਰਿਵਾਰੋਂ ਪਰ ਸਥਾਈ ਪ੍ਰਭਾਵ ਡਾਲ ਸਕਤੇ ਹੈਂ, ਆਪਣੇ ਕਰੀਅਰ ਕੋ ਸੰਵਾਰੇ। ਅਧਿਕ ਜਾਣਕਾਰੀ ਕੇ ਲਿਏ vic.gov.au/kinder ਪਰ ਜਾਏਂ। ਵਿਕਟੋਰੀਅਨ ਸਰਕਾਰ, ਮੈਲਬਰਨ ਦੁਆਰਾ ਅਧਿਕ੍ਰਿਤ।
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
8: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
9: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
3: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ। ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
10: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸਮਰਟਨ ਰੋਡ, ਕੈਂਪਲਫੀਲਡ। ਕਾਲ 03908-6655।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
4: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ।

0: ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
1: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
0: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ।
2: ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
2: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 04947637000 ਔਰ ਵਟਸਐਪ 2FoldLending।
3: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 26 ਤਰੀਕ ਹੈ, ਅਗਸਤ ਦਾ ਮਹੀਨਾ, ਬੁੱਧਵਾਰ ਦਾ ਦਿਨ। ਸਾਡੇ ਨਾਲ ਗੌਤਮ ਕਪਿਲ ਨੇ ਫੋਨ ਲਾਈਨ ਦੇ ਉੱਤੇ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਤਿ ਸ਼੍ਰੀ ਅਕਾਲ ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
4: ਜੀ ਸਤਿ ਸ਼੍ਰੀ ਅਕਾਲ ਅਰਨਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਧੰਨਵਾਦ। ਔਰ ਆਓ ਖਬਰਾਂ ਦੀ ਸਾਂਝ, ਸੁਰਖੀਆਂ ਪਹਿਲਾਂ। ਆਸਟ੍ਰੇਲੀਆ ਦੇ ਵਿੱਚ ਅੱਜ ਦੇ ਦਿਨ ਕੈਬਨਿਟ ਬੈਠਕ ਹੋਣੀ ਹੈ, ਯਾਨੀ ਫੈਡਰਲ ਸਰਕਾਰ ਦੀ ਤਰਫ ਤੋਂ ਪ੍ਰਧਾਨ ਮੰਤਰੀ ਤੇ ਅਲੱਗ ਅਲੱਗ ਸੂਬਿਆਂ ਦੇ ਪ੍ਰੀਮੀਅਰ ਤੇ ਟੈਰੀਟਰੀਜ਼ ਦੇ ਚੀਫ ਮਿਨਿਸਟਰ ਮੌਜੂਦ ਹੋਣਗੇ। ਵਨ ਨੇਸ਼ਨ ਪਾਰਟੀ ਦੀ ਕਿਸਮਤ ਅਜ਼ਮਾਇਸ਼ ਹੋਣੀ ਹੈ, ਕਿਉਂਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਬਾਈ ਇਲੈਕਸ਼ਨ ਹੋ ਰਹੇ ਨੇ, ਉਪਚੋਣਾਂ ਹੋ ਰਹੀਆਂ ਨੇ। ਵਿਕਟੋਰੀਆ ਚ ਸਰਕਾਰ ਦੀ ਤਰਫ ਤੋਂ 140 ਨੌਕਰੀਆਂ ਖਤਮ ਵੀ ਕੀਤੀਆਂ ਜਾ ਰਹੀਆਂ, ਪਰ ਨਾਲ ਦੀ ਨਾਲ ਕੁਝ ਇੱਕ ਵੱਡੇ ਪ੍ਰੋਜੈਕਟਾਂ ਦੇ ਵਿੱਚੋਂ ਜਿਹੜੇ ਵੱਡੇ ਅਫਸਰ ਨੇ ਉਹਨਾਂ ਨੂੰ ਇਹ ਨੌਕਰੀਆਂ ਜਿਹੜੀਆਂ ਨੇ ਉਹਨਾਂ ਦੀਆਂ ਖਤਮ ਕੀਤੀਆਂ ਜਾ ਰਹੀਆਂ ਨੇ, ਤਾਂ ਕਿ ਪੈਸੇ ਦੀ ਬਚਤ ਕੀਤੀ ਜਾ ਸਕੇ, ਜਿਹਨਾਂ ਨੂੰ ਲੱਖਾਂ ਲੱਖਾਂ ਡਾਲਰ ਦੇ ਮੁਆਵਜ਼ੇ ਦਿੱਤੇ ਜਾਂਦੇ ਨੇ ਜਾਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ। ਔਰ ਬਰਡ ਫਲੂ ਦਾ ਖਤਰਾ ਹੁਣ ਮੈਮਲ ਦੁੱਧ ਡੈਰੀ ਸੈਕਟਰ ਵੀ ਪ੍ਰਭਾਵਿਤ ਹੋ ਸਕਦਾ। ਭਾਰਤ ਦੇ ਵਿੱਚ ਰੱਖੜੀ ਇਸ਼ਤਿਹਾਰ ਨੂੰ ਲੈ ਕੇ ਵਿਵਾਦ ਤੁਰਿਆ ਹੋਇਆ ਕਿ ਕਿਹੜੇ ਕੱਪੜੇ ਪਹਿਨੇ ਜਾਣ, ਕੁੱਤੇ ਨੂੰ ਰਾਖੀ ਕਿਉਂ ਬੰਨੀ ਜਾਵੇ, ਪਿਆਜ਼ ਇੰਨਾ ਮਹਿੰਗਾ ਹੋ ਗਿਆ ਹੈ ਕਿ ਇੱਕ ਟ੍ਰੇਨ ਭਾਰਤ ਸਰਕਾਰ ਨੂੰ ਚਲਾਉਣੀ ਪੈ ਗਈ ਹੈ, ਜਦਕਿ ਭਾਰਤ ਤੇ ਚੀਨ ਦੇ ਰਿਸ਼ਤਿਆਂ ਦੇ ਉੱਤੇ ਵੀ ਸਵਾਲ ਉੱਠਣ ਲੱਗ ਪਏ ਨੇ ਕਿ ਕਦੋਂ ਠੀਕ ਹੋਣਗੇ। ਪਰ ਹੁਣ ਜਦੋਂ ਚੀਨ ਦੀ ਗੱਲ ਤੁਰੀ ਹੋਇਆ ਤਾਂ ਕੌਮਾਂਤਰੀ ਖਬਰਾਂ ਦੇ ਨਾਲ ਸਾਂਝ ਪਾ ਲੈਂਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਚੀਨ ਦੀ ਦਖਲ ਅੰਦਾਜ਼ੀ ਦੇ ਨਾਲ ਹੀ ਜੁੜੀ ਹੋਈ ਖਬਰ। ਖਬਰ ਅਸਲ ਦੇ ਵਿੱਚ ਅਮਰੀਕਾ ਤੇ ਈਰਾਨ ਦੇ ਸੰਬੰਧਾਂ ਦੇ ਉੱਤੇ ਹੈ, ਅਮਰੀਕਾ ਦੀ ਧੌਂਸ ਦੇ ਉੱਤੇ ਹੈ। ਤੇ ਅਮਰੀਕਾ ਜਿਹੜਾ ਕਿ ਪਹਿਲਾਂ 47 ਸਾਲ ਦੁਨੀਆ ਨੂੰ ਇਹੀ ਦੱਸਦਾ ਰਿਹਾ ਕਿ ਸੀਰੀਆ ਇੱਕ ਅੱਤਵਾਦੀ ਮੁਲਕ ਹੈ, ਰਿਸ਼ਤੇ ਨਾ ਬਣਾਓ, ਰਿਸ਼ਤੇ ਨਾ ਬਣਾਓ, ਤੇ ਹੁਣ ਖੁਦ ਹੀ ਕਲੀਨ ਚਿੱਟ ਦੇ ਦਿੱਤੀ ਹੈ। ਅਜਿਹੇ ਚ ਅਮਰੀਕਾ ਹੁਣ ਈਰਾਨ ਦੇ ਲਈ ਅਜਿਹੀ ਸਟ੍ਰੈਟੇਜੀ ਵਰਤਣ ਜਾ ਰਿਹਾ ਕਿ ਈਰਾਨ ਨੂੰ ਅਲੱਗ ਥਲੱਗ ਪਾ ਦਿੱਤਾ ਜਾਵੇ। ਆਰਥਿਕ ਡੀਡੇ ਦਾ ਐਲਾਨ ਕਰ ਦਿੱਤਾ ਗਿਆ ਹੈ, ਆਰਥਿਕ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਨਵੀਆਂ ਪਾਬੰਦੀਆਂ ਦਾ ਐਲਾਨ ਬੀਤੇ ਦਿਨੀ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਰ ਦਿੱਤਾ ਔਰ ਕਹਿ ਦਿੱਤਾ ਕਿ ਈਰਾਨ ਦੇ ਨਾਲ ਵਿੱਤੀ ਸਾਂਝੇਦਾਰੀ ਰੱਖਣ ਵਾਲੇ ਕਿਸੇ ਵੀ ਦੇਸ਼ ਨੂੰ ਅਲੱਗ ਥਲੱਗ ਕਰ ਦਿੱਤਾ ਜਾਏਗਾ। ਯਾਨੀ ਈਰਾਨ ਨੂੰ ਤਾਂ ਅਲੱਗ ਕੀਤਾ ਹੀ ਜਾਏਗਾ, ਪਰ ਈਰਾਨ ਦੇ ਨਾਲ ਜਿਹੜਾ ਵੀ ਬੈਂਕ, ਜਿਹੜਾ ਵੀ ਵਪਾਰਕ ਅਦਾਰਾ, ਜਿਹੜਾ ਵੀ ਦੇਸ਼ ਕੋਈ ਸੰਬੰਧ ਬਣਾਉਂਦਾ, ਅਮਰੀਕਾ ਉਸ ਦੇ ਨਾਲ ਸੰਬੰਧ ਨਹੀਂ ਬਣਾਏਗਾ ਔਰ ਇਹ ਯਕੀਨੀ ਕਰੇਗਾ ਕਿ ਉਹਨਾਂ ਦੇ ਨਾਲ ਦੁਨੀਆਂ ਦੇ ਦੂਜੇ ਦੇਸ਼ ਵੀ ਸੰਬੰਧ ਨਾ ਬਣਾ ਸਕਣ, ਅਮਰੀਕਾ ਦੀ ਧੌਂਸੀ ਕਹਿ ਲਓ। ਪਰ ਬੇਸੈਂਟ ਨੇ ਇਹਨਾਂ ਕਦਮਾਂ ਨੂੰ ਈਰਾਨ ਦੇ ਖਿਲਾਫ ਸਭ ਤੋਂ ਵੱਡਾ ਵਿੱਤੀ ਹਮਲਾ ਦੱਸਿਆ, ਕਿਉਂਕਿ ਜ਼ਮੀਨੀ ਹਮਲਿਆਂ ਦੇ ਵਿੱਚ ਹੁਣ ਤੱਕ ਅਮਰੀਕਾ ਈਰਾਨ ਨੂੰ ਮਾਤ ਨਹੀਂ ਦੇ ਸਕਿਆ। ਪਰ ਅਜਿਹੇ ਦੇ ਵਿੱਚ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਤਾਜ਼ਾ ਪਾਬੰਦੀਆਂ ਦੇ ਅਸਰ ਕੀ ਉਹਨੇ ਪ੍ਰਭਾਵੀ ਹੋਣਗੇ ਜਿੰਨੇ ਹੁਣ ਤੱਕ ਅਮਰੀਕਾ ਦੂਜਿਆਂ ਦੇਸ਼ਾਂ ਦੇ ਉੱਤੇ ਪਾਬੰਦੀਆਂ ਲਗਾ ਕੇ ਕਰਦਾ ਰਿਹਾ। ਹਾਲਾਤ ਕੁਝ ਹੁਣ ਬਦਲੇ ਬਦਲੇ ਨਜ਼ਰ ਆ ਰਹੇ ਨੇ। ਦੱਸ ਦਈਏ ਕਿ ਈਰਾਨ ਤੇਲ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ ਔਰ ਈਰਾਨ ਦੇ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਚੀਨ। ਚੀਨ ਨੇ ਪਿਛਲੇ ਸਾਲ ਵੀ ਅਮਰੀਕੀ ਪਾਬੰਦੀਆਂ ਨੂੰ ਨਜ਼ਰ ਅੰਦਾਜ਼ ਕੀਤਾ ਸੀ ਔਰ ਈਰਾਨ ਦੇ ਨਾਲ ਵਪਾਰ ਰੱਖਣਾ ਜਾਰੀ ਰੱਖਿਆ ਸੀ। ਵਪਾਰ ਕੀਤਾ ਜਾਣਾ। ਔਰ ਪਿਛਲੇ ਹਫਤੇ ਵੀ ਈਰਾਨ ਦੇ ਇੱਕ ਹੋਰ ਵਪਾਰਕ ਸਾਂਝੇਦਾਰ UAE ਨੇ ਕਿਹਾ ਕਿ ਈਰਾਨ ਦੇ ਨਾਲ ਹਾਲਾਂਕਿ ਉਹ ਕਿਸੇ ਵੀ ਕਿਸਮ ਦੇ ਵਿੱਤੀ ਲੈਣ ਦੇਣ ਨੂੰ ਰੋਕ ਰਿਹਾ ਹੈ, ਉਸਦੀ ਵਜ੍ਹਾ ਉਹਨਾਂ ਦੀ ਆਪਣੀ ਸੀ, ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਦੁਬਈ ਔਰ ਉਸਦੇ ਆਸ ਪਾਸ ਦੇ ਇਲਾਕਿਆਂ ਦੇ ਉੱਤੇ ਹਮਲੇ ਜਾਰੀ ਸੀ। ਅਜਿਹੇ ਦੇ ਵਿੱਚ UAE ਨੇ ਵਿੱਤੀ ਲੈਣ ਦੇਣ ਰੋਕ ਦਿੱਤਾ, ਪਰ ਚੀਨ ਜਾਂ ਦੂਸਰੇ ਮੁਲਕ ਈਰਾਨ ਦੇ ਨਾਲ ਅਜਿਹੇ ਤਰੀਕੇ ਦੇ ਨਾਲ ਵਪਾਰ ਰੋਕਣਗੇ, ਇਸ ਦੇ ਉੱਤੇ ਚੀਨ ਦਾ ਰੁਖ ਵੀ ਸਾਹਮਣੇ ਆਇਆ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਂਗ ਨੇ ਕਿਹਾ ਕਿ ਆਰਥਿਕ ਦਬਾਅ ਦੇ ਚੱਲਦਿਆਂ ਰਣਨੀਤਿਕ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਬੀਜਿੰਗ ਆਪਣੇ ਹਿੱਤਾਂ ਦੀ ਰੱਖਿਆ ਕਰੇਗਾ। ਇਸ ਜੰਗ ਦੇ ਦਰਮਿਆਨ ਦੁਨੀਆਂ ਦੇ ਵਿੱਚ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ। ਤਾਜ਼ਾ ਖਤਰੇ ਦੇ ਜਵਾਬ ਦੇ ਵਿੱਚ ਈਰਾਨ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਜੰਗ ਜਾਰੀ ਰਹਿੰਦੀ ਹੈ ਤਾਂ ਇਸ ਖੇਤਰ ਦੇ ਵਿੱਚ ਤੇਲ ਦੇ ਸਾਰੇ ਐਕਸਪੋਰਟਸ ਬੰਦ ਕਰ ਦੇਵੇਗਾ। ਖ਼ਬਰ ਏਜੰਸੀ ਰੀਟਰਸ ਦੇ ਮੁਤਾਬਕ ਈਰਾਨ ਨੇ ਜਹਾਜ਼ਾਂ ਨੂੰ ਬਿਨਾਂ ਇਜਾਜ਼ਤ ਹੌਰਮੁਜ਼ ਦੇ ਵਿੱਚੋਂ ਨਾ ਗੁਜ਼ਰਨ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਔਰ ਦੁਨੀਆਂ ਦਾ ਲਗਭਗ 20% ਤੇਲ ਤੇ ਗੈਸ ਇਸ ਤੰਗ ਜਿਹੇ ਜਲ ਰਸਤੇ ਤੋਂ ਹੀ ਗੁਜ਼ਰਦਾ ਹੈ। ਅਜਿਹੇ ਦੇ ਵਿੱਚ ਫਰਵਰੀ ਦੇ ਅਖੀਰ ਦੇ ਵਿੱਚ ਜਿਹੜੀ ਅਮਰੀਕਾ ਨੇ ਔਰ ਇਜ਼ਰਾਈਲ ਨੇ ਇੱਕ ਬੇਵਜ੍ਹਾ ਜੰਗ ਈਰਾਨ ਦੇ ਖਿਲਾਫ ਛੇੜ ਦਿੱਤੀ ਸੀ, ਉਸ ਦੇ ਟੀਚੇ ਵਜੋਂ ਅੱਜ ਦੀ ਤਰੀਕ ਦੇ ਵਿੱਚ ਵੀ ਤੇਲ ਦੀਆਂ ਵਧੀਆਂ ਕੀਮਤਾਂ ਪੂਰੀ ਦੁਨੀਆਂ ਝੱਲ ਰਹੀ ਹੈ। ਚੀਨ ਦਾ ਕਹਿਣਾ ਹੈ ਕਿ ਆਪਣੇ ਦੇਸ਼ ਦੇ ਹਿੱਤਾਂ ਦੀ ਰੱਖਿਆ ਦੇ ਖਾਤਰ ਉਹ ਕਿਸੇ ਵੀ ਜਿਹੜੀ ਕੀਮਤ ਦੇ ਉੱਤੇ ਤੇਲ ਨੂੰ ਖਰੀਦਣਾ ਜਾਰੀ ਰੱਖਣਗੇ। ਅਜਿਹੇ ਦੇ ਵਿੱਚ ਅਮਰੀਕੀ ਵਿੱਤ ਮੰਤਰੀ ਜਦੋਂ ਇਹ ਕਹਿੰਦੇ ਨੇ ਕਿ ਅਮਰੀਕਾ ਡਿਜੀਟਲ ਸੰਪਤੀਆਂ ਦੇ ਉੱਤੇ ਵੀ ਕਾਰਵਾਈ ਕਰੇਗਾ, ਤਾਂ ਇਸਦਾ ਮਤਲਬ ਇਹ ਵੀ ਹੈ ਕਿ ਚੀਨ ਦੇ ਖਿਲਾਫ ਵੀ ਅਮਰੀਕਾ ਕਾਰਵਾਈ ਕਰ ਸਕਦਾ। ਪਰ ਆਰਥਿਕ ਮਾਹਰ ਤੇ ਸਿਆਸੀ ਮਾਹਰ ਇਹ ਕਹਿ ਰਹੇ ਨੇ ਕਿ ਜੇਕਰ ਚੀਨ ਈਰਾਨ ਦਾ ਸਾਥ ਦਿੰਦਾ ਹੈ ਤਾਂ ਇਸਦਾ ਮਤਲਬ ਇਹ ਹੈ ਕਿ ਦੂਜੇ ਦੇਸ਼ਾਂ ਨੂੰ ਵੀ ਇਹ ਸੁਨੇਹਾ ਜਾਏਗਾ ਕਿ ਡਿਜੀਟਲ ਪਾਬੰਦੀਆਂ ਅਮਰੀਕਾ ਚੀਨ ਦੇ ਉੱਤੇ ਲਗਾ ਨਹੀਂ ਸਕਿਆ ਤੇ ਚੀਨ ਈਰਾਨ ਤੋਂ ਤੇਲ ਖਰੀਦ ਰਿਹਾ, ਇਸ ਕਰਕੇ ਬਾਕੀ ਦੇਸ਼ ਵੀ ਅਜਿਹਾ ਹੀ ਕਰ ਸਕਦੇ ਨੇ। ਹਾਲਾਂਕਿ ਅਮਰੀਕਾ ਆਪ ਵੀ ਇਸ ਜੰਗ ਦੇ ਸੇਕ ਭੁਗਤ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਚ ਪੈਟਰੋਲ ਦੀਆਂ ਕੀਮਤਾਂ $4 ਪ੍ਰਤੀ ਗੈਲਨ ਤੋਂ ਉੱਪਰ ਚਲੀਆਂ ਗਈਆਂ ਨੇ, $4 ਤੇ ਨਵੰਬਰ ਮਹੀਨੇ ਦੇ ਵਿੱਚ ਜਿਹੜੀਆਂ ਚੋਣਾਂ ਤੋਂ ਪਹਿਲਾਂ ਅਮਰੀਕਾ ਦੇ ਵੋਟਰਾਂ ਦੇ ਲਈ ਇਹ ਇੱਕ ਪ੍ਰਮੁੱਖ ਚਿੰਤਾ ਦਾ ਵਿਸ਼ਾ, ਔਰ ਇਹ ਚਿੰਤਾ ਜਿਹੜੀ ਹੈ ਜ਼ਾਹਰ ਜੀ ਗੱਲ ਹੈ ਕਿ ਸਰਕਾਰ ਦੇ ਉੱਤੇ ਟਰਾਂਸਲੇਟ ਹੋਏਗੀ। ਉੱਥੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਯਾਨੀ ਉੱਥੋਂ ਦੀ ਇੱਕ ਕਿਸਮ ਦੀ ਸਰਕਾਰੀ ਫੌਜ IRGC ਦੇ ਕਈ ਸੀਨੀਅਰ ਅਧਿਕਾਰੀਆਂ ਦੀ ਗ੍ਰਿਫਤਾਰੀ ਦੇ ਵਿੱਚ ਮਦਦ ਦੇਣ ਵਾਲੀ ਜਾਣਕਾਰੀ ਦੇ ਇਵਜ਼ ਦੇ ਵਿੱਚ $1 ਕਰੋੜ ਦੇ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਨਾਲ ਜੁੜੇ ਰਿਵਾਰਡਸ ਫਾਰ ਜਸਟਿਸ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਐਕਸ ਤੋਂ ਆਪਣੇ ਅਧਿਕਾਰਕ ਖਾਤੇ ਤੋਂ ਇਹ ਲਿਖਿਆ ਕਿ ਇਹ ਲੋਕ ਰੈਵੋਲਿਊਸ਼ਨਰੀ ਗਾਰਡ ਦੀਆਂ ਉਹਨਾਂ ਇਕਾਈਆਂ ਦੀ ਅਗਵਾਈ ਕਰ ਰਹੇ ਨੇ ਜਿਨ੍ਹਾਂ ਨੇ ਹਮਲਿਆਂ ਦੇ ਚੱਲਦਿਆਂ ਅਮਰੀਕੀ ਕਰਮੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਉਹਨਾਂ ਵਿਨਾਸ਼ਕਾਰੀ ਸਾਈਬਰ ਮੁਹਿੰਮਾਂ ਦੇ ਚੱਲਦਿਆਂ ਉਹਨਾਂ ਨੇ ਕਈ ਅਹਿਮ ਢਾਂਚਿਆਂ ਨੂੰ ਵੀ ਆਪਣੇ ਨਿਸ਼ਾਨੇ ਤੇ ਲਿਆ ਸੀ। ਇਸ ਲਿਸਟ ਦੇ ਵਿੱਚ ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡਰ ਅਹਿਮਦ ਵਾਹਿਦੀ, ਅਲੀ ਅਬਦੁੱਲਾਹੀ ਤੇ ਸਾਈਬਰ ਵਿਭਾਗ ਦੇ ਕਮਾਂਡਰ ਹਮੀਦ ਰੇਜ਼ਾ ਲਸ਼ਗਿਆਨ ਸ਼ਾਮਲ ਨੇ। ਸੂਚੀ ਦੇ ਵਿੱਚ IRGC ਦੇ ਐਰੋਸਪੇਸ ਫੋਰਸ ਦੇ ਸਾਬਕਾ ਕਮਾਂਡਰ ਸੈਯਦ ਆਗਾਜ਼ਨੀ ਅਤੇ IRGC ਇੰਟੈਲੀਜੈਂਸ ਕਮਾਂਡਰ ਮਾਜਿਦ ਖਾਦੇਮੀ ਵੀ ਸ਼ਾਮਲ ਨੇ। ਈਰਾਨ ਦੀ ਹਾਲੇ ਤੱਕ ਅਧਿਕਾਰਕ ਟਿੱਪਣੀ ਇਸ ਮਾਮਲੇ ਦੇ ਉੱਤੇ ਸਾਹਮਣੇ ਨਹੀਂ ਆਈ ਹੈ, ਪਰ ਜ਼ਾਹਰ ਜੀ ਗੱਲ ਹੈ ਕਿ ਈਰਾਨ ਵੀ ਇਸ ਦੇ ਉੱਤੇ ਮੂੰਹ ਤੋੜ ਜਵਾਬ ਦੇਣ ਦੇ ਲਈ ਤਿਆਰ ਬੈਠਾ ਹੋਏਗਾ। ਉੱਥੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਵਿੱਚ ਵਿਛਾਈਆਂ ਗਈਆਂ ਸਾਰੀਆਂ ਬਾਰੂਦੀ ਸੁਰੰਗਾਂ ਨੂੰ ਹਟਾ ਲਿਆ ਗਿਆ। ਟਰੂਥ ਸੋਸ਼ਲ ਤੇ ਉਹਨਾਂ ਲਿਖਿਆ ਕਿ ਮੈਂ ਹੁਣੇ ਹੁਣੇ ਅਮਰੀਕੀ ਨੇਵੀ ਦੇ ਨਾਲ ਗੱਲਬਾਤ ਕੀਤੀ ਹੈ, ਹੌਰਮੁਜ਼ ਸਟ੍ਰੇਟ ਦੇ ਕੌਮਾਂਤਰੀ ਜਿਹੜਾ ਜਲ ਰਾਹ ਹੈ ਉਸ ਦੇ ਵਿੱਚੋਂ ਸਾਰੀਆਂ ਸਮੁੰਦਰੀ ਬਾਰੂਦੀ ਸੁਰੰਗਾਂ ਨੂੰ ਹਟਾ ਲਿਆ ਗਿਆ ਜਾਂ ਤਾਂ ਫਿਰ ਖਤਮ ਕਰ ਦਿੱਤਾ ਗਿਆ, ਔਰ ਈਰਾਨ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਜਿਹੜੇ ਵੀ ਜਹਾਜ਼ ਕਿਸ਼ਤੀਆਂ ਨਵੀਆਂ ਵਿਛਾਈਆਂ ਬਾਰੂਦੀ ਸੁਰੰਗਾਂ ਤੋਂ ਗੁਜ਼ਰਨਗੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਤੇ ਉਹਨਾਂ ਨੂੰ ਤੁਰੰਤ ਤਬਾਹ ਕਰ ਦਿੱਤਾ ਜਾਵੇ। ਟਰੰਪ ਨੇ ਦਾਅਵਾ ਕੀਤਾ ਹੈ ਕਿ ਸਪੇਸ ਫੋਰਸ ਦੇ ਜ਼ਰੀਏ ਅਸੀਂ ਹੌਰਮੁਜ਼ ਸਟ੍ਰੇਟ ਦੇ ਇੱਕ ਇੱਕ ਹਿੱਸੇ ਦੇ ਉੱਤੇ ਨਜ਼ਰ ਰੱਖ ਰਹੇ ਹਾਂ, ਇਸ ਕਰਕੇ ਸਾਡੀ ਨਜ਼ਰ ਪਿਕੈਕਸ ਮਾਊਂਟੇਨ ਤੇ ਪਹਿਲਾਂ ਹੀ ਖਤਮ ਕੀਤੇ ਜਾ ਚੁੱਕੇ 3 ਪਰਮਾਣੂ ਟਿਕਾਣਿਆਂ ਦੇ ਉੱਤੇ ਵੀ ਹੈ। ਪਰਮਾਣੂ ਮਾਫ ਕਰਨਾ ਬਾਰੂਦੀ ਸੁਰੰਗਾਂ ਵਿਛਾਉਣ ਦੇ ਮਾਮਲੇ ਦੇ ਵਿੱਚ ਜ਼ੀਰੋ ਟੋਲਰੈਂਸ ਦੀ ਨੀਤੀ ਪੂਰੇ ਤਰੀਕੇ ਦੇ ਨਾਲ ਲਾਗੂ ਕੀਤੀ ਗਈ ਹੈ, ਅਮਰੀਕਾ ਦਾ ਦਾਅਵਾ ਹੈ। ਉੱਥੇ ਹੀ ਕੈਨੇਡਾ ਨੇ ਅਮਰੀਕਾ ਦੀ ਤਰਫ ਤੋਂ ਲਗਾਏ ਗਏ ਟੈਰਿਫ ਦਾ ਜਵਾਬ ਦਿੰਦਿਆਂ ਹੋਇਆਂ ਉਹਨਾਂ ਦੇ ਸਮਾਨ ਦੇ ਉੱਤੇ 20 ਅਰਬ ਡਾਲਰ ਦਾ ਟੈਰਿਫ ਲਗਾ ਦਿੱਤਾ ਹੈ। ਕੈਨੇਡਾ ਕਰੀਬ 28 ਅਰਬ ਕੈਨੇਡੀਅਨ ਡਾਲਰ ਯਾਨੀ ਕਿ ਲਗਭਗ 20 ਅਰਬ ਅਮਰੀਕੀ ਡਾਲਰ ਦੇ ਮੁੱਲ ਦੇ ਅਮਰੀਕੀ ਸਮਾਨ ਦੇ ਉੱਤੇ 15-50% ਤੱਕ ਦਾ ਟੈਰਿਫ ਲਗਾਏਗਾ। ਇਹ ਜਵਾਬੀ ਟੈਰਿਫ 8 ਸਪਤੰਬਰ ਮੱਧ ਰਾਤ ਤੋਂ ਲਾਗੂ ਹੋ ਜਾਣਗੇ। ਕੈਨੇਡਾ ਦਾ ਕਹਿਣਾ ਹੈ ਕਿ ਅਮਰੀਕਾ ਦੇ ਟੈਰਿਫ ਦਾ ਡਾਲਰ ਫਾਰ ਡਾਲਰ ਹਿਸਾਬ ਲਿਆ ਜਾਏਗਾ। ਕੈਨੇਡਾ ਅਮਰੀਕੀ ਸਟੀਲ, ਡੇਅਰੀ ਉਤਪਾਦਾਂ, ਘਰੇਲੂ ਉਪਕਰਨ ਤੇ ਕਈ ਹੋਰਨਾਂ ਸਮਾਨਾਂ ਦੇ ਉੱਤੇ ਜਵਾਬੀ ਟੈਰਿਫ ਲਗਾਉਣ ਜਾ ਰਿਹਾ। ਕੈਨੇਡਾ ਦਾ ਇਹ ਕਦਮ ਟਰੰਪ ਪ੍ਰਸ਼ਾਸਨ ਦੀ ਤਰਫ ਤੋਂ ਲੰਘੇ ਸ਼ੁੱਕਰਵਾਰ ਦੇ ਦਿਨ ਤੋਂ ਕੈਨੇਡਾ ਦੇ ਕੁਝ ਸਮਾਨ ਦੇ ਉੱਤੇ ਲਗਾਏ ਗਏ 50% ਟੈਰਿਫ ਦੇ ਜਵਾਬ ਦੇ ਵਿੱਚ ਹੈ। ਟ੍ਰੇਡ ਡੀਲ ਫਿਲਹਾਲ ਸਫਲ ਨਹੀਂ ਹੋ ਸਕੀ ਹੈ ਅਮਰੀਕਾ ਤੇ ਕੈਨੇਡਾ ਦੇ ਵਿੱਚ, ਔਰ ਇਸੇ ਕਰਕੇ ਅਮਰੀਕਾ ਨੇ ਨਵੇਂ ਟੈਰਿਫ ਲਗਾ ਦਿੱਤੇ। ਇਸ ਤੋਂ ਇਲਾਵਾ ਅਮਰੀਕਾ ਨੇ ਪਹਿਲਾਂ ਹੀ ਕੈਨੇਡਾ ਦੇ ਸਟੀਲ, ਐਲਮੀਨੀਅਮ, ਆਟੋਮੋਬਾਈਲ ਤੇ ਲੱਕੜੀ ਦੇ ਉੱਤੇ ਟੈਰਿਫ ਲਗਾ ਰੱਖਿਆ ਸੀ। ਅਜਿਹੇ ਦੇ ਵਿੱਚ ਹੁਣ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕੈਨੇਡਾ ਜਵਾਬ ਦੇ ਵਿੱਚ ਅਮਰੀਕਾ ਨੂੰ ਜਿਹੜਾ ਤੇਲ ਸਪਲਾਈ ਕਰਦਾ ਉਸ ਦੇ ਉੱਤੇ ਵੀ ਹੱਥ ਘੁੱਟ ਸਕਦਾ ਹੈ। ਕੈਨੇਡਾ ਨੇ ਇਹ ਕਿਹਾ ਹੈ ਕਿ ਜੇਕਰ ਅਮਰੀਕਾ ਨੇ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨਾ ਜਾਂ ਟੈਰਿਫ ਲਗਾਉਣੇ ਜਾਰੀ ਰੱਖੇ ਤਾਂ ਅਮਰੀਕਾ ਨੂੰ ਵੀ ਬਰਾਬਰ ਨੁਕਸਾਨ ਹੀ ਹੋਏਗਾ। ਕੈਨੇਡਾ ਆਪਣਾ ਲਗਭਗ 70% ਸਮਾਨ ਅਮਰੀਕਾ ਨੂੰ ਵੇਚਦਾ ਹੈ। ਅਮਰੀਕਾ ਦੇ ਨਾਲ ਛਿੜੀ ਇਸ ਟ੍ਰੇਡ ਵਾਰ ਦੇ ਵਿਚਕਾਰ ਫਿਲਹਾਲ ਉਸਦੇ ਕੋਲ ਕੀ ਵਿਕਲਪ ਬਚੇ ਨੇ ਇਸ ਦੇ ਉੱਤੇ ਵੀ ਚਰਚਾਵਾਂ ਕੈਨੇਡਾ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ। ਕੈਨੇਡਾ ਦੀ ਮਾਰਕਾਰਨੀ ਸਰਕਾਰ ਦੇ ਕੋਲ ਇਸ ਵਕਤ ਕਈ ਸਾਰੇ ਪੈਂਤਰੇ ਨੇ। ਡਾਲਰ ਟੂ ਡਾਲਰ ਟੈਰਿਫ ਲਗਾਉਣਾ ਉਹਨਾਂ ਦੀ ਇੱਕ ਸਟ੍ਰੈਟੇਜੀ ਹੋ ਸਕਦੀ ਹੈ, ਪਰ ਇਸ ਤੋਂ ਇਲਾਵਾ ਕੈਨੇਡੀਅਨ ਸਰਕਾਰ ਦੀ ਤਰਫ ਤੋਂ ਜਿਹੜਾ ਤੇਲ ਅਮਰੀਕਾ ਨੂੰ ਦਿੱਤਾ ਜਾਂਦਾ ਹੈ ਉਸ ਦੇ ਉੱਤੇ ਖਾਸ ਰਿਆਇਤਾਂ ਦਿੱਤੀਆਂ ਜਾਂਦੀਆਂ ਨੇ। ਯਾਨੀ ਕਿ ਦੁਨੀਆਂ ਨੂੰ ਜਿਸ ਰੇਟ ਦੇ ਉੱਤੇ ਤੇਲ ਦਿੱਤਾ ਜਾਂਦਾ ਹੈ ਤੇ ਅਮਰੀਕਾ ਨੂੰ ਦਿੱਤਾ ਜਾਂਦਾ ਉਸ ਦੇ ਵਿੱਚ ਇੱਕ ਵੱਡਾ ਫਰਕ ਹੈ। ਇਸ ਦਰਮਿਆਨ ਗਜ਼ਾ ਤੋਂ ਵੀ ਇੱਕ ਖਬਰ ਦੀ ਸਾਂਝ ਪਾ ਲਈ ਹੈ, ਜਿੱਥੇ ਗਜ਼ਾ ਦੇ ਨਾਸਰ ਹਸਪਤਾਲ ਦੇ ਉੱਤੇ ਇਜ਼ਰਾਈਲੀ ਫੌਜ ਵੱਲੋਂ ਕੀਤੇ ਗਏ ਹਮਲੇ ਨੂੰ ਹੁਣ 1 ਸਾਲ ਪੂਰਾ ਹੋ ਗਿਆ, ਪਰ ਇਸ ਹਮਲੇ ਦੇ ਵਿੱਚ 22 ਫਲਸਤੀਨੀਆਂ ਦੀ ਮੌਤ ਦੇ ਮਾਮਲੇ 'ਚ ਹਾਲੇ ਤੱਕ ਕਿਸੇ ਦੀ ਵੀ ਜਵਾਬਦੇਹੀ ਤੈਅ ਨਹੀਂ ਕੀਤੀ ਗਈ ਹੈ। IDF ਨੇ ਉਦੋਂ ਗਲਤੀ ਮੰਨੀ ਜ਼ਰੂਰ ਸੀ, ਪਰ ਇਸ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਮ੍ਰਿਤਕਾਂ ਦੇ ਵਿੱਚ ਪੱਤਰਕਾਰ ਤੇ ਬਚਾਅ ਕਰਮੀ ਵੀ ਸ਼ਾਮਲ ਸੀ। ਚੇਤੇ ਕਰਵਾ ਦਈਏ ਕਿ 25 ਅਗਸਤ 2025 ਨੂੰ ਇਹ ਹਮਲਾ ਹੋਇਆ ਸੀ, ਜਿਸ ਦੇ ਵਿੱਚ ਰੂਇਟਰਸ ਨਾਮ ਦੀ ਖਬਰ ਏਜੰਸੀ ਦੇ ਕੈਮਰਾਮੈਨ ਹੁਸਾਮ ਅਲ ਮਸਰੀ ਅਤੇ ਐਸੋਸੀਏਟਿਡ ਪ੍ਰੈਸ ਯਾਨੀ AP ਨਾਮ ਦੀ ਖਬਰ ਏਜੰਸੀ ਦੇ ਵਿਜੁਅਲ ਪੱਤਰਕਾਰ ਮਰੀਅਮ ਦਾਗਾ ਸਣੇ ਕਈ ਹੋਰ ਪੱਤਰਕਾਰ ਤੇ ਫ੍ਰੀਲਾਂਸਰ ਮਾਰੇ ਗਏ ਸੀ। ਇਜ਼ਰਾਈਲੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਹਸਪਤਾਲ ਦੀ ਛੱਤ ਦੇ ਉੱਤੇ ਲੱਗਾ ਕੈਮਰਾ ਹਮਾਸ ਦੇ ਨਾਲ ਜੁੜਿਆ ਹੋਇਆ ਸੀ, ਪਰ ਹੁਣ ਇੱਕ ਇਜ਼ਰਾਈਲੀ ਫੌਜੀ ਦੀ ਤਰਫ ਤੋਂ ਇਹ ਦੱਸਿਆ ਗਿਆ ਕਿ ਜਾਂਚ ਦੇ ਵਿੱਚ ਕੈਮਰੇ ਜਾਂ ਮਾਰੇ ਗਏ ਲੋਕਾਂ ਨੂੰ ਹਮਾਸ ਦੇ ਨਾਲ ਜੋੜਨ ਦਾ ਕੋਈ ਵੀ ਸਬੂਤ ਨਹੀਂ ਮਿਲਿਆ। ਪਰ ਬਾਵਜੂਦ ਇਸ ਦੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ ਇਸ ਦੇ ਉੱਤੇ ਸਵਾਲ ਉੱਠ ਰਹੇ ਨੇ। ਇਜ਼ਰਾਈਲ ਦੇ ਉੱਤੇ ਅਕਸਰ ਇਹ ਸਵਾਲ ਉੱਠ ਰਹੇ ਕਿ ਉਹ ਇੰਡੀਪੈਂਡੈਂਟ ਜਰਨਲਿਜ਼ਮ ਨੂੰ ਖਤਮ ਕਰ ਰਿਹਾ ਹੈ, ਯਾਨੀ ਕਿ ਵਿਦੇਸ਼ੀ ਜਿਹੜੇ ਪੱਤਰਕਾਰ ਇਜ਼ਰਾਈਲ ਦੇ ਵਿੱਚ ਗਜ਼ਾ ਦੇ ਵਿੱਚ ਪੱਤਰਕਾਰੀ ਕਰ ਰਹੇ ਸੀ ਉਹਨਾਂ ਨੂੰ ਉੱਥੋਂ ਮਾਰ ਮੁਕਾ ਦਿੱਤਾ ਜਾਂਦਾ ਸੀ, ਇਹ ਇਲਜ਼ਾਮ ਲਗਾ ਕੇ ਕਿ ਉਹ ਹਮਾਸ ਦੇ ਨਾਲ ਜੁੜੇ ਹੋਏ ਨੇ। ਘਟਨਾ ਦੀ ਰਿਪੋਰਟਿੰਗ ਕਰਨ ਦੇ ਲਈ ਇਕੱਠੇ ਹੋਏ ਪੱਤਰਕਾਰਾਂ ਦੇ ਉੱਤੇ ਬਚਾਅ ਕਰਮੀਆਂ ਨੇ ਦੂਜਾ ਹਮਲਾ ਫੇਰ ਕੀਤਾ ਸੀ, ਜਿਸ ਦੇ ਵਿੱਚ 20 ਵਿਅਕਤੀ ਹੋਰ ਮਾਰੇ ਗਏ ਸੀ। ਇਸ ਲਈ ਇਸ ਨੂੰ ਡਬਲ ਟ੍ਰੈਪ ਹਮਲਾ ਕਿਹਾ ਗਿਆ ਸੀ। AP ਅਤੇ ਰੂਇਟਰਸ ਨਾਮ ਦੀਆਂ ਖਬਰ ਏਜੰਸੀਆਂ ਦੀ ਤਰਫ ਤੋਂ ਸਾਂਝੇ ਬਿਆਨ ਦੇ ਵਿੱਚ ਇਜ਼ਰਾਈਲ ਤੋਂ ਹਮਲਿਆਂ ਦੀ ਵਿਸਤਾਰਤ ਜਾਣਕਾਰੀ ਮੰਗੀ ਵੀ ਗਈ। ਕਿਹਾ ਗਿਆ ਕਿ ਵਿਦੇਸ਼ੀ ਪੱਤਰਕਾਰਾਂ ਨੂੰ ਦਾਖਲੇ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾਂਦੀ। ਨਿਊਯਾਰਕ ਆਧਾਰਿਤ ਪੱਤਰਕਾਰਾਂ ਦੀ ਸੁਰੱਖਿਆ ਦੇ ਲਈ ਬਣੀ ਕਮੇਟੀ ਦੇ ਮੁਤਾਬਕ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਗਜ਼ਾ 'ਚ 200 ਤੋਂ ਵਧੇਰੇ ਫਲਸਤੀਨੀ ਤੇ ਇਜ਼ਰਾਈਲੀ ਪੱਤਰਕਾਰ ਜਿਹੜੇ ਨੇ ਜਾਂ ਇੰਡੀਪੈਂਡੈਂਟ ਪੱਤਰਕਾਰ ਜਿਹੜੇ ਨੇ ਉਹ ਮਾਰੇ ਗਏ ਨੇ। ਉੱਥੇ ਹੀ ਕੌਮਾਂਤਰੀ ਖਬਰਾਂ ਤੋਂ ਬਾਅਦ ਹੁਣ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈ ਹੈ, ਜਿੱਥੇ ਜਾਪਾਨ ਦੇ ਨਾਲ ਲਗਾਤਾਰ ਵੱਧ ਰਿਹਾ ਵਪਾਰਕ ਘਾਟਾ ਭਾਰਤੀ ਬਰਾਮਦਕਾਰਾਂ ਦੇ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਸਨਅਤੀ ਚੈਂਬਰ ਫਿੱਕੀ ਦੇ ਪ੍ਰਧਾਨ ਅਨੰਤ ਗੋਇੰਕਾ ਨੇ ਖਬਰ ਏਜੰਸੀ ਭਾਰਤ ਦੇ ਵਿੱਚ ਜਿਹੜੀਆਂ ਨੇ ਉਹਨਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਵਪਾਰ ਮੁੱਖ ਤੌਰ ਦੇ ਉੱਤੇ ਇੱਕ ਪਾਸੜ ਰਿਹਾ, ਜਿਸ ਕਾਰਨ ਭਾਰਤੀ ਕੰਪਨੀਆਂ ਨੂੰ ਜਾਪਾਨੀ ਬਾਜ਼ਾਰਾਂ 'ਚ ਪਹੁੰਚ ਕਰਨ 'ਚ ਮੁਸ਼ਕਲਾਂ ਆ ਰਹੀਆਂ ਨੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੜਾ ਪੂਰਾ ਕਰਨ ਦੇ ਲਈ ਜਾਪਾਨ ਦੇ ਵਿੱਚ ਭਾਰਤੀ ਪ੍ਰਮਾਣ ਪੱਤਰਾਂ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਅਸਲ 'ਚ ਜਾਪਾਨ ਦੀ ਪ੍ਰਧਾਨ ਮੰਤਰੀ ਜਦੋਂ ਪਿੱਛੇ ਜੇ ਭਾਰਤ ਆਏ ਸੀ ਉਸ ਵਕਤ ਵੀ ਭਾਰਤੀ ਸਨਅਤਕਾਰਾਂ ਦੀ ਤਰਫ ਤੋਂ ਇਹ ਗੱਲ ਭਾਰਤ ਦੇ ਪ੍ਰਧਾਨ ਮੰਤਰੀ ਦੇ ਅੱਗੇ ਚੁੱਕੀ ਗਈ ਸੀ, ਪਰ ਭਾਰਤ ਦੇ ਮੀਡੀਆ ਦੀ ਤਰਫ ਤੋਂ ਇਸ ਖਬਰ ਨੂੰ ਵਧੇਰੇ ਮਾਨਤਾ ਨਹੀਂ ਦਿੱਤੀ ਗਈ। ਹੋ ਇਹ ਰਿਹਾ ਹੈ ਕਿ ਜਾਪਾਨੀ ਜਿਹੜੇ ਕਾਰੋਬਾਰੀ ਨੇ ਉਹ ਭਾਰਤ ਦੇ ਵਿੱਚ ਬੜੇ ਆਸਾਨ ਤਰੀਕੇ ਦੇ ਨਾਲ ਕਾਰੋਬਾਰ ਕਰ ਪਾ ਰਹੇ ਨੇ। ਜਾਪਾਨ ਭਾਰਤ ਦੇ ਵਿੱਚ ਬੁਲੇਟ ਟ੍ਰੇਨ ਜਾਂ ਹੋਰਨਾਂ ਪ੍ਰੋਜੈਕਟਾਂ ਦੇ ਵਿੱਚ ਵੀ ਸ਼ਮੂਲੀਅਤ ਰੱਖ ਰਿਹਾ, ਪਰ ਭਾਰਤੀ ਕਾਰੋਬਾਰੀ ਜਦੋਂ ਜਾਪਾਨ ਦੇ ਵਿੱਚ ਵਪਾਰ ਕਰਨ ਜਾਂਦੇ ਨੇ ਤਾਂ ਜਾਪਾਨ ਦੇ ਸਖਤ ਨਿਯਮਾਂ ਤੇ ਪ੍ਰਮਾਣਿਕਤਾ ਸ਼ਰਤਾਂ ਦੇ ਕਾਰਨ ਬਰਾਮਦਕਾਰ ਖਾਸ ਤੌਰ ਦੇ ਉੱਤੇ ਫਾਰਮਾ ਕੰਪਨੀਆਂ ਜਾਪਾਨੀ ਬਾਜ਼ਾਰ ਦੇ ਵਿੱਚ ਆਪਣੇ ਪੈਰ ਨਹੀਂ ਪਸਾਰ ਪਾ ਰਹੇ। ਦੁਵੱਲੇ ਵਪਾਰ ਦੇ ਅੰਕੜਿਆਂ ਦੇ ਮੁਤਾਬਕ, ਹਾਲਾਂਕਿ ਇਹ ਦੁਵੱਲਾ ਵਪਾਰ ਨਜ਼ਰ ਵੀ ਨਹੀਂ ਆਉਂਦਾ, ਪਰ ਸਾਲ 2025-26 ਦੇ ਦਰਮਿਆਨ ਦੋਵਾਂ ਦੇਸ਼ਾਂ ਦੇ ਵਿੱਚ $27 ਅਰਬ ਦਾ ਵਪਾਰ ਹੋਇਆ ਸੀ, ਜਿਸ ਦੇ ਵਿੱਚ ਭਾਰਤ ਦੀ ਬਰਾਮਦ ਮਹਿਜ਼ $6 ਅਰਬ ਸੀ, ਯਾਨੀ ਜਾਪਾਨ ਤੋਂ ਜਿਹੜਾ ਦਰਾਮਦ ਹੋਇਆ ਸੀ ਉਸਦੀ $21 ਅਰਬ ਦੇ ਆਸ ਪਾਸ ਦੀ ਜਿਹੜਾ ਉਹ ਵਪਾਰ ਰਿਹਾ ਸੀ। ਇਸ ਕਾਰਨ ਵਪਾਰਕ ਘਾਟਾ $15 ਅਰਬ ਹੋ ਗਿਆ। ਵਪਾਰਕ ਘਾਟੇ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਦੇਸ਼ ਦੂਸਰੇ ਦੇਸ਼ ਨੂੰ ਸਮਾਨ ਜਿੰਨਾ ਵੇਚ ਰਿਹਾ ਉਸ ਦੇ ਨਾਲ ਉਹ ਸਮਾਨ ਵੱਧ ਖਰੀਦ ਰਿਹਾ। ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਅਮਰੀਕਾ ਨੇ ਪਿੱਛੇ ਜੇ ਭਾਰਤ ਜਾਂ ਹੋਰ ਦੂਸਰੇ ਦੇਸ਼ਾਂ ਦੇ ਉੱਤੇ ਟੈਰਿਫ ਵੀ ਲਗਾਏ ਸੀ, ਕਿਉਂਕਿ ਭਾਰਤ ਅਮਰੀਕਾ ਨੂੰ ਜਾਪਾਨ ਸਮਾਨ ਜਿਹੜਾ ਵੱਧ ਵੇਚ ਰਿਹਾ ਸੀ, ਪਰ ਇਹ ਕਹਿ ਕੇ ਅਮਰੀਕਾ ਨੇ ਟੈਰਿਫ ਲਗਾ ਦਿੱਤੇ। ਪਰ ਭਾਰਤ ਜਾਪਾਨ ਦੇ ਨਾਲ ਐਸਾ ਕੋਈ ਨਾ ਤਾਂ ਟੈਰਿਫ ਲਗਾਏਗਾ, ਬਲਕਿ ਆਪਣੇ ਸੰਬੰਧਾਂ ਦੇ ਨੂੰ ਸੁਧਾਰਨ ਦੇ ਲਈ ਕੋਈ ਕਦਮ ਚੁੱਕੇ ਜਾਣਗੇ ਜਾਂ ਨਹੀਂ, ਇਸ ਦੇ ਉੱਤੇ ਸਵਾਲ ਹੁਣ ਅਜਿਹੇ ਸਮੇਂ ਚ ਉੱਠ ਰਹੇ ਨੇ ਜਦੋਂ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਜਾਪਾਨ ਦੀ ਪ੍ਰਮੁੱਖ ਵਿੱਤੀ ਸੰਸਥਾਵਾਂ ਤੇ ਨਿਵੇਸ਼ਕਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਟੋਕੀਓ ਪਹੁੰਚੇ ਹੋਏ ਨੇ। ਇਸ ਮੀਟਿੰਗ ਦਾ ਮੁੱਖ ਮਕਸਦ ਭਾਰਤ ਦੇ ਵਿੱਚ ਜਾਪਾਨੀ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕਰਨਾ ਹੈ। ਹਾਲਾਂਕਿ ਇਹ ਸਵਾਲ ਜ਼ਰੂਰ ਪੁੱਛੇ ਜਾਣਗੇ ਜਦੋਂ ਭਾਰਤ ਦੇ ਵਣਜ ਮੰਤਰੀ ਭਾਰਤ ਪਹੁੰਚਣਗੇ ਕਿ ਕੀ ਉਹਨਾਂ ਨੇ ਆਪਣੀ ਇਸ ਮੀਟਿੰਗ ਦੇ ਦਰਮਿਆਨ ਭਾਰਤੀ ਅਰਥਚਾਰੇ ਦੀ ਮਜ਼ਬੂਤੀ ਦੇ ਖਾਤਰ ਭਾਰਤ ਦੇ ਵਪਾਰੀਆਂ ਨੂੰ ਜਾਪਾਨ 'ਚ ਵਪਾਰ ਕਰਨ ਦੀ ਆਸਾਨੀ ਦੇਣ ਦੇ ਮੁੱਦੇ ਚੁੱਕੇ ਨੇ ਜਾਂ ਨਹੀਂ। ਕਿਹਾ ਜਾ ਰਿਹਾ ਹੈ ਕਿ ਸੈਮੀ ਕੰਡਕਟਰ, AI, ਡੇਟਾ ਸੈਂਟਰਸ ਤੇ ਜਿਹੜੀ ਗ੍ਰੀਨ ਐਨਰਜੀ ਹੈ, ਇਸ ਇਹਨਾਂ ਸੈਕਟਰਸ ਦੇ ਵਿੱਚ ਜਾਪਾਨ ਦੀਆਂ ਅਲੱਗ ਅਲੱਗ ਕੰਪਨੀਆਂ ਭਾਰਤ ਦੇ ਵਿੱਚ ਨਿਵੇਸ਼ ਕਰਨ ਜਾ ਰਹੀਆਂ ਨੇ। ਮਿਤਸੂਬਿਸ਼ੀ, ਮੋਰਗਨ ਸਟੈਨਲੀ, ਨੋਮੂਰਾ ਵਰਗੀਆਂ ਜਾਪਾਨੀ ਸੰਸਥਾਵਾਂ ਭਾਰਤ ਦੇ ਵਿੱਚ ਲੋਨ ਵੀ ਦੇਈ ਬੈਠੀਆਂ ਨੇ, ਯਾਨੀ ਭਾਰਤ ਤੋਂ ਚੰਗਾ ਮੁਨਾਫਾ ਜਿਹੜਾ ਉਹ ਕਮਾਇਆ ਜਾ ਰਿਹਾ ਹੈ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਵੀ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ ਤੇ ਬੜਾ ਕੁਝ ਚੱਲ ਰਿਹਾ। ਸ਼ੁਰੂਆਤ ਕੱਪੜਿਆਂ ਤੋਂ ਜੁੜੀ ਹੋਈ ਬਹਿਸ ਦੇ ਨਾਲ ਜੁੜੀ ਹੋਈ, ਜਿਸ ਦੇ ਵਿੱਚ ਰੱਖੜੀ, ਕੰਗਨਾ ਰਣੌਤ ਤੇ ਰਾਹੁਲ ਗਾਂਧੀ ਵੀ ਸ਼ਾਮਲ ਹੋ ਗਏ। ਅਸਲ ਦੇ ਵਿੱਚ ਇੱਕ ਜਵੈਲਰੀ ਬ੍ਰਾਂਡ ਦੀ ਤਰਫ ਤੋਂ ਭਾਰਤ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ। ਇਸ ਇਸ਼ਤਿਹਾਰ ਦੇ ਵਿੱਚ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨਜ਼ਰ ਆ ਰਹੇ ਨੇ, ਪਰ ਉਹਨਾਂ ਨੇ ਰੱਖੜੀ ਦੇ ਤਿਉਹਾਰ ਨੂੰ ਪ੍ਰਤੀਕ ਬਣਾ ਕੇ ਇਸ ਜਿਹੜੇ ਇਸ਼ਤਿਹਾਰ ਨੂੰ ਤਿਆਰ ਕੀਤਾ। ਉਸ ਦੇ ਵਿੱਚ ਕ੍ਰਿਤੀ ਸੈਨਨ ਦੇ ਕੱਪੜਿਆਂ ਦੇ ਉੱਤੇ ਸਵਾਲ ਉੱਠਣ ਲੱਗ ਪਏ। ਇਸ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਟਿੱਪਣੀ ਦਿੰਦਿਆਂ ਇਸ ਮਾਮਲੇ ਨੂੰ ਹੋਰ ਤੂਲ ਦੇ ਦਿੱਤੀ ਤੇ ਕਿਹਾ ਕਿ ਸੱਭਿਆਚਾਰ ਦੇ ਨਾਂ ਦੇ ਉੱਤੇ ਕਿਸ ਕਿਸਮ ਦੇ ਕੱਪੜੇ ਪਹਿਨੇ ਜਾ ਰਹੇ ਨੇ। ਇਸ ਇਹ ਵੀ ਸਾਨੂੰ ਦੇਖਣਾ ਹੋਏਗਾ ਕਿ ਸਾਡੀ ਵਾਰਡਰੋਬ ਦੇ ਵਿੱਚ ਮਹਿਲਾਵਾਂ ਦੇ ਕੋਲ ਕੱਪੜੇ ਕਈ ਕਿਸਮ ਦੇ ਨੇ, ਪਰ ਉਹ ਐਸੇ ਅਸ਼ਲੀਲ ਕੱਪੜੇ ਪਹਿਨ ਕੇ ਭਰਾਵਾਂ ਨੂੰ ਰੱਖੜੀ ਬੰਨਣਗੇ। ਜਦਕਿ ਇਸ ਇਸ਼ਤਿਹਾਰ ਦੇ ਵਿੱਚ ਕ੍ਰਿਤੀ ਸੈਨਨ ਇੱਕ ਕੁੱਤੇ ਦੇ ਰੱਖੜੀ ਬੰਨ ਰਹੇ ਨੇ। ਕਈ ਲੋਕਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਤਿਲਕ ਨਹੀਂ ਕੀਤਾ, ਪੂਜਾ ਨਹੀਂ ਕੀਤੀ, ਆਮ ਤੌਰ ਦੇ ਉੱਤੇ ਥਾਲੀ ਨਹੀਂ ਘੁਮਾਈ। ਪਰ ਹੁਣ ਇਸ ਮਾਮਲੇ ਦੇ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਉੱਤਰ ਆਏ ਨੇ। ਪਿਛਲੇ ਦਿਨੀ ਛਾਤਰੋ ਕੀ ਗੂੰਜ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਮਹਿਲਾ ਜਿਹੜੀਆਂ ਨੇ ਮਹਿਲਾਵਾਂ ਦੇ ਹੱਕ ਦੇ ਵਿੱਚ ਗੱਲ ਕਰਨ ਵਾਲੇ ਰਾਹੁਲ ਗਾਂਧੀ ਨੇ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਇਹ ਗੱਲ ਕਹੀ ਸੀ ਕਿ ਮਹਿਲਾਵਾਂ ਨੂੰ ਉਹਨਾਂ ਦੇ ਫੈਸਲੇ ਲੈਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਹੁਣ ਇਸ 35 ਸੈਕਿੰਡ ਦੇ ਇਸ਼ਤਿਹਾਰ ਤੋਂ ਬਾਅਦ ਛਿੜੀ ਬਹਿਸ ਦੇ ਵਿੱਚ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਹੈਸ਼ਟੈਗ ਨੋ ਟੂ ਪੈਟਰੀਆਰਕੀ ਜਾਂ ਸਮੈਸ਼ ਦੀ ਪੈਟਰੀਆਰਕੀ ਵਰਗੇ ਹੈਸ਼ਟੈਗ ਵਰਤੇ ਨੇ ਤੇ ਕਿਹਾ ਹੈ ਕਿ ਉਹ ਪਿਤਾ ਪੁਰਖੀ ਜਾਂ ਉਹ ਪੁਰਾਣੀ ਰੂੜੀਵਾਦੀ ਸੋਚ ਨੂੰ ਹੁਣ ਤਲਾਂਜਲੀ ਦੇ ਦਿੱਤੀ ਜਾਣੀ ਚਾਹੀਦੀ ਹੈ, ਖਤਮ ਕਰ ਦਿੱਤਾ ਜਾਣਾ, ਮਹਿਲਾਵਾਂ ਦੀ ਆਜ਼ਾਦੀ ਦਾ ਇਸਤੇਮਾਲ ਕਰਨ ਦੇ ਲਈ ਉਹਨਾਂ ਨੂੰ ਟ੍ਰੋਲ ਕਰਨਾ ਬੰਦ ਕਰੋ। ਦੱਸ ਦਈਏ ਕਿ ਇਸ ਇਸ਼ਤਿਹਾਰ ਦੇ ਉੱਤੇ ਕ੍ਰਿਤੀ ਸੈਨਨ ਤੇ ਦੂਸਰੇ ਬਾਲੀਵੁੱਡ ਦੇ ਹੋਰ ਕਲਾਕਾਰਾਂ ਦੀ ਤਰਫ ਤੋਂ ਵੀ ਜਿਹੜਾ ਇਹ ਕੰਗਨਾ ਰਣੌਤ ਜਾਂ ਹੋਰ ਦੂਸਰੇ ਜਿਹੜੇ ਸਿਆਸਤਦਾਨ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ। ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਇਸ ਛਿੜੀ ਬਹਿਸ ਦੇ ਵਿੱਚ ਹੁਣ ਇਹ ਸਵਾਲ ਜ਼ਰੂਰ ਉੱਠਣ ਲੱਗੇ ਨੇ ਕਿ ਭਾਰਤ ਦੇ ਸੱਭਿਆਚਾਰ ਦੇ ਨਾਂ ਦੇ ਉੱਤੇ ਕਿਸ ਕਿਸ ਕਿਸਮ ਦੇ ਇਸ਼ਤਿਹਾਰ ਜਿਹੜੇ ਨੇ ਉਹ ਆਉਣ ਲੱਗ ਪਏ ਨੇ। ਇਹ ਪਹਿਲੀ ਵਾਰ ਤਾਂ ਨਹੀਂ ਹੋਇਆ ਤਨਿਸ਼ਕ ਨੇ ਜਵੈਲਰੀ ਬ੍ਰਾਂਡ ਹੈ ਸਾਲ 2020 ਦੇ ਵਿੱਚ ਵੀ ਇੱਕ 43 ਸੈਕਿੰਡ ਦਾ ਜਿਹੜਾ ਇਸ਼ਤਿਹਾਰ ਲਿਆਂਦਾ ਸੀ ਜਿਸ ਦੇ ਵਿੱਚ ਇੱਕ ਮੁਸਲਿਮ ਪਰਿਵਾਰ ਆਪਣੀ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ। ਤਨਿਸ਼ਕ ਨੇ ਜਵੈਲਰੀ ਬ੍ਰਾਂਡ ਹੈ ਸਾਲ 2020 ਦੇ ਵਿੱਚ ਵੀ ਇੱਕ 43 ਸੈਕਿੰਡ ਦਾ ਜਿਹੜਾ ਇਸ਼ਤਿਹਾਰ ਲਿਆਂਦਾ ਸੀ ਜਿਸ ਦੇ ਵਿੱਚ ਇੱਕ ਮੁਸਲਿਮ ਪਰਿਵਾਰ ਆਪਣੀ ਹਿੰਦੂ ਪਰਿਵਾਰ ਦੀ ਨੂੰਹ ਦੀ ਗੋਦ ਭਰਾਈ ਕਰਦਾ ਜਿਸ ਦੇ ਉੱਤੇ ਤਨਿਸ਼ਕ ਦਾ ਜਿਹੜਾ ਇੱਕ ਬਾਇਕਾਟ ਕਰਨਾ ਭਾਰਤ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਸੀ। ਸਰਫ ਐਕਸਲ ਨੇ ਹੋਲੀ ਦੇ ਇੱਕ ਇਸ਼ਤਿਹਾਰ ਦੇ ਵਿੱਚ ਇੱਕ ਲੜਕੀ ਨੂੰ ਆਪਣੇ ਮੁਸਲਿਮ ਦੋਸਤ ਨੂੰ ਰੰਗਾਂ ਤੋਂ ਬਚਾ ਕੇ ਮਸਜਿਦ ਪਹੁੰਚਾਉਂਦੇ ਹੋਏ ਦਿਖਾਇਆ ਸੀ ਤੇ ਨਮਾਜ਼ ਤੋਂ ਬਾਅਦ ਦੋਨਾਂ ਨੂੰ ਹੋਲੀ ਖੇਡਦੇ ਹੋਏ ਦਿਖਾਇਆ ਸੀ ਤੇ ਫਿਰ ਸਰਫ ਐਕਸਲ ਦੀ ਐਡਵਰਟੀਜ਼ਮੈਂਟ ਜਿਹੜੀ ਉਸ ਦੇ ਵਿੱਚ ਕੀਤੀ ਗਈ ਸੀ। ਇਸ ਇਸ਼ਤਿਹਾਰ ਨੂੰ ਵੀ ਹਿੰਦੂ ਵਿਰੋਧੀ ਕਹਿ ਕੇ ਬੰਦ ਕਰ ਦਿੱਤਾ ਗਿਆ। ਫੈਬ ਇੰਡੀਆ ਨਾਮ ਦਾ ਜਿਹੜਾ ਕੱਪੜਿਆਂ ਦਾ ਬ੍ਰਾਂਡ ਹੈ ਜਾਂ ਡਾਬਰ ਦਾ 2021 ਦੇ ਵਿੱਚ ਕਰਵਾ ਚੌਥ ਦੇ ਉੱਤੇ ਆਇਆ ਇਸ਼ਤਿਹਾਰ। ਇਸ ਕਿਸਮ ਦੇ ਨਾਲ ਇਸ਼ਤਿਹਾਰਾਂ ਦੇ ਉੱਤੇ ਤਾਂ ਅਕਸਰ ਭਾਰਤ ਦੇ ਵਿੱਚ ਸਿਆਸਤ ਹੁੰਦੀ ਹੀ ਰਹਿੰਦੀ ਹੈ, ਪਰ ਹੋਰ ਵੀ ਬਹੁਤ ਕੁਝ ਹੋ ਰਿਹਾ ਹੈ। ਪਿਆਜ਼ ਬੜੇ ਮਹਿੰਗੇ ਹੋਏ ਪਏ ਨੇ ਭਾਰਤ ਦੇ ਵਿੱਚ। ਹੁਣ ਚੀਨ ਤੋਂ ਬਾਅਦ ਦੇਸ਼ ਭਰ ਦੇ ਵਿੱਚ ਪਿਆਜ਼ ਦੇ ਕੀਮਤਾਂ ਦੇ ਅੰਦਰ ਤੇਜ਼ੀ ਦੇ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਖ਼ਬਰ ਏਜੰਸੀ PTI ਨੇ ਗ੍ਰਾਹਕਾਂ ਦੇ ਮਾਮਲੇ ਦੇ ਨਾਲ ਜੁੜੇ ਇੱਕ ਮੰਤਰਾਲੇ ਦੇ ਹਵਾਲੇ ਦੇ ਨਾਲ ਦੱਸਿਆ ਕਿ 24 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਪਿਆਜ਼ ਦੀ ਔਸਤ ਜਿਹੜੀ ਥੋਕ ਦੀਆਂ ਕੀਮਤਾਂ ਨੇ ਸਾਲ ਦਰ ਸਾਲ 59% ਵਧੀਆਂ ਨੇ, 43.53 ਰੁਪਏ ਪ੍ਰਤੀ ਕਿਲੋ ਹੋ ਗਈਆਂ ਨੇ, ਜੋ ਕਿ ਪਹਿਲਾਂ 27.37 ਰੁਪਏ ਸੀ ਇੱਕ ਸਾਲ ਪਹਿਲਾਂ। ਯਾਨੀ ਕਿ ਜੇਕਰ ਥੋਕ ਕੀਮਤਾਂ ਇੰਨੀਆਂ ਵਧੀਆਂ ਨੇ ਤਾਂ ਰਿਟੇਲ ਤੱਕ ਪਹੁੰਚਦਿਆਂ ਯਾਨੀ ਗ੍ਰਾਹਕਾਂ ਤੱਕ ਪਹੁੰਚਦਿਆਂ ਇਹ ਕੀਮਤਾਂ ਤਾਂ 60-70 ਰੁਪਏ ਪ੍ਰਤੀ ਕਿਲੋ ਤੱਕ ਜਾ ਪਹੁੰਚਦੀਆਂ ਨੇ। ਮੰਤਰਾਲੇ ਨੇ ਇਹ ਵੀ ਦੱਸਿਆ ਹੈ ਕਿ ਥੋਕ ਕੀਮਤਾਂ ਦੇ ਵਿੱਚ 68% ਵਾਧਾ ਪਹਿਲਾਂ ਹੀ ਦੇਖਣ ਨੂੰ ਮਿਲਿਆ ਸੀ, ਪਰ PTI ਦੇ ਮੁਤਾਬਕ ਚੇਨਈ ਦੇ ਵਿੱਚ ਪਿਆਜ਼ ਦੀਆਂ ਕੀਮਤਾਂ ਥੋਕ ਦੀਆਂ ਕੀਮਤਾਂ ਜਿਹੜੀਆਂ ਨੇ ਉਹ 60 ਰੁਪਏ ਪ੍ਰਤੀ ਕਿਲੋ ਤੱਕ

0: ਦੇਖਣ ਨੂੰ ਮਿਲ ਰਹੀਆਂ ਨੇ। ਦਿੱਲੀ 'ਚ 55 ਰੁਪਏ, ਕੋਲਕਾਤਾ 'ਚ 53 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਇਹ ਰੇਟ ਚੱਲ ਰਹੇ ਨੇ। ਪਿਆਜ਼ ਦੀਆਂ ਵਧੀਆਂ ਕੀਮਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸਰਕਾਰ ਨੇ ਪਿਆਜ਼ ਦਾ ਕੇਂਦਰ ਕਹੇ ਜਾਣ ਵਾਲੇ ਭਾਰਤ ਦੇ ਨਾਸਿਕ ਸ਼ਹਿਰ ਤੋਂ ਦੇਸ਼ ਭਰ ਦੇ ਪ੍ਰਮੁੱਖ ਸਥਾਨਾਂ ਦੇ ਲਈ ਇੱਕ ਟ੍ਰੇਨ ਚਲਾ ਦਿੱਤੀ ਹੈ। ਇਹਨੂੰ ਕਾਂਦਾ ਐਕਸਪ੍ਰੈਸ ਦਾ ਨਾਮ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਕਾਂਦਾ ਅਸਲ 'ਚ ਪਿਆਜ਼ ਨੂੰ ਕਿਹਾ ਜਾਂਦਾ, ਕਿਹਾ ਜਾ ਰਿਹਾ ਹੈ ਕਿ ਪਿਆਜ਼ ਨੂੰ ਸਸਤੇ ਦਰ ਦੇ ਉੱਤੇ ਇਸ ਕੀਮਤਾਂ ਦੇ ਉੱਤੇ ਜਿਹੜਾ ਭਾਰਤ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਪਹੁੰਚਾਇਆ ਜਾਏਗਾ। 800 ਮੀਟ੍ਰਿਕ ਟਨ ਪਿਆਜ਼ ਨੂੰ ਲੈ ਕੇ ਚੱਲੀਆਂ ਇਹ ਵਿਸ਼ੇਸ਼ ਟ੍ਰੇਨਾਂ ਜਿਹੜੀਆਂ ਨੇ 5 ਪ੍ਰਮੁੱਖ ਸ਼ਹਿਰਾਂ ਚ ਜਾ ਰਹੀਆਂ ਨੇ, ਜਿੱਥੇ 35 ਰੁਪਏ ਪ੍ਰਤੀ ਕਿਲੋ ਦੀ ਦਰ ਦੇ ਉੱਤੇ ਪਿਆਜ਼ ਵੇਚੇ ਜਾਣਗੇ। ਕਿਹਾ ਜਾ ਰਿਹਾ ਹੈ ਕਿ ਇਹ ਟ੍ਰੇਨਾਂ ਸ਼ੁਰੂਆਤ 'ਚ ਚੇਨਈ, ਮਦੁਰੇ, ਦਿੱਲੀ, ਅਰਨਾਕੁਲਮ ਤੇ ਗੁਹਾਟੀ ਦੇ ਲਈ ਹੀ ਜਾਰੀ ਹੋਣਗੀਆਂ। ਪਰ ਸਰਕਾਰ ਕਿਸਾਨਾਂ ਤੇ ਗ੍ਰਾਹਕਾਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪਿਆਜ਼ ਦੀ ਉਪਲਬਧਤਾ ਨੂੰ ਸਮੇਂ-ਸਮੇਂ ਦੇ ਉੱਤੇ ਹੋਰ ਜ਼ਿਆਦਾ ਵਧਾਏਗੀ, ਹੋਰ ਜ਼ਿਆਦਾ ਟ੍ਰੇਨਾਂ ਚਲਾਈਆਂ ਜਾਣਗੀਆਂ। ਇਹ ਆਪਣੇ ਆਪ ਦੇ ਵਿੱਚ ਇੱਕ ਖ਼ਬਰ ਬਣ ਗਈ ਹੈ ਕਿ 30-35 ਰੁਪਏ, 40 ਰੁਪਏ ਕਿਲੋ ਪਿਆਜ਼ ਦੇ ਰੇਟ ਲਿਆਉਣ ਦੇ ਲਈ ਸਰਕਾਰ ਨੂੰ ਕਿੰਨੀਆਂ ਮਹਿੰਗੀਆਂ ਟ੍ਰੇਨਾਂ ਚਲਾਉਣੀਆਂ ਪੈ ਰਹੀਆਂ ਨੇ। ਖੈਰ, ਸਮਾਨ ਦੀ ਜਦੋਂ ਗੱਲ ਆਉਂਦੀ ਹੈ, ਖਾਦ ਪਦਾਰਥਾਂ ਦੀ ਜਦੋਂ ਗੱਲ ਆਉਂਦੀ ਹੈ, ਤਾਂ ਕਰਨਾਟਕ ਤੋਂ ਇੱਕ ਖ਼ਬਰ, ਜਿੱਥੇ ਕਰਨਾਟਕ ਦੇ ਵਿੱਚ ਐਮਾਜ਼ਨ, ਇੰਸਟਾ ਸਮਾਰਟ, ਬਿਗ ਬਾਸਕਟ ਵਰਗੀਆਂ ਜਿਹੜੀਆਂ ਕੰਪਨੀਆਂ ਨੇ, ਜਿਹੜੀਆਂ ਫੂਡ ਡਿਲੀਵਰੀ ਕੰਪਨੀਆਂ ਨੇ, ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ। ਕਰਨਾਟਕ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸਵਿਗੀ, ਇੰਸਟਾਮਾਰਟ, ਬਿਗ ਬਾਸਕਟ ਤੇ ਐਮਾਜ਼ਨ ਦੇ ਜਿਹੜੀਆਂ ਈ ਕਮਰਸ ਕੰਪਨੀਆਂ ਨੇ, ਇਹਨਾਂ ਦੇ ਵਿੱਚ ਇਹਨਾਂ ਦੇ ਲਾਇਸੈਂਸ ਜਿਹੜੇ ਇਸ ਕਰਕੇ ਰੱਦ ਕੀਤੇ ਨੇ ਕਿਉਂਕਿ ਇਹ ਈ ਕਮਰਸ ਪਲੈਟਫਾਰਮ ਜਿਹੜੇ ਨੇ ਉਹ ਧਤੂਰਾ ਦਾ ਜਿਹੜਾ ਫਲ ਹੁੰਦਾ ਹੈ ਤੇ ਉਸਦੇ ਬੀਜ ਜਿਹੜੇ ਨੇ ਉਹਨਾਂ ਨੂੰ ਵੀ ਵੇਚ ਰਹੇ ਨੇ। ਦਰਅਸਲ ਅਧਿਕਾਰੀਆਂ ਨੇ ਪਾਇਆ ਕਿ ਇਹ ਜਿਹੜੀਆਂ ਕੰਪਨੀਆਂ ਨੇ ਭਾਰਤੀ ਖਾਦ ਸੁਰੱਖਿਆ ਜਿਹੜੇ ਨਿਯਮ ਨੇ ਉਹਨਾਂ ਦੇ ਲਾਇਸੈਂਸ ਨੰਬਰ ਉਹਨਾਂ ਨੂੰ ਜਾਰੀ ਕੀਤੇ ਗਏ ਨੇ, ਪਰ ਉਹਨਾਂ ਦੇ ਨਿਯਮਾਂ ਦੀ ਅਵਹਿਲਣਾ ਕੀਤੀ ਜਾ ਰਹੀ ਹੈ, ਉਹਨਾਂ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਧਤੂਰੇ ਦਾ ਪੌਦਾ ਆਮ ਤੌਰ ਦੇ ਉੱਤੇ ਜ਼ਹਿਰੀਲੇ ਹੁੰਦੇ ਨੇ, ਇਸ ਨੂੰ ਖਾਣ ਦੇ ਨਾਲ ਇਨਸਾਨ ਦੀ ਸਿਹਤ ਦੇ ਉੱਤੇ ਗੰਭੀਰ ਅਸਰ ਪੈਂਦੇ ਨੇ। ਅਜਿਹੇ ਦੇ ਵਿੱਚ ਇਨਸਾਨਾਂ ਦੇ ਇਸਤੇਮਾਲ ਵਾਲਾ ਸਮਾਨ ਜਿਹੜਾ ਵੇਚਣਾ ਚਾਹੀਦਾ, ਇਹਨਾਂ ਕੰਪਨੀਆਂ ਨੂੰ ਵੰਡਣਾ ਚਾਹੀਦਾ, ਪਰ ਇਹ ਅਜਿਹਾ ਨਹੀਂ ਕਰ ਰਹੀਆਂ। ਇਸੇ ਕਰਕੇ ਇਹਨਾਂ ਦੇ ਜਿਹੜੇ ਨੋਟ ਫਾਰ ਹਿਊਮਨ ਕੰਜ਼ਮਪਸ਼ਨ ਨਾਮ ਦੇ ਜਿਹੜੇ ਖਾਦ ਪਦਾਰਥ ਨੇ ਉਹ ਵੇਚਣ ਦੇ ਨਾਂ ਦੇ ਉੱਤੇ ਇਹਨਾਂ ਦੇ ਲਾਇਸੈਂਸ ਫਿਲਹਾਲ ਰੱਦ ਕਰ ਦਿੱਤੇ ਗਏ ਨੇ। ਇੱਕ ਤਸਵੀਰ ਬਿਹਾਰ ਤੋਂ ਵੀ ਦੇਖ ਲਵੋ, ਜਿੱਥੇ BPSC ਦੀ ਪ੍ਰੀਖਿਆ ਸਣੇ ਕਈ ਸਾਰੀਆਂ ਭਰਤੀ ਪ੍ਰੀਖਿਆਵਾਂ ਦੇ ਵਿੱਚ ਹੋਈਆਂ ਗੜਬੜੀਆਂ ਨੂੰ ਲੈ ਕੇ ਸਟੂਡੈਂਟਸ ਪਟਨਾ ਦੇ ਵਿੱਚ ਮੰਗਲਵਾਰ ਦੇ ਦਿਨ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਉਤਰੇ। ਕਈ ਸਟੂਡੈਂਟ ਸੰਗਠਨ ਗਾਂਧੀ ਮੈਦਾਨ ਤੋਂ ਮੁੱਖ ਮੰਤਰੀ ਦੇ ਰਿਹਾਇਸ਼ ਦੇ ਵੱਲ ਮਾਰਚ ਕਰਨ ਦੇ ਲਈ ਨਿਕਲ ਰਹੇ ਸੀ, ਪਰ ਪ੍ਰਦਰਸ਼ਨ ਦੇ ਦਰਮਿਆਨ ਪੁਲਿਸ ਨੇ ਇਹਨਾਂ ਵਿਦਿਆਰਥੀਆਂ ਨੂੰ ਰੋਕਣ ਦੇ ਲਈ ਵਾਟਰ ਕੈਨਨ ਦਾ ਇਸਤੇਮਾਲ ਕੀਤਾ। ਪ੍ਰਦਰਸ਼ਨਕਾਰੀ ਬੈਰੀਕੇਡਿੰਗ ਤੋੜਦੇ ਹੋਏ JP ਗੋਲੰਬਰ ਤੱਕ ਪਹੁੰਚ ਗਏ ਸੀ, ਪਰ ਉੱਥੋਂ ਹੀ ਮੁੱਖ ਮੰਤਰੀ ਰਿਹਾਇਸ਼ ਦੀ ਦਾ ਘਿਰਾਓ ਕਰਨ ਦੇ ਲਈ ਅੱਗੇ ਵੱਧ ਰਹੇ ਸੀ, ਪਰ ਪੁਲਿਸ ਨੇ ਇਹਨਾਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਚੋਂ ਕਈਆਂ ਨੂੰ ਹਿਰਾਸਤ 'ਚ ਲੈ ਲਿਆ। ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਤੇ ਪ੍ਰਦਰਸ਼ਨਾਂ ਨੂੰ ਲੈ ਕੇ ਮੰਤਰੀ ਮਿਥਿਲੇਸ਼ ਤਿਵਾੜੀ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਦੀਆਂ ਲਗਭਗ ਸਾਰੀਆਂ ਮੰਗਾਂ ਪੂਰੀ ਕਰ ਚੁੱਕੀ ਹੈ। ਜੇਕਰ ਸਟੂਡੈਂਟਸ ਨੂੰ ਸਰਕਾਰ ਨੂੰ ਕੁਛ ਹੋਰ ਕਹਿਣਾ ਤਾਂ ਗੱਲਬਾਤ ਦੇ ਲਈ ਸਾਰੇ ਦਰਵਾਜ਼ੇ ਖੁੱਲੇ ਨੇ, ਆਪਣੀਆਂ ਚਿੰਤਾਵਾਂ ਤੇ ਸਮੱਸਿਆਵਾਂ ਦੇ ਉੱਤੇ ਚਰਚਾ ਕਰਨ ਦੇ ਲਈ ਸਰਕਾਰ ਉਹਨਾਂ ਦੇ ਨਾਲ ਹੈ। ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੇ ਨਾਲ ਚਰਚਾ ਕਰਨ ਦੇ ਲਈ ਟੇਬਲ ਟਾਕ ਦੇ ਵਾਸਤੇ ਆ ਹੀ ਨਹੀਂ ਰਹੀ, ਇਸ ਕਰਕੇ ਪ੍ਰਦਰਸ਼ਨ ਤੋਂ ਪਹਿਲਾਂ ਵੀ ਜਾਣਕਾਰੀ ਜਿਹੜੀ ਹੈ ਸਾਂਝੀ ਕਰ ਦਿੱਤੀ ਗਈ ਸੀ, ਜਿਸ ਨੂੰ ਸਰਕਾਰ ਨੇ ਅਣਗੌਲਿਆ ਕਰ ਦਿੱਤਾ। ਉੱਥੇ ਸੁਪਰੀਮ ਕੋਰਟ ਨੇ ਤਹਿਲਕਾ ਸਮਾਚਾਰ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ 2 ਹਫ਼ਤਿਆਂ ਦੇ ਅੰਦਰ ਸਰੈਂਡਰ ਕਰਨ ਦੇ ਲਈ ਕਿਹਾ। ਸੁਪਰੀਮ ਕੋਰਟ ਨੇ ਤਰੁਣ ਤੇਜਪਾਲ ਦੀ ਅਪੀਲ ਦੇ ਉੱਤੇ ਜਿਹੜੀ ਸੁਣਵਾਈ ਕਰ ਰਹੀ ਸੀਗੀ, ਇੱਕ ਜਿਹੜੀ ਕੱਲ ਦੇ ਦਿਨ ਸੁਣਵਾਈ ਹੋਈ ਹੈ। ਖਬਰਾਂ ਦਾ ਵਿਸ਼ਲੇਸ਼ਣ ਕਰਨ ਵਾਲੀ ਵੈਬਸਾਈਟ ਲਾਈਵ ਲਾਅ ਦੇ ਮੁਤਾਬਕ ਸੁਪਰੀਮ ਕੋਰਟ ਨੇ 22 ਸਤੰਬਰ ਤੋਂ ਪਹਿਲਾਂ ਸਰੈਂਡਰ ਸਰਟੀਫਿਕੇਟ ਜਮ੍ਹਾਂ ਕਰਨ ਦੇ ਲਈ ਕਿਹਾ। ਕੋਰਟ ਨੇ ਕਿਹਾ ਹੈ ਕਿ ਉਸ ਤੋਂ ਬਾਅਦ ਉਹਨਾਂ ਦੀ ਅਪੀਲ ਤਾਂ ਹੀ ਸੁਣੀ ਜਾਏਗੀ ਜੇਕਰ ਉਹ ਸਰਟੀਫਿਕੇਟ ਜਮ੍ਹਾਂ ਕਰਨ। ਤਰੁਣ ਤੇਜਪਾਲ ਨੂੰ ਸਾਲ 2013 ਦੇ ਰੇਪ ਕੇਸ ਦੇ ਵਿੱਚ 6 ਅਗਸਤ ਨੂੰ ਹੀ ਬੰਬੇ ਹਾਈ ਕੋਰਟ ਨੇ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਸੀ। ਇਸ ਸਜ਼ਾ ਦੇ ਖਿਲਾਫ਼ ਤਰੁਣ ਤੇਜਪਾਲ ਨੇ ਸੁਪਰੀਮ ਕੋਰਟ 'ਚ ਅਪੀਲ ਦਾਇਰ ਕੀਤੀ ਸੀ। ਗੋਆ ਸਰਕਾਰ ਵੀ ਸਜ਼ਾ ਵਧਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਗਈ ਸੀ। ਇਸ ਕਰਕੇ ਮਾਮਲਾ ਹੋਰ ਪੇਚੀਦਾ ਹੋ ਗਿਆ। ਸੁਪਰੀਮ ਕੋਰਟ ਦੇ ਜਸਟਿਸ ਆਲੋਕ ਅਰਾਧੇ ਨੇ ਇਸ ਮਾਮਲੇ ਚ ਤੇਜਪਾਲ ਦੇ ਵਕੀਲ ਕਪਿਲ ਸਿੱਬਲ ਦੀ ਦਲੀਲਾਂ ਨੂੰ ਖਾਰਜ ਕਰ ਦਿੱਤਾ। ਕਪਿਲ ਸਿੱਬਲ ਨੇ ਕਿਹਾ ਸੀ ਕਿ ਤਿੰਨ ਤੇਜਪਾਲ ਦੀ ਅਪੀਲ ਦੇ ਉੱਤੇ ਸੁਣਵਾਈ ਦੇ ਲਈ ਉਹਨਾਂ ਦਾ ਸਰੈਂਡਰ ਕਰਨਾ ਜ਼ਰੂਰੀ ਨਹੀਂ ਹੈ, ਪਰ ਕੋਰਟ ਨੇ ਇਸ ਨੂੰ ਨਹੀਂ ਮੰਨਿਆ। 6 ਅਗਸਤ ਨੂੰ ਬੰਬੇ ਹਾਈ ਕੋਰਟ ਨੇ ਉਹਨਾਂ ਨੂੰ ਸਰੈਂਡਰ ਕਰਨ ਦੇ ਲਈ 6 ਹਫ਼ਤੇ ਦਾ ਸਮਾਂ ਦਿੱਤਾ ਸੀ। ਸਿੱਬਲ ਨੇ ਇਹ ਵੀ ਕਿਹਾ ਕਿ 6 ਮਹੀਨੇ ਨੂੰ ਛੱਡ ਕੇ ਤੇਜਪਾਲ ਪੂਰੀ ਸੁਣਵਾਈ ਦੇ ਦਰਮਿਆਨ ਬੇਲ ਦੇ ਉੱਤੇ ਰਹੇ ਨੇ, ਨਾਲ ਹੀ ਉਹ ਇੱਕ ਸੀਨੀਅਰ ਸਿਟੀਜ਼ਨ ਵੀ ਨੇ। ਇਸ ਕਰਕੇ ਇਸ ਮਾਮਲੇ ਦੇ ਵਿੱਚ ਜਿਹੜੀ ਖਾਸ ਰਿਆਇਤ ਵਰਤੀ ਜਾਣੀ ਚਾਹੀਦੀ ਹੈ। ਉੱਥੇ ਦਿੱਲੀ ਦੇ ਸਿਹਤ ਮੰਤਰੀ ਪੰਕਜ ਕੁਮਾਰ ਸਿੰਘ ਨੇ ਮੰਗਲਵਾਰ ਦੇ ਦਿਨ ਦੱਸਿਆ ਕਿ ਰਾਜਧਾਨੀ ਦੇ ਵਿੱਚ ਸਵਾਈਨ ਫਲੂ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਦਿੱਲੀ ਦੇ ਵਿੱਚ ਇਸ ਸਾਲ ਹੁਣ ਤੱਕ ਇਨਫਲੂਐਂਜ਼ਾ ਦੇ 3000 ਕੇਸ ਸਾਹਮਣੇ ਆਏ ਨੇ, ਜਿਸ ਦੇ ਵਿੱਚੋਂ 2300 ਦੇ ਕਰੀਬ ਜਿਹੜੇ ਮਾਮਲੇ ਨੇ ਉਹ H1N1 ਯਾਨੀ ਸਵਾਈਨ ਫਲੂ ਦੇ ਨਾਲ ਜੁੜੇ ਹੋਏ ਨੇ। ਸਥਿਤੀ ਹਾਲਾਂਕਿ ਕੰਟਰੋਲ ਦੇ ਵਿੱਚ ਦੱਸੀ ਜਾ ਰਹੀ ਹੈ, ਹਸਪਤਾਲਾਂ ਦੇ ਵਿੱਚ ਦਵਾਈਆਂ ਵੀ ਮੌਜੂਦ ਨੇ, ਪਰ ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ MCD NDMC ਤੇ ਦਿੱਲੀ ਕੰਟੋਨਮੈਂਟ ਬੋਰਡ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਕਰਨ ਤੋਂ ਬਾਅਦ ਹੀ ਮੁੱਖ ਮੰਤਰੀ ਇਸ ਮਾਮਲੇ ਦੇ ਉੱਤੇ ਕੋਈ ਬਿਆਨ ਦੇਣਗੇ। ਵੈਸੇ ਭਾਰਤ ਪੰਜਾਬ ਦੀਆਂ ਖਬਰਾਂ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਵੀ ਸਾਂਝੇ ਕਰਨਗੇ, ਜਿਸ ਦੇ ਵਿੱਚ ਬਸਪਾ ਦੀ ਤਰਫ ਤੋਂ ਹੁਣ ਇਹ ਐਲਾਨ ਕੀਤਾ ਗਿਆ ਉਹ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਦੇ ਉੱਤੇ ਇਕੱਲਿਆਂ ਚੋਣ ਲੜਨਗੇ। ਅਕਾਲੀ ਦਲ ਦੇ ਨਾਲ ਕੋਈ ਇਸ ਵਕਤ ਗੱਠਜੋੜ ਦੀ ਗੁੰਜਾਇਸ਼ ਨਜ਼ਰ ਨਹੀਂ ਆ ਰਹੀ, ਪਰ ਕਿਉਂਕਿ ਹੁਣ ਸਵਾਈਨ ਫਲੂ ਦੀ ਗੱਲ ਤੁਰੀ ਹੋ ਹੈ ਤੇ ਬਰਡ ਫਲੂ ਦੀ ਖਬਰ ਆਸਟ੍ਰੇਲੀਆ ਤੋਂ, H5 ਬਰਡ ਫਲੂ ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਪੰਛੀਆਂ ਦੇ ਵਿੱਚ ਨਜ਼ਰ ਆ ਰਿਹਾ ਸੀ ਔਰ ਇਸ ਦੇ ਕੇਸ ਲਗਭਗ ਹਰ ਇੱਕ ਸੂਬੇ ਦੇ ਵਿੱਚ ਰਿਕਾਰਡ ਕੀਤੇ ਜਾ ਚੁੱਕੇ ਨੇ। ਇਸ ਤੋਂ ਇਲਾਵਾ ਇੱਕ ਮਰੀ ਹੋਈ ਸੀਲ ਵੀ ਜਿਹੜੀ ਹੈ ਉਹ ਸਾਊਥ ਆਸਟ੍ਰੇਲੀਆ ਦੇ ਸਾਊਥ ਈਸਟ ਕੋਸਟ ਦੇ ਵਿੱਚ ਬੀਚ ਪੋਰਟ ਦੇ ਉੱਤੇ ਪਹੁੰਚ ਗਈ ਸੀ, ਜਿਸ ਤੋਂ ਬਾਅਦ ਪਾਇਆ ਗਿਆ ਕਿ ਉਸਨੂੰ ਵੀ H5N1 ਜਿਹੜਾ ਬਰਡ ਫਲੂ ਹੈ ਉਸਦੇ ਨਾਲ ਉਹ ਗ੍ਰਸਤ ਸੀ। ਇਸ ਤੋਂ ਬਾਅਦ ਹੁਣ ਇਸ ਦੇ ਅਲੱਗ ਅਲੱਗ ਵੇਰੀਐਂਟ ਵੈਸਟਰਨ ਆਸਟ੍ਰੇਲੀਆ, ਵਿਕਟੋਰੀਆ, ਨਿਊ ਸਾਊਥ ਵੇਲਸ, ਕੁਇਨਜ਼ਲੈਂਡ, ਤਸਮੇਨੀਆ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਔਰ ਇਸ ਦੇ ਵਿੱਚ ਵੱਡੇ ਜਿਹੜੀ ਖਾਸ ਤੌਰ ਦੇ ਉੱਤੇ ਕੁਇਨਜ਼ਲੈਂਡ ਮਾਫ ਕਰਨਾ ਤਸਮੇਨੀਆ ਦੇ ਵਿੱਚ ਪੈਂਗੁਇਨਸ ਦੀ ਮੌਤ ਦਾ ਵੀ ਜਿਹੜਾ ਮਾਮਲਾ ਸਾਹਮਣੇ ਆਇਆ ਸੀ, ਉਸ ਦੇ ਵਿੱਚ ਵੀ H5N1 ਜਿਹੜਾ ਉਸਦਾ ਇੱਕ ਵੇਰੀਐਂਟ ਹੈ ਉਸਦੀ ਵਜ੍ਹਾ ਦੱਸੀ ਗਈ ਹੈ। H5 ਬਰਡ ਫਲੂ ਜਾਂ ਏਵੀਅਨ ਇਨਫਲੂਐਂਜ਼ਾ ਵੀ ਇਸ ਨੂੰ ਕਹਿ ਲਿਆ ਜਾਂਦਾ ਹੈ। ਇਸ ਦੇ ਨਾਲ ਹੁਣ ਜੁੜੇ ਹੋਏ ਕੁਝ ਸਟ੍ਰੇਨ ਕੈਟਲ ਇੰਡਸਟਰੀ ਦੇ ਉੱਤੇ ਖਤਰਾ ਮੰਡਰਾ ਰਿਹਾ ਹੈ। ਜਾਨਵਰਾਂ ਦੇ ਵਿੱਚ ਵੀ ਇਸ ਦੇ ਸਟ੍ਰੇਨ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਕਰਟਿਨ ਯੂਨੀਵਰਸਿਟੀ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਦੇ ਵਿੱਚ ਕੋਈ ਸ਼ੱਕ ਨਹੀਂ, ਉਹਨਾਂ ਨੇ ਇੱਕ ਖੋਜ ਦੇ ਵਿੱਚ ਪਾਇਆ ਹੈ ਕਿ ਬਰਡ ਫਲੂ ਜਿਹੜਾ ਉਹ ਕੈਟਲ ਇੰਡਸਟਰੀ ਦੇ ਉੱਤੇ ਸਭ ਤੋਂ ਤੇਜ਼ੀ ਦੇ ਨਾਲ ਪ੍ਰਭਾਵ ਆਪਣਾ ਦਿਖਾ ਸਕਦਾ ਹੈ। ਕੁੱਤਿਆਂ ਦੇ ਉੱਤੇ ਵੀ ਪ੍ਰਭਾਵ ਦਿਖਾ ਸਕਦਾ, ਮੱਝਾਂ ਗਾਵਾਂ ਦੇ ਉੱਤੇ ਵੀ ਪ੍ਰਭਾਵ ਦਿਖਾ ਸਕਦਾ, ਪਰ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਗਾਵਾਂ ਦੇ ਲੈ ਕੇ ਜਿਹੜੀ ਇੰਡਸਟਰੀ ਹੈ ਉਹ ਕਾਫੀ ਵੱਡੀ ਹੈ, ਕੈਟਲ ਇੰਡਸਟਰੀ ਕਾਫੀ ਵੱਡੀ ਹੈ ਔਰ ਇਸ ਕਰਕੇ ਡੇਅਰੀ ਇੰਡਸਟਰੀ ਦੇ ਉੱਤੇ ਇਸ ਦੇ ਅਸਰ ਦੇਖਣ ਨੂੰ ਮਿਲ ਰਹੇ ਨੇ। ਮੋਟੇ ਤੌਰ ਦੇ ਉੱਤੇ H5N1 ਜਿਹਨੂੰ ਸਭ ਤੋਂ ਪਹਿਲਾਂ 1996 ਦੇ ਵਿੱਚ ਚਾਈਨੀਜ਼ ਵਾਟਰਫਾਲ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਇਸਦੇ ਸਿਮਟਮ ਦੇਖੇ ਗਏ ਸੀ, ਇਹ ਮੈਮਲ ਇੰਡਸਟਰੀ ਦੇ ਉੱਤੇ ਜੇਕਰ ਆਉਂਦਾ ਹੈ, ਯਾਨੀ ਕਿ ਸੀਲਸ, ਕੈਟਲਸ ਜਾਂ ਕੁੱਤੇ ਜਾਂ ਰੋਡੈਂਟਸ ਯਾਨੀ ਕਿ ਚਮਗਾਦੜ ਵਗੈਰਾ ਜਾਂ ਹੋਰ ਐਸੇ ਜਾਨਵਰਾਂ ਦੇ ਵਿੱਚ, ਤਾਂ ਇਹ ਇਸਦਾ ਫੈਲਾਅ ਜਿਹੜਾ ਬੜੀ ਛੇਤੀ ਇਨਸਾਨਾਂ ਤੱਕ ਵੀ ਪਹੁੰਚੇਗਾ। ਦੱਸ ਦਈਏ ਕਿ 2003 ਤੋਂ ਲੈ ਕੇ 2025 ਦੇ ਦਰਮਿਆਨ WHO ਦੀ ਰਿਪੋਰਟ ਦੇ ਮੁਤਾਬਕ 466 ਮੌਤਾਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਹੋਈਆਂ ਨੇ ਉਹ ਇਸੇ H5 ਦੇ ਇੱਕ ਸਟ੍ਰੇਨ ਦੇ ਚੱਲਦਿਆਂ ਹੋਈਆਂ ਨੇ। ਵੈਸੇ 900 ਤੋਂ ਵਧੇਰੇ ਕੇਸ ਦੁਨੀਆ 'ਚ ਹੁਣ ਤੱਕ ਇਨਸਾਨਾਂ ਦੇ ਅੰਦਰ ਵੀ ਰਿਕਾਰਡ ਕੀਤੇ ਜਾ ਚੁੱਕੇ ਨੇ, ਪਰ ਆਸਟ੍ਰੇਲੀਆ ਦੇ ਵਿੱਚ ਜਿਹੜੇ ਲਗਾਤਾਰ ਕੇਸ ਜਾਨਵਰਾਂ ਦੇ ਅੰਦਰ ਵੱਧ ਰਹੇ ਨੇ ਇਸ ਨੂੰ ਲੈ ਕੇ ਇੱਕ ਵੱਡੀ ਚਿੰਤਾ ਜਿਹੜੀ ਹੈ ਬਣ ਗਈ ਹੈ। ਇੱਕ ਐਨੀਮਲ ਡਿਜ਼ੀਜ਼ ਹੌਟਲਾਈਨ ਵੀ ਸਰਕਾਰ ਦੀ ਤਰਫ ਤੋਂ ਹੁਣ ਤਿਆਰ ਕੀਤੀ ਗਈ ਹੈ। 1800-675 ਤੇ 388 ਨੰਬਰ ਇਹ ਜਿਹੜੇ ਨੇ 24 ਘੰਟੇ ਦੀ ਐਮਰਜੈਂਸੀ ਹੈ ਜੇਕਰ ਤੁਹਾਡੇ ਪਾਲਤੂ ਜਾਨਵਰਾਂ ਦੇ ਵਿੱਚ ਇਸ ਕਿਸਮ ਦੇ ਕੋਈ ਸਿਮਟਮ ਦਿਖਾਈ ਦਿੰਦੇ ਨੇ। ਮੈਮਲਸ ਦੇ ਵਿੱਚ ਖਾਸ ਤੌਰ ਦੇ ਉੱਤੇ ਕੁੱਤਿਆਂ ਤੇ ਬਿੱਲੀਆਂ ਦੇ ਵਿੱਚ ਕਮਜ਼ੋਰੀ ਦੇਖਣ ਨੂੰ ਮਿਲਦੀ ਹੈ ਔਰ ਉਹਨਾਂ ਦੀਆਂ ਜਿਹੜੀਆਂ ਡੇਲੀ ਐਕਟੀਵਿਟੀਜ਼ ਨੇ ਉਹ ਪ੍ਰਭਾਵਿਤ ਹੋ ਜਾਂਦੀਆਂ ਨੇ। ਚੱਲਣ ਦੇ ਵਿੱਚ ਸਮੱਸਿਆ ਆਉਂਦੀ ਹੈ, ਸਾਹ ਲੈਣ ਦੇ ਵਿੱਚ ਸਮੱਸਿਆ ਆਉਂਦੀ ਹੈ, ਡਰੂਲਿੰਗ ਤੇ ਰਨੀ ਨੋਜ਼ ਯਾਨੀ ਕਿ ਲਗਾਤਾਰ ਪਾਣੀ ਵਹਿਣ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਰਹਿੰਦੀਆਂ ਨੇ, ਤੇ ਇਸ ਕਿਸਮ ਦੀ ਜੇਕਰ ਤੁਹਾਡੇ ਪਾਲਤੂ ਜਾਨਵਰਾਂ ਦੇ ਵਿੱਚ ਕੋਈ ਸ਼ਿਕਾਇਤ ਆ ਰਹੀ ਹੈ ਤਾਂ ਜ਼ਾਹਰ ਜੀ ਗੱਲ ਹੈ ਕਿ ਤੁਰੰਤ ਤੁਹਾਨੂੰ ਜਿਹੜਾ ਆਪਣੇ ਵੈਟ ਦੇ ਕੋਲ ਆਪਣੇ ਪਾਲਤੂ ਜਾਨਵਰ ਨੂੰ ਲੈ ਕੇ ਜਾਣਾ ਚਾਹੀਦਾ ਜਿਹੜਾ ਇਸ ਵਕਤ ਬਰਡ ਫਲੂ ਨੇ ਪੂਰੇ ਤਰੀਕੇ ਦੇ ਨਾਲ ਆਸਟ੍ਰੇਲੀਆ ਭਰ ਦੇ ਵਿੱਚ ਜਾਨਵਰ ਜਨੌਰਾਂ ਨੂੰ ਆਪਣੇ ਸ਼ਿਕੰਜੇ ਦੇ ਵਿੱਚ ਲੈ ਰੱਖਿਆ ਹੈ। ਪਰ ਖੈਰ ਇਸ ਤੋਂ ਵੱਧ ਕੇ ਹੁਣ ਅੱਜ ਦੇ ਦਿਨ ਆਸਟ੍ਰੇਲੀਆ ਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਖਬਰ ਇਹੀ ਰਹਿਣੀ ਹੈ, ਔਰ ਬਲਕਿ ਇਸ ਹਫਤੇ ਦੇ ਦਰਮਿਆਨ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਸੀ ਕਿ ਸਭ ਤੋਂ ਵੱਡੀ ਖਬਰ ਇਹੀ ਰਹਿਣੀ ਹੈ, ਉਹ ਇਹ ਹੈ ਕਿ ਕੈਬਨਿਟ ਦੀ ਬੈਠਕ ਅੱਜ ਦੇ ਦਿਨ ਹੋ ਰਹੀ ਹੈ। ਕੈਬਨਿਟ ਬੈਠਕ ਦੇ ਵਿੱਚ ਪ੍ਰੀਮੀਅਰ ਤੇ ਚੀਫ ਮਿਨਿਸਟਰ ਪ੍ਰਧਾਨ ਮੰਤਰੀ ਤੱਕ ਬੜੇ ਸਾਰੇ ਮੁੱਦੇ ਰੱਖਣਗੇ, ਪਰ ਹਰ ਇੱਕ ਸੂਬਾ ਜਿਹੜਾ ਹੈ ਉਹ AI ਡੇਟਾ ਸੈਂਟਰਸ ਨੂੰ ਆਪਣੇ ਸੂਬੇ ਦੇ ਵਿੱਚ ਖੋਲਣ ਤੋਂ ਇਨਕਾਰ ਕਰ ਰਿਹਾ ਹੈ। ਇਸ ਕਰਕੇ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਦੀਆਂ ਮੁਸੀਬਤਾਂ ਜਿਹੜੀਆਂ ਨੇ ਉਹ ਵੱਧ ਸਕਦੀਆਂ ਨੇ। ਐਨਰਜੀ ਦੀਆਂ ਯਾਨੀ ਕਿ ਊਰਜਾ ਦੀਆਂ ਲੋੜਾਂ ਦੀਆਂ ਵੱਧ ਰਹੀ ਜਿਹੜੀ ਇੱਕ ਡਿਮਾਂਡ ਹੈਗੀ ਹੈ, ਊਰਜਾ ਦੀ ਖਪਤ ਦੀ ਵੱਧ ਰਹੀ ਇੱਕ ਡਿਮਾਂਡ ਹੈ ਜਿਹੜੀ, ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ AI ਡੇਟਾ ਸੈਂਟਰਸ ਇਸ ਵਕਤ ਫੈਡਰਲ ਸਰਕਾਰ ਦੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੋ ਸਕਦੇ ਨੇ। ਵੈਸੇ ਬਰਡ ਫਲੂ ਤੋਂ ਇਲਾਵਾ ਫਿਊਲ ਸਿਕਿਉਰਿਟੀ, ਗਨ ਲਾਜ, ਡੋਮੈਸਟਿਕ ਵਾਇਲੈਂਸ, GST ਦਾ ਏਜੰਡਾ ਵੀ ਅੱਜ ਦੇ ਦਿਨ ਟੇਬਲ ਦੇ ਉੱਤੇ ਹੋਏਗਾ। ਤਾਜ਼ੀ ਹੈ ਕਿ ਸਿਡਨੀ ਦੇ ਵਿੱਚ ਅੱਜ ਦੇ ਦਿਨ ਇਸ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਪੱਤਰਕਾਰਾਂ ਨੂੰ ਵੀ ਸੰਬੋਧਨ ਕਰਨਗੇ। ਜਿਹੜੀ ਇਹ ਬੈਠਕ ਹੋ ਰਹੀ ਹੈ AI ਡੇਟਾ ਸੈਂਟਰਸ ਨੂੰ ਲੈ ਕੇ, ਸਰਕਾਰ ਆਪਣੀ ਸਟ੍ਰੈਟੇਜੀ ਲੈ ਕੇ ਆਏਗੀ। ਹਾਲਾਂਕਿ ਕੁਈਨਜ਼ਲੈਂਡ ਤੇ ਨਾਰਦਰਨ ਟੈਰੀਟਰੀ ਦੀ ਸਰਕਾਰਾਂ ਨੇ ਇਸ ਬੈਠਕ ਤੋਂ ਪਹਿਲਾਂ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ, ਤੇ ਫੈਡਰਲ ਸਰਕਾਰ ਦਾ ਤੇ ਕਾਮਨਵੈਲਥ ਦਾ, ਤੇ ਕਿਹਾ ਸੀ ਕਿ ਸੂਬਿਆਂ ਦੀ ਮਰਜ਼ੀ ਤੋਂ ਬਗੈਰ ਰੀਨਿਊਬਲ ਜਿਹੜੇ ਰਿਸੋਰਸਿਸ ਨੇ ਉਹਨਾਂ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ। ਹਾਲਾਂਕਿ ਇਸ GST ਦਾ ਮਸਲਾ ਇੱਕ ਬਹੁਤ ਵੱਡਾ ਮਸਲਾ ਹੈਗਾ, ਕਿਉਂਕਿ ਪਿਛਲੇ ਹਫ਼ਤਿਆਂ ਦੇ ਦਰਮਿਆਨ ਪ੍ਰੋਡਕਟੀਵਿਟੀ ਕਮਿਸ਼ਨ ਨੇ ਇਹ ਕਹਿ ਕੇ GST ਦੇ ਫੈਡਰਲ ਪੂਲ ਦੇ ਵਿੱਚੋਂ ਜਦੋਂ ਵਾਪਸ ਮੋੜਨ ਦੀ ਗੱਲ ਆਉਂਦੀ ਹੈ ਪੈਸਾ, ਤਾਂ ਵੈਸਟਰਨ ਆਸਟ੍ਰੇਲੀਆ ਨੂੰ ਵੱਧ ਮੋੜਿਆ ਜਾ ਰਿਹਾ, ਵੱਡੇ ਸੂਬਿਆਂ ਨੂੰ ਘੱਟ। ਉਹਦੇ ਉੱਤੇ NSW, ਵਿਕਟੋਰੀਆ ਤੇ ਕੁਈਨਜ਼ਲੈਂਡ ਵਰਗੇ ਸੂਬੇ ਤਾਂ ਬਹਿਸ ਕਰਨਗੇ, ਪਰ ਤਸਮੇਨੀਆ ਦੀ ਤਰਫ ਤੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਮਸਲਾ ਚੁੱਕਿਆ ਗਿਆ ਕਿ ਜੇਕਰ ਖਾਸ ਰਿਆਇਤ ਵੈਸਟਰਨ ਆਸਟ੍ਰੇਲੀਆ ਨੂੰ ਮਿਲਦੀ ਹੈ ਤਾਂ ਤਸਮੇਨੀਆ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ। ਅੱਜ ਦੇ ਦਿਨ ਬਹਿਸ ਦੇ ਬੜੇ ਸਾਰੇ ਮਸਲੇ ਹੋਣਗੇ, ਬੜੇ ਸਾਰੇ ਮਾਮਲੇ ਹੋਣਗੇ। H5N1 ਬਰਡ ਫਲੂ ਨੂੰ ਲੈ ਕੇ ਵੀ ਜਿਹੜਾ ਆਸਟ੍ਰੇਲੀਆ ਦੇ ਚੀਫ ਵੈਟਨਰੀ ਆਫਿਸਰ ਨੇ, ਉਹਨਾਂ ਨੇ ਸ਼ੁਰੂਆਤ ਦੇ ਵਿੱਚ ਇਸ ਕੈਬਨਿਟ ਬੈਠਕ ਦੇ ਵਿੱਚ ਆਪਣੀ ਬਰੀਫਿੰਗ ਦੇਣੀ ਹੈ। ਉਸ ਤੋਂ ਬਾਅਦ ਐਨਰਜੀ ਤੇ ਕਲਾਈਮੇਟ ਚੇਂਜ ਮਿਨਿਸਟਰ ਕ੍ਰਿਸ ਬੋਵਨ ਦੀ ਤਰਫ ਤੋਂ ਇੱਕ ਅਪਡੇਟ ਦਿੱਤੀ ਜਾਣੀ ਹੈ ਆਸਟ੍ਰੇਲੀਆ 'ਚ ਫਿਊਲ ਸਿਕਿਉਰਿਟੀ ਦੇ ਮਸਲੇ ਦੇ ਉੱਤੇ, ਔਰ ਜਿਹੜੀ ਮੱਧ ਪੂਰਬ ਦੇ ਵਿੱਚ ਜੰਗ ਚੱਲ ਰਹੀ ਹੈ ਉਸ ਨੂੰ ਲੈ ਕੇ, ਅਮਰੀਕਾ ਦੇ ਦੁਆਰਾ ਛੇੜਿਆ ਹੋਇਆ ਤਣਾਅ ਹੈ ਉਸ ਨੂੰ ਲੈ ਕੇ ਕ੍ਰਿਸ ਬੋਵਨ ਆਪਣੀ ਰਿਪੋਰਟ ਦੇਣਗੇ। ਦੱਸ ਦਈਏ ਕਿ ਆਸਟ੍ਰੇਲੀਅਨ ਐਨਰਜੀ ਮਾਰਕੀਟ ਆਪਰੇਟਰ ਯਾਨੀ AEMO ਦੀ ਤਰਫ ਤੋਂ ਇਹ ਖਦਸ਼ਾ ਵੀ ਜਤਾਇਆ ਗਿਆ ਸੀ ਕਿ ਜੇਕਰ ਮੌਜੂਦਾ ਡੇਟਾ ਸੈਂਟਰ ਜਿਸ ਮਿਕਦਾਦ ਦੇ ਨਾਲ ਬਿਜਲੀ ਦਾ ਇਸਤੇਮਾਲ ਕਰ ਰਹੇ ਨੇ ਤਾਂ ਅਗਲੇ 10 ਸਾਲਾਂ ਦੇ ਵਿੱਚ ਉਹ NSW ਤੇ ਵਿਕਟੋਰੀਆ ਦੇ ਬਰਾਬਰ ਦੀ, ਜਿੰਨੇ ਵੀ ਘਰ ਇਸਤੇਮਾਲ ਬਿਜਲੀ ਕਰ ਰਹੇ ਨੇ ਉਹਨਾਂ ਦੇ ਬਰਾਬਰ ਬਿਜਲੀ ਖਰਚ ਕਰਨ ਲੱਗ ਪੈਣਗੇ। ਹਾਲਾਂਕਿ ਕ੍ਰਿਸ ਬੋਵਨ ਦੀ ਤਰਫ ਤੋਂ ਅੱਜ ਦੇ ਦਿਨ ਇਹ ਦੱਸਿਆ ਜਾਏਗਾ ਕਿ ਦੇਸ਼ ਦੇ ਵਿੱਚ ਪਿਛਲੇ ਇੱਕ ਦਹਾਕੇ ਦੇ ਦਰਮਿਆਨ ਬਿਜਲੀ ਦੀ ਜਿਹੜੀ ਉਤਪਾਦਨ ਹੈ ਉਹ ਵੀ ਵਧਿਆ ਹੈ, ਪਰ ਜਿਹੜਾ ਆਉਣ ਵਾਲੇ ਦਹਾਕੇ ਦੇ ਦਰਮਿਆਨ ਖਰਚ ਵਧਣਾ ਹੈ ਉਹਦੇ ਉੱਤੇ ਇੱਕ ਚਿੰਤਾ ਜ਼ਰੂਰ ਹੋਏਗੀ। ਇਸ ਤੋਂ ਇਲਾਵਾ ਕ੍ਰਿਸ ਬੋਵਨ ਜਿਹੜੇ ਡੇਟਾ ਸੈਂਟਰਸ ਦੀ ਗੱਲ ਰੱਖਣਗੇ ਉਹਨੂੰ ਲੈ ਕੇ ਅਲੱਗ ਅਲੱਗ ਸੂਬੇ ਆਪਣਾ ਵਿਰੋਧ ਦਰਜ ਕਰਵਾ ਸਕਦੇ ਨੇ। ਕੁਈਨਜ਼ਲੈਂਡ ਦੇ ਡਿਪਟੀ ਪ੍ਰੀਮੀਅਰ ਜੈਰਡ ਬਿਲਜਈ ਨੇ ਅੱਜ ਸਵੇਰ ਵੇਲੇ ਅਦਾਰੇ ABC ਦੇ ਉੱਤੇ ਰੇਡੀਓ ਇੰਟਰਵਿਊ ਦੇ ਵਿੱਚ ਇਹ ਗੱਲ ਕਹਿ ਦਿੱਤਾ ਕਿ ਸਰਕਾਰ ਫੋਰਸਫੁਲੀ ਯਾਨੀ ਧੱਕੇ ਦੇ ਨਾਲ ਉਹਨਾਂ ਦੇ ਸੂਬੇ ਦੇ ਵਿੱਚ ਡੇਟਾ ਸੈਂਟਰਸ ਦਾ ਨਿਰਮਾਣ ਨਹੀਂ ਕਰਵਾ ਸਕਦੀ। ਉਹਨਾਂ ਕਿਹਾ ਕਿ ਕੁਈਨਜ਼ਲੈਂਡ ਇਸ ਗੱਲ ਨੂੰ ਮੰਨਦਾ ਹੈ ਕਿ ਇਸ ਦੇ ਵਿੱਚ ਅਪਰਚੁਨਿਟੀਜ਼ ਹੈਗੀਆਂ ਨੇ, ਇਸ ਦੇ ਵਿੱਚ ਕਈ ਮੌਕੇ ਨੇ, ਸੂਬੇ ਦੀ ਆਰਥਿਕਤਾ ਜਿਹੜੀ ਉਹ ਵੱਧ ਸਕਦੀ ਹੈ, ਪਰ ਇਸ ਦੇ ਨਾਲ ਸੂਬੇ ਪਿੱਛੇ ਵੀ ਧੱਕੇ ਜਾਣਗੇ, ਖਾਸ ਤੌਰ ਦੇ ਉੱਤੇ ਇਲੈਕਟ੍ਰੀਸਿਟੀ ਦੇ ਮਾਮਲੇ ਦੇ ਵਿੱਚ। ਇਹੀ ਸਭ ਤੋਂ ਵੱਡੀ ਸਮੱਸਿਆ ਹੈ। ਨਾਰਦਰਨ ਟੈਰੀਟਰੀ ਦੀ ਚੀਫ ਮਿਨਿਸਟਰ ਲੀਆ ਫਿਨਸ਼ਾਰੀਓ ਨੇ ਇਹ ਗੱਲ ਕਹੀ ਹੈ ਕਿ ਨੈਸ਼ਨਲ AI ਡੇਟਾ ਸੈਂਟਰਸ ਜਿਹੜੇ ਨੇ ਉਹ ਸੂਬਿਆਂ ਦੀ ਸਹਿਮਤੀ ਤੋਂ ਬਗੈਰ ਹੋਣੇ ਨਹੀਂ ਚਾਹੀਦੇ, ਔਰ ਇਸ ਦੇ ਲਈ ਇੱਕ ਕੌਮੀ ਕਾਨੂੰਨ ਤਿਆਰ ਕੀਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਡੇਟਾ ਸੈਂਟਰਸ ਨੂੰ ਡੈਵਲਪ ਕਰਨ ਦੇ ਨਾਲ ਟੈਰੀਟਰੀ ਦੇ ਵਿੱਚ ਕੀ ਸੁਧਾਰ ਹੋਏਗਾ ਤੇ ਫੈਡਰਲ ਸਰਕਾਰ ਦੀ ਤਰਫ ਤੋਂ ਕੀ ਯੋਗਦਾਨ ਦਿੱਤਾ ਜਾਏਗਾ ਪਹਿਲਾਂ ਇਹ ਸਾਨੂੰ ਦੱਸਿਆ ਜਾਵੇ, ਤੇ ਫਿਰ ਨਾਰਦਰਨ ਟੈਰੀਟਰੀ ਦੇ ਵਿੱਚ ਇਸ ਕਿਸਮ ਦੀ ਇਜਾਜ਼ਤ ਦਿੱਤੀ ਜਾਏਗੀ। ਮੁੱਕਦੀ ਗੱਲ ਇਹ ਹੈ ਕਿ ਨੈਸ਼ਨਲ ਕੈਬਨਿਟ ਦੀ ਬੈਠਕ ਅੱਜ ਦੇ ਦਿਨ ਇੰਨੀ ਆਸਾਨ ਨਹੀਂ ਹੋਣ ਜਾ ਰਹੀ, ਤੇ ਪ੍ਰਧਾਨ ਮੰਤਰੀ ਦੇ ਲਈ ਵੀ ਜਿਹੜੇ ਮਸਲੇ ਕਾਫੀ ਜ਼ਿਆਦਾ ਨੇ
1: ਡੋਮੈਸਟਿਕ ਵਾਇਲੈਂਸ ਨੂੰ ਲੈ ਕੇ ਪ੍ਰਧਾਨ ਮੰਤਰੀ ਆਪਣਾ ਸੰਬੋਧਨ ਸ਼ੁਰੂ ਕਰਨਗੇ ਔਰ ਡੋਮੈਸਟਿਕ ਵਾਇਲੈਂਸ ਦੇ ਉੱਤੇ ਜਿਸ ਕਿਸਮ ਦੇ ਨਾਲ ਹਜ਼ਾਰਾਂ ਲੱਖਾਂ ਡਾਲਰ ਖਰਚ ਕੀਤੇ ਜਾ ਰਹੇ ਨੇ, ਪਰ ਡੋਮੈਸਟਿਕ ਵਾਇਲੈਂਸ ਦੇ ਸੈਕਟਰ ਦੇ ਵਿੱਚ ਕੰਮ ਕਰਨ ਵਾਲੀਆਂ ਜਿਹੜੀਆਂ ਗੈਰ ਸਰਕਾਰੀ ਸੰਸਥਾਵਾਂ ਨੇ ਉਹ ਸਰਕਾਰੀ ਪੈਸੇ ਦੀ ਮਦਦ ਦੇ ਨਾਲ ਆਪਣੇ ਘਰ ਤਾਂ ਜ਼ਰੂਰ ਚਲਾ ਰਹੀਆਂ ਨੇ, ਪਰ ਕੀ ਡੋਮੈਸਟਿਕ ਫੈਮਿਲੀ ਤੇ ਸੈਕਸ਼ੁਅਲ ਵਾਇਲੈਂਸ ਰੁਕ ਰਹੇ ਨੇ ਆਸਟ੍ਰੇਲੀਆ ਦੇ ਵਿੱਚ? ਕੀ ਉਹਨਾਂ 'ਚ ਕੋਈ ਫਰਕ ਪੈ ਰਿਹਾ? ਇਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਐਮਪੀਸ ਤੇ ਸੈਨੇਟਰ ਸੀ ਜਿਨ੍ਹਾਂ 'ਚ ਅਲਜੇਰਾ ਸਪੈਂਡਰ, ਐਂਡਰਿਊ ਵਿਕੀ, ਹੈਲਨ ਹੇਨਜ਼, ਡਾਈ ਲੀ, ਲੀਡੀਆ ਥੌਪ, ਜੈਕੀ ਲੈਂਬੀ, ਫਾਤਮਾ ਪੇਮੈਨ, ਇਹਨਾਂ ਨੇ ਸਰਕਾਰ ਤੋਂ ਔਰ ਸਰਕਾਰ ਦੇ ਨਾਲ ਨਾਲ ਜੁੜੇ ਹੋਏ ਜਿਹੜਾ DFSV ਯਾਨੀ ਡੋਮੈਸਟਿਕ ਫੈਮਿਲੀ ਵਾਇਲੈਂਸ ਤੇ ਸੈਕਸ਼ੁਅਲ ਵਾਇਲੈਂਸ ਕਮਿਸ਼ਨ ਹੈ ਉਸ ਤੋਂ ਸਵਾਲ ਪੁੱਛੇ ਸੀ। ਕਿਹਾ ਸੀ ਕਿ ਉਹਨਾਂ ਦੇ ਵਿੱਚ ਜਿਹੜਾ ਇੱਕ ਆਡਿਟ ਹੈ ਉਸਦੀ ਰਿਪੋਰਟ ਜਨਤਕ ਕਰ ਦਿੱਤੀ ਜਾਵੇ, ਇਹ ਦੇਖਿਆ ਜਾਏ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਕੋਈ ਕਮੀ ਆਈ ਹੈ, ਜੇਕਰ ਨਹੀਂ ਆਈ ਤਾਂ ਕਿਹੜੇ ਐਸੇ ਨਿਯਮ ਨੇ ਜਿਹੜੇ ਸਰਕਾਰ ਨੇ ਹਾਲੇ ਤੱਕ ਅਪਣਾਏ ਹੀ ਨਹੀਂ ਨੇ। ਵੈਸੇ ਇਸ ਤੋਂ ਇਲਾਵਾ ਜਿਹੜੇ ਵਿਰੋਧੀ ਧਿਰ ਦੀ ਤਰਫ ਤੋਂ ਇਸ ਦੇ ਉੱਤੇ ਸਵਾਲ ਜ਼ਰੂਰ ਕੀਤੇ ਜਾਣਗੇ ਅੱਜ ਦੇ ਦਿਨ। ਦੱਸ ਦਈਏ ਕਿ ਇੱਕ ਤਾਂ ਬਹੁਤ ਵੱਡਾ ਮਸਲਾ ਜਿਹੜਾ ਬਣਿਆ ਹੋਇਆ ਉਹ ਲੇਬਰ ਪਾਰਟੀ ਦੇ ਹੀ ਇੱਕ MP ਨੂੰ ਗੱਦੀਓਂ ਲਾਹਣ ਦਾ ਬਣਿਆ ਹੋਇਆ। ਇਸ ਵਕਤ ਲਿਊਕ ਗੋਸਲਿੰਗ ਦੇ ਉੱਤੇ ਜਿਹੜੇ ਚਾਰਜਿਸ ਲੱਗੇ ਨੇ ਉਹਨਾਂ ਨੂੰ ਲੈ ਕੇ ਨਾਰਦਰਨ ਟੈਰੀਟਰੀ ਦੀ ਚੀਫ ਮਿਨਿਸਟਰ ਨੇ ਆਪਣਾ ਇੱਕ ਬਿਆਨ ਦਿੱਤਾ। ਉਹਨਾਂ ਕਿਹਾ ਹੈ ਕਿ ਫੈਡਰਲ ਸਰਕਾਰ ਦੇ ਨਾਲ ਉਹ ਗੱਲਬਾਤ ਜਿਹੜੀ ਹੈ ਇਸ ਮਸਲੇ ਦੇ ਉੱਤੇ ਜ਼ਰੂਰ ਕਰਨਗੇ, ਕਿਉਂਕਿ ਵਿਰੋਧੀ ਧਿਰ ਦੀ ਤਰਫ ਤੋਂ ਵੀ ਲਿਊਕ ਗੋਸਲਿੰਗ ਨੂੰ ਲੈ ਕੇ ਇਹ ਕਿਹਾ ਗਿਆ ਸੀ ਕਿ ਉਹਨਾਂ ਨੂੰ ਅਹੁਦੇ ਤੋਂ ਹਟ ਜਾਣਾ ਚਾਹੀਦਾ। ਅਸਲ ਦੇ ਵਿੱਚ ਐਂਗਸ ਟੇਲਰ ਜਿਹੜੇ ਕਿ ਲਿਬਰਲ ਨੈਸ਼ਨਲ ਗੱਠਜੋੜ ਦੇ ਨੇਤਾ ਨੇ, ਉਹਨਾਂ ਨੇ ਲੇਬਰ MP ਲਿਊਕ ਗੋਸਲਿੰਗ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਿਉਂਕਿ ਉਹਨਾਂ ਦੇ ਕੋਲ ਇੱਕ ਸਪੈਸ਼ਲ ਐਨਵਾਈ ਵੀ ਨੇ, ਉਹ ਅਹੁਦਾ ਵੀ ਉਹਨਾਂ ਦੇ ਕੋਲ ਹੈ, ਤੇ ਉਹਨਾਂ ਦੇ ਉੱਤੇ ਇਲਜ਼ਾਮ ਇਹ ਲੱਗੇ ਸੀ ਕਿ ਐਂਟੀ ਦੇ ਜਿਹੜੇ ਐਡਮਿਨਿਸਟ੍ਰੇਟਰ ਨੇ ਡੇਵਿਡ ਕੌਨਲੀ, ਉਹਨਾਂ ਦੇ ਨਾਲ ਇੱਕ ਕਮਿਊਨਿਟੀ ਇਵੈਂਟ ਦੇ ਵਿੱਚ ਲਿਊਕ ਗੋਸਲਿੰਗ ਉਲਝ ਪਏ ਸੀ। ਡਾਰਵਿਨ ਦੇ ਵਿੱਚ ਇਹ ਇਵੈਂਟ ਹੋਇਆ ਸੀ ਤੇ ਇਸ ਇਵੈਂਟ ਦੇ ਦਰਮਿਆਨ ਜੁਲਾਈ ਮਹੀਨੇ ਦੇ ਵਿੱਚ ਇਸ ਇਵੈਂਟ ਦੇ ਦਰਮਿਆਨ ਉਹਨਾਂ ਦੇ ਉੱਤੇ ਦੋ ਦੋਸ਼ ਆਇਦ ਕੀਤੇ ਗਏ ਸੀ ਲਿਊਕ ਗੋਸਲਿੰਗ ਦੇ ਉੱਤੇ ਕਿ ਉਹਨਾਂ ਨੇ ਜਿਨਸੀ ਬਦਸਲੂਕੀ ਜਿਹੜੀ ਹੈ ਡੇਵਿਡ ਕੌਨਲੀ ਦੇ ਨਾਲ ਕੀਤੀ ਹੈ, ਇੱਕ ਕਿਸਮ ਦਾ ਜਿਹੜਾ ਬ੍ਰੀਚ, ਮਾਫ ਕਰਨਾ, ਇੱਕ ਕਿਸਮ ਦਾ ਜਿਹੜਾ ADVO ਹੈ ਉਹ APVO ਉਹ ਉਹਨਾਂ ਨੂੰ ਦੇ ਦਿੱਤਾ ਗਿਆ ਸੀ ਤੇ ਇਸ ਦੀ ਉਲੰਘਣਾ ਜਿਹੜੀ ਹੈ ਲਿਊਕ ਗੋਸਲਿੰਗ ਦੀ ਤਰਫ ਤੋਂ ਕੀਤੀ ਗਈ ਸੀ ਤੇ ਉਸੇ ਨੂੰ ਲੈ ਕੇ ਹੁਣ ਐਂਗਸ ਟੇਲਰ ਨੇ ਇਤਰਾਜ਼ ਚੁੱਕੇ ਨੇ ਕਿ ਜਦੋਂ ਉਹਨਾਂ ਨੇ ਆਪਣੇ APVO ਦਾ ਉਲੰਘਣ ਕੀਤਾ, ਬ੍ਰੀਚ ਕੀਤਾ, ਤਾਂ ਅਜਿਹੇ ਦੇ ਵਿੱਚ ਲਿਊਕ ਗੋਸਲਿੰਗ ਨੂੰ ਅਹੁਦੇ ਤੋਂ ਕਿਉਂ ਨਹੀਂ ਹਟ ਜਾਣਾ ਚਾਹੀਦਾ। ਖੈਰ, ਇਸ ਦਰਮਿਆਨ ਵੈਸਟਰਨ ਆਸਟ੍ਰੇਲੀਆ ਤੋਂ ਜੁੜੀ ਇੱਕ ਖਬਰ ਵੀ ਸਾਂਝੀ ਕਰਦੇ ਚੱਲੀਏ, ਜਿੱਥੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਗਹਿਮਾ ਗਹਿਮੀ ਰਹਿਣ ਵਾਲੀ ਹੈ। ਸੀਕ੍ਰੇਟ ਹਾਰਬਰ ਦੀ ਜਿਹੜੀ ਸਟਰੀਟ ਹੈ, ਇੱਥੋਂ ਵਨ ਨੇਸ਼ਨ ਪਾਰਟੀ ਦੀ ਇੱਕ ਕਿਸਮ ਦੀ ਕਿਸਮਤ ਅਜ਼ਮਾਇਸ਼ ਹੋਏਗੀ। ਦੇਖਿਆ ਜਾਏਗਾ ਕਿ ਵੈਸਟਰਨ ਆਸਟ੍ਰੇਲੀਆ 'ਚ ਜੇਕਰ ਵਨ ਨੇਸ਼ਨ ਵਧੀਆ ਪ੍ਰਦਰਸ਼ਨ ਕਰ ਜਾਂਦੀ ਹੈ ਤਾਂ ਫਿਰ ਇੱਕ ਕਿਸਮ ਦੇ ਨਾਲ ਇਹ ਇੱਕ ਸੰਕੇਤ ਜਾਏਗਾ ਫੈਡਰਲ ਸਿਆਸਤ ਦੇ ਵਿੱਚ ਜਾਂ ਫਿਰ ਸੂਬਾਈ ਸਿਆਸਤ ਦੇ ਲਈ। ਸੀਕ੍ਰੇਟ ਹਾਰਬਰ ਤੋਂ ਵਨ ਨੇਸ਼ਨ ਨੇ ਲਿਊਕ ਹੈਜਗਨ ਨੂੰ ਆਪਣਾ ਉਮੀਦਵਾਰ ਉਤਾਰਿਆ ਹੋਇਆ ਔਰ ਇਸ ਸੀਟ ਤੋਂ ਪ੍ਰਮੁੱਖ ਮੁਕਾਬਲਾ ਲੇਬਰ ਪਾਰਟੀ ਦੇ ਨਾਲ ਹੀ ਹੋਏਗਾ। ਪਰ ਵੈਸਟਰਨ ਆਸਟ੍ਰੇਲੀਆ ਦੀ ਇਸ ਜਿਹੜੀ ਬਾਈ ਇਲੈਕਸ਼ਨ ਹੈ ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਲੇਬਰ ਪਾਰਟੀ ਇਹ ਸੀਟ ਜਿੱਤਦੀ ਹੈ ਜਿੱਥੋਂ ਜਾਰਜੀਆ ਟ੍ਰੀ ਨੂੰ ਉਹਨਾਂ ਨੇ ਉਮੀਦਵਾਰ ਬਣਾਇਆ, ਇੱਕ ਮਹਿਲਾ ਉਮੀਦਵਾਰ ਨੇ, ਤੇ ਤਾਂ ਫਿਰ ਇੱਕ ਤਾਂ ਲੇਬਰ ਆਪਣਾ ਮੁਕਾਮ ਜਿਹੜਾ ਉਹ ਬਣਾ ਕੇ ਰੱਖ ਸਕੇਗੀ। ਦੱਸ ਦਈਏ ਕਿ ਵਨ ਨੇਸ਼ਨ ਪਾਰਟੀ ਪਿਛਲੇ ਸਾਲ ਇਸ ਸੀਟ ਤੋਂ ਕੋਈ ਖਾਸਾ ਵਧੀਆ ਪ੍ਰਦਰਸ਼ਨ ਨਹੀਂ ਸੀ ਕਰ ਸਕੀ। ਹਾਲਾਂਕਿ ਲੇਬਰ ਤੇ ਲਿਬਰਲ ਦੇ ਦਰਮਿਆਨ ਹੀ ਮੁਕਾਬਲਾ ਸੀ, ਪਰ ਹੁਣ ਇਸ ਵਾਰ ਜਿਹੜੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇਹ ਜਿਹੜੀ ਬਾਈ ਇਲੈਕਸ਼ਨ ਹੈ ਇਸ ਦੇ ਉੱਤੇ ਸਭ ਦੀਆਂ ਨਿਗਾਹਾਂ ਬਣੀਆਂ ਹੋਈਆਂ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਇਸ ਸੀਟ ਦੇ ਬਾਈ ਇਲੈਕਸ਼ਨ ਨੂੰ ਲੈ ਕੇ ਖਬਰਾਂ ਸਾਂਝੀਆਂ ਕਰਾਂਗੇ। ਵਿਕਟੋਰੀਆ ਦੇ ਵਿੱਚ 140 ਸੀਨੀਅਰ ਪਬਲਿਕ ਸਰਵਿਸ ਬਿਊਰੋਕਰੇਟਸ ਜਾਂ ਫਿਰ ਜਿਹੜੀਆਂ ਸੀਨੀਅਰ ਅਹੁਦਿਆਂ ਦੇ ਉੱਤੇ ਕਾਬਜ਼ ਜਿਹੜੇ ਲੋਕ ਨੇ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ। ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਇੱਕ ਫੈਟ ਕੈਟ ਬਿਊਰੋਕਰੈਟਸ ਦਾ ਜਿਹੜਾ ਇੱਕ ਅੱਖਰ ਇਹਨਾਂ ਦੇ ਲਈ ਵਰਤਿਆ ਜਾਂਦਾ, ਫੈਟ ਕੈਟ ਯਾਨੀ ਕਿ ਮੋਟੀਆਂ ਤਨਖਾਹਾਂ ਹਾਸਲ ਕਰਨ ਵਾਲੇ ਅਫਸਰ। ਵਿਕਟੋਰੀਆ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ $25 million ਸੇਵ ਹੋ ਜਾਣਗੇ ਟ੍ਰੈਜਰ ਕੋਲਿਨ ਬਰੂਕਸ ਦੀ ਤਰਫ ਤੋਂ ਅੱਜ ਦੇ ਦਿਨ ਇਹਨਾਂ 140 ਸੀਨੀਅਰ ਪਬਲਿਕ ਪੋਜੀਸ਼ਨਸ ਦਾ ਜਿਹੜੇ ਕਿ ਐਗਜ਼ੈਕਟਿਵ ਪੋਜੀਸ਼ਨਸ ਦੇ ਰੋਲ ਦੇ ਉੱਤੇ ਨੇ ਉਹਨਾਂ ਦੀਆਂ ਨੌਕਰੀਆਂ ਨੂੰ ਖਤਮ ਕਰਨ ਦਾ ਐਲਾਨ ਕੀਤਾ ਜਾਏਗਾ। ਹਾਲਾਂਕਿ ਸੰਕੇਤ ਪਹਿਲਾਂ ਹੀ ਦੇ ਦਿੱਤੇ ਗਏ ਸੀ ਕਿ ਵਿਕਟੋਰੀਅਨ ਇਨਫਰਾਸਟ੍ਰਕਚਰ ਡਿਲੀਵਰੀ ਅਥਾਰਟੀ ਸਬਅਰਬਨ ਰੇਲ ਲੂਪ ਅਥਾਰਟੀ ਇਹਦੇ ਵਿੱਚੋਂ ਬਹੁਤ ਸਾਰੀਆਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਨੇ। SRL ਦੇ ਪਹਿਲੇ ਗੇੜ ਦੇ ਪ੍ਰੋਜੈਕਟ ਦੇ ਉੱਤੇ ਕੋਈ ਵੀ ਬਦਲਾਅ ਨਹੀਂ ਕਰਨਗੇ, ਉਹ ਪਹਿਲਾਂ ਹੀ ਕਹਿ ਦਿੱਤਾ ਸੀ ਵਿਕਟੋਰੀਆ ਦੇ ਪ੍ਰੀਮੀਅਰ ਦੀ ਤਰਫ ਤੋਂ, ਬੈਨ ਕੈਰਲ ਦੀ ਤਰਫ ਤੋਂ। ਪਰ ਇਹ ਕਿਹਾ ਜਾ ਰਿਹਾ ਹੈ ਕਿ ਅਗਲੇ 4 ਸਾਲਾਂ ਦੇ ਵਿੱਚ $100 million ਬਚਾਉਣ ਦੇ ਲਈ ਇਹਨਾਂ ਫੈਟ ਕੈਟਸ ਨੂੰ ਨੌਕਰੀ ਤੋਂ ਲਾਂਭੇ ਕੀਤਾ ਜਾਏਗਾ। ਅਜਿਹੇ ਦੇ ਵਿੱਚ ਰਿਵਿਊ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਡਿਪਾਰਟਮੈਂਟ ਆਫ ਪ੍ਰੀਮੀਅਰ ਤੇ ਕੈਬਨਿਟ ਸੈਕਟਰੀ ਨੇ ਜਿਹੜੇ ਹੈਲਨ ਸਿਲਵਰ, ਉਹਨਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ। ਕਿਹਾ ਹੈ ਕਿ ਜਸਿੰਟਾ ਐਲਨ ਤੇ ਡੈਨੀਅਲ ਐਂਡਰਿਊਜ਼ ਦੇ ਵੇਲੇ ਕੁਝ ਇੱਕ ਜਿਹੜੇ ਇਸ ਕਿਸਮ ਦੇ ਐਗਜ਼ੈਕਟਿਵਸ ਰੱਖੇ ਗਏ ਸੀ ਜਿਨ੍ਹਾਂ ਦੀਆਂ ਤਨਖਾਹਾਂ ਦੇ ਉੱਤੇ $360 million ਦਾ ਖਰਚ ਆ ਜਾਂਦਾ ਹੈ ਸੂਬਾਈ ਖਜ਼ਾਨੇ ਦੇ ਵਿੱਚੋਂ। 300 ਦੇ ਕਰੀਬ ਇਹ ਅਲੱਗ ਅਲੱਗ ਪੋਸਟਾਂ ਨੇ, ਐਗਜ਼ੈਕਟਿਵ ਪੋਸਟਾਂ। ਇਹਨਾਂ ਦੇ ਵਿੱਚੋਂ ਫਿਲਹਾਲ 140 ਨੂੰ ਹੀ ਖਤਮ ਕੀਤਾ ਜਾ ਰਿਹਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਪੋਸਟਾਂ ਵੀ ਖਤਮ ਕੀਤੀਆਂ ਜਾ ਸਕਦੀਆਂ ਨੇ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ NSW ਦੀ ਡਾਕਟਰਾਂ ਦੀ ਇੱਕ ਸੰਸਥਾ ਦੀ ਤਰਫ ਤੋਂ ਹੁਣ ਚੇਤਾਵਨੀਆਂ ਦਿੱਤੀਆਂ ਗਈਆਂ ਨੇ ਕਿ ਖੇਤਰੀ ਇਲਾਕਿਆਂ ਦੇ ਵਿੱਚ ਜਿਹੜੇ ਬੱਚੇ ADHD ਜਾਂ ਔਟਿਜ਼ਮ ਦੇ ਨਾਲ ਪ੍ਰਭਾਵਿਤ ਨੇ ਉਹਨਾਂ ਦੇ ਡਾਇਗਨੋਸ ਕਈ ਕਈ ਹਫ਼ਤੇ ਬਲਕਿ ਕਈ ਕਈ ਮਹੀਨੇ ਨਹੀਂ ਹੁੰਦੇ। ADHD ਦੇ ਕੁਝ ਇੱਕ ਜਿਹੜੀਆਂ ਸਟੇਜਿਸ ਅਜਿਹੀਆਂ ਨੇ ਜਿਸ ਦੇ ਵਿੱਚ ਡਾਇਗਨੋਸ ਬਹੁਤ ਛੇਤੀ ਹੋ ਜਾਣੇ ਚਾਹੀਦੇ ਨੇ, ਜਿਸ ਦੇ ਨਾਲ ਬੱਚਿਆਂ ਦੀ ਅਗਲੀ ਜ਼ਿੰਦਗੀ ਜਿਹੜੀ ਉਹ ਸੌਖੀ ਗੁਜ਼ਰਦੀ ਹੈ। ਅਜਿਹੇ ਦੇ ਵਿੱਚ ਖੇਤਰੀ ਇਲਾਕਿਆਂ, ਖਾਸ ਤੌਰ ਦੇ ਉੱਤੇ NSW ਦੇ ਵਿੱਚ ਜਿਹੜੇ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟਸ ਨੇ ਉਹ ਖੇਤਰੀ ਹਸਪਤਾਲਾਂ ਦੇ ਵਿੱਚ ਮੌਜੂਦ ਨਹੀਂ ਨੇ। ਜਿਹੜੇ ਨਿਊਰੋਲੋਜੀਕਲ ਡਿਸਆਰਡਰਸ ਦੇ ਨਾਲ ਜੂਝ ਰਹੇ ਬੱਚੇ ਨੇ ਉਹਨਾਂ ਦੇ ਬਾਰੇ ਪਤਾ ਹੀ ਬੜੇ ਚਿਰ ਦੇ ਬਾਅਦ ਲੱਗਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਇਲਾਜ ਦੇ ਉੱਤੇ ਹੋਰ ਵੀ ਜ਼ਿਆਦਾ ਲੰਬਾ ਚਿਰ ਜਿਹੜਾ ਇਹ ਤੁਰਦਾ ਰਹਿੰਦਾ ਹੈ ਕਾਰਵਾਈ। ਇਸ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਖੇਤਰੀ ਇਲਾਕਿਆਂ ਦੇ ਵਿੱਚ ਵਧੇਰੇ ਸਾਈਕੋਲੋਜੀਕਲ, ਨਿਊਰੋਲੋਜੀਕਲ ਤੇ ਦੂਸਰੇ ਜਿਹੜੇ ਅਲੱਗ ਅਲੱਗ ਮਹਿਕਮਿਆਂ ਦੇ ਨਾਲ ਜੁੜੇ ਹੋਏ ਡਾਕਟਰ ਨੇ ਉਹਨਾਂ ਦੀ ਸਪਲਾਈ ਨੂੰ ਫੈਡਰਲ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ। ਉੱਥੇ ਹੀ ਨਿਓਨਾਜ਼ੀ ਨਾਮ ਸ਼ਖਸੀਅਤ ਥੋਮਸ ਸੀਵਲ, ਜਿਹੜੇ ਕਿ ਅਕਸਰ ਆਪਣੇ ਬਿਆਨਾਂ ਦੇ ਨਾਲ ਵਿਵਾਦ ਖੜੇ ਕਰ ਦਿੰਦੇ ਨੇ, ਔਰ ਆਸਟ੍ਰੇਲੀਆ ਦੇ ਲਈ, ਆਸਟ੍ਰੇਲੀਆ ਦੇ ਅੰਦਰੂਨੀ ਸ਼ਾਂਤੀ ਦੇ ਵਾਸਤੇ ਇੱਕ ਖਤਰਾ ਵੀ ਅਕਸਰ ਦੱਸੇ ਜਾਂਦੇ ਨੇ, ਹੁਣ ਇੱਕ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ ਗਿਆ। ਨੈਸ਼ਨਲ ਸੋਸ਼ਲਿਸਟ ਨੈਟਵਰਕ ਯਾਨੀ NSN ਚਲਾਉਣ ਵਾਲੇ ਨਿਓਨਾਜ਼ੀ ਵਿਚਾਰਧਾਰਾ ਵਾਲੇ ਥੋਮਸ ਸੀਵਲ ਦੀ ਤਰਫ ਤੋਂ ਹੁਣ ਔਟਿਸਟਿਕ ਤੇ ADHD ਦੇ ਨਾਲ ਪ੍ਰਭਾਵਿਤ ਵਿਅਕਤੀਆਂ ਨੂੰ ਆਕਰਸ਼ਿਤ ਕੀਤਾ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਨਾਲ ਸਮਾਜ ਅਕਸਰ ਇੱਕ ਇਸ ਕਿਸਮ ਦਾ ਵਿਵਹਾਰ ਕਰਦਾ ਕਿ ਉਹਨਾਂ ਨੂੰ ਅੱਡ ਕਰਕੇ ਵੇਖਿਆ ਜਾਂਦਾ। ਐਡੋਲਫ ਹਿਟਲਰ ਵੀ ਤਾਂ ਔਟਿਸਟਿਕ ਸੀ। ਦੁਨੀਆ ਦੇ ਵਿੱਚ ਹੋਰ ਬਹੁਤ ਸਾਰੇ ਐਸੇ ਮਰਦ ਰਹੇ ਨੇ ਜਿਹੜੇ ਔਟਿਸਟਿਕ ਰਹੇ ਨੇ, ਪਰ ਉਹਨਾਂ ਨੇ ਬੜੀਆਂ ਮਹਾਨ ਪ੍ਰਾਪਤੀਆਂ ਜਿਹੜੀਆਂ ਹਾਸਲ ਕੀਤੀਆਂ ਨੇ। ਆਪਣਾ ਲਗਭਗ 22 ਮਿੰਟ ਦਾ ਮੋਨੋਲੋਗ ਥੋਮਸ ਸੀਵਲ ਨੇ ਸੋਸ਼ਲ ਮੀਡੀਆ ਦੇ ਉੱਤੇ, ਟੈਲੀਗ੍ਰਾਮ ਦੇ ਉੱਤੇ ਜਾਰੀ ਕੀਤਾ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਉਸਨੇ ਔਟਿਸਟਿਕ ਲੋਕਾਂ ਦੇ ਵੱਲ 10 ਮਿੰਟ ਘੱਟੋ ਘੱਟ ਗੱਲਬਾਤ ਕੀਤੀ ਹੈ। ਹੁਣ ਸੁਰੱਖਿਆ ਦੇ ਨਾਲ ਜੁੜੇ ਹੋਏ ਮਾਹਰ ਮੰਨ ਰਹੇ ਨੇ ਕਿ ਅਸਲ ਦੇ ਵਿੱਚ ਥੋਮਸ ਸੀਵਲ ਭਰਤੀ ਦੀ ਇੱਕ ਪ੍ਰਕਿਰਿਆ ਦੇ ਵੱਲ ਇਸ਼ਾਰਾ ਕਰ ਰਿਹਾ। NSW ਦੇ ਵਿੱਚ NSN ਦੀ ਤਰਫ ਤੋਂ ਪਹਿਲਾਂ ਵੀ ਵੱਡੇ ਪੱਧਰ ਦੇ ਉੱਤੇ ਭਰਤੀਆਂ ਕਰਨ ਦੀ ਗੱਲ ਕੀਤੀ ਗਈ ਹੈ, ਇਸ ਸੰਸਥਾ ਦੇ ਵਿੱਚ ਭਰਤੀਆਂ ਕੀਤਨ ਦੀ ਗੱਲ ਕੀਤੀ ਗਈ ਹੈ। ਥੋਮਸ ਸੀਵਲ ਨੇ NSL ਦੇ ਨਾਲ, NSN ਨਾਮ ਦੇ ਆਪਣੇ ਜਿਹੜੀ ਇਹ ਸੰਸਥਾ ਉਸ ਦੇ ਨਾਲ ਜੁੜੇ ਹੋਏ ਪਹਿਲਾਂ ਵੀ ਬਹੁਤ ਸਾਰੇ ਪ੍ਰਦਰਸ਼ਨ ਕੀਤੇ ਨੇ। ਬੰਡਾਈ ਹਮਲੇ ਤੋਂ ਬਾਅਦ ਵੀ ਉਸਨੇ ਐਸੇ ਪ੍ਰਦਰਸ਼ਨ ਕੀਤੇ ਨੇ ਜਿਸ ਦੇ ਉੱਤੇ ਆਸਟ੍ਰੇਲੀਆ ਦੇ ਜਿਹੜੇ ਅਲੱਗ ਅਲੱਗ ਖੁਫੀਆ ਮਹਿਕਮੇ ਨੇ ਉਹਨਾਂ ਦੀ ਤਰਫ ਤੋਂ ਇਹ ਸੰਕੇਤ ਦਿੱਤੇ ਗਏ ਸੀ ਕਿ ਇਸ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਸਮਾਜ ਦੇ ਵਿੱਚ ਇੱਕ ਵੰਡ ਪੈ ਸਕਦੀ ਹੈ। ਮਈ ਮਹੀਨੇ ਦੇ ਵਿੱਚ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਨੇ ਇਹ ਵੀ ਗੱਲ ਕਹੀ ਸੀ ਕਿ ਇਹ ਗਰੁੱਪ ਜਿਹੜਾ ਇਹ ਬਹੁਤ ਜ਼ਿਆਦਾ ਫਿਨਿਕਸਡ ਹੈ, ਯਾਨੀ ਕਿ ਐਸੀ ਕਾਰਵਾਈਆਂ ਕਰ ਸਕਦਾ ਜਿਸ ਦੇ ਵਿੱਚ ਵਾਈਟ ਆਸਟ੍ਰੇਲੀਆ ਪਾਲਿਸੀ ਨੂੰ ਉਭਾਰਿਆ ਜਾ ਸਕਦਾ, ਔਰ ਇਸ ਦੇ ਵਿੱਚ ਜੁਆਇਨਿੰਗ ਨੂੰ ਲੈ ਕੇ, ਇਸ ਗਰੁੱਪ ਦੇ ਵਿੱਚ ਭਰਤੀ ਨੂੰ ਲੈ ਕੇ ਥੋਮਸ ਸੀਵਲ ਨੇ ਬੜੇ ਸਾਰੇ ਲੋਕਾਂ ਨੂੰ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਅਪੀਲਾਂ ਕੀਤੀਆਂ ਨੇ। ਦੱਸ ਦਈਏ ਕਿ ਥੋਮਸ ਸੀਵਲ ਦੇ ਉੱਤੇ ਪਹਿਲਾਂ ਵੀ ਕਈ ਸਾਰੇ ਅਪਰਾਧਕ ਮਾਮਲੇ ਜਿਹੜੇ ਨੇ AFP ਦੀ ਤਰਫ ਤੋਂ ਦਰਜ ਕੀਤੇ ਗਏ ਨੇ। ਉਸ ਦੇ ਉੱਤੇ ਇੱਕ ਭੀੜ ਨੂੰ ਭੜਕਾਉਣ ਦਾ ਇਲਜ਼ਾਮ ਵੀ ਲਗਾਇਆ ਗਿਆ ਸੀਗਾ। ਇਸ ਵਕਤ ਉਹ ਬੇਲ ਦੇ ਉੱਤੇ ਯਾਨੀ ਜ਼ਮਾਨਤ ਦੇ ਉੱਤੇ ਬਾਹਰ ਜ਼ਰੂਰ ਹੈ, ਪਰ ਇਸ ਦਰਮਿਆਨ ਉਸਨੇ ਆਪਣੇ ਇਸ NSN ਨਾਮ ਦੇ ਸੰਗਠਨ ਦੇ ਜ਼ਰੀਏ ਅਲੱਗ ਅਲੱਗ ਮੋਡਿਊਲ ਜਿਹੜੇ ਨੇ ਆਸਟ੍ਰੇਲੀਅਨ ਸੋਸਾਇਟੀ ਦੇ ਵਿੱਚ ਚਲਾਉਣ ਦਾ ਦਾਅਵਾ ਕੀਤਾ ਹੈ। ਫਿਲਹਾਲ ਇੰਸਟਾਗ੍ਰਾਮ ਤੋਂ ਲੈ ਕੇ ਟੈਲੀਗ੍ਰਾਮ ਤੱਕ ਦੀਆਂ ਜਿਹੜੀਆਂ ਅਲੱਗ ਅਲੱਗ ਸੋਸ਼ਲ ਮੀਡੀਆ ਪੋਸਟਾਂ ਨੇ ਉਸ ਦੇ ਜ਼ਰੀਏ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇਹਨਾਂ ਪੋਸਟਾਂ ਦੇ ਉੱਤੇ ਖਾਸ ਨਿਗਾਹ ਰੱਖੀ ਹੈ, ਪਰ ਇਹਨਾਂ ਨੂੰ ਹਟਾਇਆ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ 1 ਸਾਲ ਪਹਿਲਾਂ ਯਾਨੀ ਜਦੋਂ 2025 ਦੇ ਵਿੱਚ 3 ਅਗਸਤ ਨੂੰ ਸਿਡਨੀ ਦੇ ਹਾਰਬਰ ਬ੍ਰਿਜ ਤੋਂ ਇੱਕ ਬਹੁਤ ਵੱਡਾ ਫਲਸਤੀਨ ਦੇ ਹੱਕ ਦੇ ਵਿੱਚ ਇੱਕ ਪ੍ਰਦਰਸ਼ਨ ਨਿਕਲਿਆ ਸੀ, ਉਸ ਤੋਂ ਖਫਾ ਹੋ ਕੇ ਫਾਰ ਰਾਈਟ ਗਰੁੱਪਸ ਦੀ ਤਰਫ ਤੋਂ ਇੱਕ ਬਹੁਤ ਵੱਡੀ ਰੈਲੀ ਜਿਹੜੀ ਉਹ ਆਸਟ੍ਰੇਲੀਆ ਦੇ ਵਿੱਚ ਕੱਢੀ ਗਈ ਸੀ 1 ਅਗਸਤ ਚ, ਉਹਨੂੰ 1 ਸਾਲ ਹੋ ਗਿਆ। ਸੋ ਉਸ 1 ਸਾਲ ਪੂਰੇ ਹੋਣ ਦੇ ਉੱਤੇ ਫ੍ਰੀ ਸਪੀਚ ਨਾਮ ਦੀ ਇੱਕ ਹੋਰ ਰੈਲੀ ਜਿਹੜੀ ਹੈ ਉਹ 30 ਅਗਸਤ ਨੂੰ ਕੱਢੀ ਜਾ ਰਹੀ ਹੈ, ਔਰ ਇਸ ਰੈਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਡਿਫੈਂਡ ਫ੍ਰੀ ਸਪੀਚ ਐਂਡ ਮਾਸ ਮਾਈਗ੍ਰੇਸ਼ਨ ਇਸ ਕਿਸਮ ਦੇ ਨਾਰੇ ਜਿਹੜੇ ਨੇ ਉਹ ਬੁਲੰਦ ਕੀਤੇ ਜਾਣਗੇ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਅਨ ਸਮਾਜ ਨੂੰ ਦੋਪਾੜ ਕਰਨ ਵਾਲੀਆਂ ਐਸੀਆਂ ਨੀਤੀਆਂ ਨੂੰ ਅਕਸਰ ਜਿਹੜਾ ਉਹ ਉਭਾਰਿਆ ਜਾਂਦਾ, ਪਰ ਫ੍ਰੀ ਸਪੀਚ ਦੇ ਨਾਮ ਦੇ ਉੱਤੇ ਇਸ ਮਾਰਚ ਨੂੰ ਰੋਕ ਨਹੀਂ ਸਕਦੀ ਫਿਲਹਾਲ ਪੁਲਿਸ, ਇਹ ਵੀ ਗੱਲ ਕਹੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਸਿਆਸਤ ਜ਼ਰੂਰ ਹੋ ਸਕਦੀ ਹੈ। ਫਿਲਹਾਲ ਇਸ ਮਾਰਚ ਦੇ ਲਈ ਇਜਾਜ਼ਤ ਲਈ ਗਈ ਹੈ ਨਹੀਂ ਲਈ ਗਈ, ਇਸ ਦੇ ਬਾਰੇ NSW ਪੁਲਿਸ ਦੀ ਤਰਫ ਤੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਇਹ ਵੀ ਹਾਲੇ ਵਿਸਤਾਰ ਜਾਣਕਾਰੀਆਂ ਸਾਂਝੀਆਂ ਨਹੀਂ ਕੀਤੀਆਂ ਗਈਆਂ ਕਿ ਇਸ ਮਾਰਚ ਨੂੰ ਕਿਹੜੇ ਕਿਹੜੇ ਮੁਕਾਮ ਤੱਕ ਜਿਹੜਾ ਉਹ ਕੱਢਿਆ ਜਾਏਗਾ। ਫਿਲਹਾਲ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜਾ ਮਾਰਚ ਫਾਰ ਆਸਟ੍ਰੇਲੀਆ ਦੇ ਨਾਮ ਤੋਂ ਇਸ ਮਾਰਚ ਦੀਆਂ ਵਧੇਰੇ ਜਾਣਕਾਰੀਆਂ ਸੋਸ਼ਲ ਮੀਡੀਆ ਕਮਿਊਨਿਟੀਜ਼ ਦੇ ਨਾਲ ਜੋੜ ਕੇ ਕੀਤੀਆਂ ਜਾ ਰਹੀਆਂ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton. Insurance.

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
3: Zippy Music ਅਤੇ Music Time Productions ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
4: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿਲ ਰੌਂਤਾ ਦੀ।

0: ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
0: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਅਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
9: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold lending।
10: ਟੈਨਸ਼ਨ ਟੈਨਸ਼ਨ ਨਹੀਂ, ਟੈਨਸ਼ਨ
11: ਕੀ ਹੋਇਆ?
10: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
11: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
10: ਜਾਂ 90-77-97-33
11: ਜਾਂ ਈਮੇਲ info@vyimmigration.com.au।
10: ਯਾਦ ਰੱਖੋ 9077-9733।
11: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
10: ਹਰ ਕਦਮ ਤੁਹਾਡੇ ਨਾਲ।
12: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
13: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
14: Insure.